ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ 6:05 'ਤੇ ਸਰਵਣ ਕਰੋਂਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ। ਐਫ ਐਮ ਨਿਊਜ਼ ਹੈੱਡਲਾਈਨਸ ਸਵੇਰੇ 7 ਔਰ ਉਸ ਤੋਂ ਠੀਕ ਬਾਅਦ 7:02 'ਤੇ ਪੇਸ਼ ਕਰਾਂਗੇ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਜੋ ਚੱਲੇਗਾ 8:30 ਤੱਕ। ਇਸ ਦਰਮਿਆਨ 7:30

ਸੁਣ ਪਾਉਂਗੇ ਸਾਡੇ ਦਿੱਲੀ ਕੇਂਦਰ ਤੋਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026 ਤੇ ਦੀਆਂ ਹਾਈਲਾਈਟਸ। ਨੋਨ ਸਟੋਪ ਪੰਜਾਬੀ ਬੀਟ ਮਿਊਜ਼ਿਕ ਦਾ ਸੈਗਮੈਂਟ ਅੱਡੀ ਟੱਪਾ 8:40 ਤੇ ਸਵੇਰੇ 9 FM ਨਿਊਜ਼ ਹੈੱਡਲਾਈਨਸ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਦੇ ਵਿੱਚ ਤੁਸੀਂ ਵੀ ਆਪਣੇ ਵਟਸਐਪ 'ਤੇ ਆਡੀਓ ਮੈਸੇਜਸ ਭੇਜ ਕੇ ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ। ਸਵੇਰੇ 10 FM ਨਿਊਜ਼ ਹੈੱਡਲਾਈਨਸ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਗੀਤ ਬਹਾਰ। FM ਨਿਊਜ਼ ਹੈੱਡਲਾਈਨਸ ਸਵੇਰੇ 11 ਔਰ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਲਾਈਵ ਟੈਲੀਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋ ਜਾਵਾਂਗੇ। ਦੁਪਹਿਰ 12 ਇੱਕ ਵਾਰੀ ਫਿਰ ਤੋਂ ਸੁਣੋਗੇ FM ਨਿਊਜ਼ ਹੈੱਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡੇ ਪਿਆਰੇ ਘਰ ਨੂੰ ਹੋਰ ਜ਼ਿਆਦਾ ਪਿਆਰਾ ਅਤੇ ਖੂਬਸੂਰਤ ਬਣਾਉਂਦਾ ਪ੍ਰੋਗਰਾਮ, ਤੁਹਾਡੇ ਲਾਈਫ ਸਟਾਈਲ ਨੂੰ ਅਪਡੇਟਡ ਰੱਖਦਾ ਹੋਇਆ ਪ੍ਰੋਗਰਾਮ ਹੋਮ ਸਵੀਟ ਹੋਮ। ਦੁਪਹਿਰ 1 ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਪ੍ਰੋਗਰਾਮ ਦਰਮਿਆਨ 1:40 ਤੇ ਸੁਣੂੰਗੇ ਪੰਜਾਬੀ ਖ਼ਬਰਾਂ। 1:50 ਤੋਂ 2 ਤੱਕ ਮੁੜ ਜਾਰੀ ਰਹੇਗਾ ਮਿਡ ਡੇ ਮੈਲੋਡੀਜ਼। ਸਜੇਗੀ ਸ਼ਾਇਰੀ ਦੀ ਮਹਿਫਿਲ FM ਰੇਨਬੋ ਜਲੰਧਰ ਤੇ ਦੁਪਹਿਰ 2 ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਵਿੱਚ 2:30 ਤੇ NCERT ਵੱਲੋਂ ਸਾਡਾ ਖਾਸ ਸਪੋਂਸਰਡ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਉਮੰਗ। ਦੁਪਹਿਰ 3 FM ਰੇਨਬੋ ਦਿੱਲੀ ਕੇਂਦਰ ਤੋਂ ਹੀ ਸੁਣ ਪਾਓਗੇ ਪ੍ਰੋਗਰਾਮ ਰੇਡੀਓ ਡਾਕਟਰ। ਸ਼ਾਮ 4 FM ਰੇਨਬੋ ਜਲੰਧਰ ਕੇਂਦਰ ਤੋਂ ਪੇਸ਼ ਕਰਾਂਗੇ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5 ਸਾਡਾ ਖਾਸ ਈਵਨਿੰਗ ਸ਼ੋ ਲਵ ਯੂ ਜ਼ਿੰਦਗੀ ਸ਼ਾਮ 6 ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਸੁਣ ਪਾਓਗੇ ਪ੍ਰਾਦੇਸ਼ਿਕ ਖ਼ਬਰਾਂ। ਤਾਜ਼ਾ ਖ਼ਬਰਾਂ ਤੋਂ ਜਾਣਕਾਰੀ ਲੈ ਪਾਓਗੇ ਮੁੜ 7 FM ਨਿਊਜ਼ ਹੈੱਡਲਾਈਨਸ ਦੇ ਜ਼ਰੀਏ ਅਤੇ ਉਸ ਤੋਂ ਠੀਕ ਬਾਅਦ ਇੰਜੋਏ ਕਰੋਗੇ ਪ੍ਰੋਗਰਾਮ ਫਿਲਮੀ ਦੁਨੀਆ। ਰਾਤ 8 FM ਨਿਊਜ਼ ਹੈੱਡਲਾਈਨਸ ਔਰ 8:02 ਤੇ ਖਾਸ ਪ੍ਰੋਗਰਾਮ ਇਨਫੋ ਟਾਈਮਸ। ਰਾਤ 9 ਇੱਕ ਵਾਰੀ ਫਿਰ ਤੋਂ ਸੁਣ ਪਾਓਗੇ FM ਨਿਊਜ਼ ਹੈੱਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਦਿਲ ਚਾਹਤਾ ਹੈ। ਰਾਤ 10 ਪ੍ਰੋਗਰਾਮ ਸ਼ਾਮੇ ਗਜ਼ਲ ਔਰ ਰਾਤ 10:30 ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇੱਕ ਪਿਆਰ ਕਾ ਨਗਮਾ ਹੈ। ਇਸ ਸਨ ਸਾਡੇ ਹੁਣ ਦਿਓ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਸਮਾਂ ਹੋ ਗਿਆ ਹੈ ਭਗਤੀ ਸੰਗੀਤ ਨਾਲ ਸਜੇ ਹੋਏ ਪ੍ਰੋਗਰਾਮ ਵੰਦਨਾ ਨੂੰ ਸਰਵਣ ਕਰਨ ਦਾ। ਬਸ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ

ਮਿੱਠਾ ਬੋਲਣ ਦਾ ਪ੍ਰਯਾਸ ਅਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਅਤੇ ਅਣਜਾਣਿਆਂ ਨੂੰ ਆਪਣਾ ਬਣਾ ਲੈਣਾ ਚਾਹੀਦਾ ਹੈ।

ਇਨਸਾਨ ਸਰਬੱਤ ਦਾ ਭਲਾ ਤਾਂ ਹੀ ਮੰਗ ਸਕਦਾ ਹੈ ਜੇਕਰ ਉਸਦੇ ਮਨ ਚਿੱਤ ਦੇ ਵਿੱਚ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਨ ਚੱਲਦਾ ਰਹਿੰਦਾ ਹੈ। ਅਤੇ ਜਦੋਂ ਸਾਡੇ ਮਨ ਦੇ ਵਿੱਚ, ਸਾਡੀ ਜ਼ੁਬਾਨ ਦੇ ਵਿੱਚ ਹਰ ਵੇਲੇ ਪਰਮਾਤਮਾ ਦਾ ਨਾਮ ਨਿਰੰਤਰ ਚੱਲਦਾ ਹੈ, ਅਸੀਂ ਉਸਦਾ ਨਾਮ ਭੱਜਦੇ ਰਹਿੰਦੇ ਹਾਂ ਅਤੇ ਜ਼ਿੰਦਗੀ ਦੀ ਭੱਜ ਦੌੜ

ਐਫਐਮਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਹੁਣ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਦੇ।

ਐਫਐਮਰ 102.7 ਮੈਗਾਹਰਟਸ ਦੇ ਨਾਲ ਨਾਲ ਹੁਣ ਤੁਸੀਂ 103.6 ਮੈਗਾਹਰਟਸ ਦੀ ਸਰਵਣ ਕਰੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਆਪਣੇ ਸੱਚੇ ਭਗਤ, ਆਪਣੇ ਬੱਚਿਆਂ ਦੇ ਨਾਲ ਉਹ ਪਰਮਾਤਮਾ ਗੁਰੂ ਰੂਪ ਦੇ ਵਿੱਚ ਅਤੇ ਕਦੇ ਈਸ਼ਵਰ ਰੂਪ ਦੇ ਵਿੱਚ ਹਮੇਸ਼ਾ ਨਾਲ ਹੁੰਦਾ ਹੈ। ਹਮੇਸ਼ਾ ਹਰ ਵਿਪੱਤੀ ਦੇ ਵਿੱਚ ਉਹ ਪਰਮਾਤਮਾ ਸਾਥ ਦਿੰਦਾ ਹੈ। ਜੇਕਰ ਅਸੀਂ ਬੁਰੇ ਵੇਲੇ, ਚੰਗੇ ਵੇਲੇ ਅਤੇ ਹਰ ਵੇਲੇ ਉਸਦਾ ਨਾਮ ਸਿਮਰਨ ਕਰਦੇ ਰਹਿੰਦੇ ਹਾਂ, ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਆਪਣੇ ਸੱਚੇ ਗੁਰੂ ਦਾ ਨਾਮ ਲੈਂਦੇ ਰਹਿੰਦੇ ਹਾਂ, ਅਤੇ ਸਾਡੇ ਸਾਰੇ ਸੰਕਟ ਉਹ ਜ਼ਰੂਰ ਹਰ ਲੈਂਦਾ ਹੈ।

102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਖੜੀ ਤੇ ਸਵੇਰ ਦੇ 7 ਵੱਜ ਚੁੱਕੇ ਨੇ ਤੇ ਵੇਲਾ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਕਾਰਤਾ ਵਿਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਏ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਪਿੰਡਾਂ ਤੇ ਖੁਸ਼ਹਾਲ ਕਿਸਾਨਾਂ ਦੀ ਲੋੜ ਤੇ ਜ਼ੋਰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਰਾਜਧਾਨੀ ਵਿਚ ਹਰਿਆਲੀ ਵਧਾਉਣ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿਚ 70 ਲੱਖ ਪੌਦੇ ਲਗਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਚੀਨੀ ਫੌਜਾਂ ਭਾਰਤ ਵਿਚ 60 ਕਿਲੋਮੀਟਰ ਅੰਦਰ ਦਾਖਲ ਹੋ ਗਈਆਂ ਨੇ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਅੱਜ ਸਵੇਰੇ 11 ਵਜੇ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਆਨਲਾਈਨ NRI ਮਿਲਣੀ ਕਰਵਾਈ ਜਾਵੇਗੀ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ। ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ।

ਖਾਮੋਸ਼ੀਆਂ ਦਾ ਤਾਂ ਕੋਈ ਮਤਲਬ ਬਣਦਾ ਹੀ ਨਹੀਂ ਹੈ ਜਦੋਂ ਗੱਲ ਹੋਵੇ ਤੁਹਾਡੀ ਤੇ ਮੇਰੀ ਮੁਲਾਕਾਤ ਦੀ, ਔਰ ਉਦੋਂ ਤਾਂ ਢੇਰ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਨਾ ਆਪਾਂ। ਤੇ ਬਸ ਇੱਦਾਂ ਦੀਆਂ ਗੱਲਾਂ ਮੇਰੇ ਤੋਂ ਕਾਫੀ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ, ਕੁਝ ਅੱਛੀਆਂ, ਕੁਝ ਇਮੋਸ਼ਨਲ, ਕੁਝ ਬਹੁਤ ਹੀ ਟੱਚਿੰਗ, ਔਰ ਬਸ ਸਾਰੀਆਂ ਗੱਲਾਂ ਤੁਹਾਡੇ ਨਾਲ ਹੀ ਤਾਂ ਕਰਨੀਆਂ, ਹੋਰ ਕਿਹਦੇ ਨਾਲ ਕਰਨੀਆਂ ਦੱਸੋ ਮੈਂ। ਲੇਕਿਨ ਮੈਨੂੰ ਲੱਗਦਾ ਕਿ ਗੱਲਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਅੱਛੇ ਜਿਹੇ ਤਰੀਕੇ ਦੇ ਨਾਲ ਕਰ ਲਈਏ, ਕਿਉਂਕਿ ਹਰ ਦਿਨ ਦੀ ਸ਼ੁਰੂਆਤ ਇੱਕ ਥੋਟ ਦੇ ਨਾਲ ਅਗਰ ਆਪਾਂ ਕਰ ਲਈਏ ਅੱਛੀ ਗੱਲ ਹੁੰਦੀ ਹੈ ਨਾ। ਅੱਛੀ ਗੱਲ ਤਾਂ ਹੁੰਦੀ ਹੈ, ਲੇਕਿਨ ਇੱਕ ਚੀਜ਼ ਹੋਰ ਹੁੰਦੀ ਹੈ, ਉਹ ਇਹ ਹੈ ਕਿ ਕਈ ਵਾਰੀ ਉਹ ਥੋਟ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦਾ ਹੈ। ਔਰ ਇੱਦਾਂ ਦਾ ਹੀ ਇੱਕ ਥੋਟ ਅੱਜ ਤੁਹਾਡੇ ਦਿਮਾਗ 'ਚ ਮੈਂ ਬਿਠਾਉਣਾ ਚਾਹੁੰਦੀ ਹਾਂ, ਜੋ ਮੇਰੇ ਦਿਮਾਗ 'ਚ ਪਰਸੋਂ ਦਾ ਬੈਠਿਆ ਹੋਇਆ ਬਹੁਤ ਡੀਪਲੀ, ਔਰ ਬਹੁਤ ਅਲੱਗ ਅਲੱਗ ਤਰੀਕੇ ਦੇ ਨਾਲ ਮੈਨੂੰ ਤੰਗ ਵੀ ਕਰ ਰਿਹਾ, ਥੋੜ੍ਹਾ ਮੋਟੀਵੇਟ ਵੀ ਕਰ ਰਿਹਾ, ਬੜਾ ਸਮਝਾ ਵੀ ਰਿਹਾ। ਮੈਂ ਸਮਝਣ ਦੀ ਕੋਸ਼ਿਸ਼ ਤਾਂ ਪੂਰੀ ਪੂਰੀ ਕਰ ਰਿਹਾ, ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਤੁਹਾਨੂੰ ਨਾਲ ਸਮਝਾਵਾਂ ਵੀ, ਅਤੇ ਬਾਕੀ ਜੇ ਤੁਹਾਨੂੰ ਕੁਝ ਸਮਝ ਆ ਜਾਵੇ ਤਾਂ ਤੁਸੀਂ ਮੈਨੂੰ ਨਾਲ ਆਪ ਵੀ ਸਮਝਾ ਦਿਓ। ਬੜਾ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ, ਲਾਈਫ ਇਜ਼ ਅਨਫੇਅਰ ਈਵਨ ਟੂ ਦ ਮੋਸਟ ਡਿਸਿਪਲਿਨਡ ਪਰਸਨ। ਜੇ ਬਹੁਤ ਜ਼ਿਆਦਾ ਮਤਲਬ ਆਪਾਂ ਇਹ ਕਹਿ ਸਕਦੇ ਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਸਭ ਤੋਂ ਮੋਸਟ ਡਿਸਿਪਲਿਨਡ ਪਰਸਨ ਦੀ ਅਗਰ ਕੋਈ ਐਗਜ਼ਾਮਪਲ ਹੈਗੀ, ਪ੍ਰੋਗਰਾਮ 'ਚ ਅੱਗੇ ਜਾ ਕੇ ਤੁਹਾਨੂੰ ਦਊਂਗੀ, ਅਗਰ ਲਾਈਫ ਉਸ ਦੇ ਨਾਲ ਵੀ ਅਨਫੇਅਰ ਹੋ ਸਕਦੀ ਹੈ, ਇੱਕੋ ਹੀ ਸਪਨਾ ਉਸਦਾ, ਮਤਲਬ ਚਲੋ ਬਹੁਤ ਸਾਰੇ ਇੱਦਾਂ ਦੇ ਸੁਪਨੇ ਹੁੰਦੇ ਨੇ ਜਿਹੜੇ ਉਸ ਮੇਨ ਇੱਕ ਸਾਡੀ ਮੰਜ਼ਿਲ ਦੇ ਸਫ਼ਰ ਦੇ ਵਿੱਚ ਬੜੇ ਮਤਲਬ ਵੱਡੇ ਵੱਡੇ ਛੋਟੇ ਛੋਟੇ ਅਲੱਗ ਅਲੱਗ ਤਰ੍ਹਾਂ ਦੇ ਇੰਟਰਸਟਿੰਗ ਜੇ ਮਾਈਲ ਸਟੋਨ ਜਿਹੜਾ ਅਸੀਂ ਰੱਖਿਆ ਹੁੰਦਾ, ਉਸ ਸਫ਼ਰ ਦੇ ਵਿੱਚ ਬੜੇ ਸਾਨੂੰ ਚੀਜ਼ਾਂ ਮਿਲਦੀਆਂ ਨੇ, ਗਿਫਟ ਮਿਲਦੇ ਨੇ, ਰਿਵਾਰਡ ਮਿਲਦੇ ਨੇ, ਬੜੇ ਹੋਰ ਜਿਹੜੇ ਸੁਪਨੇ ਦੇਖੇ ਵੀ ਨਹੀਂ ਹੁੰਦੇ ਉਹ ਵੀ ਪੂਰੇ ਹੁੰਦੇ ਨੇ। ਲੇਕਿਨ ਇੱਕ ਮੇਨ ਮਕਸਦ ਤਾਂ ਹੁੰਦਾ ਨੇ ਜ਼ਿੰਦਗੀ ਦਾ, ਜਦੋਂ ਬੰਦੇ ਦਾ ਉਹ ਹੀ ਸੁਪਨਾ ਪੂਰਾ ਨਾ ਹੋ ਪਾਵੇ, ਲੇਕਿਨ ਉਸ ਇਨਸਾਨ ਨੇ ਆਪਣੇ ਜਜ਼ਬੇ ਦੇ ਵਿੱਚ, ਆਪਣੀ ਮਿਹਨਤ ਦੇ ਵਿੱਚ, ਆਪਣੇ ਡਿਸਿਪਲਨ ਦੇ ਵਿੱਚ ਕਮੀ ਤਾਂ ਕੀ ਰੱਖਣੀ ਹੈ, ਦੁਨੀਆ ਦੇ ਵਿੱਚ ਮਤਲਬ ਇੱਕ ਰਿਕਾਰਡ ਸੈੱਟ ਕੀਤਾ ਹੋਵੇ ਆਪਣੀ ਡਿਸਿਪਲਨਰੀ ਲਾਈਫ ਦਾ, ਜੇ ਲਾਈਫ ਉਹਦੇ ਨਾਲ ਅਨਫੇਅਰ ਹੋ ਸਕਦੀ ਹੈ ਤਾਂ ਮੈਨੂੰ ਦੱਸੋ ਪਰ ਅਸੀਂ ਕਿਹੜੇ ਖੇਤ ਦੀ ਮੂਲੀਆਂ ਆ। ਖੀਰੇ ਆ ਗਰਮੀਆਂ ਦੇ ਵਿੱਚ, ਚਲੋ ਆਪਾਂ ਖੀਰੇ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਵੈਸੇ ਤਾਂ ਸੀਜ਼ਨਲ ਵੈਜੀਟੇਬਲ ਸਾਰੀਆਂ ਜ਼ਰੂਰੀ ਹੁੰਦੀਆਂ ਨੇ, ਖੈਰ ਐਗਜ਼ਾਮਪਲ ਮੈਂ ਬਾਅਦ 'ਚ ਦਊਂਗੀ, ਮਤਲਬ ਤੁਸੀਂ ਸਮਝ ਗਏ ਨਾ ਮੇਰੀ ਗੱਲ। ਫਰੂਟ ਹੋਵੇ, ਵੈਜੀਟੇਬਲ ਹੋਵੇ, ਹਰ ਕਿਸੇ ਦੇ ਆਪਣੇ ਆਪਣੇ ਪ੍ਰੋਜ਼ ਐਂਡ ਕੌਨਸ ਹੁੰਦੇ ਨੇ, ਲੇਕਿਨ ਕਹਿਣਾ ਮੈਂ ਇਹ ਚਾਹੁੰਦੀ ਹਾਂ, ਜ਼ਰੂਰੀ ਨਹੀਂ ਹੈ ਕਿ ਜਿਹੜਾ ਅਸੀਂ ਗੋਲ ਸੈੱਟ ਕੀਤਾ ਹੈ, ਜਿਹੜਾ ਸੁਪਨਾ ਅਸੀਂ ਮੇਨ ਦੇਖਿਆ, ਅਗਰ ਉਹ ਨਹੀਂ ਪੂਰਾ ਹੋਇਆ ਤਾਂ ਅਸੀਂ ਹਤਾਸ਼ ਹੋ ਕੇ ਬੈਠ ਜਾਈਏ, ਪਰ ਅਸੀਂ ਇਹ ਵੀ ਤਾਂ ਦੇਖਣਾ ਹੈ ਨਾ ਕਿ ਅਸੀਂ ਜਿਹੜੀ ਆਪਣੀ ਪੂਰੀ ਲਾਈਫ ਉਸ ਗੋਲ ਨੂੰ ਅਚੀਵ ਕਰਨ ਦੇ ਲਈ ਜੀ ਹੈ, ਉਹ ਬਿਲਕੁਲ ਡਿਸਿਪਲਿਨ ਲਾਈਫ ਹੋ, ਔਰ ਉਸਨੂੰ ਇੱਕ ਨਹੀਂ, ਦੋ ਨਹੀਂ, ਕੁਝ ਸੌ ਨਹੀਂ, ਕੁਝ ਹਜ਼ਾਰਾਂ, ਕੁਝ ਲੱਖਾਂ ਨਹੀਂ, ਕਰੋੜਾਂ ਲੋਕ ਤੁਹਾਡੀ ਉਸ ਲਾਈਫ ਤੋਂ ਜਦੋਂ ਸਿੱਖਦੇ ਨੇ, ਬਸ ਆਈ ਥਿੰਕ ਉਹ ਸਭ ਤੋਂ ਵੱਡਾ ਰਿਵਾਰਡ ਹੁੰਦਾ ਹੈ, ਉਹ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਕਿ ਕੱਪ ਹੈ ਜੋ ਸਾਨੂੰ ਪਰਮਾਤਮਾ ਨੇ ਜਾਂ ਲਾਈਫ ਨੇ ਦਿੱਤਾ। ਬਸ ਅਨਫੇਅਰ ਤਾਂ ਹੈ ਹੀ ਹੈ ਲਾਈਫ, ਇਸ ਗੱਲ ਤੋਂ ਅਸੀਂ ਇਨਕਾਰ ਕਰ ਹੀ ਨਹੀਂ ਸਕਦੇ, ਲੇਕਿਨ ਇੱਕ ਚੀਜ਼ ਹੋਰ ਹੈ, ਜ਼ਿੰਦਾ ਰਹਾਂਗੇ ਤਾਂ ਅਸੀਂ ਬੜੀਆਂ ਹੋਰ ਚੀਜ਼ਾਂ, ਨਵੀਆਂ ਚੀਜ਼ਾਂ ਸਿੱਖ ਸਕਦੇ ਹਾਂ, ਔਰ ਇਹ ਵੀ ਤਾਂ ਇੱਕ ਬਹੁਤ ਵੱਡੀ ਨਸੀਹਤ ਹੈ ਨਾ, ਕਿ ਜ਼ਰੂਰੀ ਨਹੀਂ ਹੈ ਜੋ ਅਸੀਂ ਸੋਚਿਆ ਹੋਵੇ ਸਾਰਾ ਕੁਝ ਸਾਨੂੰ ਮਿਲ ਹੀ ਜਾਵੇ, ਅਤੇ ਜਦੋਂ ਸਾਰਾ ਕੁਝ ਮਿਲ ਜਾਂਦਾ ਹੈ ਨਾ, ਉਦੋਂ ਫਿਰ ਮੈਨੂੰ ਲੱਗਦਾ ਕਿ ਇੱਕ ਡਨ ਵਾਲੀ ਫੀਲਿੰਗ ਕਿ ਹਾਂਜੀ ਬਸ ਹੁਣ ਅਸਮਾਨ 'ਤੇ ਪਹੁੰਚ ਗਏ, ਉਦਾਂ ਵਾਲੀ ਫੀਲਿੰਗ ਵੀ ਆ ਜਾਂਦੀ ਹੈ, ਲੇਕਿਨ ਸ਼ਾਇਦ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਜੋ ਸਾਡੀ ਸੋਚ ਤੋਂ ਹਟ ਕੇ ਹੁੰਦਾ। ਸੋ ਇਸ ਕਰਕੇ ਕਦੀ ਵੀ ਨਿਰਾਸ਼ ਨਾ ਹੋਵੋ ਅਗਰ ਜੋ ਸੋਚਿਆ ਤੁਹਾਨੂੰ ਨਹੀਂ ਮਿਲਿਆ। ਬਸ ਜਿੰਨੀ ਦੇਰ ਤੱਕ ਜ਼ਿੰਦਾ ਹੋ ਨਾ, ਆਪਣੇ ਅੰਦਰ ਜਜ਼ਬਾ ਕਾਇਮ ਰੱਖੋ, ਜੋ ਸੋਚਿਆ ਹੈ ਉਸਨੂੰ ਪਾਉਣ ਦਾ ਕੋਸ਼ਿਸ਼ ਜਾਰੀ ਰੱਖੋ, ਬਾਕੀ ਹੋਰ ਜੋ ਕੁਝ ਜ਼ਿੰਦਗੀ ਦੇ ਰਹੀ ਹੈ ਉਸਨੂੰ ਦਿਲ ਖੋਲ੍ਹ ਕੇ ਨਹੀਂ, ਬਾਹਾਂ ਖੋਲ੍ਹ ਕੇ ਉਸਦਾ ਸਵਾਗਤ ਕਰਦੇ ਰਹੋ। ਦੈਟਸ ਵਾਟ ਆਈ ਥਿੰਕ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਬਿਲਕੁਲ ਜੀ, ਜ਼ਿੰਦਾ ਰਵਾਂਗੇ ਤਾਂ ਬੜੇ ਨਵੇਂ ਨਵੇਂ ਸੁਪਨੇ ਅਸੀਂ ਦੇਖਾਂਗੇ ਵੀ, ਡ੍ਰੀਮਸ ਯਾਨੀ ਕਿ ਫਿਰ ਤੇ ਪੂਰਾ ਕਰਨ ਲਈ ਜੀ ਜਾਨ ਲਗਾਵਾਂਗੇ ਵੀ, ਲਗਾਉਣੀ ਹੀ ਚਾਹੀਦੀ ਹੈ। ਸੋ ਵੈਲਕਮ ਬੈਕ, ਮੈਂ ਤੁਹਾਡੀ ਆਪਣੀ ਦੋਸਤ ਆਰ ਜੇ ਪੂਜਾ ਟੋਹਾਨੀ, ਅਤੇ ਅੱਜ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿੱਚ ਕਰਦੀ ਰਹੂੰਗੀ ਇੱਦਾਂ ਦੇ ਇਨਸਾਨ ਦੀ ਜਿਸਨੇ ਦੁਨੀਆਂ ਨੂੰ ਸਿਰਫ ਫੁੱਟਬਾਲ ਹੀ ਨਹੀਂ ਬਲਕਿ ਲਾਈਫ ਦਾ ਸਭ ਤੋਂ ਵੱਡਾ ਲੈਸਨ ਵੀ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਸਕਸੈਸ ਇਜ਼ ਨੈਵਰ ਗਿਫਟਡ, ਇਟ ਇਜ਼ ਅਰਨਡ। ਸਫਲਤਾ ਕਦੀ ਵੀ ਗਿਫਟ ਦੇ ਵਿੱਚ ਯਾਨੀ ਕਿ ਤੁਹਾਨੂੰ ਉਪਹਾਰ ਦੇ ਰੂਪ ਵਿੱਚ ਕੋਈ ਸਜੀ ਸਜਾਈ ਥਾਲੀ ਵਿੱਚ ਲਗਾ ਕੇ ਨਹੀਂ ਦਿੰਦਾ, ਇਹ ਹਾਸਲ ਕੀਤੀ ਜਾਂਦੀ ਹੈ ਲਗਾਤਾਰ ਕੰਸਿਸਟੈਂਟ ਮਿਹਨਤ ਦੇ ਨਾਲ, ਜਜ਼ਬੇ ਦੇ ਨਾਲ, ਬਹੁਤ ਜ਼ਿਆਦਾ ਅਨੁਸ਼ਾਸਿਤ ਜ਼ਿੰਦਗੀ ਜੀ ਕੇ ਤਾਂ ਹੀ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ। ਅਤੇ ਜੇ ਅਸੀਂ ਜਜ਼ਬੇ ਦੀ ਗੱਲ ਕਰੀਏ, ਅਸੀਂ ਡਿਜ਼ਾਇਰ ਦੀ ਗੱਲ ਕਰੀਏ, ਲੇਕਿਨ ਉਸ ਡਿਜ਼ਾਇਰ ਅਤੇ ਜਜ਼ਬੇ ਦੇ ਵਿੱਚ ਬਹੁਤ ਸਾਰਾ 100% ਇਹ ਉਹਨਾਂ ਦੀ ਆਪਣੀ ਜ਼ੁਬਾਨੀ ਗੱਲ ਕਰ ਰਹੀ ਹਾਂ ਮੈਂ ਕਿ 100% ਨਹੀਂ, ਜਦੋਂ ਆਪਣੇ ਜਜ਼ਬੇ ਨੂੰ, ਸੁਪਨੇ ਨੂੰ ਪੂਰਾ ਕਰਨ ਲਈ 100% ਨਹੀਂ, 1000%, 1000% ਆਪਣਾ ਅਸੀਂ ਸਾਰਾ ਕੁਝ, ਸਾਰੀ ਜ਼ਿੰਦਗੀ ਪਾ ਦਿੰਦੇ ਹਾਂ, ਤਾਂ ਫਿਰ ਵੀ ਅਗਰ ਉਹ ਸਪਨਾ ਪੂਰਾ ਨਾ ਹੋ ਪਾਵੇ, ਫਿਰ ਵੀ ਹਤਾਸ਼ ਨਹੀਂ ਹੋ ਪਾਉਂਦੇ, ਦਿਲ ਖੋਲ੍ਹ ਕੇ ਹਰ ਕਿਸੇ ਦਾ ਸਵਾਗਤ ਕਰਦੇ ਹਾਂ। ਔਰ ਦੁਨੀਆ ਬਾਰ ਬਾਰ ਤੁਹਾਨੂੰ ਚੁੱਕ ਕੇ ਸਲਾਮ ਕਰਦੀ ਹੈ, ਅਤੇ ਤੁਸੀਂ ਇੱਦਾਂ ਦੀ ਇੱਕ ਲੈਗਸੀ ਛੱਡ ਜਾਂਦੇ ਹੋ ਕਿ ਉਹ ਅੱਜ ਨਹੀਂ

ਕੱਲ ਵੀ ਨਹੀਂ, ਦੋ ਦਿਨ ਬੀਤਣ ਤੋਂ ਬਾਅਦ ਨਹੀਂ, ਬਲਕਿ ਸਾਲਾਂ ਸਾਲ ਚਾਹੇ ਬੀਤ ਜਾਣ, ਉਹਨਾਂ ਦੇ ਜੋ ਫੈਨਸ ਨੇ ਉਹਨਾਂ ਨੂੰ ਇੱਦਾਂ ਹੀ ਯਾਦ ਕਰਨਗੇ ਇੱਕ ਲੈਜੈਂਡ ਦੇ ਤੌਰ 'ਤੇ। ਇਸ ਗੱਲ ਦੀ ਸਭ ਤੋਂ ਵੱਡੀ ਐਗਜ਼ਾਮਪਲ ਜੇ ਆਪਾਂ ਕਹਿਣਾ ਹੋਵੇ ਕਿਸੇ ਨੂੰ ਕਿ ਕੰਸਿਸਟੈਂਟ ਐਫਰਟ ਅਤੇ ਪੂਰੀ ਲਾਈਫ ਆਪਣੇ ਸੁਪਨੇ ਨੂੰ ਦੇਣਾ, ਅਤੇ ਉਹ ਨਾਮ ਹੈ ਜੀ ਕ੍ਰਿਸਟੀਆਨੋ ਰੋਨਾਲਡੋ। ਹਾਂ, ਪੁਰਤਗਾਲ ਦੇ ਮਡੇਰਾ ਦੇ ਇੱਕ ਛੋਟੇ ਜਿਹੇ ਆਈਲੈਂਡ ਤੋਂ ਨਿਕਲਿਆ ਇੱਕ ਪਿਆਰਾ ਜਿਹਾ ਮਾਸੂਮ ਜਿਹਾ ਮੁੰਡਾ, ਸੁਪਨੇ ਢੇਰ ਸਾਰੇ ਲੈ ਕੇ, ਜਿਸਦੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਹੀ ਜ਼ਿਆਦਾ ਆਰਡੀਨਰੀ ਸੀ, ਬਹੁਤ ਹੀ ਜ਼ਿਆਦਾ ਗਰੀਬੀ ਵਾਲਾ ਮਾਹੌਲ, ਅਤੇ ਕਈ ਵਾਰੀ ਉਹਨਾਂ ਦੀ ਆਪ ਦੱਸਣ 'ਤੇ ਪਤਾ ਚੱਲਦਾ ਹੈ ਕਿ ਉਹਨਾਂ ਦੀਆਂ ਬੇਸਿਕ ਜੋ ਜ਼ਰੂਰਤਾਂ ਹੁੰਦੀਆਂ ਨੇ ਰੋਜ਼ਾਨਾ ਦੀਆਂ, ਉਹ ਵੀ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਸੀ। ਪਰ ਉਸ ਮੁੰਡੇ ਦੇ ਕੋਲ ਇੱਕ ਚੀਜ਼ ਬਹੁਤ ਐਕਸਟਰਾ ਆਰਡਨਰੀ ਸੀ ਬਈ, ਡ੍ਰੀਮਸ, ਸੁਪਨੇ ਬਹੁਤ ਜ਼ਿਆਦਾ ਵੱਡੇ ਸੀ, ਲੇਕਿਨ ਉਸ ਤੋਂ ਜ਼ਿਆਦਾ ਵੱਡਾ ਪਤਾ ਕੀ ਸੀ? ਉਹਨਾਂ ਦੇ ਕੋਲ ਸਾਹਸ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਜਿਗਰਾ, ਉਹ ਹਿੰਮਤ ਉਹਨਾਂ ਨੇ ਆਪਣੇ ਅੰਦਰ ਰੱਖੀ। ਸਿਰਫ 12 ਸਾਲ ਦੀ ਉਮਰ ਦੇ ਵਿੱਚ ਰੋਨਾਲਡੋ ਆਪਣੇ ਘਰ ਤੋਂ ਦੂਰ ਅਕੈਡਮੀ ਜੁਆਇਨ ਕਰਨ ਦੇ ਲਈ ਚਲੇ ਗਏ। ਛੋਟੀ ਉਮਰ, ਘਰ ਦੀ ਯਾਦ, ਬਹੁਤ ਸਾਰੇ ਚੈਲੰਜਸ, ਲੋਨਲੀਨੈਸ, ਪਰ ਉਹਨਾਂ ਨੇ ਇੱਕ ਵੀ ਦਿਨ ਆਪਣੇ ਉਸ ਡ੍ਰੀਮ ਤੋਂ, ਉਸ ਸੁਪਨੇ ਤੋਂ ਨਜ਼ਰ ਹਟਾਈ ਹੀ ਨਹੀਂ। ਲਾਈਫ ਨੇ ਬਹੁਤ ਜ਼ਿਆਦਾ ਟੈਸਟ ਇੱਦਾਂ ਦੇ ਲਏ ਕਿ ਕੋਈ ਵੀ ਆਮ ਇਨਸਾਨ ਹੁੰਦਾ ਤਾਂ ਕਦੋਂ ਦਾ ਟੁੱਟ ਕੇ ਬਿਖਰ ਜਾਂਦਾ, ਹਾਰ ਜਾਂਦਾ। ਲੇਕਿਨ 15 ਸਾਲ ਦੀ ਉਮਰ ਦੇ ਵਿੱਚ ਜਦੋਂ ਡਾਕਟਰਸ ਨੇ ਇਹ ਕਹਿ ਦਿੱਤਾ ਹੋਵੇ ਕਿ ਉਸਦੇ ਦਿਲ ਦੀ ਪ੍ਰੋਬਲਮ ਉਸਦਾ ਫੁੱਟਬਾਲ ਦਾ ਕਰੀਅਰ ਖਤਮ ਕਰ ਸਕਦੀ ਹੈ, ਤਾਂ ਸੋਚੋ ਉਸ ਮਾਸੂਮ ਜਿਹੇ ਬੱਚੇ 'ਤੇ ਕੀ ਬੀਤੀ ਹੋਏਗੀ। ਲੇਕਿਨ ਚੈਂਪੀਅਨਸ ਐਕਸਕਿਊਜ਼ ਨਹੀਂ, ਸੋਲਿਊਸ਼ਨਸ ਲੱਭਦੇ ਨੇ, ਇਸੇ ਵਜ੍ਹਾ ਕਰਕੇ ਚੈਂਪੀਅਨਸ ਬਣਦੇ ਨੇ। ਸਰਜਰੀ ਹੋਈ, ਰਿਕਵਰੀ ਹੋਈ, ਅਤੇ ਰੋਨਾਲਡੋ ਵਾਪਸ ਗਰਾਊਂਡ 'ਤੇ ਆ ਗਏ। ਸੋ ਅੱਜ ਇੱਦਾਂ ਦੀਆਂ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਮੈਂ ਤੁਹਾਨੂੰ ਯਾਦ ਕਰਵਾਉਂਦੀ ਰਹੂੰਗੀ, ਦੱਸਦੀ ਰਹੂੰਗੀ, ਮਤਲਬ ਖੁਦ ਆਪ ਵੀ ਯਾਦ ਕਰਦੀ ਰਹੂੰਗੀ, ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ। ਔਰ ਜ਼ਿੰਦਗੀ ਦੇ ਵਿੱਚ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ ਬੜਾ ਕੁਝ ਸਿੱਖਦੇ ਵੀ ਰਵਾਂਗੇ ਆਪਾਂ। ਸੋ ਫਿਲਹਾਲ ਉਹਨਾਂ ਦੀਆਂ ਗੱਲਾਂ ਦੇ ਨਾਲ ਨਾਲ ਅਗਲਾ ਟਰੈਕ।

ਗਲੋਰੀ ਦੇ ਨਾਲ ਨਾਲ ਕਈ ਵਾਰੀ ਬੰਦੇ ਨੂੰ ਫਰਜ਼ ਵੀ ਨਿਭਾਉਣੇ ਪੈਂਦੇ ਨੇ ਅਤੇ ਉਸਦੇ ਲਈ ਮਿਹਨਤ ਕਰਨੀ ਪੈਂਦੀ ਹੈ। ਮਤਲਬ ਸੁਪਨੇ ਹਰ ਕਿਸੇ ਅਲੱਗ ਅਲੱਗ ਹੋ ਸਕਦੇ ਨੇ, ਅਤੇ ਅਗਰ ਤੁਹਾਡਾ ਸੁਪਨਾ ਵਾਯੂ ਸੈਨਾ 'ਚ ਭਰਤੀ ਹੋਣ ਦਾ ਹੈ ਤਾਂ ਤੁਸੀਂ ਵੀ ਵਾਯੂ ਸੈਨਾ ਵਿੱਚ ਨੌਕਰੀ ਦਾ ਮੌਕਾ ਹਾਸਲ ਕਰ ਸਕਦੇ ਹੋ। ਅਗਨੀਵੀਰ ਵਾਯੂ ਅਤੇ ਗਰੁੱਪ ਵਾਈ ਮੈਡੀਕਲ ਅਸਿਸਟੈਂਟ ਅਹੁਦਿਆਂ 'ਤੇ ਭਰਤੀ ਜਾਰੀ ਹੈ। ਆਖਰੀ ਤਰੀਕ 26 ਜੁਲਾਈ ਹੈ, ਉਦੋਂ ਤੱਕ ਤੁਸੀਂ ਫੋਰਮ ਭਰ ਸਕਦੇ ਹੋ। ਇਸਦੀ ਲਿਖਤੀ ਪ੍ਰੀਖਿਆ ਸਤੰਬਰ ਦੇ ਵਿੱਚ ਹੋਵੇਗੀ। ਅਗਨੀਵੀਰ ਵਾਯੂ ਦੇ ਲਈ ਯੋਗਤਾਵਾਂ ਜੋ ਚਾਹੀਦੀਆਂ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕੌਣ ਅਪਲਾਈ ਕਰ ਸਕਦਾ ਹੈ। ਸਿਰਫ ਅਣਵਿਆਹੇ ਮੁੰਡੇ ਅਤੇ ਕੁੜੀਆਂ ਦੋਵੇਂ, ਉਮਰ 16.5 ਤੋਂ 21 ਸਾਲ ਹੋਣੀ ਚਾਹੀਦੀ ਹੈ ਅਤੇ 4 ਸਾਲ ਦੇ ਲਈ ਤੁਸੀਂ ਅਗਨੀਵੀਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਸਕਦੇ ਹੋ। ਪੜ੍ਹਾਈ ਦੇ ਲਈ 12ਵੀਂ ਪਾਸ ਹੋਣਾ ਚਾਹੀਦਾ ਹੈ, ਘੱਟੋ ਘੱਟ 50% ਅੰਕਾਂ ਦੇ ਨਾਲ, ਅਤੇ ਅੰਗਰੇਜ਼ੀ ਦੇ ਵਿੱਚ ਤੁਹਾਡੇ 50% ਅੰਕ ਜ਼ਰੂਰ ਹੋਣੇ ਚਾਹੀਦੇ ਨੇ, ਜਾਂ ਫਿਰ ਤੁਹਾਡੇ ਤੋਂ 3 ਸਾਲ ਦਾ ਇੰਜੀਨੀਅਰਿੰਗ ਦਾ ਡਿਪਲੋਮਾ ਹੋਣਾ ਚਾਹੀਦਾ ਹੈ, ਜਾਂ ਫਿਰ ਤੁਹਾਡੇ ਕੋਲ 2 ਸਾਲ ਦਾ ਵੋਕੇਸ਼ਨਲ ਕੋਈ ਕੋਰਸ ਤੁਸੀਂ ਕੀਤਾ ਹੋਣਾ ਚਾਹੀਦਾ ਹੈ। ਤਾਂ ਤੁਸੀਂ ਅਗਨੀਵੀਰ ਵਾਯੂ ਦੇ ਲਈ ਸਿਲੈਕਟ ਹੋ ਸਕਦੇ ਹੋ। ਬਾਕੀ ਹੋਰ ਇਨਫੋਰਮੇਸ਼ਨ ਵੀ ਮੈਂ ਤੁਹਾਨੂੰ ਜ਼ਰੂਰ ਦਊਂਗੀ ਕਿ ਅਗਰ ਏਅਰਮੈਨ ਗਰੁੱਪ ਵਾਈ ਦੇ ਵਿੱਚ ਤੁਸੀਂ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੀ ਯੋਗਤਾ ਕੀ ਹੋਣੀ ਚਾਹੀਦੀ ਹੈ। ਲੇਕਿਨ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ ਮੇਰੇ ਨਾਲ, ਯਾਨੀ ਕਿ ਪੂਜਾ ਟੋਹਾਨੀ ਦੇ ਨਾਲ। ਟਾਈਮ ਹੋ ਗਿਆ ਹੈ 7:29 ਔਰ ਪੂਰੇ 25 ਸੈਕਿੰਡ, ਯਾਨੀ ਕਿ ਟਾਈਮ ਹੋ ਗਿਆ ਹੈ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਜੋ ਕਿ 2026 ਦੇ ਵਿੱਚ ਹੋ ਰਹੀਆਂ ਨੇ ਉਹਦੀਆਂ ਹਾਈਲਾਈਟਸ ਸੁਣਨ ਦਾ ਸਾਡੇ ਦਿੱਲੀ ਕੇਂਦਰ ਤੋਂ। ਬਸ ਜਾਣ ਕਿਤੇ ਨਹੀਂ ਹੈ, ਬਣੇ ਰਹੋ ਸਾਡੇ ਨਾਲ। ਹੁਣ ਤਾਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਸੁਣੋਗੇ ਤੁਸੀਂ ਹਾਈਲਾਈਟਸ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 'ਤੇ।

ਕਹਿੰਦੇ ਨੇ ਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਨਪ੍ਰੈਡਿਕਟੇਬਲ ਹੁੰਦੀਆਂ ਨੇ, ਬਹੁਤ ਸਾਰੀਆਂ ਚੇਂਜਿਸ ਜ਼ਰੂਰੀ ਥੋੜ੍ਹੀ ਸਾਨੂੰ ਦੱਸ ਕੇ ਆਉਣ, ਅਨਐਕਸਪੈਕਟਿਡ ਚੇਂਜਿਸ ਵੀ ਆਉਂਦੀਆਂ ਨੇ, ਔਰ ਉਦੋਂ ਇਹ ਚੀਜ਼ ਸਾਨੂੰ ਸਮਝ ਆਉਂਦੀ ਹੈ ਕਿ ਕਈ ਵਾਰੀ ਜਿਸ ਚੀਜ਼ ਲਈ ਨਹੀਂ ਵੀ ਤੁਸੀਂ ਰੈਡੀ, ਤੁਹਾਨੂੰ ਉਹਦੇ ਲਈ ਵੀ ਰੈਡੀ ਹੋਣਾ ਚਾਹੀਦਾ ਹੈ, ਕਿਉਂਕਿ ਇਹੀ ਤਾਂ ਜ਼ਿੰਦਗੀ ਹੈ। ਅੱਜ ਦਾ ਥੋਟ ਯਾਦ ਹੈ ਨਾ ਮੈਂ ਕੀ ਕਿਹਾ ਸੀ ਕਿ ਲਾਈਫ ਇਜ਼ ਅਨਫੇਅਰ ਹੋ ਜਾਂਦੀ ਹੈ ਨਾ ਮੋਸਟਲੀ, ਬਹੁਤ ਹੀ ਡਿਸਿਪਲਿਨਡ ਪਰਸਨ ਦੇ ਨਾਲ ਵੀ ਜਦੋਂ ਇੱਦਾਂ ਹੋ ਸਕਦਾ ਤਾਂ ਫਿਰ ਸਾਡੇ ਨਾਲ ਕਿਉਂ ਨਹੀਂ ਹੋ ਸਕਦਾ। ਸੋ ਕਦੀ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ, ਹਿੰਮਤ ਤਾਂ ਬਿਲਕੁਲ ਨਹੀਂ ਹਾਰਨੀ ਹੁੰਦੀ, ਬਸ ਜੋ ਆਪਣਾ ਡ੍ਰੀਮ ਦੇਖਿਆ ਹੈ ਨਾ ਉਸਨੂੰ ਪੂਰਾ ਕਰਨ ਦੇ ਲਈ ਮਿਹਨਤ ਕਰਦੇ ਰਹਿਣਾ ਹੈ। ਔਰ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਅਗਰ ਤੁਹਾਡਾ ਡ੍ਰੀਮ ਦੇਸ਼ ਦੀ ਸੇਵਾ ਕਰਨਾ ਹੈ ਔਰ ਤੁਸੀਂ ਆਪਣੀਆਂ ਸਰਵਿਸਿਜ਼ ਦੇਣਾ ਚਾਹੁੰਦੇ ਹੋ ਵਾਯੂ ਸੈਨਾ ਦੇ ਵਿੱਚ, ਅਤੇ ਤੁਹਾਨੂੰ ਦੱਸ ਚੁੱਕੀ ਸੀ ਕਿ ਅਗਨੀਵੀਰ ਵਾਯੂ ਸੈਨਾ ਦੇ ਵਿੱਚ ਭਰਤੀ ਹੋਣ ਦੇ ਲਈ ਕਿਹੜੀਆਂ ਯੋਗਤਾਵਾਂ ਚਾਹੀਦੀਆਂ ਨੇ, ਅਤੇ ਹੁਣ ਗੱਲ ਕਰਦੇ ਹਾਂ ਆਪਾਂ ਏਅਰਮੈਨ ਗਰੁੱਪ ਵਾਈ ਦੇ ਵਿੱਚ ਅਗਰ ਤੁਸੀਂ ਭਰਤੀ ਹੋਣਾ ਚਾਹੁੰਦੇ ਹੋ ਤਾਂ ਕੌਣ ਕੌਣ ਉਹਦੇ ਲਈ ਅਪਲਾਈ ਕਰ ਸਕਦਾ ਹੈ, ਯਾਨੀ ਕਿ ਮੈਡੀਕਲ ਅਸਿਸਟੈਂਟ ਦੇ ਲਈ ਸਿਰਫ ਭਾਰਤੀ ਅਤੇ ਗੋਰਖਾ ਨਾਗਰਿਕ ਮੁੰਡੇ, ਉਮਰ ਜਿਨ੍ਹਾਂ ਦੀ ਹੋਣੀ ਚਾਹੀਦੀ ਹੈ 16 ਤੋਂ ਲੈ ਕੇ 20 ਸਾਲ ਤੱਕ, 12ਵੀਂ ਉਹਨਾਂ ਨੇ ਜ਼ਰੂਰ ਪਾਸ ਕੀਤੀ ਹੋਵੇ

ਡਿਪਲੋਮਾ ਹੋਣਾ ਚਾਹੀਦਾ ਉਹਨਾਂ ਦੇ ਕੋਲ, ਬੀ ਫਾਰਮਾ ਬੀ ਐਸ ਸੀ ਔਰ ਉਮਰ 18 ਤੋਂ 23 ਸਾਲ ਤੱਕ ਇਸ ਡਿਪਲੋਮਾ ਦੇ ਨਾਲ, ਔਰ 20 ਤੋਂ 23 ਸਾਲ ਦੇ ਵਿਆਹੇ ਵੀ ਅਪਲਾਈ ਕਰ ਸਕਦੇ ਨੇ ਮੈਡੀਕਲ ਅਸਿਸਟੈਂਟ ਦੇ ਲਈ। ਔਰ ਇਸ ਤੋਂ ਬਾਅਦ 12ਵੀਂ ਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਔਰ ਇੰਗਲਿਸ਼ ਤੁਹਾਨੂੰ 50% ਮਾਰਕਸ ਦੇ ਨਾਲ ਜ਼ਰੂਰੀ ਹੈ ਪਾਸ ਕਰਨੀ, ਯਾਨੀ ਕਿ ਅੰਗਰੇਜ਼ੀ ਦੇ ਵਿੱਚ ਅਲੱਗ ਤੋਂ 50% ਅੰਕ ਜ਼ਰੂਰੀ ਨੇ ਔਰ 20 ਸਾਲ ਦੀ ਨਿਯਮਿਤ ਸੇਵਾ ਤੁਸੀਂ ਕਰ ਪਾਓਗੇ। ਮੈਂ ਗੱਲ ਕਰ ਰਹੀ ਸੀ ਏਅਰਮੈਨ ਗਰੁੱਪ ਵਾਈ ਦੇ ਵਿੱਚ ਮੈਡੀਕਲ ਅਸਿਸਟੈਂਟ ਦੇ ਤੌਰ 'ਤੇ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਵਾਯੂ ਸੈਨਾ ਦੇ ਵਿੱਚ। ਔਰ ਇਸ ਦੀ ਚੋਣ ਪ੍ਰਕਿਰਿਆ ਦੇ 3 ਪੜਾਅ ਨੇ। ਔਨਲਾਈਨ ਲਿਖਤੀ ਪ੍ਰੀਖਿਆ ਹੋਏਗੀ ਅਗਨੀਵੀਰ ਵਾਯੂ ਦੇ ਲਈ, 60 ਮਿੰਟ ਦਾ ਪੇਪਰ ਹੋਏਗਾ, 60 ਸਵਾਲ ਆਉਣਗੇ ਤੁਹਾਨੂੰ ਰੀਜ਼ਨਿੰਗ ਦੇ ਲਈ, ਮੈਥ, ਸਾਇੰਸ, ਅੰਗਰੇਜ਼ੀ ਦੇ ਲਈ ਰੈਡੀ ਰਹਿਣਾ ਪਏਗਾ।

ਅਪਲਾਈ ਕਰਨਾ ਚਾਹੁੰਦੇ ਹੋ ਵਾਯੂ ਸੈਨਾ ਦੇ ਵਿੱਚ। ਔਰ ਇਸ ਦੀ ਚੋਣ ਪ੍ਰਕਿਰਿਆ ਦੇ 3 ਪੜਾਅ ਨੇ। ਆਨਲਾਈਨ ਲਿਖਤੀ ਪ੍ਰੀਖਿਆ ਹੋਏਗੀ ਅਗਨੀਵੀਰ ਵਾਯੂ ਦੇ ਲਈ, 60 ਮਿੰਟ ਦਾ ਪੇਪਰ ਹੋਏਗਾ, 60 ਸਵਾਲ ਆਉਣਗੇ ਤੁਹਾਨੂੰ ਰੀਜ਼ਨਿੰਗ ਦੇ ਲਈ, ਮੈਥ ਸਾਇੰਸ ਅੰਗਰੇਜ਼ੀ ਦੇ ਲਈ ਰੈਡੀ ਰਹਿਣਾ ਪਏਗਾ। ਮੈਡੀਕਲ ਅਸਿਸਟੈਂਟ ਦੇ ਲਈ ਪੇਪਰ ਹੋਵੇਗਾ 45 ਮਿੰਟ ਦਾ, ਜਿਹਦੇ ਵਿੱਚ 45 ਸਵਾਲ ਆਉਣਗੇ ਅੰਗਰੇਜ਼ੀ, ਰੀਜ਼ਨਿੰਗ, ਜਨਰਲ ਅਵੇਅਰਨੈਸ ਦੇ। ਔਰ ਤੁਹਾਨੂੰ ਸੈਕਿੰਡ ਸਟੈਪ ਦੇ ਵਿੱਚ ਜਿਹੜੇ ਤੁਹਾਡੇ ਡਾਕੂਮੈਂਟਸ ਨੇ, ਯਾਨੀ ਕਿ ਤੁਹਾਡੇ ਦਸਤਾਵੇਜ਼, ਉਹਨਾਂ ਦੀ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੈ ਔਰ ਫਿਜ਼ੀਕਲ ਟੈਸਟ ਪਾਸ ਹੋਣਾ ਜ਼ਰੂਰੀ ਹੈ। ਮੁੰਡਿਆਂ ਦੇ ਲਈ 1.6 ਕਿਲੋਮੀਟਰ 7 ਮਿੰਟ ਦੇ ਵਿੱਚ ਪੂਰਾ ਕਰਨਾ ਜ਼ਰੂਰੀ ਹੈ ਅਤੇ ਕੁੜੀਆਂ ਦੇ ਲਈ 8 ਮਿੰਟ ਦੇ ਵਿੱਚ 1.6 ਕਿਲੋਮੀਟਰ ਦੀ ਜਿਹੜੀ ਇਹ ਦੌੜ ਹੈ ਉਹ ਪੂਰੀ ਕਰਨੀ ਜ਼ਰੂਰੀ ਹੈ। ਪੁਸ਼ਅਪ ਕਰਵਾਏ ਜਾਣਗੇ, ਸਿਟਅਪਸ ਕਰਵਾਏ ਜਾਣਗੇ ਅਤੇ ਸਕੁਐਟਸ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੈਡੀਕਲ ਪ੍ਰੀਖਿਆ ਦੇ ਵਿੱਚ ਤੁਹਾਡਾ ਬਲੱਡ ਟੈਸਟ, ਯੂਰਿਨ ਟੈਸਟ, ਐਕਸਰੇ ਕੀਤਾ ਜਾਏਗਾ, ECG ਹੋਏਗੀ ਔਰ ਆਈ ਟੈਸਟ ਵਗੈਰਾ ਵਗੈਰਾ ਸ਼ਾਮਿਲ ਨੇ। ਸੋ ਜ਼ਰੂਰੀ ਗੱਲ ਇਹ ਹੈ ਕਿ ਅਗਰ ਤੁਸੀਂ ਫੋਰਮ ਭਰਨਾ ਚਾਹੁੰਦੇ ਹੋ ਤਾਂ ਇਸ ਦੀ ਫੀਸ ਹੈ 550 ਰੁਪਏ। ਔਨਲਾਈਨ ਅਪਲਾਈ ਹੀ ਹੋਵੇਗਾ ਇਹ। ਮਾਰਚ 2027 ਦੇ ਵਿੱਚ ਟ੍ਰੇਨਿੰਗ ਸ਼ੁਰੂ ਅਤੇ ਜੂਨ 2027 'ਚ ਪਾਸਿੰਗ ਆਊਟ ਪਰੇਡ ਹੋਏਗੀ। ਅਤੇ ਫਿਰ ਕੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ? ਅਗਰ ਹਾਂ ਤੁਹਾਡਾ ਇਹ ਸੁਪਨਾ ਹੈ ਤਾਂ ਬਸ ਆਪਣੇ ਦਿਲ ਦੀ ਗੱਲ ਸੁਣੋ ਅਤੇ ਭਾਰਤੀ ਵਾਯੂ ਸੈਨਾ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਅਤੇ ਕਰ ਸਕਦੇ ਹੋ ਆਪਣਾ ਸੁਪਨਾ ਪੂਰਾ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਵਿੱਚ ਟਾਈਮ ਹੋ ਗਿਆ ਹੈ ਮੇਰੀ ਨਹੀਂ ਗਾਣੇ ਦੀ ਅਗਲੀ ਗੱਲ ਸੁਣਨ ਦਾ। ਸੋ ਸਟੇ ਟਿਊਨ, ਸੁਣਦੇ ਹਾਂ ਅਗਲਾ ਗਾਣਾ।

ਨਿਸ਼ਾਨੇ ਤੱਕ ਪਹੁੰਚਣ ਦੇ ਸਫ਼ਰ ਦੇ ਵਿੱਚ ਉਸਨੂੰ ਕਰੋੜਾਂ ਲੋਕਾਂ ਦਾ ਪਿਆਰ ਮਿਲਿਆ ਸਿਰਫ ਔਰ ਸਿਰਫ ਉਸਦੀ ਆਪਣੀ ਅਣਥੱਕ ਮਿਹਨਤ ਦੇ ਵਜੋਂ। ਮੈਨਚੈਸਟਰ ਯੂਨਾਈਟਿਡ ਤੋਂ ਰੀਅਲ ਮੈਡ੍ਰਿਡ, ਰੀਅਲ ਮੈਡ੍ਰਿਡ ਤੋਂ ਜੁਵੈਂਟਸ, ਫਿਰ ਦੁਬਾਰਾ ਮੈਨਚੈਸਟਰ ਯੂਨਾਈਟਿਡ ਦੇ ਲਈ ਅਤੇ ਫਿਰ ਹੁਣ ਅਲ ਨਸਰ ਦੇ ਲਈ ਖੇਡਣਾ। ਇੱਕ ਚੀਜ਼ ਜਿਹੜੀ ਨਹੀਂ ਬਦਲੀ ਉਹ ਸੀ ਹਿਜ ਹੰਗਰ ਟੂ ਬੀ ਬੈਟਰ ਦੈਨ ਯੈਸਟਰਡੇ, ਔਰ ਇਹ ਉਹਨਾਂ ਨੇ ਕਿਹਾ ਕਿ ਹੁਣ ਵੀ ਜਾਰੀ ਰਹੇਗੀ ਉਹਨਾਂ ਦੀ ਇਹ ਜਿਹੜੀ ਭੁੱਖ ਹੈ ਕਿ ਮੈਂ ਖੁਦ ਤੋਂ ਕੱਲ੍ਹ ਤੋਂ ਬਿਹਤਰ ਬਣਨਾ ਹੈ, ਆਉਣ ਵਾਲੇ ਕੱਲ੍ਹ ਦੇ ਵਿੱਚ ਹਰ ਰੋਜ਼ ਹੋਰ ਮਿਹਨਤ ਕਰਨੀ ਹੈ ਔਰ ਵਧੀਆ ਕਰਨਾ ਹੈ, ਕਿਸੇ ਹੋਰ ਲਈ ਨਹੀਂ ਆਪਣੇ ਲਈ। ਆਪਣੇ ਆਪ ਦੇ ਨਾਲ ਸਾਡਾ ਕੰਪੀਟੀਸ਼ਨ ਹੋਣਾ ਚਾਹੀਦਾ, ਬਾਕੀਆਂ ਦੇ ਨਾਲ ਕੰਪੀਟੀਸ਼ਨ ਕਰਾਂਗੇ ਤਾਂ ਕਈ ਵਾਰੀ ਉਹ ਨੈਗੇਟਿਵ ਟਰਨ ਕਰ ਜਾਂਦੇ, ਲੇਕਿਨ ਖੁਦ ਦੇ ਨਾਲ ਜੇ ਕੰਪੀਟੀਸ਼ਨ ਕਰਦੇ ਹਾਂ ਤਾਂ ਸਾਨੂੰ ਆਪਣੇ ਆਪ ਤੋਂ ਹੋਰ ਜ਼ਿਆਦਾ ਚੀਜ਼ਾਂ ਕਈ ਵਾਰੀ ਸਿੱਖਣ ਨੂੰ ਮਿਲਦੀਆਂ ਨੇ ਔਰ ਪਤਾ ਚੱਲਦਾ ਹੈ ਅਸੀਂ ਕਿੱਥੇ ਕਿੱਥੇ ਗਲਤੀਆਂ ਕੀਤੀਆਂ ਨੇ ਔਰ ਕਿਹੜੀਆਂ ਗਲਤੀਆਂ, ਕਿਹੜੀਆਂ ਕਮੀਆਂ ਸਾਡੇ 'ਚ ਹੈਗੀਆਂ ਨੇ ਔਰ ਅਸੀਂ ਉਹਨਾਂ ਨੂੰ ਕਿੱਥੇ ਕਿਸ ਤਰੀਕੇ ਦੇ ਨਾਲ ਸੁਧਾਰ ਸਕਦੇ ਹਾਂ। ਇਹ ਐਟੀਟਿਊਡ ਜ਼ਿੰਦਗੀ ਦੇ ਲਈ ਜ਼ਰੂਰੀ ਹੈ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਗੱਲ ਦਿਲ ਦੀ ਦੱਸਣ ਲਈ ਬੜਾ ਕੁਝ ਜ਼ਿਆਦਾ ਨਹੀਂ ਕਰਨਾ ਪੈਂਦਾ, ਬਸ ਇੰਨਾ ਹੈ ਕਿ ਥੋੜ੍ਹੀ ਜਿਹੀ ਹਿੰਮਤ ਕਰਨੀ ਪੈਂਦੀ ਹੈ ਔਰ ਉਸ ਤੋਂ ਬਾਅਦ ਜੋ ਮਨ ਦੇ ਵਿੱਚ ਆਏ ਉਹ ਬੋਲ ਦੇਣਾ ਚਾਹੀਦਾ, ਲੇਕਿਨ ਇਹਦੇ ਲਈ ਮੈਨੂੰ ਲੱਗਦਾ ਕਿ ਹਿੰਮਤ ਕਈ ਵਾਰੀ ਵਾਹ ਵਾਹ ਇਕੱਠੀ ਕਰਨੀ ਪੈਂਦੀ, ਔਰ ਹਿੰਮਤ ਜੇਕਰ ਤੁਸੀਂ ਕਰਦੇ ਹੋ ਤਾਂ ਹੀ ਤੁਹਾਡੇ ਸੁਪਨੇ ਵੀ ਪੂਰੇ ਹੋ ਸਕਦੇ ਨੇ। ਯਾਨੀ ਕਿ ਹਿੰਮਤ ਦੇ ਨਾਲ ਤੁਸੀਂ ਵੀ ਆਪਣਾ ਸਿੰਪਲ ਜਿਹਾ ਸਫ਼ਰ ਸ਼ੁਰੂ ਕਰਕੇ ਉਸਨੇ ਇੱਕ ਲੈਜੈਂਡਰੀ ਜਰਨੀ ਦੇ ਵਿੱਚ ਤਬਦੀਲ ਕਰ ਸਕਦੇ ਹੋ। ਸੋ ਜਦੋਂ ਇੱਕ ਛੋਟੇ ਜਿਹੇ ਮੁੰਡੇ ਦੇ ਬਹੁਤ ਸਾਰੇ ਔਖੇ ਔਖੇ ਟੈਸਟ ਜ਼ਿੰਦਗੀ ਲੈਂਦੀ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਤਾਂ ਟੁੱਟਿਆ ਹੋਏਗਾ, ਲੇਕਿਨ ਸੋਚੋ ਉਸਦੀ ਹਿੰਮਤ ਕਿੰਨੀ ਹੋਏਗੀ, ਔਰ ਹਿੰਮਤ ਨੂੰ ਉਸਨੇ ਬਰਕਰਾਰ ਰੱਖਿਆ। ਬਹੁਤ ਸਾਰੀਆਂ ਜਰਸੀਆਂ ਬੇਸ਼ੱਕ ਉਹ ਬਦਲਦਾ ਗਿਆ, ਲੇਕਿਨ ਸਪਨਾ ਉਹਦਾ ਇੱਕ ਹੀ ਸੀ, ਅੱਖ ਉਸਦੀ ਬਿਲਕੁਲ ਨਿਸ਼ਾਨੇ 'ਤੇ ਸੀ, ਲੇਕਿਨ ਉਸ

ਪਰਸੋਂ ਜਦੋਂ ਇੱਕ ਫਾਈਨਲ ਵਿਸਲ ਵੱਜੀ, ਸਕੋਰਬੋਰਡ ਸਿਰਫ ਇੱਕ ਰਿਜ਼ਲਟ ਦਿਖਾ ਰਿਹਾ ਸੀ, ਸਪੇਨ 1 ਪੁਰਤਗਾਲ 0। ਔਰ ਇਸ 0 ਦੇ ਨਾਲ ਬਹੁਤ ਸਾਰੇ ਸੁਪਨੇ, ਇੰਨੇ ਕੁ ਜ਼ਿਆਦਾ ਦਿਲ ਟੁੱਟੇ, ਲੇਕਿਨ ਉਹਨਾਂ ਸਾਰੇ ਸੁਪਨਿਆਂ ਦੇ ਨਾਲ ਨਾਲ ਇੱਕ ਇੱਦਾਂ ਦਾ ਦਿਲ ਟੁੱਟਿਆ ਜੋ ਅੰਦਰੋਂ ਬਹੁਤ ਮਾਸੂਮ ਪਰ ਬਹੁਤ ਜ਼ਿਆਦਾ ਮਿਹਨਤੀ, ਇੱਕ ਸੋਲਜਰ ਦੀ ਤਰ੍ਹਾਂ ਉਸ ਇਨਸਾਨ ਨੇ ਆਪਣੀ ਜ਼ਿੰਦਗੀ ਜੀ ਹੈ। ਬਹੁਤ ਡਿਸਿਪਲਿਨ ਲਾਈਫ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ। ਪਰ ਸਕੋਰਬੋਰਡ ਤੋਂ ਵੀ ਵੱਡੀ ਇੱਕ ਕਹਾਣੀ ਲਿਖੀ ਜਾ ਚੁੱਕੀ ਸੀ। ਕ੍ਰਿਸਟੀਆਨੋ ਰੋਨਾਲਡੋ ਚੁੱਪਚਾਪ ਮੈਦਾਨ ਤੋਂ ਜਦੋਂ ਬਾਹਰ ਜਾ ਰਿਹਾ ਸੀ, ਅੱਖਾਂ ਵਿੱਚ ਹੰਝੂਆਂ ਦੀ ਤਾਰਾ ਸੀ, ਪਰ ਉਹ ਹੰਝੂ ਹਾਰ ਦੇ ਬਿਲਕੁਲ ਵੀ ਨਹੀਂ ਸੀ। ਉਸੀ 25 ਸਾਲਾਂ ਦੀ ਮਿਹਨਤ, ਲੱਖਾਂ ਕਿਲੋਮੀਟਰ ਦੀ ਦੌੜ, ਹਜ਼ਾਰਾਂ ਇੱਦਾਂ ਦੇ ਗੋਲ ਜਿਹੜੇ ਉਹਨਾਂ ਨੇ ਫੀਲਡ 'ਤੇ ਕੀਤੇ, ਮੈਂ ਔਨ ਰਿਕਾਰਡ ਨਹੀਂ ਗੱਲ ਕਰ ਰਹੀ, ਮੈਂ ਟੋਟਲ ਗੋਲਸ ਦੀ ਗੱਲ ਕਰ ਰਹੀ ਹਾਂ ਜਿਹੜੀ ਉਹਨਾਂ ਨੇ ਪ੍ਰੈਕਟਿਸ ਦੇ ਦੌਰਾਨ ਵੀ ਕੀਤੇ, ਔਰ ਹਮੇਸ਼ਾ ਸਟੀਕ ਸੀ। ਅਤੇ ਕਰੋੜਾਂ ਦਿਲਾਂ ਦੇ ਪਿਆਰ, ਉਹਨਾਂ ਦੇ ਹੰਝੂ ਉਹਨਾਂ ਦੇ ਪਿਆਰ ਦੇ ਹਜੇ ਤੱਕ ਵੀ ਉਸ ਸਦਮੇ 'ਚੋਂ ਨਾ ਉੱਭਰੇ ਨੇ ਨਾ ਉੱਭਰ ਪਾਉਣਗੇ। ਅਤੇ ਕਈ ਵਾਰ ਜ਼ਿੰਦਗੀ ਤੁਹਾਨੂੰ ਟਰੋਫੀ ਨਹੀਂ ਦਿੰਦੀ, ਉਹਨਾਂ ਦੀ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ।

ਜ਼ਿੰਦਗੀ ਕਈ ਵਾਰੀ ਤੁਹਾਨੂੰ ਉਹ ਟਰੋਫੀ ਨਹੀਂ ਦਿੰਦੀ ਜਿਹੜੀ ਤੁਸੀਂ ਚਾਹੁੰਦੇ ਆ, ਪਰ ਤੁਹਾਨੂੰ ਉਹ ਇੱਜ਼ਤ ਦੇ ਦਿੰਦੀ ਹੈ ਜਿਸ ਨੂੰ ਸਮਾਂ ਵੀ ਸਲਾਮ ਕਰਦਾ ਹੈ ਦੋਵੇਂ ਹੱਥ ਖੜੇ ਕਰਕੇ। ਰੋਨਾਲਡੋ ਨੇ ਫੁੱਟਬਾਲ ਨੂੰ ਸਿਰਫ ਗੋਲਸ ਨਹੀਂ ਦਿੱਤੇ, ਉਸਨੇ ਦੁਨੀਆ ਨੂੰ ਯਕੀਨ ਦਿੱਤਾ ਹੈ ਕਿ ਏਜ ਇਜ਼ ਜਸਟ ਅ ਨੰਬਰ, ਪੈਸ਼ਨ ਇਜ਼ ਫੋਰਐਵਰ। ਉਮਰ ਕੁਛ ਨਹੀਂ ਮਾਇਨੇ ਰੱਖਦੀ ਜੇ ਤੁਹਾਡੇ ਅੰਦਰ ਪੈਸ਼ਨ ਹੈ, ਜਜ਼ਬਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ, ਉਹ ਅੱਗ ਹੈ ਤੁਹਾਡੇ ਅੰਦਰ। ਜਦੋਂ ਵੀ ਉਹਨਾਂ ਦੀ ਗੱਲ ਹੁੰਦੀ ਹੈ, ਦਿਲ ਵੀ ਭਰਦਾ ਹੈ, ਅੱਖ ਵੀ ਭਰਦੀ ਹੈ, ਗਲਾ ਵੀ ਭਰ ਆਉਂਦਾ ਹੈ, ਲੇਕਿਨ ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਇਦਾਂ ਲੱਗਦਾ ਕਿ ਇੱਕ ਚੈਪਟਰ ਬੇਸ਼ੱਕ ਮੁੱਕਿਆ, ਸਿਰਫ ਇੱਕ ਚੈਪਟਰ। ਤੇ ਇਹ ਪਲੇਅਰ ਦੀ ਫੇਅਰਵੈਲ ਬਿਲਕੁਲ ਨਹੀਂ ਹੈ, ਅਸੀਂ ਇਸ ਚੀਜ਼ ਨੂੰ ਇੱਦਾਂ ਨਹੀਂ ਸਮਝਣਾ ਕਿ ਇਹ ਪਲੇਅਰ ਦੀ ਫੇਅਰਵੈਲ ਹੈ, ਨਾ। ਫੁੱਟਬਾਲ ਦੇ ਵਿੱਚ ਉਹਨਾਂ ਦਾ ਸਫ਼ਰ ਇਹੀ ਉਮੀਦ ਕਰਦੇ ਹਾਂ ਬਹੁਤ ਲੰਬਾ ਚੱਲੇ, ਸਾਨੂੰ ਉਹ ਗਰਾਊਂਡ 'ਤੇ ਇੱਦਾਂ ਹੀ ਗੋਲਸ ਕਰਦੇ, ਨਵੇਂ ਨਵੇਂ ਰਿਕਾਰਡ ਬਣਾਉਂਦੇ ਦਿਖਦੇ ਰਹਿਣ, ਅਤੇ ਉਹਨਾਂ ਨੂੰ ਸਟੈਂਡਿੰਗ ਓਵੇਸ਼ਨਸ ਉਹਨਾਂ ਦੇ ਫੈਨਸ ਦੀ ਅਤੇ ਦੁਨੀਆ ਭਰ ਤੋਂ ਮਿਲਦੀ ਰਹੇ। ਅਤੇ ਜਦੋਂ ਸਟੇਡੀਅਮ ਦੀਆਂ ਲਾਈਟਸ ਵੀ ਬੰਦ ਹੋ ਜਾਣ, ਟਰੋਫੀਜ਼ ਸ਼ੋਕੇਸ ਵਿੱਚ ਰਹਿ ਜਾਣ, ਰਿਕਾਰਡਸ ਵੀ ਇੱਕ ਦਿਨ ਸਾਰੇ ਹੀ ਟੁੱਟ ਜਾਣ ਬੇਸ਼ੱਕ, ਪਰ ਜਿਹੜੀ ਇੰਸਪੀਰੇਸ਼ਨ ਉਹ ਦੇ ਕੇ ਗਏ ਨੇ ਨਾ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ, ਉਹ ਕਦੀ ਰਿਟਾਇਰ ਨਹੀਂ ਹੋ ਸਕਦੀ, ਔਰ ਹਜੇ ਉਹ ਰਿਟਾਇਰ ਹੋਏ ਵੀ ਨਹੀਂ ਹੈ। ਸੋ ਇਸ ਕਰਕੇ ਆਪਣੇ ਮਨ ਨੂੰ ਤੁਸੀਂ ਭਰਨਾ ਨਹੀਂ ਹੈ ਉਹਨਾਂ ਦੀ ਇੰਸਪੀਰੇਸ਼ਨਲ ਕੁਝ ਇੱਦਾਂ ਦੀ ਜਰਨੀ ਬਾਰੇ ਗੱਲਾਂ ਤੁਹਾਨੂੰ ਦੱਸ ਦੇ ਰਹੂੰਗੀ। ਇੱਕ ਚੀਜ਼ ਹੋਰ, ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਪਤਾ ਕਿਹਨਾਂ ਦੀ ਕੀਤੀ ਹੈ, ਮੈਂ ਦੱਸਾਂ, ਕ੍ਰਿਸਟੀਆਨੋ ਰੋਨਾਲਡੋ ਦੋ ਸੈਂਟੋਸ ਆਵੀਏਰੋ, ਯਾਨੀ ਕਿ ਸਾਡੇ ਸਾਰਿਆਂ ਦੇ ਪਿਆਰੇ ਕ੍ਰਿਸਟੀਆਨੋ ਰੋਨਾਲਡੋ ਦੀ ਸੀ, ਇਹ ਸੀ ਜੀ ਉਹਨਾਂ ਦਾ ਪੂਰਾ ਨਾਮ। ਲੇਕਿਨ ਇੱਕ ਚੀਜ਼ ਹੋਰ ਤੁਹਾਨੂੰ ਦੱਸਦੀ, ਉਹਨਾਂ ਨੇ ਕਦੀ ਵੀ ਆਪਣੀ ਪੂਰੀ ਬਾਡੀ 'ਤੇ ਟੈਟੂ ਨਹੀਂ ਕਰਵਾਇਆ, ਪਤਾ ਕਿਉਂ? ਕਿਉਂਕਿ ਦੇਖਿਆ ਹੋਗਾ ਤੁਸੀਂ, ਜ਼ਿਆਦਾਤਰ ਜਿੰਨੇ ਫੇਮਸ ਫੇਮਸ ਐਥਲੀਟ ਹੈ ਉਹਨਾਂ ਦੀ ਬਾਡੀ 'ਤੇ ਬਹੁਤ ਸਾਰੇ ਟੈਟੂਸ ਨਜ਼ਰ ਆਉਂਦੇ ਨੇ, ਲੇਕਿਨ ਸਾਰਿਆਂ ਦੇ ਓਪੋਜ਼ਿਟ ਕ੍ਰਿਸਟੀਆਨੋ ਰੋਨਾਲਡੋ, ਉਹਨਾਂ ਨੇ ਇਸ ਵਜ੍ਹਾ ਕਰਕੇ ਨਹੀਂ ਕਰਵਾਇਆ ਕਿਉਂਕਿ ਉਹ ਬਲੱਡ ਡੋਨੇਟ ਕਰਦੇ ਨੇ, ਰੈਗੂਲਰ ਕਰਦੇ ਨੇ, ਔਰ ਇੱਦਾਂ ਹੀ ਉਹ ਸੇਵਾ ਕਰਦੇ ਰਹਿਣਾ ਚਾਹੁੰਦੇ ਨੇ, ਔਰ ਉਹ ਵੀ ਚਾਹੁੰਦੇ ਨੇ ਕਿ ਬੋਨ ਮੈਰੋ ਦੀ ਵੀ ਜਦੋਂ ਜ਼ਰੂਰਤ ਹੋਵੇ ਮੈਂ ਉਹ ਵੀ ਡੋਨੇਟ ਕਰ ਪਾਵਾਂ। ਸੋ ਬਲੱਡ ਐਂਡ ਬੋਨ ਮੈਰੋ ਡੋਨੇਟ ਕਰਨ ਰੈਗੂਲਰ ਬੇਸਿਸ 'ਤੇ ਉਹਨਾਂ ਨੇ ਆਪਣੀ ਬਾਡੀ 'ਤੇ ਕਦੇ ਵੀ ਟੈਟੂ ਨਹੀਂ ਕਰਵਾਇਆ, ਹੈ ਨਾ ਅਮੇਜ਼ਿੰਗ? ਇਸੇ ਵਜ੍ਹਾ ਕਰਕੇ ਉਹ ਪੂਰੀ ਦੁਨੀਆ ਦੇ ਫੇਵਰੇਟ ਪਲੇਅਰ ਨੇ। ਸੋ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਕਹਾਣੀਆਂ ਇੱਦਾਂ ਹੀ ਮੈਂ ਸੁਣਾਉਂਦੀ ਰਹੂੰਗੀ ਵਿੱਚ ਵਿੱਚ ਤੁਹਾਨੂੰ, ਪਰ ਨਾਲ ਦੀ ਨਾਲ ਆਪਾਂ ਕੁਝ ਹੋਰ ਗੱਲਾਂ ਵੀ ਕਰਨੀਆਂ ਨੇ ਨਾ। ਗੱਲਾਂ ਇਹ ਕਰਨੀਆਂ ਨੇ ਕਿ ਆਪਾਂ ਠੀਕ 8 ਵਜੇ ਅੱਜ ਦੇ ਖਾਸ ਮਹਿਮਾਨ ਦੇ ਨਾਲ ਗੱਲ ਕਰਾਂਗੇ, ਔਰ ਗੱਲ ਕਰਾਂਗੇ ਗਵਰਨਮੈਂਟ ਸੈਕਟਰ ਦੇ ਵਿੱਚ ਸੇਵਿੰਗ ਸਕੀਮਸ ਔਰ ਇਹਨਾਂ ਦਾ ਸਾਡੀ ਇੰਡੀਅਨ ਇਕੋਨਮੀ ਦੇ ਵਿੱਚ ਕੀ ਰੋਲ ਹੈ। ਸੋ ਅੱਜ ਦੇ ਮਹਿਮਾਨ ਹੋਣਗੇ ਡਾਕਟਰ ਨਰਿੰਦਰ ਕੌਰ ਜੀ, ਜੋ ਕਿ ਐਸੋਸੀਏਟ ਪ੍ਰੋਫੈਸਰ ਅਤੇ ਹੈੱਡ ਨੇ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਨੇ, ਔਰ ਇਹਨਾਂ ਤੋਂ ਜਾਣਾਂਗੇ ਬਚਤ ਯੋਜਨਾਵਾਂ ਕਿਹੜੀਆਂ ਕਿਹੜੀਆਂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ। ਸੋ ਇਹ ਤਾਂ ਹੋ ਗਈ ਜੀ ਗੱਲ, ਲੇਕਿਨ ਫਿਲਹਾਲ ਟਾਈਮ ਹੋ ਗਿਆ ਹੈ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ। ਸੋ ਕੋਸ਼ਿਸ਼ ਮੇਰੀ ਇਹ ਹੈ ਕਿ ਤੁਹਾਨੂੰ ਸੌਂਗ ਵੀ ਮੈਂ ਵਧੀਆ ਵਧੀਆ ਸੁਣਾਵਾਂ, ਕਿਉਂਕਿ ਗੱਲ ਅੱਜ ਥੋੜ੍ਹੀ ਜਿਹੀ ਆਪਾਂ ਅਪ ਬੀਟ ਵਾਲੀ ਕਰਦੇ ਰਹਿਣਾ ਹੈ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ, ਓਨਲੀ ਔਨ FM ਰੇਨਬੋ ਸਟੇਡੀਅਮ, ਐਂਡ ਇੰਜੋਏ ਦਿਸ ਬਿਊਟੀਫੁਲ ਟਰੈਕ।

ਟਸ਼ਨ ਦੇ ਵਿੱਚ ਰਹਿਣਾ ਹੀ ਜ਼ਿੰਦਗੀ ਹੈ, ਲੇਕਿਨ ਉਹ ਟਸ਼ਨ ਕਿਸੇ ਕੰਮ ਕਰਕੇ ਆਉਣਾ ਚਾਹੀਦਾ, ਇੱਦਾਂ ਥੋੜ੍ਹੀ ਫ੍ਰੀ ਵਾਲਾ ਜਿਹੜਾ ਟਸ਼ਨ ਹੈ ਉਸ ਦੇ ਵਿੱਚ ਗੱਲ ਨਹੀਂ ਹੁੰਦੀ। ਗੱਲ ਇਹੀ ਹੈ ਕਿ ਜਦੋਂ ਤੁਹਾਡੇ ਅੰਦਰ ਕੋਈ ਗੱਲ ਹੋਵੇ ਫਿਰ ਹੀ ਮਜ਼ਾ ਹੈ, ਮਤਲਬ ਦੁਨੀਆ ਫਿਰ ਹੀ ਸਲਾਮ ਕਰਦੀ ਹੈ। ਜੇ ਬਸ ਤੁਸੀਂ ਉਹ ਗੱਲਾਂ ਕਰੋਗੇ ਅਤੇ ਤੁਹਾਡੇ ਕੰਮ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਏਗੀ ਤਾਂ ਗੱਲਬਾਤ ਹੋਣੀ ਨਹੀਂ ਹੈ। ਗੱਲ ਤੁਹਾਡੀ ਉਦੋਂ ਹੀ ਹੁੰਦੀ ਹੈ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ, ਜਦੋਂ ਤੁਹਾਡੇ ਅੰਦਰ ਕੋਈ ਗੱਲ ਹੁੰਦੀ ਹੈ। ਲੋਕ ਤਾਂ ਵੀ ਗੱਲਾਂ ਕਰਦੇ ਨੇ, ਮਤਲਬ ਤੁਹਾਨੂੰ ਉਹਨਾਂ ਗੱਲਾਂ 'ਚ ਪੈਣ ਦੀ ਲੋੜ ਨਹੀਂ ਹੁੰਦੀ। ਗੱਲ ਸਿਰਫ ਇੰਨੀ ਹੈ ਕਿ ਆਪਣੇ ਦਿਲ ਦੀ ਗੱਲ ਸੁਣਨੀ ਚਾਹੀਦੀ ਹੈ, ਲੋਕਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ। ਕਿੰਨੀਆਂ ਗੱਲਾਂ ਹੋ ਗਈਆਂ ਨਾ, ਬਸ ਇੱਦਾਂ ਹੀ ਹੈ। ਗੱਲਾਂ ਕਰਦੇ ਕਰਦੇ ਟਾਈਮ ਹੋ ਗਿਆ ਹੈ 7:58, ਅਤੇ ਬਸ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ 8 ਵਜੇ ਆਪਾਂ ਚੱਲਾਂਗੇ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਮਹਿਮਾਨ ਦੇ ਨਾਲ ਗੱਲਾਂ ਕਰਨ, ਅਤੇ ਆਪਾਂ ਫਿਰ ਅਦਾ ਕਰਦੇ ਹਾਂ ਜਲਦੀ ਦੇ ਨਾਲ ਗਾਣਾ ਸੁਣ ਲੈਂਦੇ ਹਾਂ, ਠੀਕ ਹੈ, ਪਿਆਰਾ ਜਿਹਾ ਛੋਟਾ ਜਿਹਾ ਗਾਣਾ, ਅਤੇ ਬਸ ਫਿਰ ਠੀਕ ਹੈ। ਉਸ ਤੋਂ ਬਾਅਦ

0: एवरीवन।
1: जी मैम, थैंक यू सो मच। लिसनर्स में दासवां के डॉक्टर नरेंद्र कौर जी, जो कि एसोसिएट प्रोफेसर ने और डिपार्टमेंट ऑफ बिजनेस स्टडी दे विच हैड वी ने, ते नाल दी नाल हैंडल कर रहे ने, बच्चों नू पढ़ा भी रहे ने पंजाबी यूनिवर्सिटी गुरु काशी कैंपस दे विच तलवंडी साबो दे विच। मैम तुहाडा फिर तो बहुत बहुत स्वागत करदी हां। और लिसनर्स नू दस दी कि अज असीं गल करांगे गवर्नमेंट सैक्टर दे विच इदां दीआं स्कीम्स ते जिस दे विच असीं अपना पैसा लगा के यानी कि सेविंग कर सकदे हां। सो मैम सब तों पहलां इह जानना चाहूंगी तुहाडे ਕੋਲੋਂ ਕਿ ਇਹ ਜਿਹੜੇ ਆਮ ਲੋਕ ਨੇ ਯਾਨੀ ਕਿ ਆਮ ਪਬਲਿਕ, ਇਹਨਾਂ ਦੇ ਲਈ ਸਰਕਾਰ ਵੱਲੋਂ ਜਿਹੜੀਆਂ ਮੁੱਖ ਬੱਚਤ ਯੋਜਨਾਵਾਂ ਕਿਹੜੀਆਂ ਕਿਹੜੀਆਂ ਚਲਾਈਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਕੀ ਕੀ ਲਾਭ ਨੇ?
0: ਹਾਂਜੀ ਪੂਜਾ ਮੈਮ, ਦੇਖੋ ਮੈਮ, ਜਿਹੜੇ ਵੀ ਸਰਕਾਰ ਵੱਲੋਂ ਆਮ ਲੋਕਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਆਮ ਲੋਕਾਂ ਦਾ ਜਿਹੜਾ ਮੇਨ ਹੈਗਾ ਕਿ ਉਹਨਾਂ ਦੀ ਆਮਦਨ ਜਿਹੜੀ ਹੈ ਦੈਟ ਇਜ਼ ਲੋਅਰ ਵਨ, ਐਂਡ ਯੂ ਕੈਨ ਸੇ ਕਿ ਉਹਨਾਂ ਦੀ ਜਿਹੜੀ ਬੱਚਤ ਕਰਨ ਦੀ ਸਮਰੱਥਾ ਉਹ ਬਹੁਤ ਘੱਟ ਹੈ।
1: ਜੀ ਬਿਲਕੁਲ।
0: ਸੋ ਉਹਨਾਂ ਐਸਪੈਕਟਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਟਾਈਮ ਟਾਈਮ ਤੇ ਕਈ ਛੋਟੀਆਂ ਬੱਚਤ ਯੋਜਨਾਵਾਂ ਇੰਟਰੋਡਿਊਸ ਕੀਤੀਆਂ ਗਈਆਂ ਨੇ।
1: ਜੀ।
0: ਐਂਡ ਉਹ ਸਾਰੀਆਂ ਜਿਹੜੀਆਂ ਬੱਚਤ ਯੋਜਨਾਵਾਂ ਨੇ ਉਹ ਕਿਸੇ ਇੱਕ ਸਪੈਸੀਫਿਕ ਸੈਕਟਰ ਨੂੰ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ, ਲਾਈਕ ਫੋਰ ਵੂਮੈਨ, ਸੀਨੀਅਰ ਸਿਟੀਜ਼ਨ।
1: ਜੀ
0: ਠੀਕ ਹੈ। ਕੁਛ ਐਸੀਆਂ ਯੋਜਨਾਵਾਂ ਨੇ ਜੋ ਬੇਸਿਕਲੀ ਫੋਰ ਟੈਕਸ ਸੇਵਿੰਗ ਪਰਪਸ ਨਾਲ ਕੀਤੀਆਂ ਜਾਂਦੀਆਂ ਨੇ, ਹੈ
1: ਨਾ।
0: ਸੋ ਕਿਸੇ ਵੀ ਬੱਚਤ ਯੋਜਨਾ ਦੇ ਵਿੱਚ ਜੇ ਮੈਂ ਤੁਹਾਨੂੰ ਇਨਫੋਰਮੇਸ਼ਨ ਜਾਣੀ ਉਸ ਤਰ੍ਹਾਂ ਪ੍ਰੋਵਾਈਡ ਕਰਾਂ ਤਾਂ ਕੁਛ ਜਿਹੜੀਆਂ ਬੇਸਿਕ ਮੇਨ ਨੇ ਜਿਹੜੀਆਂ ਸਾਡੇ ਲੋਅਰ ਕਹਿ ਲਓ ਇਨਕਮ ਕਲਾਸ ਗਰੁੱਪ ਜਾਂ ਆਮ ਲੋਕਾਂ ਦੇ ਲਈ ਬਣੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਫਸਟ ਜਿਹੜੀ ਮੈਂ ਤੁਹਾਨੂੰ ਇੰਟਰੋਡਿਊਸ ਕਰਨਾ ਚਾਹਾਂਗੀ ਸਮਾਲ ਸੇਵਿੰਗ ਸਕੀਮ ਬਾਰੇ, ਦੈਟ ਇਜ਼ ਸੁਕੰਨਿਆ ਸਮ੍ਰਿਧੀ ਯੋਜਨਾ।
1: ਜੀ, ਸੁਕੰਨਿਆ ਸਮ੍ਰਿਧੀ ਯੋਜਨਾ। ਜੀ,
0: ਸੁਕੰਨਿਆ ਸਮ੍ਰਿਧੀ ਯੋਜਨਾ ਇਟ ਵਾਜ ਇੰਟਰੋਡਿਊਸਡ ਇਨ ਦਾ ਕੰਪੇਨ ਆਫ ਬੇਟੀ ਬਚਾਓ ਬੇਟੀ ਪੜ੍ਹਾਓ ਕੰਪੇਨ।
1: ਜੀ,
0: ਜਿਸ ਤਰ੍ਹਾਂ ਦਾ ਨਾਮ ਹੀ ਮੈਮ ਕਲੀਅਰ ਕਰ ਰਿਹਾ, ਦਿਸ ਸਕੀਮ ਇਜ਼ ਬੇਸਿਕਲੀ ਫੋਰ ਆਰ ਡੌਟਰਸ, ਬੇਟੀਆਂ ਲਈ ਹੈ ਸਾਡੀਆਂ ਲਈ, ਠੀਕ ਹੈ। ਐਂਡ ਇਸ ਤੇ ਜਿਹੜਾ ਕੀ ਕਹਿੰਦੇ ਨੇ ਜਦੋਂ ਵੀ ਜਾਨੀ ਤੁਹਾਡੀ ਬੇਟੀ ਜਿਹੜੇ 10 ਸਾਲ ਦੀ ਨਹੀਂ ਹੋਈ ਤਾਂ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਉਸਦੇ ਨਾਮ ਤੇ ਇੱਕ ਮਾਈਨਰ ਦੇ ਨਾਮ ਤੇ ਇੱਕ ਅਕਾਊਂਟ ਖੁਲਵਾ ਸਕਦੇ ਹੋ ਪੋਸਟ ਆਫਿਸ ਵਿੱਚ ਵੀ ਔਰ ਆਈਦਰ ਇਨ ਐਨੀ ਆਥੋਰਾਈਜ਼ਡ ਬੈਂਕ। ਐਂਡ ਇਹਦੇ ਵਿੱਚ ਜਿਹੜੀ ਮਿਨੀਮਮ ਇਨਵੈਸਟਮੈਂਟ ਸਾਲ ਦੀ ਹੈਗੀ ਹੈ ਦੈਟ ਇਜ਼ ਜਸਟ 250 ਰੁਪੀਜ਼, 250 ਰੁਪਏ
1: ਸਾਲ ਦੀ, 250 ਰੁਪਿਆ ਬਸ।
0: ਯੈਸ ਮੈਮ
1: ਜੀ।
0: ਐਂਡ ਮੈਕਸੀਮਮ ਅਮਾਊਂਟ ਇਜ਼ 1,50,000, 1,50,000।
1: ਜੀ।
0: And ਜੋ ਵੀ ਤੁਸੀਂ ਇਸ ਚ ਜਮਾ ਕਰੋਗੇ ਦੈਟ ਇਜ ਯੂ ਕੈਨ ਸੇ ਐਲੀਜੀਬਲ ਫੋਰ ਟੈਕਸ ਡਿਡਕਸ਼ਨ ਅੰਡਰ ਸੈਕਸ਼ਨ 80C ਫੋਰ ਇਨਕਮ ਟੈਕਸ ਪਰਪਸ ਆਲਸੋ।
1: ਓਕੇ, ਠੀਕ ਹੈ।
0: ਐਂਡ ਦਿਸ ਬੇਸਿਕਲੀ ਦਿਸ ਸਕੀਮ ਇਜ ਡਿਜ਼ਾਈਨਡ ਫੋਰ ਦਾ ਹਾਇਰ ਐਜੂਕੇਸ਼ਨ ਆਫ ਦਾ ਡੋਟਰ, ਕਿ ਜਦੋਂ 18 ਈਅਰਸ ਦੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਪਲੱਸ 1 ਪਲੱਸ 2 ਦੇ ਵਿੱਚ ਤੁਸੀਂ ਉਹਨਾਂ ਦੀ 11ਵੀਂ 12ਵੀਂ ਦੇ ਵਿੱਚ ਪੈਸੇ ਲਗਾਉਣੇ ਨੇ ਐਜੂਕੇਸ਼ਨ ਉੱਤੇ ਤਾਂ ਤੁਸੀਂ ਇਸ ਤੋਂ ਪੈਸੇ ਵੀ ਡਰਾ ਕਰ ਸਕਦੇ ਹੋ, ਔਰ ਅਦਰਵਾਈਜ਼ ਮੇਨ ਫੋਰ ਮੈਰਿਜ ਪਰਪਸ। ਦਿਸ ਸਕੀਮ ਇਜ ਵੈਰੀ ਗੁੱਡ ਐਂਡ ਇਟਸ ਰੇਟ ਆਫ ਇੰਟਰਸਟ ਇਜ ਵੈਰੀ ਹਾਈ, ਦੈਟ ਇਜ 8.2%, 8.2% ਸਾਲ ਦਾ, ਐਂਡ ਦੈਟ ਇਜ ਫੁਲੀ ਟੈਕਸ ਫ੍ਰੀ।
1: ਓਕੇ,
0: ਉਸ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੈਗੀ ਸਾਡੇ ਸਰੋਤਿਆਂ ਨੂੰ ਜਾਂ ਜਿਹੜੇ ਵੀ ਇਹਦੇ ਵਿੱਚ ਇਨਵੈਸਟ ਕਰਦੇ।
1: ਜੀ,
0: ਠੀਕ ਹੈ। ਉਸ ਤੋਂ ਇਲਾਵਾ ਮੈਮ ਜਿਹੜੀਆਂ ਅਸੀਂ ਕਹਿੰਦੇ ਹਾਂ ਫੋਰ ਸਾਡੇ ਸੀਨੀਅਰ ਸਿਟੀਜ਼ਨਸ ਨੇ, ਬਜ਼ੁਰਗ ਨੇ ਜਿਨ੍ਹਾਂ ਦੀ ਏਜ 60 ਈਅਰਸ ਹੋ ਗਈ ਹੈ ਜਾਂ ਉਸ ਤੋਂ ਉੱਪਰ ਹੈ, ਉਹਨਾਂ ਦੇ ਵੀ ਕੁਛ ਪੋਸਟ ਆਫਿਸ ਸੇਵਿੰਗ ਸਕੀਮਸ ਨੇ ਲਾਈਕ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮਸ, ਉਹਨਾਂ ਦੇ ਵਿੱਚ ਵੀ ਉਹ ਇਕੱਠਾ ਅਮਾਊਂਟ ਜਮ੍ਹਾਂ ਕਰ ਸਕਦੇ ਨੇ ਦੈਟ ਇਜ਼ ਫੋਰ 5 ਈਅਰਸ।
1: ਜੀ,
0: ਐਂਡ ਅਗੇਨ ਰੇਟ ਆਫ ਇੰਟਰਸਟ ਇਜ਼ 8.2%, ਐਂਡ ਇਨਕਮ ਟੈਕਸ ਦੇ ਅੰਡਰ ਵੀ ਉਹਦੀ ਰਿਬੇਟ ਹੈ।
1: ਜੀ,
0: ਹੈ ਨਾ। ਸੋ ਇਸ ਤਰ੍ਹਾਂ ਨਾਲ ਇੱਕ ਮੰਥਲੀ ਇਨਕਮ ਸਕੀਮ ਹੈ ਪੋਸਟ ਆਫਿਸ ਦੀ, ਜਿਸ ਦੇ ਵਿੱਚ ਤੁਸੀਂ ਲੰਬਸਮ ਇਕੱਠਾ ਹੀ ਜਿਵੇਂ ਮੈਕਸੀਮਮ 9 ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦੇ ਹੋ, ਔਰ ਹਰ ਮਹੀਨੇ ਤੁਹਾਡੇ ਸੇਵਿੰਗ ਅਕਾਊਂਟ ਦੇ ਵਿੱਚ ਉਸ 'ਚ ਪੈਸੇ ਆਉਂਦੇ ਰਹਿੰਦੇ ਨੇ, ਸੋ ਤੁਸੀਂ ਆਪਣਾ ਆਰਾਮ ਨਾਲ ਮੰਥ ਦਾ ਖਰਚਾ ਚਲਾ ਸਕਦੇ ਹੋ।
1: ਜੀ, ਜਿਵੇਂ ਹੁਣ ਤੁਸੀਂ
0: ਜੇ ਤੁਸੀਂ ਇਹਨਾਂ ਸਕੀਮਸ ਨੂੰ ਧਿਆਨ ਨਾਲ ਦੇਖੋਗੇ ਹਰ ਇੱਕ ਦਾ ਪਰਪਸ ਡਿਫਰੈਂਟ ਹੈ, ਐਂਡ ਦੀਜ਼ ਆਰ ਫੋਰ ਸਮ ਸਪੈਸੀਫਿਕ ਕਲਾਸ। ਜਿਵੇਂ ਕੋਈ ਵੀ ਬੱਚਤ ਕਰਨ ਤੋਂ ਪਹਿਲਾਂ ਜੋ ਮੈਨੂੰ ਫੀਲ ਹੁੰਦਾ, ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਤੁਸੀਂ ਕਿਸ ਏਜ ਫੈਕਟਰ ਚੋ,
1: ਬਿਲਕੁਲ,
0: ਤੁਹਾਨੂੰ ਇਹ ਪੈਸਾ ਕਿਤੇ ਇਮੀਡੀਏਟ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵਿਦਡਰਾ ਕਰਨ ਦੀ ਲੋੜ ਤਾਂ ਨਹੀਂ ਹੈਗੀ। ਉਸ ਤੋਂ ਇਲਾਵਾ ਤੁਸੀਂ ਆਪਣੇ ਪੈਸੇ ਨੂੰ ਕਿੰਨੀ ਦੇਰ ਤੱਕ ਨਿਵੇਸ਼ ਕਰਕੇ ਰੱਖ ਸਕਦੇ ਹੋ, ਮਤਲਬ ਉਹਨੂੰ ਅਕਾਊਂਟ ਚ ਰੱਖ ਹੀ ਸਕਦੇ ਹੋ, ਤੁਹਾਨੂੰ ਲੋੜ ਨਹੀਂ ਕਢਾਉਣ ਦੀ। ਐਂਡ ਜਿਹੜੇ ਵਰਕਿੰਗ ਕਲਾਸ ਗਰੁੱਪ ਨੇ, ਮਤਲਬ ਕਿਸੇ ਤਰ੍ਹਾਂ ਦੀ ਕੋਈ ਜੋਬ ਕਰਦੇ ਨੇ, ਇਹਨਾਂ ਨੂੰ ਟੈਕਸ ਪੇ ਕਰਨਾ ਪੈਂਦਾ, ਉਹਨਾਂ ਦੇ ਲਈ ਸਭ ਤੋਂ ਮੇਨ ਜਿਹੜਾ ਹੁੰਦਾ ਪਰਪਸ ਕਿ ਅਸੀਂ ਟੈਕਸ ਨੂੰ ਕਿਸ ਤਰ੍ਹਾਂ ਸੇਵ ਕਰ ਸਕਦੇ,
1: ਬਿਲਕੁਲ ਜੀ,
0: ਹੈ ਨਾ
1: ਜੀ।
0: ਸੋ ਦੀਜ਼ ਆਰ ਸਮ ਫੈਕਟਰਸ, ਕੁਛ ਕਹਿ ਲਓ ਅਸੀਂ ਪੁਆਇੰਟਸ ਨੇ ਜਿਹਨਾਂ ਨੂੰ ਅਸੀਂ ਨਿਵੇਸ਼ ਕਰਨ ਤੋਂ ਪਹਿਲਾਂ ਜਾਂ ਬੱਚਤ ਕਰਨ ਤੋਂ ਪਹਿਲਾਂ ਧਿਆਨ 'ਚ ਰੱਖਣਾ ਜ਼ਰੂਰੀ ਹੈ।
1: ਜੀ ਜੀ ਜੀ।
0: ਇਸ ਤੋਂ ਇਲਾਵਾ ਮੈਮ ਕੁਛ ਸੇਵਿੰਗਸ ਨੇ ਲਾਈਕ ਫੋਰ ਲੌਂਗ ਟਰਮ, ਲਾਈਕ ਪਬਲਿਕ ਪ੍ਰੋਵੀਡੈਂਟ ਫੰਡ,
1: ਜੀ,
0: ਵੈਰੀ ਯੂ ਕੈਨ ਸੇ interested one, and I feel it is safest one for your old age.

0: जी
1: बिकॉज इट्स टेन्योर इज 15 ईयर्स एंड फर्दर इट कैन बी एक्सटेंडेड फॉर 5 ईयर्स. 5 मतलब है ना, तुसी एक बार 15 साल पूरे हो गए,
0: जी
1: अगे 5 साल एक बार एक्सटेंड कर लो, उस तो बाद फिर दोबारा 5 साल ली कर लो,
0: जी
1: तो ऑलमोस्ट इट इज 25 ईयर्स. तो मैम मैं तो अपने एम बी ए एम कॉम बी बी ए बी कॉम के स्टूडेंट्स नू भी हमेशा यही कहनी हाँ कि
0: जी
1: बेटा जिस दिन तुसी अर्निंग करन लग गए कम से कम इस पीपीएफ दे विच 500,000 रुपया तो मिनिमम साल का पा ही सकते हो ना.
0: जी मैं तुहाड़े तों यही पुछण जा रही सी, पहली गल तो यही कि इन्हां दे विच फर्क की है, वह भी तुसीं बहुत चंगी तरीके नाल दस दिता, तो उस तो बाद मैं ये पुछण जा रही सी कि जिहड़े नौजवान ने, महिलावां ने, या जिहड़े नौकरी पेशा या फिर सीनियर सिटीजन नागरिक ने, उन्हां नूं इन्हां बचत योजनावां च सब तो ज़्यादा जिहड़ा मतलब उचित किहड़ा, उह तुसीं दस दिता कि सीनियर सिटीजन दे लई किहड़ा ठीक है ते महिलावां दे लई किहड़ा, ते अगर कोई स्टूडेंट ने ते उह किन्ना क या किस योजना दे विच अपना इन्वेस्ट कर सकदे ने. ਅਤੇ ਜੇ ਅਸੀਂ ਗੱਲ ਕਰੀਏ ਸਰਕਾਰੀ ਬਚਤ ਯੋਜਨਾਵਾਂ ਦੇ ਵਿੱਚ ਨਿਵੇਸ਼ ਕਰਨ 'ਤੇ ਜਿਹੜਾ ਸਾਨੂੰ ਆਮਦਨ ਕਰ, ਯਾਨੀ ਕਿ ਇਨਕਮ ਟੈਕਸ, ਉਹਦੇ ਵਿੱਚ ਵੀ ਕੋਈ ਛੋਟ ਮਿਲਦੀ ਹੈ? ਜੇ ਹਾਂ ਤਾਂ ਕਿੱਦਾਂ ਮਿਲਦੀ ਹੈ, ਔਰ ਉਹ ਕਿਹੜੀਆਂ ਸਕੀਮਸ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਸਾਨੂੰ ਇਨਕਮ ਟੈਕਸ ਮਿਲ ਸਕਦਾ ਹੈ ਸਾਨੂੰ ਛੋਟ?
1: ਠੀਕ ਹੈ ਮੈਮ, ਦੇਖੋ ਮੈਮ ਜਿਵੇਂ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਹੈ ਸੁਕੰਨਿਆ ਸਮ੍ਰਿਧੀ ਯੋਜਨਾ ਹੈ,
0: ਇਹਦੇ
1: ਵਿੱਚ ਤੁਸੀਂ ਇਸ 'ਚ 1,50,000 ਤੱਕ ਇਨਵੈਸਟ ਕਰੋਗੇ.
0: ਜੀ ਇਹਦੇ ਵਿੱਚ ਦੱਸਿਆ ਸੀ
1: 80C ਹੈ ਸਾਡੇ ਐਕਟ ਹੈ, ਇੱਕ ਇਨਕਮ ਟੈਕਸ ਦਾ ਸੈਕਸ਼ਨ ਹੈ
0: ਜੀ,
1: ਜਿਹਦੇ ਅੰਡਰ ਇਹ ਤੁਹਾਡੀ ਇਨਕਮ ਦੇ ਵਿੱਚੋਂ 1,50,000 ਸਿੱਧਾ ਲੈਸ ਹੋ ਜਾਂਦਾ ਹੈ
0: ਜੀ ਮੈਮ,
1: ਹੈ ਨਾ
0: ਜੀ.
1: ਐਂਡ ਜੋ ਇਸ ਤੇ ਤੁਹਾਨੂੰ ਇੰਟਰਸਟ ਮਿਲੇਗਾ ਦੈਟ ਇਜ਼ ਆਲਸੋ ਨੋਟ ਟੈਕਸੇਬਲ, ਤੁਹਾਨੂੰ ਉਹਨੂੰ ਕਿਤੇ ਦਿਖਾਉਣ ਦੀ ਜ਼ਰੂਰਤ ਨਹੀਂ ਹੈ.
0: ਓਕੇ,
1: ਉਸੇ ਤਰ੍ਹਾਂ ਨਾਲ ਜੋ ਪਬਲਿਕ ਪ੍ਰੋਵੀਡੈਂਟ ਫੰਡ ਹੈ, ਦੇਖੋ ਜਿਹੜਾ ਸੁਕੰਨਿਆ ਦੈਟ ਇਜ਼ ਸਪੈਸੀਫਿਕਲੀ ਫੋਰ ਗਰਲਸ,
0: ਜੋ
1: ਪਬਲਿਕ ਪ੍ਰੋਵੀਡੈਂਟ ਫੰਡ ਹੈ ਦਿਸ ਇਜ਼ ਫੋਰ ਐਵਰੀਵਨ ਹੂ ਹੈਵ ਅਟੇਨਡ ਦ ਏਜ ਆਫ 18 ਈਅਰਸ. ਤੁਸੀਂ ਆਪਣੇ ਮਾਈਨਰ ਬੱਚੇ ਲਈ ਵੀ ਖੁਲਵਾ ਸਕਦੇ ਹੋ, ਜਿਵੇਂ ਬੇਟਾ ਹੈ ਉਹਦੇ ਲਈ ਖੁਲਵਾ ਲਓ, ਉਸਦੇ ਵਿੱਚ ਮੰਥਲੀ ਤੁਸੀਂ ਫਿਕਸ ਕਰ ਸਕਦੇ ਹੋ ਅਮਾਊਂਟ, ਜਾਂ ਤੁਸੀਂ ਸਾਲ ਦੀ ਜਿੰਨੀ ਕੁ ਅਫੋਰਡ ਕਰ ਸਕਦੇ ਹੋ ਪਾ ਦਿਓ. ਮੈਕਸੀਮਮ 1,50,000 ਹੁੰਦੀ ਹੈ ਇਹ 1 ਸਾਲ ਦੀ. ਔਰ 80C ਦੀ ਇੱਕ ਲਿਮਿਟ ਹੈ ਬਸ, ਕਿ 80C ਦੇ ਵਿੱਚ ਤੁਸੀਂ ਵੱਧ ਤੋਂ ਵੱਧ 1.5 ਲੱਖ ਦੀ ਐਗਜ਼ੰਪਸ਼ਨ ਲੈ ਸਕਦੇ ਹੋ. ਤੋ ਜੇ ਤੁਸੀਂ ਇਹਨਾਂ ਸਾਰੇ ਜੁਨੀ ਯਾਨੀ ਕਿ ਇਹਨਾਂ ਅਲਟਰਨੇਟਿਵ ਦੇ ਵਿੱਚ ਥੋੜਾ ਥੋੜਾ ਵੀ ਪਾ ਦੋਗੇ ਤਾਂ ਤੁਸੀਂ ਸਾਲ ਦੇ ਵਿੱਚ 1.5 ਲੱਖ ਬੜੇ ਆਰਾਮ ਨਾਲ ਸੇਵ ਕਰ ਸਕਦੇ ਹੋ, ਜਿਹਨੂੰ ਤੁਹਾਨੂੰ ਤੁਹਾਡੀ ਇਨਕਮ ਵੀ ਹੋਏਗੀ, ਇੰਟਰਸਟ ਵੀ ਮਿਲੇਗਾ ਜਿਸ ਤੋਂ, ਬਟ ਤੁਹਾਨੂੰ ਟੈਕਸ ਵੀ ਦੇਣਾ ਨਹੀਂ ਪਏਗਾ.
0: ਇੱਕ ਚੀਜ਼ ਹੋਰ,
1: ਟੋਟਲ ਇਨਕਮ ਚੋਂ ਵੀ ਮਾਈਨਸ ਹੋਏਗੀ
0: ਜੀ. ਇਹਦੇ ਨਾਲ ਹੀ ਇੱਕ ਸਵਾਲ ਹੋਰ ਦਿਮਾਗ ਦੇ ਵਿੱਚ ਆਇਆ ਮੇਰੇ ਮੈਮ, ਕਿ ਕੀ ਇੱਕ ਵਿਅਕਤੀ ਨੂੰ ਆਪਣੀ ਸਾਰੀ ਬਚਤ ਇੱਕ ਹੀ ਯੋਜਨਾ ਦੇ ਵਿੱਚ ਨਿਵੇਸ਼ ਕਰਨੀ ਚਾਹੀਦੀ ਹੈ ਜਾਂ ਫਿਰ ਅਲੱਗ ਅਲੱਗ ਯੋਜਨਾਵਾਂ ਦੇ ਵਿੱਚ ਵੰਡ ਕੇ, ਮਤਲਬ ਹੈ ਨਾ, ਉਸਨੂੰ ਨਿਵੇਸ਼ ਕਰਨਾ ਉਹ ਵਧੀਆ ਰਹੇਗਾ ਤੁਹਾਡੇ ਅਕੋਰਡਿੰਗ, ਕੀ ਠੀਕ ਹੈ?
1: ਦੇਖੋ ਮੈਮ ਜਿਵੇਂ ਮੈਂ ਤੁਹਾਨੂੰ ਪਬਲਿਕ ਪ੍ਰੋਵੀਡੈਂਟ ਫੰਡ ਕਿਹਾ ਹੈ ਨਾ, ਇਹਨਾਂ ਚੋਂ ਤੁਸੀਂ ਇਸ ਤਰ੍ਹਾਂ ਸੌਖਾ ਪੈਸਾ ਨਹੀਂ ਕਢਾ ਸਕਦੇ, ਇਹਨਾਂ ਦੀ ਇੱਕ ਲੌਕ ਇਨ ਪੀਰੀਅਡ ਹੁੰਦਾ, ਮਤਲਬ ਜਿਵੇਂ ਪੀਪੀਐਫ ਦੇ ਵਿੱਚ ਤੁਸੀਂ ਕਮ ਸੇ ਕਮ 4 ਸਾਲ 5 ਸਾਲ ਤੱਕ ਪੈਸਾ ਨਹੀਂ ਵਿਦਡਰਾ ਕਰ ਸਕਦੇ
0: ਜੀ,
1: ਬਟ ਤੁਹਾਨੂੰ ਕਿਸੇ ਵਕਤ ਵੀ ਐਮਰਜੈਂਸੀ ਦੇ ਵਿੱਚ ਪੈਸਿਆਂ ਦੀ ਲੋੜ ਪੈ ਸਕਦੀ ਹੈ, ਮੇ ਬੀ ਤੁਹਾਨੂੰ ਕੋਈ ਹੈਲਥ ਇਸ਼ੂ ਆ ਜੇ, ਫੈਮਿਲੀ ਚ ਕੋਈ ਮੈਰਿਜ ਆ ਸਕਦੀ ਹੈ, ਹੋਰ ਬੱਚਿਆਂ ਦੀ ਐਜੂਕੇਸ਼ਨ.
0: ਸੋ
1: ਹਮੇਸ਼ਾ ਜਿਹੜਾ ਪੈਸਾ ਹੈ ਉਸਨੂੰ ਡਿਵਾਈਡ ਕਰਨਾ ਚਾਹੀਦਾ ਹੈ, ਉਹਨੂੰ ਵੰਡ ਕੇ ਪਾਉਣਾ ਚਾਹੀਦਾ ਹੈ, ਤਾਂ ਜੋ ਲੋੜ ਪਏ ਤੇ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਉਸਨੂੰ ਯੂਜ਼ ਕਰ ਸਕੋ
0: ਜੀ,
1: ਹੈ ਨਾ. ਸੋ ਕੁਛ ਇਹੋ ਜਿਹੀਆਂ ਸਕੀਮਸ ਨੇ ਜਿਨ੍ਹਾਂ ਚੋਂ ਤੁਸੀਂ ਈਜ਼ਲੀ ਪੈਸਾ ਨਹੀਂ ਵਿਦਡਰਾ ਕਰ ਸਕਦੇ, ਉਹਨਾਂ ਦਾ ਮੇਨ ਪਰਪਸ ਹੈ ਹੀ ਇਹ ਹੈ ਕਿ ਤੁਸੀਂ ਲੌਂਗ ਟਰਮ ਲਈ ਉਹਨਾਂ ਨੂੰ ਇਨਵੈਸਟ ਕਰੋ, ਤੇ ਕਦੇ ਆਪਣੇ ਫਿਊਚਰ ਦੇ ਵਿੱਚ ਜਿਵੇਂ ਬੁਢਾਪੇ ਦੇ ਵਿੱਚ ਕਹਿ ਲਓ, ਜਾਂ ਤੁਹਾਡੇ ਬੱਚਿਆਂ ਦੀ ਮੈਰਿਜ ਆਉਂਦੀ ਹੈ ਅੱਜ ਤੋਂ 10-15 ਸਾਲਾਂ ਬਾਅਦ, ਤੁਸੀਂ ਉਹਨਾਂ ਚੀਜ਼ਾਂ ਨੂੰ ਉਦੋਂ ਯੂਜ਼ ਕਰ ਸਕੋ, ਦੈਟ ਇਜ਼ ਫੋਰ ਦਾ ਫਿਊਚਰ ਪਰਪਸ, ਭਵਿੱਖ ਦੀ, ਤੁਹਾਡੇ ਭਵਿੱਖ ਨੂੰ ਉਹ ਸੁਰੱਖਿਅਤ ਕਰ ਰਿਹਾ ਹੈ. ਸੋ ਇਸ ਲਈ ਜਦੋਂ ਵੀ ਤੁਸੀਂ ਪੈਸੇ ਇਨਵੈਸਟ ਕਰਨੇ ਨੇ, ਸਾਰੇ ਇੱਕੋ ਸਰੋਤ ਚ ਨਾ ਪਾਓ, ਯੂ ਸ਼ੁਡ ਇਨਵੈਸਟ ਇਨ, ਯਾਨੀ ਉਹਨਾਂ ਨੂੰ ਅਲੱਗ ਅਲੱਗ ਸੋਰਸਿਸ ਦੇ ਵਿੱਚ ਅਲਟਰਨੇਟਿਵ ਚ ਇਨਵੈਸਟ ਕਰੋ, ਥੋੜਾ ਥੋੜਾ ਕਰਕੇ ਕੁਛ FD ਕਰਾ ਦੋ,
0: ਹੈ ਨਾ,
1: ਕੁਛ PPF ਜ਼ਰੂਰ ਖੁਲਵਾਓ, ਮੈਂ ਤਾਂ ਹਮੇਸ਼ਾ ਰਿਕਮੈਂਡ ਕਰਦੀ ਹਾਂ ਆਪਣੇ ਸਟੂਡੈਂਟਸ ਨੂੰ ਵੀ, ਹੈ ਨਾ, ਤੇ ਉਸ ਤੋਂ ਇਲਾਵਾ ਯਾਨੀ ਇੱਕ ਬੇਟੀ ਹੈ ਤਾਂ ਸੁਕੰਨਿਆ ਜ਼ਰੂਰ ਖੁਲਵਾਓ, ਥੋੜਾ ਬਹੁਤਾ ਉਸ ਚ ਵੀ ਇਨਵੈਸਟ, ਯਾਨੀ ਇਸ ਚੀਜ਼ ਨੂੰ ਡਿਵਾਈਡ ਕਰ ਲਓ ਐਜ਼ ਪਰ ਯੂਅਰ ਇਨਕਮ, ਕਿ ਤੁਸੀਂ ਕਿੰਨਾ ਕੁ ਹਰ ਪਾਸੇ ਥੋੜਾ ਥੋੜਾ ਕਰਕੇ ਪਾ ਸਕਦੇ ਹੋ.
0: ਤੇ ਇਸ ਦੇ ਨਾਲ ਹੀ ਜਿਹੜੇ ਇਸ ਵੇਲੇ ਮੇਰੇ ਲਿਸਨਰਸ ਮੈਮ ਸੁਣ ਰਹੇ ਨੇ ਸਾਨੂੰ ਪਿੰਡਾਂ ਦੇ ਵਿੱਚ ਬੈਠੇ ਹੋਏ, ਤੇ ਉਹਨਾਂ ਨੇ ਮੰਨ ਲਓ ਹਜੇ ਤੱਕ ਕਿਤੇ ਵੀ ਕੋਈ ਨਿਵੇਸ਼ ਕੀਤਾ ਹੀ ਨਹੀਂ ਹੈ, ਤੇ ਜਿਹੜੇ ਮਤਲਬ ਮਤਲਬ ਜਿਵੇਂ ਤੁਸੀਂ ਬੱਚਿਆਂ ਨੂੰ ਦੱਸਿਆ ਹੈ ਨਾ ਕਿ ਬਹੁਤ ਜ਼ਿਆਦਾ ਐਜੂਕੇਟਿਡ ਨਹੀਂ ਹੈ ਅਤੇ ਉਹਨਾਂ ਨੂੰ ਮੇਰੇ ਵਾਂਗੂ ਸਕੀਮਸ ਦਾ ਪਤਾ ਹੀ ਨਹੀਂ ਹੈ ਕੁਛ ਵੀ ਮੰਨ ਲਓ, ਅਤੇ ਪਿੰਡਾਂ ਦੇ ਲੋਕ ਅਤੇ ਜਿਨ੍ਹਾਂ ਨੇ ਪਹਿਲੀ ਵਾਰ ਨਿਵੇਸ਼ ਕਰਨਾ ਹੈ, ਅਤੇ ਉਹਨਾਂ ਨੂੰ ਤੁਸੀਂ ਕਿਹੜੀ ਰਾਏ ਦੇਣਾ ਚਾਹੋਗੇ, ਮਤਲਬ ਕਿਹੜੀਆਂ ਇੱਦਾਂ ਦੀਆਂ ਸਰਕਾਰੀ ਬੱਚਤ ਯੋਜਨਾਵਾਂ ਜਿਹੜੀਆਂ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੋਗੇ ਕਿ ਇਹ ਵਧੀਆ ਨੇ ਅਤੇ ਕਿਉਂ ਵਧੀਆ ਨੇ?
1: ਦੇਖੋ ਮੈਮ ਜੇ ਤਾਂ ਉਹ ਸੀਨੀਅਰ ਸਿਟੀਜ਼ਨਸ ਨੇ, ਹੈ ਨਾ, ਉਹਨਾਂ ਲਈ PPF ਇਜ਼ ਨੋਟ ਅ ਗੁੱਡ ਆਪਸ਼ਨ, ਕਿਉਂਕਿ PPF ਦੀ ਤਾਂ ਇੱਕ ਲਿਮਿਟ ਹੈ, ਉਹਨੇ 5 ਸਾਲ ਉਸ ਤੋਂ ਪੈਸੇ ਨਹੀਂ ਵਿਦਡਰਾ ਹੋਣੇ, ਬਟ ਸੀਨੀਅਰ ਸਿਟੀਜ਼ਨਸ ਨੂੰ ਕਿਸੇ ਵਕਤ ਵੀ ਪੈਸੇ

0: ਜ਼ਰੂਰਤ ਪੈ ਸਕਦੀ ਹੈ।
1: ਜੀ
0: ਤਾਂ ਉਹ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵੱਲ ਜਾਣ ਤਾਂ ਜੋ ਜੇ ਜ਼ਰੂਰਤ ਪਵੇ ਤਾਂ ਪੈਸੇ ਨੂੰ ਵਿਦਡਰਾਅ ਕਰਕੇ ਉਸਨੂੰ ਯੂਜ਼ ਕਰ ਸਕਣ, ਹੈ
1: ਜੀ
0: ਨਾ। ਔਰ ਜੋ ਯੰਗਸਟਰਸ ਨੇ, ਯੰਗਸਟਰ ਲਈ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਇੱਕ ਤਾਂ ਇੱਕ ਇੰਸ਼ੋਰੈਂਸ ਕਵਰ ਜ਼ਰੂਰ ਰੱਖਣ, ਉਹ ਆਪਣੇ ਲਈ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲੈ ਕੇ ਰੱਖਣ, ਕਿਉਂਕਿ ਇੰਸ਼ੋਰੈਂਸ ਦਾ ਵੀ ATC ਦੇ ਅੰਡਰ ਰਿਬੇਟ ਮਿਲਦੀ ਹੈ ਸਾਨੂੰ, ਐਗਜ਼ੰਪਸ਼ਨ ਸਿੱਧੀ ਹੈਗੀ ਹੈ।
1: ਜੀ
0: ਇੱਕ ਆਪਣੇ ਲਈ ਕੋਈ PPF ਜਾਂ ਪਬਲਿਕ ਪ੍ਰੋਵੀਡੈਂਟ ਫੰਡ ਦੇ ਵਿੱਚ ਜ਼ਰੂਰ ਇਨਵੈਸਟ ਕਰ, ਸ਼ੁਰੂ ਕਰ ਲੈਣ। 25 ਸਾਲ ਬਹੁਤ ਹੁੰਦੇ ਨੇ, ਤੁਸੀਂ ਹੌਲੀ ਹੌਲੀ ਕਰਦੇ ਜਾਓਗੇ, ਦੈਟ ਵਿਲ ਬੀ ਇਨ ਕਰੋੜਸ। ਜਦੋਂ ਤੁਸੀਂ ਦੇਖੋਗੇ ਤਾਂ ਹੌਲੀ ਹੌਲੀ ਪੈਸੇ ਨੇ ਅੱਗੇ ਵੱਧਦੇ ਜਾਣਾ, ਇੰਟਰਸਟ ਤੇ ਵੀ
1: ਬਿਲਕੁਲ
0: ਤੁਹਾਨੂੰ ਇੰਟਰਸਟ ਮਿਲਦੇ ਜਾਣਾ ਹੈ।
1: ਜੀ
0: ਤੋ ਅਮਾਉਂਟ ਬਹੁਤ ਅੱਛੀ ਹੁੰਦੀ ਹੈ। ਉਸ ਤੋਂ ਇਲਾਵਾ ਬੱਚੇ RD ਖੁਲਵਾ ਸਕਦੇ ਨੇ, ਮੰਥਲੀ 100 ਰੁਪਿਆ ਉਸ ਚ ਟ੍ਰਾਂਸਫਰ ਕਰ ਦੇਣ,
1: ਜੀ
0: ਹੈ ਨਾ।
1: ਜੀ
0: ਮੰਥਲੀ
1: ਜੀ
0: ਸੌ
1: ਜੀ
0: ਦੋ ਸੌ ਕਰ ਸਕਦੇ ਨੇ, ਆਪਣੀ ਪੋਕਿਟ ਮਨੀ ਚੋ ਹੀ 100 ਰੁਪਿਆ ਸੇਵ ਕਰ ਲੈਣ। ਤੋ ਯਾਨੀ ਕਿ ਉਹਨਾਂ ਨੂੰ ਆਪਣੀ ਲੋੜ ਦੇ ਮੁਕਾਬਲਾ ਨੂੰ ਦੇਖਦੇ ਹੋਏ ਕਿ ਹੁਣ ਇਸ ਵਕਤ ਸਾਨੂੰ ਇਮੀਡੀਏਟ ਲੋੜ ਤਾਂ ਨਹੀਂ ਹੈਗੀ ਉਸ,
1: ਜੀ
0: ਕਿ ਦੇਖੋ RD ਕਰਾਓਗੇ, ਸਾਲ ਦੀ ਕਰਾ ਲਓ, 2 ਸਾਲ ਦੀ ਕਰਾ ਲਓ, ਜੇ ਪੈਸੇ ਦੀ ਜ਼ਰੂਰਤ ਹੈ ਯੂਜ਼ ਕਰ ਲਓ, ਅਦਰਵਾਈਜ਼ ਉਹਨੂੰ ਐਂ ਕੰਟੀਨਿਊ ਐਕਸਟੈਂਡ ਕਰਦੇ ਜਾਓ,
1: ਜੀ
0: ਹੈ ਨਾ। ਤੋ ਕਿਸੇ ਵੀ ਸਕੀਮ ਚ ਲਗਾਉਣ ਤੋਂ ਪਹਿਲਾਂ ਇੱਕ ਉਹਦਾ ਟੈਕਸ ਐਸਪੈਕਟ ਜ਼ਰੂਰ ਦੇਖਣੇ ਚਾਹੀਦੇ ਨੇ, ਇੱਕ ਟਾਈਮ ਪੀਰੀਅਡ ਜ਼ਰੂਰ ਦੇਖਣਾ ਚਾਹੀਦਾ ਹੈ, ਔਰ
1: ਜੀ
0: ਤੀਸਰੀ ਚੀਜ਼ ਕਿ ਤੁਸੀਂ ਲੋੜ ਪਏ ਤੇ ਉਸ ਚੋਂ ਪੈਸੇ ਕਢਾ ਸਕੋਗੇ। ਇਹ 3 ਚੀਜ਼ਾਂ ਬਹੁਤ ਜ਼ਰੂਰੀ ਨੇ,
1: ਜੀ
0: ਕਿਉਂਕਿ ਤੁਹਾਨੂੰ ਕਿਸੇ ਵਕਤ ਵੀ ਐਮਰਜੈਂਸੀ ਚ ਪੈਸੇ ਨੂੰ ਵਿਦਡਰਾਅ ਕਰਨ ਦੀ ਲੋੜ ਪੈ ਸਕਦੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ
0: ਹੈ ਨਾ।
1: ਤੇ
0: ਇਹ ਨਾ ਹੋਵੇ ਤੁਹਾਡੇ ਕੋਲ ਪੈਸੇ ਹੋਣ ਵੀ ਐਂਡ ਤੁਸੀਂ ਕੋਈ ਇਹੋ ਜਿਹੇ ਫੰਡ ਇਹੋ ਜਿਹੀ ਜਗ੍ਹਾ ਤੇ ਲਗਾ ਦੇ ਨਹੀਂ, ਤੁਸੀਂ ਵਿਦਡਰਾਅ ਹੀ ਨਾ ਕਰ ਸਕੋ।
1: ਬਿਲਕੁਲ
0: ਜਿਵੇਂ ਹੁਣ ਜਿਹੜੀ ਸੁਕੰਨਿਆ ਸਮ੍ਰਿਧੀ ਹੈ ਮੈਮ, ਤੁਸੀਂ ਇਸ ਚੋਂ ਵਿਦਡਰਾਅ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡਾ ਬੱਚਾ 10th ਜਾਂ ਅੱਗੇ +2 ਦੀ ਐਡਮਿਸ਼ਨ ਨਹੀਂ ਲੈਂਦਾ, 10th ਤੋਂ ਬਾਅਦ,
1: ਜੀ ਬਿਲਕੁਲ
0: ਹੈ ਨਾ।
1: ਬਿਲਕੁਲ
0: ਉਦੋਂ ਵੀ 50% ਕਢਾ ਸਕਦੇ ਹੋ। ਤੋ ਉਸ
1: ਜੀ
0: ਹਿਸਾਬ ਨਾਲ ਲਗਾਓ ਕਿ ਤੁਸੀਂ ਥੋੜਾ ਬਹੁਤਾ RD ਚ ਰੱਖੋ, FD ਚ ਰੱਖੋ, PPF ਚ ਰੱਖੋ, ਔਰ ਥੋੜਾ ਬਹੁਤਾ ਸੁਕੰਨਿਆ ਸਮ੍ਰਿਧੀ ਵਗੈਰਾ ਵਾਲੇ ਪਾਸੇ ਵੀ ਤੁਸੀਂ ਐਲੋਕੇਟ ਕਰ ਸਕਦੇ ਹੋ।
1: ਜੀ ਔਰ ਆਖਿਰ ਦੇ ਵਿੱਚ ਮੈਮ, ਮੈਂ ਤਾਂ ਇਹ ਜਾਣਨਾ ਚਾਹੁੰਗੀ ਤੁਹਾਡੇ ਕੋਲੋਂ ਕਿ ਤੁਸੀਂ ਇਸ ਵੇਲੇ ਜਿਹੜੇ ਸਰੋਤੇ ਸੁਣ ਰਹੇ ਨੇ ਤੇ ਲੰਬੇ ਸਮੇਂ ਤੋਂ, ਮਤਲਬ ਮੰਨ ਲਓ ਉਹਨਾਂ ਨੇ ਕੋਈ ਕੀਤੀ ਹੋਈ ਹੈ ਆਪਣੀ ਇਨਵੈਸਟਮੈਂਟ ਤੇ ਭਵਿੱਖ ਦੇ ਲਈ, ਯਾਨੀ ਕਿ ਉਹ ਕੋਈ ਬਚਤ ਕਰਨ ਦੇ ਸੰਬੰਧੀ ਕੋਈ ਕਰਨਾ ਚਾਹੁੰਦੇ ਨੇ, ਜਾਂ ਜਿਨ੍ਹਾਂ ਨੇ ਨਹੀਂ ਕੀਤੀ ਲੰਬੇ ਸਮੇਂ ਦੇ ਲਈ ਉਹ ਕਰਨਾ ਚਾਹੁੰਦੇ ਨੇ, ਲੇਕਿਨ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਕਿ ਉਹਨਾਂ ਦਾ ਭਵਿੱਖ ਸੁਰੱਖਿਅਤ ਰਹੇ, ਤੇ ਤੁਸੀਂ ਸਾਡੇ ਲਿਸਨਰ ਨੂੰ ਆਪਣੇ ਵੱਲੋਂ ਕੀ ਸੁਝਾਅ ਦੇਣਾ ਚਾਹੋਗੇ ਕਿ ਕਿਹੜੀ ਇਨਵੈਸਟਮੈਂਟ ਜਾਂ ਸਕੀਮ ਬੈਸਟ ਹੈ?
0: ਮੈਮ ਦੇਖੋ, ਸਭ ਤੋਂ ਪਹਿਲਾਂ ਤਾਂ PPF ਹੈ, ਦੈਟ ਇਜ਼ ਪਬਲਿਕ ਹੈ, ਕਿਉਂਕਿ ਇਹ ਜਿਹੜੀਆਂ ਮੈਡਮ ਸਕੀਮਸ ਤਾਂ ਇਸ ਤੋਂ ਇਲਾਵਾ ਬਹੁਤ ਕੁਛ ਹੈ, ਮਿਊਚੁਅਲ ਫੰਡਸ ਹੈਗੇ ਨੇ, ਸਾਡੇ ਫਾਈਨੈਂਸ਼ੀਅਲ ਮਾਰਕੀਟਸ ਹੈਗੀਆਂ, ਬਟ ਦੋਜ਼ ਆਰ ਫੋਰ ਉਹ ਨਾ ਇਨਵੈਸਟਰਸ ਲਈ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਨੌਲੇਜ ਹੈ ਬਹੁਤ ਜ਼ਿਆਦਾ, ਕਿਉਂਕਿ ਉਹ ਜਿੱਦਾਂ ਸਾਡੀਆਂ ਸਟਾਕ ਮਾਰਕੀਟਸ ਨਾਲ ਰਿਲੇਟਡ ਨੇ ਸਕੀਮਸ, ਹੈ ਨਾ। ਜੇ ਅਸੀਂ ਇਹਨਾਂ 5-6 ਸਕੀਮਸ ਚੋਂ ਗੱਲ ਕਰੀਏ ਤਾਂ ਮੈਂ ਹੀ ਸੁਜੈਸਟ ਕਰਾਂਗੀ ਕਿ ਉਹ ਜਾਂ ਤਾਂ ਪਬਲਿਕ ਪ੍ਰੋਵੀਡੈਂਟ ਫੰਡ ਵੱਲ ਜਾਣ,
1: ਲੰਬੇ ਸਮੇਂ ਦੇ ਲਈ ਜਾਣਾ ਚਾਹੁੰਦੇ ਨੇ,
0: ਪੋਸਟ ਆਫਿਸ ਦੀ MIS ਹੈ, ਮੰਥਲੀ ਇਨਕਮ ਸਕੀਮ,
1: ਓਕੇ,
0: ਠੀਕ ਹੈ। ਉਹਦੇ ਵਿੱਚ ਜੇ ਉਹਨਾਂ ਕੋਲ ਲਾਮਸਮ ਅਮਾਊਂਟ ਇਕੱਠੀ ਹੈ, ਮਤਲਬ 3-4 ਲੱਖ ਰੁਪਿਆ ਉਹਨਾਂ ਕੋਲ ਪਿਆ, ਜਿਵੇਂ ਕੋਈ ਗੱਲ ਇਕੱਠਾ ਹੋਇਆ ਪਿਆ ਹੁੰਦਾ, ਉਹਨਾਂ ਨੇ ਕਈ ਕਿਤੇ ਵੀ ਨਹੀਂ ਇਨਵੈਸਟ ਕੀਤਾ, ਤਾਂ ਉਹਨੂੰ ਉੱਥੇ ਇਨਵੈਸਟ ਕਰ ਦੇਣ, ਉਹ ਜਾ ਕੇ ਇੱਕ ਵਾਰ ਇਨਵੈਸਟ ਕਰ ਦੇਣਗੇ, ਹਰ ਮਹੀਨੇ ਉਹਨਾਂ ਦੇ ਅਕਾਊਂਟ ਵਿੱਚ ਸਾਲ ਦਾ 7.4% ਮੈਮ ਉਸ ਤੇ ਇੰਟਰਸਟ ਮਿਲਦਾ, ਹਰ ਮਹੀਨੇ ਉਹਨਾਂ ਦੇ ਅਕਾਊਂਟ ਵਿੱਚ ਇੱਕ ਰੈਗੂਲਰ ਇਨਕਮ ਆਉਂਦੀ ਰਹੂਗੀ, ਜਿਵੇਂ ਕਹਿ ਲਓ ਤੁਸੀਂ ਪੈਨਸ਼ਨ ਨਹੀਂ ਆਉਂਦੀ,
1: ਜੀ ਜੀ ਜੀ ਜੀ ਜੀ,
0: ਹੈ ਨਾ, ਵੀ ਚਲੋ ਤੁਹਾਡੇ ਜਿਹੜੇ ਛੋਟੇ ਮੋਟੇ ਤੁਹਾਡੇ ਰੈਗੂਲਰ ਖਰਚੇ ਨੇ ਉਹ ਚੱਲਦੇ ਰਹਿਣਗੇ, ਹੈ ਨਾ।
1: ਜੀ
0: ਸੋ ਦਿਸ ਇਜ਼ ਵਨ ਆਫ ਦਾ ਗੁੱਡ ਆਪਸ਼ਨ।
1: ਤੇ ਇਸਦਾ ਕੋਈ ਸਮਾਂ ਵੀ ਹੈ ਕਿ ਕਿੰਨੀ ਦੇਰ ਤੱਕ, ਮਤਲਬ ਉਹ ਨਹੀਂ ਕਢਵਾ ਸਕਦੇ ਜਾਂ ਮਤਲਬ ਜਦੋਂ ਮਰਜ਼ੀ ਉਸ ਨੂੰ ਕਢਵਾ ਸਕਦੇ ਨੇ?
0: ਨਹੀਂ ਨਹੀਂ ਮੈਮ, ਇਹਦਾ ਤਾਂ ਦੇਖੋ ਤੁਸੀਂ, ਇਹਦਾ ਤਾਂ ਹਰ ਮਹੀਨੇ ਤੁਹਾਡੇ ਕੋਲ ਇੰਟਰਸਟ ਹੀ ਆਉਂਦੇ ਰਹਿਣਾ
1: ਜੀ, ਬਸ ਪੈਸਾ ਪਿਆ ਹੈ ਔਰ ਤੁਹਾਨੂੰ ਇੰਟਰਸਟ ਮਿਲੇਗਾ,
0: ਆ ਜਾਣਾ ਹੈਗਾ ਸੇਵਿੰਗ ਅਕਾਊਂਟ ਦੇ ਵਿੱਚ, ਜਿਹੜਾ ਤੁਹਾਡਾ ਸੇਵਿੰਗ ਅਕਾਊਂਟ ਹੋਏਗਾ,
1: ਜੀ,
0: ਹੈ ਨਾ। ਸੋ ਇਸ ਲਈ ਇਹਦੇ ਵਿੱਚ ਯਾਨੀ ਕਿ ਤੁਸੀਂ ਵੱਧ ਇੱਕ ਘੱਟੋ ਘੱਟ 1,000 ਰੁਪਿਆ, ਵੱਧ ਤੋਂ ਵੱਧ 9 ਲੱਖ ਰੁਪਿਆ ਜਮਾ ਕਰ ਸਕਦੇ ਹੋ।
1: ਓਕੇ,
0: ਜੁਆਇੰਟ ਅਕਾਊਂਟ ਹੈ ਤਾਂ 15 ਲੱਖ ਵੀ ਜਮਾ ਕਰ ਸਕਦੇ ਹੋ
1: ਜੀ।
0: ਇਹ ਮੈਮ ਉਹ ਸਕੀਮ ਉਹਨਾਂ ਲਈ ਵੀ ਬੈਨੀਫੀਸ਼ੀਅਲ ਹੈ ਜਿਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਲੰਬਸਮ ਅਮਾਊਂਟ ਨਹੀਂ ਮਿਲ ਜਾਂਦੀ,
1: ਜੀ ਜੀ ਜੀ,
0: ਉਹ ਇਕੱਠਾ ਡਿਪੋਜ਼ਿਟ ਕਰ ਦੇਣ, ਹੈ ਨਾ
1: ਜੀ।
0: ਸੋ ਦੈਟ ਇਜ਼, ਬਟ ਇਹਦੀ ਇੱਕ ਮੈਡਮ ਫਿਰ ਇੱਕ ਇਹਦੀ ਲਿਮਿਟੇਸ਼ਨ ਕੀ ਹੈ ਕਿ ਜਿਹੜਾ ਇਸ 'ਤੇ ਟੈਕਸ ਮਿਲੂਗਾ ਉਹ ਟੈਕਸੇਬਲ, ਜਿਹੜਾ ਇੰਟਰਸਟ ਮਿਲੂਗਾ ਉਹ ਟੈਕਸੇਬਲ ਹੈ।
1: ਓਕੇ,
0: ਹਾਂਜੀ,
1: ਠੀਕ ਹੈ ਮੈਮ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਮੈਮ,
0: ਸੋ ਬਸ ਇਸ ਲਈ ਮੈਂ ਤਾਂ ਇਹੀ ਕਹਾਂਗੀ ਕਿ ਸਕੀਮ ਹੈਗੀਆਂ ਨੇ, ਅੱਛੀਆਂ ਨੇ, ਥੋੜਾ ਜਿਹਾ ਉਹਨੂੰ ਡੈਪਥ ਦੇ ਵਿੱਚ ਸਟੱਡੀ ਕਰਕੇ ਉਸ ਤੋਂ ਬਾਅਦ ਸਰੋਤਿਆਂ ਨੂੰ ਉਹਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਆਪਣੀ, ਔਰ ਬੱਚਤ ਜ਼ਰੂਰ ਕਰਨੀ ਚਾਹੀਦੀ ਹੈ।
1: ਜੀ ਮੈਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੀ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ, ਸਾਡੇ ਲਿਸਨਰਸ ਨੂੰ ਇੰਨੀ ਅਹਿਮ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਬਚਤ ਸੰਬੰਧੀ ਬਹੁਤ ਸਾਰੀਆਂ ਯੋਜਨਾਵਾਂ ਦਾ ਜਿਹੜਾ ਮਤਲਬ ਡਿਟੇਲਡ ਨੌਲੇਜ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ, ਥੈਂਕ ਯੂ ਸੋ ਮੱਚ।
0: ਥੈਂਕ ਯੂ ਪੂਜਾ ਜੀ, ਥੈਂਕ ਯੂ ਮੈਨੂੰ ਇਸ ਪਲੇਟਫਾਰਮ ਤੇ ਆਪਣੇ ਵਿਚਾਰ ਸ਼ੇਅਰ ਕਰਨ ਲਈ ਮੌਕਾ ਦਿੱਤਾ ਤੁਸੀਂ, ਥੈਂਕ ਯੂ ਸੋ ਮੱਚ।
1: ਸ਼ੁਕਰੀਆ ਮੈਮ, ਥੈਂਕ ਯੂ ਸੋ ਮੱਚ, ਹੈਵ ਅ ਗ੍ਰੇਟ ਡੇ ਹੈਡ। ਸੋ ਹੁਣੇ ਆਪਾਂ ਗੱਲ ਕਰ ਰਹੇ ਸੀ ਡਾਕਟਰ ਨਰਿੰਦਰ ਕੌਰ

0: ਸਰ ਨੇ, ਔਰ ਬੱਚਤ ਸੰਬੰਧੀ ਇਹਨਾਂ ਤੋਂ ਅਸੀਂ ਜਾਣੇ ਕਿ ਸਾਨੂੰ ਕਿੱਥੇ ਕਿੱਥੇ ਸਰਕਾਰੀ ਸਕੀਮਸ ਵਿੱਚ ਇਨਵੈਸਟ ਕਰਨਾ ਬੈਨੀਫਿਸ਼ੀਅਲ ਹੈ। ਅਤੇ ਜੇ ਪੈਸੇ ਦੀ ਗੱਲ ਹੋਈ ਹੈ, ਪੈਸਾ ਬਚਾਉਣ ਦੀ ਗੱਲ ਹੋਈ ਹੈ, ਤਾਂ ਫਿਰ ਇੱਕ ਗੀਤ ਸੁਣਨਾ ਵੀ ਬਣਦਾ ਹੈ। ਸੋ ਹੇਅਰ ਕਮਸ ਅਗਲਾ ਟਰੈਕ ਇਨ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਆਰ ਜੇ ਪੂਜਾ ਤੁਹਾਨੀ, ਯਾਨੀ ਕਿ ਮੇਰੇ ਨਾਲ ਓਨਲੀ ਔਨ FM ਰੇਨਬੋ।
1: क्या बात है, क्या चीज है पैसा, क्या बात है, क्या चीज है पैसा, क्या बात है, क्या चीज है पैसा, क्या बात है, क्या चीज़?

ਮੰਜ਼ਿਲ ਮਿਲੇ ਜਾਂ ਨਾ ਮਿਲੇ, ਇਹਦੀ ਕਿਸਮਤ ਦੀ ਗੱਲ ਹੈ, ਪਰ ਸਫ਼ਰ ਇੰਨਾ ਸੋਹਣਾ ਹੋਵੇ ਕਿ ਦੁਨੀਆ ਸਦੀਆਂ ਤੱਕ ਨਾਮ ਯਾਦ ਰੱਖੇ। ਔਰ ਅਸਲ 'ਚ ਇਹੀ ਅਸਲੀ ਜਿੱਤ ਹੈ। ਦੇਖੋ, ਕੁਝ ਲੋਕ ਜਿੱਤ ਕੇ ਇਤਿਹਾਸ ਬਣਾਉਂਦੇ ਨੇ ਤੇ ਕੁਝ ਲੋਕ ਆਪਣੀ ਸੋਚ, ਆਪਣੀ ਮਿਹਨਤ ਤੇ ਆਪਣੇ ਹੌਸਲੇ ਨਾਲ ਆਪ ਹੀ ਇਤਿਹਾਸ ਬਣ ਜਾਂਦੇ ਨੇ, ਇਦਾਂ ਦਾ ਇਤਿਹਾਸ ਰਚ ਦਿੰਦੇ ਨੇ ਕਿ ਇਤਿਹਾਸ ਦੇ ਵਿੱਚ ਫਿਰ ਮੁੜ ਕੇ ਉਹਨਾਂ ਦਾ ਨਾਮ ਇਦਾਂ ਦਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਉਹਦਾ ਬਦਲ ਸਾਨੂੰ ਕਦੀ ਮਿਲਦਾ ਨਹੀਂ ਹੈ।

Gods can be broken, but inspiration is forever. Cristiano Ronaldo. ਹਾਂ, ਇੱਕ ਵੱਡਾ ਸਾਰਾ ਥੈਂਕ ਯੂ ਚੈਂਪੀਅਨ ਨੂੰ ਕਰਨਾ ਤਾਂ ਬਣਦਾ ਨਾ ਬਈ। ਦੇਖੋ, ਇੱਕ ਚੀਜ਼ ਹੋਰ ਉਹਨਾਂ ਦੇ ਸਫ਼ਰ ਤੋਂ ਸਾਨੂੰ ਦੇਖਣ ਨੂੰ, ਮੈਨੂੰ ਤਾਂ ਇਹੀ ਚੀਜ਼ ਮਹਿਸੂਸ ਹੋਈ ਕਿ ਕਈ ਵਾਰੀ ਬੰਦਾ ਨਾ ਕਹਿੰਦੇ ਉਹੀ ਜ਼ਿੰਦਗੀ ਦਾ ਜਿਹੜਾ ਸਾਰ ਹੈ ਕਿ ਆਪਣਿਆਂ ਤੋਂ ਹੀ ਮਾਤ ਖਾਂਦਾ ਹੈ। ਲੇਕਿਨ ਮੈਂ ਇੱਕ ਗੱਲ ਕਹਾਂ, ਇਸੇ ਵਜ੍ਹਾ ਕਰਕੇ ਕਿਹਾ ਜਾਂਦਾ ਹੈ ਕਿ ਸਪੋਰਟਸਮੈਨਸ਼ਿਪ ਸਪਿਰਿਟ ਬਹੁਤ ਜ਼ਰੂਰੀ ਹੈ ਇੱਕ ਚੰਗੇ ਖਿਡਾਰੀ ਦੇ ਵਿੱਚ। ਜੇ ਤੁਸੀਂ, ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੋਗਾ ਨਾ ਕਿ ਅੱਛੇ ਇਨਸਾਨ ਬਣਨਾ ਨਾ ਤਾਂ ਜ਼ਿੰਦਗੀ ਵਿੱਚ ਕੋਈ ਖੇਡ ਜ਼ਰੂਰ ਖੇਡੋ, ਤਾਂ ਕਿ ਸਾਨੂੰ ਸਪੋਰਟਸਮੈਨਸ਼ਿਪ ਸਪਿਰਿਟ ਸਮਝ ਆਵੇ, ਸਾਡੇ ਅੰਦਰ ਉਹ ਚੀਜ਼ ਆਵੇ ਕਿ ਕਿਸ ਤਰੀਕੇ ਦੇ ਨਾਲ ਮਿਲ ਕੇ ਰਲ ਕੇ ਗਰਾਊਂਡ ਦੇ ਵਿੱਚ ਇੱਕ ਦੂਸਰੇ ਦਾ ਸਾਥ ਨਿਭਾਉਣਾ ਹੈ ਤਾਂ ਫਿਰ ਗੇਮ ਜਿੱਤਣੀ ਹੈ। ਅਤੇ ਜਦੋਂ ਇੱਕ ਖਿਡਾਰੀ ਦੇ ਅੰਦਰ ਉਹ ਸਭ ਨਹੀਂ ਹੁੰਦਾ ਤਾਂ ਇੱਦਾਂ ਦੇ ਖਿਡਾਰੀ ਮਿਲ ਕੇ ਕ੍ਰਿਸਟੀਆਨੋ ਰੋਨਾਲਡੋ ਤੱਕ ਦਾ ਸੁਪਨਾ ਅਧੂਰਾ ਰੱਖ ਦਿੰਦੇ ਨੇ ਅਤੇ ਫਿਰ ਉਹ ਅਸਲੀ ਖਿਡਾਰੀ ਹੋ ਨਹੀਂ ਨਾ ਸਕਦੇ। ਅਸਲੀ ਖਿਡਾਰੀ ਇਹੀ ਹੋ ਸਕਦਾ ਹੈ ਕਿ ਬੇਸ਼ੱਕ ਉਸਦਾ ਸੁਪਨਾ ਅਧੂਰਾ ਰਹਿ ਗਿਆ ਹੋਵੇ, ਲੇਕਿਨ ਪੂਰੀ ਦੁਨੀਆ ਉਸਦੇ ਉਸ ਅਧੂਰੇ ਸੁਪਨੇ ਦੇ ਵਿੱਚ ਉਸਦੇ ਨਾਲ ਰੋ ਰਹੀ ਹੋਵੇ। ਸਟੇਡੀਅਮ ਸਾਇਲੈਂਟ, ਲੇਕਿਨ ਇਹ ਸਟੋਰੀ ਉਹਨਾਂ ਦੀ ਹਮੇਸ਼ਾ ਗੂੰਜੇਗੀ ਹਰ ਸੁਪਨੇ ਦੇ ਵਿੱਚ ਜੋ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ। ਬਿਕੋਜ਼ ਲੈਜੈਂਡਸ ਡੋਂਟ ਸੇ ਗੁੱਡ ਬਾਏ, ਦੇ ਸਿੰਪਲੀ ਲੀਵ ਬਿਹਾਈਂਡ ਅ ਸਟੋਰੀ ਦੈਟ ਕੀਪਸ ਇੰਸਪਾਇਰਿੰਗ ਜਨਰੇਸ਼ਨਸ ਟੂ ਜਨਰੇਸ਼ਨ। ਲੈਜੈਂਡਸ ਥੋੜ੍ਹੇ ਨਾ ਕਦੇ ਗੁੱਡ ਬਾਏ ਕਰਦੇ ਨੇ, ਉਹਦੇ ਬਸ ਹਮੇਸ਼ਾ ਆਪਣੀ ਲੈਗੇਸੀ ਲੈ ਕੇ ਇੱਦਾਂ ਦੀ ਚੱਲਦੇ ਨੇ ਕਿ ਸਦੀਆਂ ਤੱਕ ਉਹਨਾਂ ਦਾ ਨਾਮ ਵੀ ਯਾਦ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਨਾਮ ਤੋਂ ਹੀ ਇੰਸਪੀਰੇਸ਼ਨ ਲੈ ਲਈ ਜਾਂਦੀ ਹੈ। ਸੋ ਜਦੋਂ ਵੀ ਹੌਸਲੇ, ਜਜ਼ਬੇ ਅਤੇ ਕਦੇ ਨਾ ਹਾਰ ਮੰਨਣ ਦੀ ਗੱਲ ਹੋਵੇਗੀ, ਦੁਨੀਆ 'ਚ ਇੱਕ ਹੀ ਨਾਮ ਯਾਦ ਕੀਤਾ ਜਾਵੇਗਾ, ਖਿਡਾਰੀ ਦੇ ਰੂਪ ਵਿੱਚ ਇੱਕ ਹੀ ਨਾਮ ਯਾਦ ਆਵੇਗਾ ਹਮੇਸ਼ਾ, ਸਾਡੇ ਸਭ ਦੇ ਪਿਆਰੇ ਕ੍ਰਿਸਟੀਆਨੋ ਰੋਨਾਲਡੋ। ਚਲੋ, ਇਹ ਤਾਂ ਹੋ ਗਈਆਂ ਜੀ ਗੱਲਾਂ ਬਾਤਾਂ, ਅਤੇ ਹੁਣ ਟਾਈਮ ਹੋ ਗਿਆ ਹੈ ਜਲਦੀ ਦੇ ਨਾਲ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ। ਸਟੇ ਟਿਊਨ ਪੂਜਾ ਟੋਹਾਨੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ।

आकाशवाणी ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਿਕ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਨੇ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ 'ਤੇ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਅਮਰੀਕਾ ਨੇ ਹੋਰਮੁਜ਼ ਪਣਜੋੜ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਅਤੇ ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਿਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸਬਿਆਂਤੋ ਵਿਚਕਾਰ ਦਵੱਲੀ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਨੇਤਾਵਾਂ ਨੇ ਵਿਸ਼ਵ ਪੱਧਰ 'ਤੇ ਪਾਬੰਦੀਸ਼ੁਦਾ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਪਾਬੰਦੀਆਂ ਕਮੇਟੀ ਅਧੀਨ ਨਾਮਜ਼ਦ ਕੀਤੀਆਂ ਗਈਆਂ ਜਥੇਬੰਦੀਆਂ ਸ਼ਾਮਿਲ ਨੇ, ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। ਦੋਵੇਂ ਨੇਤਾ ਦਹਿਸ਼ਤਗਰਦੀ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਨੂੰ ਡੂੰਘਾ ਕਰਨ 'ਤੇ ਸਹਿਮਤ ਹੋਏ। ਸਹਿਯੋਗ ਵਿੱਚ ਦਹਿਸ਼ਤਗਰਦੀ ਦੇ ਮਾਲੀ ਪੋਸ਼ਣ ਨੂੰ ਰੋਕਣ, ਅੰਤਰਰਾਸ਼ਟਰੀ ਪੱਧਰ 'ਤੇ ਸਹਿਮਤ ਮਨੀ ਲਾਂਡਰਿੰਗ ਵਿਰੋਧੀ ਮਾਪਦੰਡਾਂ ਨੂੰ ਲਾਗੂ ਕਰਨ ਅਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਦਾ ਮੁਕਾਬਲਾ ਕਰਨ, ਦਹਿਸ਼ਤਗਰਦ ਧੜਿਆਂ ਵੱਲੋਂ ਉਭਰ ਰਹੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਆਨਲਾਈਨ ਤੌਰ 'ਤੇ ਕੱਟੜ ਬਣਾਏ ਜਾਣ ਅਤੇ ਭਰਤੀ ਨਾਲ ਨਜਿੱਠਣ ਦੇ ਉਪਾਅ ਸ਼ਾਮਿਲ ਹੋਣਗੇ। ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਪਹੁੰਚ ਦੀ ਪੁਸ਼ਟੀ ਕਰਦੇ ਹੋਏ ਦੋਵਾਂ ਧਿਰਾਂ ਨੇ ਦਹਿਸ਼ਤਗਰਦੀ ਦੇ ਮਾਲੀ ਪੋਸ਼ਣ ਨੈਟਵਰਕਾਂ 'ਚ ਵਿਘਨ ਪਾਉਣ ਅਤੇ ਸੰਯੁਕਤ ਰਾਸ਼ਟਰ ਅਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਸਮੇਤ ਦਵੱਲੇ ਅਤੇ ਬਹੁਪੱਖੀ ਸਹਿਯੋਗ ਨੂੰ ਵਧਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਦਹਿਸ਼ਤਗਰਦੀ ਵਿਰੋਧੀ

0: ਸਹਿਯੋਗ ਤੇ ਇੱਕ ਸਮਝੌਤਾ ਪੱਤਰ ਦੇ ਸ਼ੁਰੂਆਤੀ ਸਿੱਟੇ ਦਾ ਵੀ ਸਵਾਗਤ ਕੀਤਾ, ਜਿਸ ਤੇ ਜਲਦ ਹੀ ਦਸਤਖਤ ਕੀਤੇ ਜਾਣ ਦੀ ਉਮੀਦ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਜਕਾਰਤਾ ਵਿੱਚ ਇੰਡੋਨੇਸ਼ੀਆਈ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਸਾਂਝੀ ਸੱਭਿਅਤਾ ਦੇ ਵਿਰਸੇ, ਲੋਕਤੰਤਰੀ ਕਦਰਾਂ ਕੀਮਤਾਂ ਅਤੇ ਭਵਿੱਖ ਲਈ ਸਾਂਝੇ ਦ੍ਰਿਸ਼ਟੀਕੋਣ ਤੇ ਆਧਾਰਿਤ ਦਵੱਲੇ ਸਬੰਧਾਂ ਦੇ ਇੱਕ ਨਵੀਂ ਯੁੱਗ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ। ਭਾਰਤ ਨੂੰ ਲੋਕਤੰਤਰ ਦੀ ਜਨਨੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੰਡੋਨੇਸ਼ੀਆ ਨਾਲ ਲੋਕਤੰਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਏ। ਭਾਰਤ ਦੀ ਵਿਕਾਸ ਯਾਤਰਾ ਅਤੇ ਵਿਕਸਿਤ ਭਾਰਤ 2047 ਅਤੇ ਸੁਨਹਿਰੀ ਇੰਡੋਨੇਸ਼ੀਆ 2045 ਦੇ ਦ੍ਰਿਸ਼ਟੀਕੋਣਾਂ ਵਿਚਕਾਰ ਤਾਲਮੇਲ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਪਾਰ, ਨਿਵੇਸ਼, ਭੋਜਨ ਅਤੇ ਊਰਜਾ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਡੂੰਘੇ ਸਹਿਯੋਗ ਦਾ ਸੱਦਾ ਦਿੱਤਾ।
1: यहाँ इंडोनेशिया में आप एमास 2045 के महत्वाकांक्षी विजन पर चल रहे हैं और भारत में हम विकसित भारत 2047 का संकल्प लेकर आगे बढ़ रहे हैं। अपने इन लक्ष्यों को हासिल करने में हम एक दूसरे के पूरक बन सकते हैं। हम दुनिया की सबसे यूथफुल सोसाइटीज हैं। हम दुनिया की सबसे तेजी से आगे बढ़ रही बड़ी अर्थव्यवस्थाओं में है। हम दोनों मेजर मैरिटाइम पावर्स है। हम ग्लोबल साउथ की मजबूत आवाज है।
0: ਪ੍ਰਧਾਨਮੰਤਰੀ ਦਫ਼ਤਰ PMO ਨੇ ਕੱਲ੍ਹ ਵੱਖ-ਵੱਖ ਖੇਤਰਾਂ ਤੇ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਤੇ ਤਿਆਰੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. PK ਮਿਸ਼ਰਾ ਨੇ ਸੇਵਾ ਤੀਰਥ ਵਿਖੇ ਕੀਤੀ। 15 ਤੋਂ ਵੱਧ ਮੰਤਰਾਲਿਆਂ ਦੇ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਸ੍ਰੀ ਮਿਸ਼ਰਾ ਨੇ ਕਿਹਾ ਕਿ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਏ ਅਤੇ ਰਾਜਾਂ ਨਾਲ ਤਾਲਮੇਲ ਕਰਕੇ ਮੌਨਸੂਨ ਜਾਂ ਦੇਰੀ ਨਾਲ ਆਏ ਮੌਨਸੂਨ ਦੇ ਕਮਜ਼ੋਰ ਜ਼ਿਲ੍ਹਿਆਂ ਤੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਸ਼ੂਆਂ ਦੇ ਚਾਰੇ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਨੇ, ਜਿਸ ਵਿੱਚ ਚਾਰਾ ਵਿਕਾਸ ਯੋਜਨਾਵਾਂ ਬਣਾਉਣਾ ਅਤੇ ਰਾਜਾਂ ਨਾਲ ਨਿਯਮਿਤ ਨਿਗਰਾਨੀ ਸ਼ਾਮਿਲ ਏ। ਸ੍ਰੀ ਮਿਸ਼ਰਾ ਨੇ ਕਿਹਾ ਕਿ ਕਮਜ਼ੋਰ ਜ਼ਿਲ੍ਹਿਆਂ ਵਿੱਚ ਭੰਡਾਰ ਪਾਣੀ ਦੇ ਪੱਧਰ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕੀਤੀ ਜਾ ਰਹੀ ਏ ਅਤੇ ਭੰਡਾਰ ਪਾਣੀ ਦੀ ਬਿਹਤਰੀਨ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਉਪਲਬਧ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਢੁੱਕਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਨ੍ਹਾਂ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਅਤੇ ਮੁੱਦਿਆਂ ਦੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਜੂਨ ਤੇ ਜੁਲਾਈ ਵਿੱਚ ਕੱਲ੍ਹ ਤੱਕ ਹੋਈ ਕੁੱਲ ਬਾਰਿਸ਼ ਬਾਰੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਦੇਸ਼ ਵਿੱਚ ਮੌਨਸੂਨ ਦੀ ਸਥਿਤੀ ਅਤੇ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਬਾਰੇ ਦੱਸਿਆ। ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਆਮ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਜੁਲਾਈ ਅਤੇ ਅਗਸਤ ਵਿੱਚ ਇੱਕ ਕਮਜ਼ੋਰ ਤੋਂ ਦਰਮਿਆਨੇ ਅਲ ਨੀਨੋ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਦੇ ਸਕੱਤਰ ਨੇ ਸਾਉਣੀ ਰੁੱਤ ਦੌਰਾਨ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਨੂੰ ਹੱਲ ਕਰਨ ਲਈ ਤਿਆਰੀਆਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA @AIRRN ਜਲੰਧਰ। ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਰ ਖਨਾਲ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਆਪਣੇ ਸਰਹੱਦੀ ਵਿਵਾਦ ਅਤੇ ਹੋਰ ਮੁੱਦਿਆਂ ਨੂੰ ਕੂਟਨੀਤਿਕ ਪਹਿਲਕਦਮੀਆਂ ਅਤੇ ਗੱਲਬਾਤ ਰਾਹੀਂ ਹੱਲ ਕਰ ਸਕਦੇ ਨੇ। ਸੰਸਦ ਦੀ ਉਪਰਲੀ ਸਭਾ ਵਿਚ ਬੋਲਦਿਆਂ ਕੱਲ੍ਹ ਸ਼੍ਰੀ ਖਨਾਲ ਨੇ ਕਿਹਾ ਕਿ ਸਰਹੱਦੀ ਕਾਰਜ ਕਮੇਟੀ ਅਗਲੇ ਮਹੀਨੇ ਮੁਲਾਕਾਤ ਕਰੇਗੀ। ਉਨ੍ਹਾਂ ਕਿਹਾ ਕਿ ਨੇਪਾਲ ਅਤੇ ਭਾਰਤ ਗੁਆਂਢੀ ਦੇਸ਼ ਨੇ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਵਿਚਕਾਰ ਸਰਹੱਦ ਨਾਲ ਜੁੜੇ ਮੁੱਦੇ ਨੇ। ਨੇਪਾਲ ਅਤੇ ਭਾਰਤ ਵਿਚਕਾਰ ਲਿਪੋਲੇਖ, ਲਿੰਪੀਆਧੁਰਾ ਅਤੇ ਕਾਲਾਪਾਣੀ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਏ ਅਤੇ ਦੋਵੇਂ ਦੇਸ਼ ਇਨ੍ਹਾਂ ਖੇਤਰਾਂ 'ਤੇ ਦਾਅਵਾ ਕਰਦੇ ਨੇ। ਭਾਰਤ ਦਾ ਮੰਨਣਾ ਹੈ ਕਿ ਇਹ ਖੇਤਰ ਉੱਤਰਾਖੰਡ ਦਾ ਹਿੱਸਾ ਨੇ ਅਤੇ ਇਸ ਮੁੱਦੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਜਸਥਾਨ ਦੇ ਸੀਕਰ ਸਥਿਤ ਸ੍ਰੀ ਖਾਟੂ ਸ਼ਾਮ ਜੀ ਮੰਦਿਰ ਟਰੱਸਟ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ। ਸੀਕਰ ਦੇ ਸਾਬਕਾ ਸੰਸਦ ਮੈਂਬਰ ਸੁਮੇਧਾਨੰਦ ਸਰਸਵਤੀ ਵੀ ਇਸ ਵਫਦ ਵਿੱਚ ਸ਼ਾਮਲ ਸਨ। ਮੀਟਿੰਗ ਦੌਰਾਨ ਵਫਦ ਨੇ ਵਿਸ਼ਵ ਪ੍ਰਸਿੱਧ ਸ੍ਰੀ ਖਾਟੂ ਸ਼ਿਆਮ ਜੀ ਮੰਦਿਰ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਰੇਲ ਸੰਪਰਕ ਅਤੇ ਮੁਸਾਫਰ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਚਰਚਾ ਕੀਤੀ। ਅਮਰੀਕਾ ਨੇ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਇਹ ਹਮਲੇ ਹੋਰਮੁਜ਼ ਪਣਜੋੜ ਵਿੱਚ ਤਿੰਨ ਵਪਾਰਕ ਜਹਾਜ਼ਾਂ ਖਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਕੀਤੇ ਗਏ ਨੇ। ਅਮਰੀਕਾ ਦੇ ਕੇਂਦਰੀ ਕਮਾਨ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਹੋਰਮੁਜ਼ ਪਣਜੋੜ ਵਿੱਚ ਈਰਾਨ ਵੱਲੋਂ ਮਾਸੂਮ ਨਾਗਰਿਕਾਂ ਵੱਲੋਂ ਚਲਾਏ ਜਾਣ ਵਾਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਹਮਲੇ ਕੀਤੇ ਗਏ ਨੇ। ਅਮਰੀਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੀ ਫੌਜ ਈਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਸਾਹਿਲੀ ਨਿਗਰਾਨੀ ਪ੍ਰਣਾਲੀਆਂ, ਮਿਜ਼ਾਈਲਾਂ ਅਤੇ ਡਰੋਨ ਪ੍ਰੀਖਣ ਸਥਾਨਾਂ

ਨਿਸ਼ਾਨਾ ਬਣਾ ਰਹੀ ਹੈ। ਈਰਾਨ ਵਿੱਚ ਬੰਦਰਗਾਹ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬ ਆਬਾਦੀ ਨੇ ਕਿਹਾ ਕਿ ਅਮਰੀਕਾ ਦੇ ਇਹ ਤਾਜ਼ਾ ਹਮਲੇ ਸਮਝੌਤੇ ਦੀ ਉਲੰਘਣਾ ਨੇ। ਅਕਾਦਮਿਕ ਸਾਲ 2025-26 ਵਿੱਚ ਮੁੱਢਲੇ ਅਤੇ ਸੈਕੰਡਰੀ ਪੱਧਰ 'ਤੇ ਸਕੂਲੀ ਸਿੱਖਿਆ ਛੱਡਣ ਵਾਲੇ ਬੱਚਿਆਂ ਦੀ ਦਰ ਵਿੱਚ ਪਿਛਲੇ 3 ਸਾਲਾਂ ਦੇ ਮੁਕਾਬਲੇ ਕਾਫ਼ੀ ਗਿਰਾਵਟ ਦੇਖੀ ਗਈ ਹੈ। ਸਿੱਖਿਆ ਮੰਤਰਾਲੇ ਨੇ ਕੱਲ੍ਹ ਭਾਰਤ ਵਿੱਚ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ 2025-26 ਦੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਇਹ ਤੱਥ ਸਾਹਮਣੇ ਆਇਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਟੀ ਨੋਟੀਫਾਈਡ ਟੱਪਰੀਵਾਸ ਅਤੇ ਟੀਮ ਨੀਮ ਟੱਪਰੀਵਾਸ ਕਬੀਲਿਆਂ DNTs ਲਈ ਸਿੱਖਿਆ, ਸਿਹਤ

ਸਿੱਖਿਆ ਮੰਤਰਾਲੇ ਨੇ ਕੱਲ੍ਹ ਭਾਰਤ ਵਿੱਚ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ 2025-26 ਦੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਇਹ ਤੱਥ ਸਾਹਮਣੇ ਆਇਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਟੀ ਨੋਟੀਫਾਈਡ ਟੱਪਰੀਵਾਸ ਅਤੇ ਟੀਮ ਨੀਮ ਟੱਪਰੀਵਾਸ ਕਬੀਲਿਆਂ DNTs ਲਈ ਸਿੱਖਿਆ, ਸਿਹਤ, ਉੱਦਮਸ਼ੀਲਤਾ ਅਤੇ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਸ਼ੁਰੂ ਕਰ ਰਿਹਾ। ਇਸ ਸਕੀਮ ਦਾ ਨਾਂ ਸੀਡ DNTs ਦੇ ਆਰਥਿਕ ਸ਼ਕਤੀਕਰਨ ਲਈ ਯੋਜਨਾ ਏ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ 5 T20 ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾ ਦਿੱਤਾ ਹੈ। ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਵੈਨਕੂਵਰ ਵਿੱਚ ਖੇਡੇ ਗਏ ਮੈਚ ਵਿੱਚ ਦੋਵੇਂ ਟੀਮਾਂ ਵਾਧੂ ਸਮਾਂ ਖਤਮ ਹੋਣ ਤੱਕ ਕੋਈ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਸਵਿਟਜ਼ਰਲੈਂਡ ਨੇ 4-3 ਨਾਲ ਜਿੱਤ ਹਾਸਲ ਕੀਤੀ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ 'ਤੇ ਆਲਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਅਮਰੀਕਾ ਨੇ ਹੋਰਮੁਸ ਪਣਜੋੜ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਰੇਡੀਓ ਰੇਨਬੋ ਦੀ ਕੜੀ ਤੇ ਸਵੇਰ ਦੇ 9 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਕਾਰਤਾ ਵਿਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਏ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਪਿੰਡਾਂ ਤੇ ਖੁਸ਼ਹਾਲ ਕਿਸਾਨਾਂ ਦੀ ਲੋੜ ਤੇ ਜ਼ੋਰ ਦਿੱਤਾ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਰਾਜਧਾਨੀ ਵਿਚ ਹਰਿਆਲੀ ਵਧਾਉਣ ਲਈ ਇਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿਚ 70 ਲੱਖ ਪੌਦੇ ਲਗਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਅੱਜ ਸਵੇਰੇ 11 ਵਜੇ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਆਨਲਾਈਨ NRI ਮਿਲਣੀ ਕਰਵਾਈ ਜਾਵੇਗੀ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਤੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਭਲਕੇ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਏ। ਅਤੇ ਮਰਦਾਂ ਦੇ ਕ੍ਰਿਕਟ ਵਿਚ ਇੰਗਲੈਂਡ ਨੇ 5 T20 ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਜੀ ਕੋਇਲੀ ਸਵਾਜ ਨਾਲ ਆਪਣੀ ਆਵਾਜ਼ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਦੋਸਤ ਆਰਜੇ ਪੂਜਾ ਟੋਹਾਨੀ। ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਵੈਰੀ ਰਿਫਰੈਸ਼ਿੰਗ ਪੋਜ਼ਿਟਿਵ ਐਨਰਜੈਟਿਕ ਹੈਪੀ ਮਾਰਨਿੰਗ ਟੂ ਆਲ ਆਫ ਯੂ। ਸਾਰੇ ਹੀ ਲਿਸਨਰਜ਼ਾਂ ਨਿੱਘਾ ਸਵਾਗਤ ਕਰਦੇ ਹਾਂ ਜੀ, ਜਿਨ੍ਹਾਂ ਨੇ ਐਫਐਮ ਰੇਨਬੋ ਨੂੰ ਟਿਊਨ ਕੀਤਾ ਹੋਇਆ 102.7 ਤੇ 103.6 ਤੇ, ਔਰ ਨਾਲ ਦੀ ਨਾਲ ਸੁਣ ਰਹੇ ਨੇ ਬਿਲਕੁਲ ਲਾਈਵ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ ਦੇ ਵਿੱਚ ਬੈਠੇ ਸੜੀ ਐਪ ਦੇ ਜ਼ਰੀਏ ਨਿਊਜ਼ ਔਨ AIR ਤੇ।

0: ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਐਫ ਐਮ ਰੇਨਬੋ ਨੂੰ ਟਿਊਨ ਕਰਨ ਦੇ ਲਈ। ਬੜੇ ਖਾਸ ਲੱਗਦੇ ਨੇ ਉਹ ਲੋਕ ਜੋ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਾਸ ਬਣਾ ਦਿੰਦੇ ਨੇ, ਹੈ ਨਾ। ਸੋ ਉਹਨਾਂ ਨੂੰ ਤਾਂ ਬਹੁਤ ਸਾਰੇ ਚਾਨਲ ਨੇ, ਲੇਕਿਨ ਜਦੋਂ ਤੁਸੀਂ ਮੈਨੂਲੀ ਲੱਭ ਕੇ ਸਰਚ ਕਰਕੇ ਮਿਹਨਤ ਕਰਕੇ ਐਫ ਐਮ ਰੇਨਬੋ ਨੂੰ ਸੁਣਦੇ ਹੋ ਤਾਂ ਬੜੇ ਖਾਸ ਬਣ ਜਾਂਦੇ ਹੋ ਤੁਸੀਂ ਸਾਰੇ। ਤਾਂ ਬਸ ਤੁਹਾਨੂੰ ਹੋਰ ਖਾਸ ਬਣਾਉਣ ਦੇ ਲਈ, ਫੀਲ ਕਰਵਾਉਣ ਦੇ ਲਈ ਟਾਈਮ ਹੋ ਗਿਆ ਸਾਡੇ ਸ਼ੋਅ ਦਾ, ਜਿਸ ਦੇ ਵਿੱਚ ਤੁਹਾਨੂੰ ਸੁਪਰ ਸਪੈਸ਼ਲ ਫੀਲ ਕਰਵਾਇਆ ਜਾਂਦਾ ਹੈ। ਯਾਨੀ ਕਿ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ ਦਿਲ ਆਪਣਾ ਪੰਜਾਬੀ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਮੈਨੂੰ ਭੇਜ ਸਕਦੇ ਹੋ ਆਪਣੇ ਦਿਲ ਦੀ ਗੱਲ, ਮਤਲਬ ਮੈਸੇਜਿਸ ਦੇ ਜ਼ਰੀਏ। ਔਰ ਇਹ ਮੈਸੇਜ ਟੈਕਸਟ ਮੈਸੇਜ ਨਹੀਂ ਹੋਣਗੇ, ਇਸ ਮੈਸੇਜ ਦੇ ਵਿੱਚ ਤੁਸੀਂ ਆਪਣੀ ਆਵਾਜ਼ ਦੇ ਜ਼ਰੀਏ ਸਾਨੂੰ ਦੱਸ ਸਕਦੇ ਹੋ ਕਿੱਦਾਂ ਦਾ ਲੱਗਾ ਪ੍ਰੋਗਰਾਮ, ਜਾਂ ਜੇ ਫਿਰ ਕੋਈ ਗੱਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਮੇਰੇ ਨਾਲ ਜਾਂ ਬਾਕੀ ਲਿਸਨਰਸ ਦੇ ਨਾਲ। ਯਾਨੀ ਕਿ ਟਾਈਮ ਹੋ ਗਿਆ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਨੰਬਰ ਸ਼ੇਅਰ ਕਰ ਦਿੰਦੀ ਹਾਂ 9855 10 10 27, ਯਾਨੀ ਕਿ 9855 1010027, ਔਰ ਇਸ ਨੰਬਰ 'ਤੇ ਤੁਸੀਂ ਮੈਨੂੰ ਆਡੀਓ ਮੈਸੇਜ ਸੈਂਡ ਕਰ ਸਕਦੇ ਹੋ। ਬਸ ਇੰਨਾ ਯਾਦ ਰੱਖਿਓ, ਇੰਨਾ ਧਿਆਨ ਰੱਖਿਓ ਕਿ ਇੱਕ ਦੋ ਜਣੇ ਨਹੀਂ, ਸਿਰਫ ਇੱਕ ਘੰਟੇ ਦਾ ਟਾਈਮ ਹੈ ਜਿਹਦੇ ਵਿੱਚ 5 ਮਿੰਟ ਖਤਮ ਵੀ ਹੋ ਗਏ ਨੇ, ਔਰ ਸਾਡੇ ਕੋਲ ਬਹੁਤ ਸਾਰੇ ਲਿਸਨਰ ਨੇ। ਯਾਨੀ ਕਿ ਤੁਹਾਡੀ ਇਕੱਲਿਆਂ ਦੀ ਨਹੀਂ, ਬਾਕੀਆਂ ਦੀ ਵੀ ਵਾਰੀ ਆਵੇ, ਇਸ ਹਿਸਾਬ ਦੇ ਨਾਲ ਮੈਸੇਜ ਕਰਨੇ ਹੈ। ਮੈਸੇਜ ਪਲੀਜ਼ 1.5 ਮਿੰਟ ਤੋਂ ਜ਼ਿਆਦਾ ਨਾ ਹੋਵੇ, ਮਤਲਬ 2 ਮਿੰਟ ਜ਼ਿਆਦਾ ਤੋਂ ਜ਼ਿਆਦਾ ਹੱਦ, ਲੇਕਿਨ ਇਸ ਤੋਂ ਜ਼ਿਆਦਾ ਪਲੀਜ਼ ਲੰਬੇ ਮੈਸੇਜ ਨਾ ਕਰਿਆ ਕਰੋ, ਸ਼ੋਰਟ ਕ੍ਰਿਸਪ ਮੈਸੇਜ ਕਰਿਆ ਕਰੋ। ਔਰ ਮੈਸੇਜ ਰਿਕਾਰਡ ਕਰਨ ਸਮੇਂ ਇੰਨਾ ਧਿਆਨ ਰੱਖਿਆ ਕਰੋ ਕਿ ਤੁਹਾਡੀ ਆਵਾਜ਼ ਬਿਲਕੁਲ ਸਾਫ਼ ਆਵੇ, ਪਿੱਛੇ ਅਗਰ ਰੌਲਾ ਹੈ ਤਾਂ ਫਿਰ ਨਾ ਮੈਨੂੰ ਸਮਝ ਆਏਗਾ ਅਤੇ ਨਾ ਬਾਕੀ ਨੂੰ ਸਮਝ ਆਏਗਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਹੈ ਨਾ। ਅਤੇ ਬਾਕੀ ਚਲੋ ਅੱਜ ਫਿਰ ਅਸੀਂ ਖੇਡਾਂ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਅੱਜ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਗੱਲ ਅਸੀਂ ਕੀਤੀ ਇੱਦਾਂ ਦੇ ਖਿਡਾਰੀ ਦੀ ਜਿਸਨੇ ਦੁਨੀਆ ਭਰ ਦੇ ਵਿੱਚ ਆਪਣੀ ਖੇਡ ਦੇ ਨਾਲ ਆਪਣੀ ਇੱਦਾਂ ਦੀ ਪਹਿਚਾਣ ਬਣਾਈ ਹੈ ਕਿ ਜਦੋਂ ਵੀ ਮੈਨੂੰ ਲੱਗਦਾ ਫੁੱਟਬਾਲ ਦਾ ਨਾਮ ਆਏਗਾ ਬੱਚੇ ਦੀ ਜ਼ੁਬਾਨ 'ਤੇ, ਅੱਜ ਵੀ ਹੈ, ਹਮੇਸ਼ਾ ਰਹੇਗਾ ਇੱਕ ਹੀ ਨਾਮ। ਅਤੇ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੇ ਫੇਵਰੇਟ ਪਲੇਅਰ ਕਿਹੜੇ ਨੇ, ਔਰ ਤੁਸੀਂ ਕਿਹੜੀ ਗੇਮ ਖੇਡਣਾ ਪਸੰਦ ਕਰਦੇ, ਫੁੱਟਬਾਲ, ਵਾਲੀਬਾਲ, ਬਾਸਕਿਟਬਾਲ, ਹਾਕੀ, ਮੇਰੇ ਵਾਂਗੂ ਘਰ 'ਚ ਚਿੜੀ ਚਿੱਕਾਂ ਹੀ ਖੇਡਦੇ ਹੋ, ਖੋ ਖੋ ਖੇਡਦੇ ਹੋ, ਕੀ ਖੇਡਦੇ ਹੋ, ਜਾਂ ਬਚਪਨ 'ਚ ਕਿਹੜੀ ਤੁਹਾਡੀ ਮਨ ਪਸੰਦੀਦਾ ਖੇਡ ਸੀ। ਪੰਜਾਬੀ ਲੋਕ ਤਾਂ ਫਿਰ ਖੇਡਾਂ ਖੇਡਣ ਤੋਂ ਬਿਨਾਂ ਰਹਿ ਨਹੀਂ ਨਾ ਸਕਦੇ, ਫਿਜ਼ੀਕਲ ਐਕਟੀਵਿਟੀਜ਼, ਵੈਸੇ ਵੀ ਸਰੀਰ ਵਧੀਆ ਰਹਿੰਦਾ ਹੈ, ਤੰਦਰੁਸਤ ਰਹਿੰਦਾ ਹੈ, ਖੇਡਣ ਦੇ ਨਾਲ ਸਰੀਰ ਖੁੱਲ੍ਹਦਾ ਹੈ, ਤੰਦਰੁਸਤ ਵੀ ਰਹਿੰਦਾ ਹੈ, ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ, ਹੈ ਤਾਂ ਬਹੁਤ ਸਾਰੇ ਫਾਇਦੇ। ਅਤੇ ਫਿਰ ਆਪਾਂ ਇੱਦਾਂ ਕਰਦੇ ਹਾਂ, ਯਾਦ ਕਰਦੇ ਹਾਂ ਵਾਰੀ ਵਾਰੀ ਇੱਕ ਇੱਕ ਕਰਕੇ, ਕੀ ਕਹਿਣਾ ਤੁਹਾਡਾ, ਆਹੀ ਗੱਲ ਪਸੰਦ। ਬਸ ਠੀਕ ਹੈ, ਫਿਰ ਇੱਦਾਂ ਕਰਦੇ ਹਾਂ, ਗਾਣਾ ਤੁਹਾਡੇ ਲਈ ਪਲੇ ਕਰ ਦਿੰਦੀ ਹਾਂ, ਗਾਣਾ ਸੁਣੋ ਅਤੇ ਤੁਹਾਡੇ ਮੈਸੇਜਿਸ ਦਾ ਮੈਂ ਕਰ ਰਹੀ ਹਾਂ ਵੇਟ। ਪੂਜਾ ਟੋਹਾਨੀ ਦੇ ਨਾਲ ਦਿਲ ਆਪਣਾ ਪੰਜਾਬੀ, ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9855 10 10 27, 9855 1010027।
1: ਵੇਖੋ ਜੀ ਵੇਖੋ, ਤੇ ਮੁੰਡੇ ਖੜੇ, ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ, ਤੁਹਾਡਾ ਸ਼ਹਿਰ ਕਿਹੜਾ ਹੈ ਮੁੰਡਿਓ,

ਯਾਦ ਵੈਸੇ ਬੰਦੇ ਨੂੰ ਨਾ ਇਹਨਾਂ ਕੰਮਾਂ ਕਰਕੇ ਨਹੀਂ ਕੀਤਾ ਜਾਂਦਾ ਹੁੰਦਾ, ਬੰਦੇ ਨੂੰ ਯਾਦ ਕੀਤਾ ਜਾਂਦਾ ਉਸਦੀ ਮਿਹਨਤ ਕਰਕੇ। ਮਤਲਬ ਇੱਦਾਂ ਦੀ ਸ਼ਖਸੀਅਤ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ, ਦੁਨੀਆਂ ਨੂੰ ਕੁਛ ਸਿਖਾਇਆ ਹੋਵੇ। ਗਾਣਾ ਤਾਂ ਚਲੋ ਗਾਣਾ ਹੈ, ਸੀਰੀਅਸਲੀ ਨਾ ਲਿਆ ਕਰੋ ਗਾਣਿਆਂ ਨੂੰ, ਇੰਜੋਏ ਕਰਿਆ ਕਰੋ, ਬਾਕੀ ਸਿੱਖਿਆ ਕਰੋ ਤੁਸੀਂ ਮੇਰੀਆਂ ਗੱਲਾਂ ਤੋਂ। ਸੋ ਗੱਲ ਇਹ ਹੈ ਕਿ ਸਫ਼ਰ ਮਤਲਬ ਜ਼ਿੰਦਗੀ ਦਾ ਬੜਾ ਕੁਛ ਸਿਖਾ ਦਿੰਦਾ ਸਾਨੂੰ, ਔਰ ਉਹਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਸਾਨੂੰ ਇੱਕ ਚੀਜ਼ ਇਹ ਵੀ ਸਿਖਾਈ ਹੈ ਕਿ ਸੁਪਨੇ ਉਹ ਨਹੀਂ ਹੈ ਜਿਹੜੇ ਕਹਿ ਲਓ ਕਿ ਪੂਰੇ ਹੋ ਜਾਣ, ਸੁਪਨੇ ਉਹ ਹੈ ਜੋ ਤੁਸੀਂ ਦੇਖੇ ਹੋਣ ਅਤੇ ਬਾਕੀਆਂ ਨੂੰ ਕਰੋੜਾਂ ਦਿਲਾਂ ਨੂੰ ਉਹ ਸੁਪਨੇ ਉਹਨਾਂ ਕਰੋੜਾਂ ਅੱਖਾਂ 'ਚ ਉਹ ਵੀ ਭਰ ਦਿਓ ਜੋ ਤੁਸੀਂ ਦੇਖੇ ਹੋਣ। ਔਰ ਜਦੋਂ ਮੰਨ ਲਓ ਕਿ ਤੁਹਾਡਾ ਅਗਰ ਕੋਈ ਉਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਤਾਂ ਤੁਹਾਡੇ ਤੋਂ ਜ਼ਿਆਦਾ ਉਹ ਦਿਲ ਉਹ ਅੱਖਾਂ ਰੋਣ ਜਿਨ੍ਹਾਂ ਦੇ ਦਿਲ ਦੇ ਵਿੱਚ ਜਿਨ੍ਹਾਂ ਅੱਖਾਂ 'ਚ ਤੁਹਾਡਾ ਹੀ ਸੁਪਨਾ ਆਇਆ ਹੋਵੇ, ਤੁਹਾਡਾ ਸੁਪਨਾ ਤੁਹਾਨੂੰ ਪੂਰੇ ਕਰਦੇ ਦੇਖਣ ਦੀ ਤਲਬ ਆਈ ਹੋਵੇ। ਚਲੋ ਕੋਈ ਗੱਲ ਨਹੀਂ, ਕੁਝ ਸਫ਼ਰ ਕਦੇ ਨਹੀਂ ਮੁੱਕਦੇ, ਉਹ ਸਮੇਂ ਦੀਆਂ ਕਿਤਾਬਾਂ ਵਿੱਚ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਲਿਖੇ ਜਾਂਦੇ ਨੇ, ਰਿਕਾਰਡ ਟੁੱਟ ਜਾਂਦੇ ਨੇ, ਮੈਡਲ ਪੁਰਾਣੇ ਹੋ ਜਾਂਦੇ ਨੇ, ਤਾੜੀਆਂ ਇੱਕ ਦਿਨ ਠਹਿਰ ਜਾਂਦੀਆਂ ਨੇ, ਪਰ ਉਹ ਸ਼ਖਸੀਅਤਾਂ ਜੋ ਆਪਣੇ ਹੌਸਲੇ ਨਾਲ ਦੁਨੀਆਂ ਨੂੰ ਜਿਉਣਾ ਸਿਖਾਉਂਦੀਆਂ ਨੇ ਨਾ, ਉਹ ਕਦੇ ਵੀ ਤੋੜ 'ਚ ਗੁੰਮ ਹੁੰਦੀਆਂ ਹੀ ਨਹੀਂ ਹੈ, ਕਦੇ ਨਹੀਂ ਹੁੰਦੀਆਂ। ਸੋ ਇਸ ਕਰਕੇ ਦਿਲ ਥੋੜ੍ਹਾ ਬਿਲਕੁਲ ਨਹੀਂ ਕਰਨਾ, ਕਿਉਂਕਿ ਕੋਈ ਇਨਸਾਨ ਸਿਰਫ ਇੱਕ ਖਿਡਾਰੀ ਨਹੀਂ ਹੁੰਦਾ, ਸਿਰਫ ਇੱਕ ਇਨਸਾਨ ਵੀ ਨਹੀਂ ਹੁੰਦਾ, ਮਤਲਬ ਉਹ ਇੱਕ ਸਬਕ ਹੁੰਦਾ, ਇੱਕ ਜਜ਼ਬਾ ਹੁੰਦਾ, ਇੱਕ ਇੱਦਾਂ ਦੀ ਵਿਰਾਸਤ ਹੋ ਜਾਂਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਸ ਤੋਂ ਪ੍ਰੇਰਿਤ ਰਹਿੰਦੀਆਂ ਨੇ। ਅਤੇ ਬਸ ਆਪਾਂ ਇੱਦਾਂ ਦੀਆਂ ਇੰਸਪੀਰੇਸ਼ਨਲ ਸਟੋਰੀਜ਼ ਤੁਹਾਨੂੰ ਸੁਣਾਉਂਦੇ ਰਹਿਣਾ ਹੈ ਅਤੇ ਤੁਹਾਡੇ ਤੋਂ ਸਟੋਰੀਜ਼ ਸੁਣਦੇ ਰਹਿਣਾ ਹੈ, ਅਤੇ ਮੈਨੂੰ ਫਿਰ ਆਪਣੀ ਅਗਰ ਕੋਈ ਇੱਦਾਂ ਦੀ ਤੁਹਾਡੀ ਸਟੋਰੀ ਹੈ, ਅਗਰ ਤੁਸੀਂ ਕੋਈ ਗੇਮ ਖੇਡੀ ਹੈ, ਖੇਡ ਖੇਡਦੇ ਹੋ ਅਤੇ ਜਾਂ ਬਚਪਨ 'ਚ ਖੇਡਦੇ ਰਹੇ ਹੋ ਅਤੇ ਉਹਦੇ ਨਾਲ ਜੁੜੀ ਹੋਈ ਤੁਹਾਡੀ ਕੋਈ ਯਾਦ ਹੈਗੀ ਹੈ, ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ। ਹਮੇਸ਼ਾ ਦੀ ਤਰ੍ਹਾਂ ਇੰਤਜ਼ਾਰ ਹੈ ਮੈਨੂੰ ਤੁਹਾਡੇ ਮੈਸੇਜਿਸ ਦਾ। ਸੋ ਮੈਸੇਜ ਕਰਨਾ ਕਿਵੇਂ ਹੈ, 9855-1010-1023 'ਤੇ, ਯਾਨੀ ਕਿ 9855-1010-27 'ਤੇ। ਔਰ ਇਹਦੇ ਨਾਲ ਹੀ ਮੇਰੇ ਦਿਮਾਗ ਦੇ ਵਿੱਚ ਇੱਕ ਗਾਣਾ ਆ ਰਿਹਾ ਹੈ, ਗਾਣਾ ਇੱਦਾਂ ਦਾ ਆ ਰਿਹਾ ਹੈ ਕਿ ਮਤਲਬ ਕਿਤੇ ਨਾ ਕਿਤੇ ਮੈਂ ਉਸ ਗਾਣੇ ਦੇ ਨਾਲ ਕਨੈਕਟ ਫੀਲ ਕਰ ਪਾ ਰਹੀ ਹਾਂ। ਜਦੋਂ ਆਪਾਂ ਇਹ ਗੱਲ ਕਰ ਰਹੇ ਸੀ ਅੱਜ ਦੇ ਖਾਸ ਖਿਡਾਰੀ ਦੀ, ਰੋਨਾਲਡੋ ਦੀ, ਲੇਕਿਨ ਉਸ ਤੋਂ ਪਹਿਲਾਂ ਇੱਕ ਮੈਸੇਜ ਉਹ ਤੁਹਾਨੂੰ ਜ਼ਰੂਰ ਸੁਣਾਉਂਗੀ। ਪੂਜਾ ਮੈਡਮ ਜੀ ਨਮਸਕਾਰ, ਸੁਣਾਓ ਜੀ ਕੀ ਹਾਲ ਤੁਹਾਡਾ, ਠੀਕ ਹੋ ਤੁਸੀਂ? ਗਰਮੀ ਬਹੁਤ ਜ਼ਿਆਦਾ ਹੈ, ਬਾਰਿਸ਼ ਪਵਾ ਦਿਓ ਜੀ, 15 ਦਿਨ ਹੋ ਗਏ ਦਸੂਏ 'ਚ ਬਾਰਿਸ਼ ਨਹੀਂ ਆਈ। ਰਾਜੂ ਠਾਕੁਰ ਹੋਰਾਂ ਨੇ ਦਸੂਏ 'ਤੇ ਮੈਸੇਜ ਕੀਤਾ ਹੈ, ਬਾਰਿਸ਼ ਦੀ ਡਿਮਾਂਡ ਆ ਗਈ ਹੈ ਜੀ ਮੇਰੇ ਕੋਲ। ਗੱਲ ਆਪਾਂ ਨੋਟ ਕਰ ਲਈ, ਮੈਂ ਆਪਣੀ ਡਾਇਰੀ ਦੇ ਵਿੱਚ ਨੋਟ ਕਰ ਲਈ, ਬਸ ਇੱਦਾਂ ਕਰਦੀ ਹਾਂ, ਅੱਜ ਕੱਲ੍ਹ ਦੇ ਵਿੱਚ ਬਾਰਿਸ਼ ਸਮਝੋ ਆ ਹੀ ਲਈ ਦਸੂਏ ਦੇ ਵਿੱਚ, ਨੋਟ ਕਰ ਲਓ ਫਿਰ, ਜਾਂ ਤਾਂ ਅੱਜ ਜ਼ਿਆਦਾ ਤੋਂ ਜ਼ਿਆਦਾ ਕੱਲ੍ਹ। ਬਈ ਗਰਮੀ ਦੀ ਗਰੰਟੀ ਨਹੀਂ ਦਿੰਦੀ, ਲੇਕਿਨ ਬਾਰਿਸ਼ ਦੀ ਗਰੰਟੀ ਮੈਂ ਦੇ ਕੇ ਜਾ ਰਹੀ ਹਾਂ, ਆ ਰਹੀ ਹੈ ਜੀ, ਬਸ ਇੱਥੋਂ ਮੈਂ ਭੇਜ ਦਿੱਤੀ ਹੈ, ਹੁਣੇ ਪ੍ਰੋਗਰਾਮ ਤੋਂ ਬਾਅਦ ਭੇਜੂੰਗੀ, ਇੱਦਾਂ ਕਰਦੀ ਹਾਂ ਕਿ 10 ਵਜੇ ਤੋਂ ਬਾਅਦ ਮੈਨੂੰ ਸੈਂਡ ਕਰੂੰਗੀ।

ਦੇਖਦੇ ਹਾਂ ਕਦੋਂ ਤੱਕ ਦਸੂਏ ਪਹੁੰਚ ਜਾਂਦੀ ਹੈ। ਬਾਕੀ ਹਵਾ ਦਾ ਰੁੱਖ ਅਤੇ ਬਾਰਿਸ਼ ਦਾ ਮੂਡ, ਕਿਉਂਕਿ ਮੂਡ ਤੋਂ ਬਿਨਾਂ ਆਪਾਂ ਧੱਕੇ ਨਾਲ ਕੰਮ ਕਰਾ ਨਹੀਂ ਨਾ ਸਕਦੇ ਕਿਸੇ ਤੋਂ। ਲੇਕਿਨ ਭੇਜ ਮੈਂ ਦਿੱਤੀ ਹੈ, ਇੰਨਾ ਮੈਂ ਤੁਹਾਨੂੰ ਪੱਕਾ ਕਹਿ ਦਿੱਤਾ। ਅਤੇ ਜਦੋਂ ਤੱਕ ਬਾਰਿਸ਼ ਤੁਹਾਡੇ ਤੱਕ ਪਹੁੰਚਦੀ ਹੈ, ਆਪਾਂ ਗਾਣਾ ਸੁਣ ਲੈਂਦੇ ਹਾਂ।

ਬਸ ਕਣੀਆਂ ਆਪਾਂ ਪਵਾ ਦੇਣੀਆਂ ਏ। 10 ਵਜੇ ਫ੍ਰੀ ਹੋ ਕੇ ਇੱਥੋਂ ਭੇਜ ਦਿੱਤਾ ਹੈ। ਭੇਜ ਦਊਂਗੀ ਮਤਲਬ ਮੈਂ ਕਹਿ ਦਿੱਤਾ ਹੈ। ਅਤੇ ਬਾਰਿਸ਼ ਅਤੇ ਬੱਦਲ ਸਾਹਿਬ ਪਹੁੰਚ ਜਾਣਗੇ ਜਿੱਥੇ ਜਿੱਥੋਂ ਦਾ ਔਡਰ ਕਰ ਦੂੰਗੀ। ਨਾਮ ਲਿਖਵਾਈ ਚੱਲੀਏ ਬਸ ਮੈਨੂੰ ਜਿੱਥੋਂ ਜਿੱਥੋਂ ਦਾ ਤੁਸੀਂ ਕਹਿ ਰਹੇ ਹੋ। ਦਸੂਏ ਤਾਂ ਨਹੀਂ ਹੋਈ, ਦਸੂਏ ਦਾ ਨਾਮ ਕਰ ਲਿਆ ਜੀ ਆਪਾਂ ਐਡ ਮੇਰੀ ਲਿਸਟ ਵਿੱਚ। ਚਲੋ ਕਰਵਾ ਰਹੀ ਹਾਂ ਕੋਰੀਅਰ ਬੱਦਲ ਸਾਹਿਬ ਨੂੰ। ਬਾਦਲ, ਬਿਜਲੀ, ਬਾਰਿਸ਼ ਔਰ ਪਾਣੀ, ਮਤਲਬ ਇਹ ਅੱਖਰ ਕਿੰਨੇ ਸੋਹਣੇ ਲੱਗਦੇ ਨੇ ਹਾਂ। ਵੈਸੇ ਵੀ ਮੌਸਮ ਆ ਹੀ ਗਿਆ ਹੈ ਬਾਹਰ, ਵੈਸੇ ਮੈਂ ਦੇਖਿਆ ਹੈ ਕਿ ਥੋੜ੍ਹਾ ਹੁਮ ਹੁਮ ਹੈ, ਲੇਕਿਨ ਜਿਵੇਂ ਹੀ ਮਤਲਬ ਅਸਮਾਨ ਦੇ ਵਿੱਚ ਬੱਦਲ ਆਉਣਗੇ ਸਾਰਿਆਂ ਦੇ ਚਿਹਰੇ 'ਤੇ ਇੱਕ ਖੁਸ਼ੀ ਆ ਜਾਣੀ ਹੈ, ਔਰ ਜਿਵੇਂ ਹੀ ਬੂੰਦਾਬਾਂਦੀ ਆਏਗੀ ਸਾਰਿਆਂ ਦੇ ਚਿਹਰੇ ਵੀ ਖਿੜ ਜਾਣਗੇ ਅਤੇ ਬਸ ਦਿਲ ਦੇ ਵਿੱਚ ਇੱਕ ਬੜੀ ਠੰਡਕ ਜੀ ਵਾਲਾ ਅਹਿਸਾਸ ਵੀ ਆ ਜਾਏਗਾ, ਹੈ ਨਾ, ਹੈ ਨਾ, ਹੈ ਨਾ। ਚਲੋ ਜਦ ਤੱਕ ਬਾਰਿਸ਼ ਨਹੀਂ ਆਉਂਦੀ ਆਪਾਂ ਫੀਲਿੰਗ ਹੀ ਲੈ ਲਈਏ, ਫੀਲਿੰਗ ਲੈ ਸਕਦੇ ਨਾ ਆਪਾਂ, ਕਿਉਂਕਿ ਪਹਿਲਾਂ ਅਸੀਂ ਸੁਪਨੇ ਸਜਾਵਾਂਗੇ ਫਿਰ ਹੀ ਉਹ ਸੁਪਨੇ ਪੂਰੇ ਹੋਣਗੇ, ਮਤਲਬ ਮੈਨੀਫੈਸਟੇਸ਼ਨ ਕਰਨੀ ਜ਼ਰੂਰੀ ਹੈ ਅਤੇ ਆਪਾਂ ਕਰ ਲਈਏ। ਕਹਿੰਦੇ ਦਿਮਾਗ 'ਤੇ ਪਈ ਹੋਈ ਟੈਨਸ਼ਨ ਅਤੇ ਮਨ 'ਤੇ ਪਿਆ ਹੋਇਆ ਬੋਝ ਅਕਸਰ ਹੀ ਚਿਹਰੇ ਦੀ ਰੌਣਕ ਖੋਹ ਲੈਂਦੇ ਹੈ ਅਤੇ ਦੇਖਣ ਵਾਲਾ ਕਹਿੰਦਾ ਕਿ ਆਕੜ ਬਹੁਤ ਹੈ। ਇੱਕ ਸਮਥਿੰਗ ਸਮਥਿੰਗ ਮੈਨੂੰ ਫੀਲ ਹੋ ਰਿਹਾ ਕਿ ਜਿਵੇਂ ਮੇਰੇ 'ਤੇ ਲਿਖ ਭੇਜਦਾ। ਅੱਛਾ ਹੋਰ ਵੀ ਹੈ, ਘਰ ਵੱਡਾ ਹੋਣ ਦੇ ਨਾਲ ਕਹਿੰਦੇ ਖੁਸ਼ੀਆਂ ਨਹੀਂ ਮਿਲਦੀਆਂ, ਖੁਸ਼ੀਆਂ ਤਾਂ ਉੱਥੇ ਵੱਸਦੀਆਂ ਨੇ ਜਿੱਥੇ ਇੱਕ ਦੂਜੇ ਲਈ ਪਿਆਰ, ਇੱਜ਼ਤ ਅਤੇ ਸਮਝ ਹੋਵੇ। ਦੀਪਾ, ਚਰਨਜੀਤ, ਪ੍ਰਵੀਨ, ਏਕਮਵੀਰ, ਸ਼ਿਵਜੋਤ, ਦੀਪ, ਕਰਮਗੜ੍ਹ, 17 ਬਠਿੰਡਾ ਤੋਂ ਇਹਨਾਂ ਨੇ ਸਾਨੂੰ ਇਹ ਲਾਈਨਾਂ ਲਿਖ ਕੇ ਭੇਜੀਆਂ ਨੇ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪਹਿਲਾ ਵੋਇਸ ਮੈਸੇਜ ਆਇਆ ਕਿੱਥੋਂ ਆਇਆ ਹੈ, ਕਬੂਲ ਕਰ ਲੈਂਦੇ ਹਾਂ ਜੀ।

0: जी
1: हेलो दोस्तों, दिल अपना पंजाबी मैडम जी तुहानू तुहाड़ी सारी टीम नू प्यार भरी सत श्री अकाल जी। मैं जी समझदानी जलंधर तो एक गीत दियां दो कलाइनां लै के हाजिर होया जिहड़ा कबूल करना जी। कुदरत नाल उत्तों बन के आउंदियां ने जोड़ियां, हुंदी ए नोक जोग विच गल्लां चलदियां ने मिठियां ते कौड़ियां। हाड़ियां भी गईयां ਤੇ ਸੋਹਣੀਆਂ ਵੀ ਆਈਆਂ, ਹਾੜੀਆਂ ਵੀ ਗਈਆਂ ਤੇ ਸੋਹਣੀਆਂ ਵੀ ਆਈਆਂ। ਇੱਕ ਟੂਮ ਤਾਂ ਬਣਾ ਦੇ ਸਰਦਾਰਾ, ਇੱਕ ਟੂਮ ਤਾਂ ਬਣਾ ਦੇ ਸਰਦਾਰਾ, ਮੇਰੇ ਕੰਨਾਂ ਤੋਂ ਜੱਟੀ ਸੱਖਣੀ। ਇੱਕ ਟੂਮ ਤਾਂ ਬਣਾ ਦੇ ਸਰਦਾਰਾ, ਕੰਨਾਂ ਤੋਂ ਜੱਟੀ ਸੱਖਣੀ। ਪੈਰੀ ਝਾਂਜਰਾਂ ਪਵਾ ਦੇ ਸਰਦਾਰਾ, ਕੰਨਾਂ ਤੋਂ ਜੱਟੀ ਸੱਖਣੀ। ਤੇਰੇ ਬੜੇ ਨਖਰੇ ਜੱਟ ਮਰ ਗਿਆ ਕਮਾਈਆਂ ਕਰਦਾ, ਮਿਲੋ ਤੇਰੇ ਬੜੇ ਨਖਰੇ। ਥੈਂਕ ਯੂ, ਧੰਨਵਾਦ ਜੀ।
0: ਜੀ ਇਸ ਦੇ ਨਾਲ ਹੀ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਵੌਇਸ ਮੈਸੇਜ ਦੇ ਵੱਲ, ਸੁਣਦੇ ਹਾਂ ਕਿ ਉਹ ਕਿੱਥੋਂ ਆਇਆ ਹੈ।
2: ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ
0: ਅਕਾਲ। ਦੁਬਾਰਾ ਸ਼ੁਰੂ ਕਰਦੇ ਹਾਂ, ਸਾਰੇ ਮੈਸੇਜ ਅੱਗੇ ਅੱਗੇ ਭੱਜ ਰਹੇ ਨੇ, ਪਤਾ ਨਹੀਂ ਕਿਉਂ।
2: ਪਿੰਡ ਮਹਿਰੂਮਪੁਰ SBS ਨਗਰ ਪ੍ਰਲੋਚਨ ਟੇਲਰ। ਪੂਜਾ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਸਵਾਗਤ।
2: ਪੂਜਾ ਜੀ ਕੀ ਹਾਲ ਚਾਲ ਆ?
0: ਠੀਕ ਹੈ ਜੀ, ਤੁਸੀਂ ਸੁਣਾਓ?
2: ਠੀਕ ਹੋ, ਸਿਹਤਾਂ ਠੀਕ ਨੇ?
0: ਹਾਂਜੀ,
2: ਦੁੱਖ ਲੈਣਾ ਤੁਹਾਡੇ ਲਈ ਫੇਰ ਥੋੜੀ ਜਿਹੀ ਪੁਰਾਣੀਆਂ ਯਾਦਾਂ
0: ਜੀ।
2: ਬਸ ਹਰੀ ਝੰਡੀ ਦੇ ਦਿਓ ਪੂਜਾ ਜੀ।
0: ਜੀ ਦੇਤੀ ਦੇਤੀ।
2: ਅੰਬਰ ਤੇ ਬੱਦਲ ਛਾਇਆ, ਅੰਬਰ ਤੇ ਬੱਦਲ ਛਾਇਆ, ਕੋਇਲਾਂ ਤੇ ਬੁਲਬੁਲਾਂ ਨੇ ਗੀਤ ਗਾਏ, ਨਾਲ ਮੋਰਾਂ ਪਹਿਲਾਂ ਪਾਈਆਂ ਨੇ, ਤੇ ਅੱਜ ਫਿਰ ਮਿੱਠੀ ਤੇ ਪਿਆਰੀ ਆਵਾਜ਼ ਦੀ ਮਲਕਾ ਇਸ ਪੂਜਾ ਨੇ FM ਰੇਨਬੋ ਦਿਲ ਆਪਣਾ ਪੰਜਾਬੀ ਵਿੱਚ ਖੂਬ ਰੌਣਕਾਂ ਲਾਈਆਂ ਨੇ, ਖੂਬ ਰੌਣਕਾਂ ਲਾਈਆਂ ਨੇ
0: ਜੀ। ਸ਼ੁਕਰੀਆ,
2: ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ। ਪਰਮਾਤਮਾ ਇਸੇ ਤਰ੍ਹਾਂ ਤੁਹਾਡੀ ਆਵਾਜ਼ ਨੂੰ ਬਰਕਰਾਰ ਰੱਖੇ
0: ਜੀ। ਸ਼ੁਕਰੀਆ।
2: ਤੇ ਮੈਸੇਜ ਮੈਂ ਦਾਰੇ ਵਿੱਚ ਰਹਿ ਕੇ ਕਰਨਾ ਪੂਜਾ, ਤੁਹਾਨੂੰ ਪਤਾ ਮੇਰੀ ਨੇਚਰ ਹੈ ਉੱਠਦਾ।
0: ਪਤਾ ਹੈ ਜੀ, ਬਿਲਕੁਲ ਪਤਾ ਹੈ।
2: ਜਿੱਦਾਂ ਤੁਸੀਂ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ ਵੀ ਕਿਹੜੀਆਂ ਤੁਸੀਂ ਗੇਮਾਂ ਲਾਈਕ ਕਰਦੇ ਸੀ, ਕਿਉਂਕਿ ਪਾਸਟ ਦੇ ਵਿੱਚ ਤਾਂ ਜੋ ਹੋ ਗਿਆ ਹੋ ਗਿਆ, ਉਹ ਵੀ ਕਰਦੇ ਸੀਗੇ ਜੋ ਮੈਂ ਤੁਹਾਨੂੰ ਦੱਸਣ ਲੱਗਿਆ। ਅਸੀਂ ਖੇਡਦੇ ਹੁੰਦੇ ਸੀਗੇ ਗੁੱਲੀ ਡੰਡਾ ਤੇ ਪਿੱਠੂ ਗੇਮ ਖੇਡਦੇ ਹੁੰਦੇ ਸੀ, ਤੇ ਇੱਕ ਅੱਡਾ ਖੱਡਾ ਹੁੰਦਾ, ਉਹ ਵੈਸੇ ਕੁੜੀਆਂ ਦੀ ਗੇਮ ਹੈ, ਉਹ ਵੀ ਚਲਾ ਲੈਂਦੇ ਸੀਗੇ। ਫਿਰ ਬੰਟੇ ਹੁੰਦੇ ਸੀਗੇ ਗੋਲੇ
0: ਜੀ
2: ਖੇਡਣੇ, ਇੱਕ ਚੱਕਰ ਬਾਹ ਕੇ ਉਹਦੇ ਵਿੱਚ 15-20 ਜਿਹੜੇ ਬੰਟੇ ਰੱਖ ਕੇ ਦੂਰੋਂ ਨਾ
0: ਜੀ
2: ਏਦਾਂ ਅੰਗੂਠਾ ਰੱਖ ਕੇ ਧਰਤੀ ਦੇ ਨਾਲ ਤੇ ਉਂਗਲੀ ਦੇ ਨਾਲ, ਸੈਂਟਰ ਵਾਲੀ ਉਂਗਲੀ ਦੇ ਨਾਲ, ਸੈਕਿੰਡ ਜਿਹੜੀ ਉਂਗਲੀ ਆ, ਤੇ ਉਹਦੇ ਨਾਲ ਜ਼ੋਰ ਨਾਲ ਖਿੱਚ ਕੇ ਬੰਟਾ ਮਾਰਨਾ, ਉਹ ਵਿੱਚੋਂ ਲੰਘ ਕੇ ਹੁਣ 2-3 ਗੋਲੇ ਬਾਹਰ ਕੱਢ ਦਿੰਦੇ ਚੱਕਰ ਦੇ ਵਿੱਚ, ਉਹ ਫਿਰ ਸਾਡੇ ਆਪਣੇ ਹੋ ਜਾਂਦੇ ਸੀਗੇ। ਇਹਨੂੰ ਕਹਿੰਦੇ ਸਪੀਡ ਖੇਡਣਾ। ਜਾਣ ਕਿੰਨੀਆਂ ਗੇਮਾਂ ਕੀ ਹੁਣ ਏਦਾਂ ਨਾ ਉਹਨੂੰ ਮਿਸ ਕਰ ਕਰਕੇ ਪੂਜਾ ਜੀ, ਬਹੁਤ ਮਨ ਨੂੰ ਅਜੀਬ ਜਿਹਾ ਇੱਕ ਮਹਿਸੂਸ ਹੁੰਦਾ ਵੀ ਉਹ ਸਮਾਂ ਕਿੱਥੇ ਚਲ ਗਿਆ।
0: ਜੀ ਜੀ,
2: ਬੜੀਆਂ ਗੇਮਾਂ ਖੇਡੀਆਂ, ਲੁਕਣ ਮਚਾਈਆਂ ਖੇਡੀਆਂ, ਪਰਵਾਹ ਨੀ ਸੀ ਕੋਈ ਵੀ। ਉਸ ਵੇਲੇ ਏਜ ਸੀਗੀ 12-15 ਸਾਲ ਜਾਂ 10-12-13 ਸਾਲ ਰੱਖ ਲਓ, ਜੋ ਮਰਜ਼ੀ ਰੱਖ ਲਓ, ਤੇ ਬੇਪਰਵਾਹੀਆਂ ਹੁੰਦੀਆਂ ਸੀ।
0: ਬਿਲਕੁਲ ਬਿਲਕੁਲ,
2: ਅੱਜ ਸਮਾਂ ਕਿੱਥੇ ਆ ਗਿਆ, ਬੜੇ ਮਿਸ ਕਰਦੇ ਹਾਂ।
0: ਜੀ,
2: ਓਲਡ ਇਜ ਗੋਲਡ। ਸੋ ਪੂਜਾ ਜੀ, ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ। ਹੁਣ ਮਾਈਕ ਮੈਂ ਮੈਡਮ ਪੂਜਾ ਨੂੰ ਦੇ ਰਿਹਾ।
0: ਸ਼ੁਕਰੀਆ ਜੀ, ਸ਼ੁਕਰੀਆ। ਬਸ ਤੁਹਾਨੂੰ ਇੱਕ ਗੱਲ ਦੱਸਾਂ, ਤਰਲੋਚਨ ਜੀ, ਮੈਸੇਜ ਤੁਸੀਂ ਬਹੁਤ ਵਧੀਆ ਕੀਤਾ। ਮੈਨੂੰ ਪਤਾ ਕਿ ਦਿਲ ਕਰਦਾ ਹੈ ਨਾ, ਹਜੇ ਵੀ ਯਾਦ ਕੇ ਇੱਦਾਂ ਯਾਦ ਕਰਦੇ ਹਾਂ ਕਿ ਇੱਦਾਂ ਕਰਿਆ ਕਰਦੇ ਸੀ। ਅਤੇ ਮੈਨੂੰ ਲੱਗਦਾ ਬਚਪਨ ਨੂੰ ਯਾਦ ਕਰਨ ਦਾ ਇੱਕ ਤਰੀਕਾ ਕਿ ਆਪਣੇ ਬੱਚਿਆਂ ਦੇ ਨਾਲ ਨਾ ਬੱਚੇ ਬਣ ਜਾਣਾ ਚਾਹੀਦਾ। ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਬੱਚੇ ਹੋ ਜਾਂਦੇ ਨੇ, ਮਾਂ ਬਾਪ ਉਹਨਾਂ ਦੇ ਜ਼ਰੀਏ ਆਪਣਾ ਬਚਪਨ ਇੱਕ ਵਾਰੀ ਫਿਰ ਤੋਂ ਜਿਉਂਦੇ ਨੇ। ਇਹ ਦਾਦਾ ਦਾਦੀ, ਇਹੀ ਤਰੀਕਾ ਹੁੰਦਾ ਕਿ ਦਿਲ ਨੂੰ ਉਦਾਸ ਨਹੀਂ ਕਰਨਾ। ਉਹਨਾਂ ਦੇ ਨਾਲ ਕਦੀ ਕੋਈ ਗੇਮ ਖੇਡ ਲਈ, ਮਤਲਬ ਇੱਦਾਂ ਹੀ ਕੁਛ ਵੀ, ਕੋਈ ਬੈਠੇ ਬਿਠਾਏ ਖੇਡ ਲਿਆ, ਕਦੀ ਗੀਟੇ ਖੇਡ ਲਏ ਜਾਂ ਕੁਛ, ਹੈ ਨਾ। ਮੈਨੂੰ ਤਾਂ ਪਤਾ ਕਿ ਉਹ ਗੜੈਂ ਗੜੈਂ ਗੜਾਪ ਖੇਡਦੇ ਹੁੰਦੇ ਸੀਗੇ, ਉਹਦੇ 'ਚ ਵੀ ਬੜਾ ਮਜ਼ਾ ਆਇਆ ਕਰਦਾ ਸੀ, ਔਰ ਉਹਦੇ ਜ਼ਰੀਏ ਬੰਦਾ ਆਪਣੇ ਮਨ ਦੀ ਭੜਾਸ ਵੀ ਕੱਢ ਲੈਂਦਾ ਹੁੰਦਾ ਸੀ। ਚਪੇੜ ਚਾਹੇ ਹੱਥ ਦੀ ਮਾਰਨੀ ਹੁੰਦੀ ਸੀ, ਲੇਕਿਨ ਕਈ ਵਾਰੀ ਮੈਨੂੰ ਪਤਾ ਭਰਾ ਲੋਕ ਹੁੰਦੇ ਨੇ ਜਿਹੜੇ ਬ੍ਰਦਰ ਟਾਈਪ ਦੇ ਲੋਕ, ਉਹ ਬੜੇ ਕਸ ਕਸ ਕੇ ਮਾਰਦੇ ਹੁੰਦੇ ਸੀ ਹੱਥਾਂ 'ਤੇ। ਹਾਂ, ਅਤੇ ਇੱਦਾਂ ਬਸ ਗੇਮਸ ਆਪਣੇ ਬੱਚਿਆਂ ਦੇ ਨਾਲ ਅਸੀਂ ਖੇਡ ਕੇ ਯਾਦ ਕਰ ਸਕਦੇ ਹਾਂ ਆਪਣੇ ਬਚਪਨ ਦੀਆਂ ਗੱਲਾਂ ਨੂੰ। ਅਗਲਾ ਇੱਕ ਹੋਰ ਵੌਇਸ ਮੈਸੇਜ ਆਇਆ ਜੀ, ਸੁਣਦੇ ਹਾਂ ਕਿੱਥੋਂ ਆਇਆ।
2: ਹਾਂਜੀ ਮੈਡਮ,
0: ਹਾਂਜੀ

0: एफएम रेनबो का ख्याल हो,
1: ठीक है जी।
0: यादों में आप हो, हाथ में चाय क्या प्याला हो,
1: हाँ
0: तो
1: जी,
0: फिर उस सुबह की क्या
1: बात
0: बात
1: हो,
0: हो।
1: वाह वाह वाह,
0: हाँ जी, गुड मॉर्निंग
1: गुड
0: मैडम
1: मॉर्निंग जी।
0: पूजा टोहानी जी, सत
1: जी
0: श्री अकाल
1: बहुत बहुत स्वागत है
0: जी,
1: जी प्रोग्राम।
0: बड़े दिनों बाद आए हो
1: देर
0: जी,
1: होगी।
0: स्वागत है जी।
1: थैंक यू जी, थैंक यू, थैंक यू। हाँ जी,
0: बड़े दिनों बाद आए हो,
1: हाँ
0: हाँ जी,
1: जी। लंबी
0: बड़े
1: ब्रेक
0: दिनों
1: होगी।
0: बाद आपकी आवाज आई, आप अकेले नहीं, साथ में बरसात लाई। हाँ
1: अरे
0: जी,
1: वाह,
0: तो
1: शुक्रिया जी।
0: छोटी जी कविता ही
1: जी।
0: सुनाना है, मौजू है जी दिल का दर्द। हाँ जी,
1: जी।
0: फुल्ला जिहा कोमल दिल मेरा, ला ठोकर चली कीता है, ना समझे जान दुख सह लिया, असी कुट सबरां दा पीता है,
1: पीता है।
0: मन होया दिल दे दर्द नाल, मन रोया दिल दे दर्द नाल, अखां गिल्लियां ते मुंह सीता है,
1: सीता है।
0: मन सोच सोच के हार गया कि जुल्म असा ने कीता है, सजा सी जा फुल कोई, जा गुनाह सी कोई कीता है,
1: कीता है।
0: जा सी वैर कोई जन्म दा, जो बदला आन अज लेता है, बन पहेली जही दर्द मेरा, मेरी सोच विच कर कीता है, एक दर्द ते दूजा सोच दर्द दी, सुरजीत अकलों कमला कीता है, ओ असे पागल कह कह के तिना दर्द असानू दिता है, मेरी पीड़ मैं ही जानदा, मेरी पीड़ मैं
1: मैं
0: ही
1: ही
0: जानदा है,
1: जानदा,
0: जा जाने जिने दुख पीता
1: दिता है,
0: है। हाँ जी,
1: पीता
0: जा
1: है,
0: जाने जिने दुख
1: दित्ते
0: पीता है। हाँ
1: वाले
0: जी,
1: ने कितने
0: आज
1: याद
0: इन्हें
1: है।
0: किया जी, कविता चंगी लगी तो जरूर शेयर करो। हाँ जी,
1: लो जी, कर
0: सत
1: दी
0: श्री
1: आप
0: अकाल।
1: थोड़ी कविता शेयर। और हाँ, देण वाले ने कुछ नहीं पता होंगे, ये तो जिन्हें पीता होंगे ना दर्द, वाकई सही किया बिल्कुल, तुसी पता उन्हों ही लगता है। चलो, बहुत सोहनी कविता तुसी सांझी की थी, ते मेरी आवाज़ नू मिस किया। लो जी, अज मैं ज्यों पांच तरवंजा तो अपनी आवाज़ सुना रही हूँ, मैं सुनाई जानी पी तुहानू, ते उम्मीद करदी हाँ काफ़ी सोहनी लगी होगी तुसी मेरी आवाज़, जिन्हें ने हुणे ही रेडियो सैट ऑन किया। बई तुसी ते रह गए घाटे वाले सौदे दे विच। ये सौदा खरा खरा हुंदा सवेर दे 5:53 तो शुरू, ते फिर जे सिर्फ 9 to 10 सुनते हो ते ऐप डाउनलोड करो न्यूज़ ऑन AIR, और बिल्कुल परफेक्ट टाइम ते ट्यून करा करो 5:55 ਤੇ ਸਾਡੀ ਪਹਿਲੀ ਅਨਾਉਂਸਮੈਂਟ ਦੇ ਨਾਲ 10 ਵਜੇ ਤੱਕ ਇਹ ਜਿਹੜਾ ਸਫ਼ਰ ਚੱਲਦਾ ਹੈ ਸਵੇਰ ਦਾ। ਪਾਲੀ ਪਿਆਲਾ ਹੁਸ਼ਿਆਰਪੁਰ ਤੋਂ ਲਿਖ ਰਹੇ ਨੇ, ਮੇਰੇ ਅੰਦਰ ਹੋਣਾ ਨਹੀਂ ਤੇਰੇ ਅੰਦਰ, ਤੇਰੇ ਅੰਦਰ ਹੋਣਾ ਦੇਖ ਲਈ ਰੱਬ, ਜੇ ਨਾ ਮਿਲਿਆ ਬੁੱਤਾਂ 'ਚੋਂ ਜ਼ਿੰਦਗੀ ਨੇ ਸੌਖੀ ਲੰਘ ਜਾਣਾ, ਸੁੱਖ ਲੱਭਣੇ ਸਿੱਖ ਲਈ ਦੁੱਖਾਂ 'ਚੋਂ, ਕਿਸੇ ਵਿਹੜੇ ਦਾ ਨਾ ਅੱਕ ਬਣ ਜਾਈਂ, ਕੋਈ ਮਿਹਣੇ ਮਾਰੂ ਕੁੱਖਾਂ 'ਚੋਂ, ਕੰਮ ਐਸਾ ਕੋਈ ਨਾ ਕਰ ਬੈਠੀ ਜੋ ਨਿਕਲੇ ਧੀਆਂ ਪੁੱਤਾਂ 'ਚੋਂ। ਓ ਹੋ ਹੋ, ਬਹੁਤ ਸੋਹਣੀ ਗੱਲ, ਬਹੁਤ ਵਧੀਆ ਅਤੇ ਡੂੰਘੀ ਗਹਿਰਾਈ ਵਾਲੀ ਗੱਲ ਤੁਸੀਂ ਕੀਤੀ ਹੈ, ਕਿਉਂਕਿ ਵਾਕਈ ਕਹਿੰਦੇ ਆ ਨਾ, ਜਿਹੜੇ ਮਾਂ ਬਾਪ ਦੇ ਕਰਮ ਹੈ ਉਹ ਬੱਚਿਆਂ ਨੂੰ ਵੀ ਭੁਗਤਣੇ ਪੈਂਦੇ ਨੇ, ਸੋ ਇਸ ਵਜ੍ਹਾ ਕਰਕੇ ਕਰਮ ਇੱਦਾਂ ਦੇ ਕਰੋ ਕਿ ਜਦੋਂ ਕੋਈ ਕਹੇ ਨਾ ਕਿ ਕਰਮਾਂ ਦਾ ਭੁਗਤਾਨ ਹੋਏਗਾ, ਤਾਂ ਉਹ ਬਦਦੁਆ ਨਾ ਲੱਗੇ, ਉਹ ਅਸੀਸ ਲੱਗੇ। ਚਲੋ ਪਾਲੀ ਪਿਆਲਾ ਜੀ, ਬਹੁਤ ਸੋਹਣਾ ਤੁਸੀਂ ਸਾਡੇ ਨਾਲ ਮੈਸੇਜ ਸਾਂਝਾ ਕੀਤਾ, ਅਤੇ ਇਹਦੇ ਨਾਲ ਹੀ ਚੱਲਦੇ ਹਾਂ ਪ੍ਰੋਗਰਾਮ 'ਚ ਅਗਲੇ ਵੋਇਸ ਮੈਸੇਜ ਦੇ ਵੱਲ। ਹੈ
0: ਪੂਜਾ ਮੈਮ ਜੀ,
1: ਹਾਂਜੀ,
0: ਤੁਹਾਨੂੰ ਤੇ ਇਸ ਪਰਿਵਾਰ ਨਾਲ
1: ਹਾਂਜੀ,
0: ਜੁੜੇ ਸਾਰੇ ਦੋਸਤਾਂ ਨੂੰ ਜਸਵੀਰ ਸਿੰਘ ਦੁੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਸਵਾਗਤ ਹੈ ਜੀ।
0: ਸੋ ਪੂਜਾ ਜੀ, ਅੱਜ ਕਾਫੀ ਦਿਨਾਂ ਬਾਅਦ ਹਾਜ਼ਰੀ ਲਗਾਈ ਆ,
1: ਹਾਂਜੀ,
0: ਕਹਿ ਚਲੋ ਸਵਾਗਤ ਹੈ ਤੁਹਾਡਾ।
1: ਸ਼ੁਕਰੀਆ ਜੀ, ਸ਼ੁਕਰੀਆ।
0: ਮੈਂ ਕੁਛ ਸ਼ੇਅਰ ਕਰ ਰਿਹਾ ਹਾਂ
1: ਹਾਂਜੀ ਹਾਂਜੀ ਕਰੋ।
0: ਕਿ ਆਦਮਪੁਰ ਦੇ ਕਰੀਬ ਮੇਰੇ ਹੀ ਨਗਰ 'ਚ ਸਾਰੇ ਨਗਰ ਔਰ NRA ਵੀਰਾਂ ਦੇ ਸਹਿਯੋਗ ਨਾਲ ਫੁੱਟਬਾਲ ਦੇ ਮੈਚ ਚੱਲ ਰਹੇ ਹਨ।
1: ਅਰੇ ਵਾਹ,
0: ਸੋ ਜ਼ਿਲ੍ਹਾ ਜਲੰਧਰ ਔਰ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਦੂਰੋਂ ਦੂਰੋਂ ਟੀਮਾਂ ਸ਼ਿਰਕਤ ਕਰ ਰਹੀਆਂ ਨੇ।
1: ਵੈਰੀ ਗੁੱਡ, ਵੈਰੀ ਨਾਈਸ।
0: ਸੋ ਗਰਮੀਆਂ ਦਾ ਮੌਸਮ ਦੇਖਦੇ ਹੋਏ ਮੈਚ ਦਾ ਟਾਈਮ ਜੋ ਹੈ 6 ਵਜੇ ਤੋਂ 12 ਵਜੇ ਤੱਕ ਰਾਤ ਦਾ ਰੱਖਿਆ ਗਿਆ ਹੈ,
1: ਠੀਕ ਹੈ ਜੀ, ਬਹੁਤ ਚੰਗੀ ਗੱਲ ਹੈ।
0: ਜਿੱਥੇ ਦੂਰੋਂ ਦੂਰੋਂ ਟੀਮਾਂ ਸ਼ਾਮਿਲ ਹੋ ਰਹੀਆਂ ਨੇ
1: ਜੀ,
0: ਲੰਗਰ ਪਾਣੀ ਦਾ ਡਾਕਟਰੀ ਸਹੂਲਤ ਪੂਰਾ ਇੰਤਜ਼ਾਮ ਕੀਤਾ ਗਿਆ ਹੈ
1: ਜੀ,
0: ਸੋ ਚਾਹਵਾਨ ਵੀਰ ਲਾਈਵ ਵੀ ਦੇਖ ਸਕਦੇ ਆ।
1: ਠੀਕ ਹੈ ਜੀ,
0: ਤੇ ਜੇਤੂ ਟੀਮਾਂ ਔਰ 6 ਖਿਡਾਰੀਆਂ ਲਈ ਉਚਿਤ ਇਨਾਮਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ,
1: ਜੀ
0: ਸੋ ਚਾਹਵਾਨ ਵੀਰ ਲਾਈਵ ਦੇਖ ਸਕਦੇ, ਲਾਈਵ ਵੀ ਚੱਲ ਰਿਹਾ ਹੈ। ਸੋ

0: ਕਰਦੇ ਹਾਂ ਕਿ ਸਾਡੇ ਇਸ ਪਰਿਵਾਰ ਨਾਲ ਜੁੜੇ ਹੋਏ ਸਾਡੇ ਦੋਸਤ, ਸਾਡੀ ਛੋਟੀ ਭੈਣ ਕਿਰਨ ਨੂਰਲਾ ਜੀ, ਉਹਨਾਂ ਦਾ ਸੈਲੂਟ ਹੈ। ਸਾਡੇ ਟੀ ਐਮ ਸਾਹਿਬ ਸਲਾਮਤ ਰੱਖਣਾ ਜੀ, ਔਰ ਜਸਵੀਰ ਸਿੰਘ ਅਰੋੜਾ ਜੀ ਅਤੇ ਮੰਟੂ ਚੰਦੇਲ ਜੀ, ਸਾਰੇ ਦੋਸਤਾਂ ਨੂੰ, ਸਭ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਔਰ ਸਤਿ ਸ਼੍ਰੀ ਅਕਾਲ। ਮੈਂ ਜਸਵੀਰ ਸਿੰਘ ਅਰੋੜਾ ਜੀ, ਧੰਨਵਾਦ, ਸ਼ੁਕਰੀਆ।
1: ਵੈਸੇ ਮੈਂ ਪੁੱਛਣਾ ਇਹ ਚਾਹੁੰਦੀ ਹਾਂ ਕਿ ਉਹਨਾਂ ਦਾ ਧੰਨਵਾਦ ਕਰਕੇ ਇਸ ਗੱਲ ਦੇ ਲਈ ਰਹੇ ਹੋ, ਮੈਨੂੰ ਸਮਝ ਨਹੀਂ ਆਈ। ਦੇਖੋ ਉਹ ਤਾਂ ਆਪਣਾ ਮੈਸੇਜ ਭੇਜ ਕੇ ਸ਼ਾਮਿਲ ਹੋ ਜਾਂਦੇ ਨੇ ਪ੍ਰੋਗਰਾਮ ਦੇ ਵਿੱਚ, ਹੈ ਨਾ, ਸਾਰੇ ਬਹੁਤ ਚੰਗੇ ਲਿਸਨਰ ਨੇ। ਲੇਕਿਨ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਆਪਣਾ ਮੈਸੇਜ ਕਰਿਆ ਕਰੋ ਪਲੀਜ਼, ਚਾਹੇ ਕਾਲ ਦੀ ਗੱਲ ਹੋਵੇ। ਤੁਸੀਂ ਜਦੋਂ ਬਾਕੀਆਂ ਦਾ ਨਾਮ ਗਿਣਨ ਲੱਗ ਪੈਂਦੇ ਨਾ, ਮੈਨੂੰ ਇੱਦਾਂ ਲੱਗਦਾ ਕਿ ਮੈਂ ਪ੍ਰੋਗਰਾਮ ਨਹੀਂ ਕਰ ਰਹੀ, ਇਹ ਇੱਕ ਸਟੇਜ 'ਤੇ ਜਿੱਦਾਂ ਨਾ ਇਨਾਮ ਵੰਡ ਸਮਾਰੋਹ ਹੋ ਰਿਹਾ ਕਿ ਸ਼ੁਕਰੀਆ ਜੀ ਤੁਹਾਡਾ ਸ਼ਾਮਿਲ ਹੋਣ ਦੇ ਲਈ, ਇੱਦਾਂ ਚੰਗਾ ਨਹੀਂ ਲੱਗਦਾ। ਪਲੀਜ਼ ਰਿਕੁਐਸਟ ਹੈ ਜੀ, ਬਿਲਕੁਲ ਹੱਥ ਬੰਨ ਕੇ ਕਰ ਰਹੀ ਹਾਂ, ਆਪਣਾ ਮੈਸੇਜ ਆਪ ਕਰਿਆ ਕਰੋ। ਅਤੇ ਅਗਰ ਕੋਈ ਇੱਦਾਂ ਦੀ ਗੱਲ ਹੈ, ਕਦੀ ਕਦਾਈ ਕਿਸੇ ਕੰਮ ਦੇ ਲਈ ਕਿਸੇ ਗੱਲ ਦੇ ਲਈ ਸ਼ੁਕਰੀਆ ਕਰਨਾ ਬਣਦਾ, ਲੇਕਿਨ ਹਰ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਉਹੀ ਨਾਮ ਰਿਪੀਟ ਕਰ ਕਰਕੇ ਮੈਸੇਜ ਕਰਨਾ ਪਲੀਜ਼ ਚੰਗਾ ਨਹੀਂ ਲੱਗਦਾ, ਹੈ ਨਾ। ਬਾਕੀ ਤੁਸੀਂ ਜਿਹੜੀ ਫੁੱਟਬਾਲ ਵਾਲੀ ਗੱਲ ਕੀਤੀ ਉਹਦੇ ਲਈ ਪਰਸਨਲ ਕਲੈਪਿੰਗ, ਕਿ ਤੁਸੀਂ ਬਹੁਤ ਸੋਹਣੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ, ਬਾਕੀਆਂ ਨੂੰ ਇਨਵਾਈਟ ਕੀਤਾ। ਦੇਖਦੇ ਹਾਂ ਕਿ ਕਿਹੜੇ ਕਿਹੜੇ ਲਿਸਨਰ ਉੱਥੇ ਹੁਮ ਹੁਮ ਆ ਕੇ ਪਹੁੰਚਦੇ ਨੇ। ਬਾਕੀ ਇਹ ਚੰਗਾ ਉਪਰਾਲਾ ਆ ਜਿਹੜਾ, ਹੈ ਨਾ, ਤੁਹਾਡੇ ਪਿੰਡ ਕੀਤਾ ਜਾ ਰਿਹਾ, ਔਰ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਸਾਨੂੰ ਚੰਗਾ ਲੱਗਾ। ਪਰ ਪਲੀਜ਼ ਆਪਣੇ ਮੈਸੇਜ ਦੇ ਵਿੱਚ ਜਿਹੜੀ ਗੱਲ ਕਰਨੀ ਹੁੰਦੀ ਹੈ ਓਨੀ ਹੀ ਕਰਕੇ ਗੱਲ ਖਤਮ ਕਰਿਆ ਕਰੋ, ਹਰ ਰੋਜ਼ ਨਾਮ ਰਿਪੀਟ ਨਾ ਕਰਿਆ ਕਰੋ, ਇਹ ਰਿਕੁਐਸਟ ਹੈ ਜੀ ਸਾਡੀ। ਅੱਗੇ ਯਸ਼ਪਾਲ ਜੀ ਹੋਰਾਂ ਨੇ ਸਾਨੂੰ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਣੀ ਤੋਂ ਨਮਸਕਾਰ ਭੇਜੀ ਹੈ ਜੀ, ਗੁਲਾਬ ਦੇ ਫੁੱਲ ਅਤੇ ਇੱਕ ਜਾਮਨੀ ਰੰਗ ਦੇ ਦਿਲ ਦੇ ਨਾਲ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਔਰ ਲਿਖ ਰਹੇ ਨੇ ਕਿ ਆਹ ਬਹੁਤ ਦਿਨੋਂ ਬਾਅਦ ਆਏ ਹੈ, ਜਲਦੀ ਆਇਆ ਕਰੇ। ਬਈ ਗੱਲ ਇਹ ਹੈ ਕਿ ਮੌਸਮ ਅਤੇ ਭੱਜ ਨੱਠ ਬੰਦੇ ਨੂੰ ਕਈ ਵਾਰੀ ਥੋੜ੍ਹਾ ਜਿਹਾ ਕਰ ਦਿੰਦੀ ਹੈ ਨਾ, ਸਲਾਬਾ ਜਿਹਾ। ਬਸ ਉਹੀ ਮੈਂ ਸਲਾਬ ਗਈ ਸੀ ਥੋੜ੍ਹੀ ਜਿਹੀ, ਅਤੇ ਫਿਰ ਮੈਨੂੰ ਥੋੜ੍ਹਾ ਜਿਹਾ ਪੱਖੇ ਥੱਲੇ ਲੰਮੀ ਪਾਇਆ, ਘਰਦਿਆਂ ਨੇ, ਫਿਰ ਮੈਂ ਡਰਾਈ ਹੋ ਗਈ ਅਤੇ ਫਿਰ ਮੈਂ ਆ ਗਈ। ਹੁਣ ਅੱਜ ਦੀ ਬਾਰਿਸ਼ ਨਹੀਂ, ਅੱਜ ਦੀ ਬਾਰਿਸ਼ ਦੇ ਨਾਲ ਨਹੀਂ ਸਲਾਬੂਗੀ, ਚਿੰਤਾ ਨਾ ਕਰੋ। ਬਸ ਥੋੜ੍ਹੀ ਜਿਹੀ ਤਬੀਅਤ ਨਹੀਂ ਸੀ ਠੀਕ, ਇਸ ਕਰਕੇ ਲੰਬੀ ਬ੍ਰੇਕ ਹੋ ਗਈ, ਅਤੇ ਲਓ ਜੀ ਆਪਾਂ ਬ੍ਰੇਕ ਅੱਜ ਤੋੜ ਦਿੱਤੀ ਹੈ। ਜਲਦੀ ਆਊਂਗੀ ਹੁਣ ਅਗਲੀ ਵਾਰੀ, ਚਿੰਤਾ ਨਾ ਕਰੋ ਜੀ। ਚੰਗੇ ਕਰਮ ਅਤੇ ਚੰਗਾ ਵਿਵਹਾਰ ਇਨਸਾਨ ਦੀ ਅਸਲੀ ਦੌਲਤ ਹੁੰਦੀ ਨੇ, ਇਹੀ ਉਸਦਾ ਚਰਿੱਤਰ ਹੁੰਦਾ ਹੈ। ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ, ਸਨਮਾਨ ਇਨਸਾਨ ਦਾ ਜਿਹੜਾ ਕਰੈਕਟਰ ਹੈ ਉਸਦੇ ਨਾਲ ਹਮੇਸ਼ਾ ਨਾਲ ਚੱਲਦਾ ਹੈ। ਸੁਖਵਿੰਦਰ ਸਿੰਘ ਹੋਰਾਂ ਨੇ ਦੁਬਈ ਤੋਂ ਲਿਖਿਆ ਹੈ ਕਿ ਬਚਪਨ ਦੇ ਵਿੱਚ ਗੁੱਲੀ ਡੰਡਾ ਖੇਡਦੇ ਹੁੰਦੇ ਸੀ ਜਾਂ ਫਿਰ ਬੰਟਿਆਂ ਨਾਲ ਖੇਡਦੇ ਹੁੰਦੇ ਸੀ, ਅਤੇ ਹੁਣ ਤੁਸੀਂ ਦੁਬਈ ਦੇ ਵਿੱਚ ਬਹਿ ਕੇ ਆਪਣਾ ਬਚਪਨ ਯਾਦ ਕਰਦੇ ਹੋ, ਹੈ ਨਾ ਸੁਖਵਿੰਦਰ ਜੀ। ਦੋਸਤਾਂ ਨਾਲ ਖੇਡ ਲਿਆ ਕਰੋ, ਕੋਈ ਗੱਲ ਨਹੀਂ, ਲੁਕਣ ਮੀਚੀ ਖੇਡ ਲਿਆ ਕਰੋ। ਅੱਛਾ ਹੋਰ ਵੀ ਹੁੰਦਾ ਸੀਗਾ ਨਾ, ਉਹ ਊਂਚ ਨੀਚ ਖੇਡ ਲਿਆ ਕਰੋ, ਬਸ ਇੱਦਾਂ ਹੀ ਹੈ। ਆਪਣੇ ਮਨ ਦੇ ਅੰਦਰ ਦਾ ਬੱਚਾ ਕਦੀ ਮਰਨ ਨਹੀਂ ਦੇਣਾ ਚਾਹੀਦਾ। ਸੋ ਪਵਨ ਕੁਮਾਰ ਪਿੰਡ ਪਿਆਲਾ ਤੋਂ ਸਾਨੂੰ ਲਿਖ ਰਹੇ ਨੇ ਕਿ ਜੇਕਰ ਕੋਈ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਦਾ ਹੈ ਤਾਂ ਸਮੁੰਦਰ ਬਣ ਜਾਓ, ਅਖਬਾਰ ਨਹੀਂ। ਵਾਹ ਕਿਆ, ਮਤਲਬ ਤੁਸੀਂ ਥੋਟ ਕਿੰਨਾ ਵਧੀਆ ਸਾਡੇ ਨਾਲ ਸਾਂਝਾ ਕੀਤਾ ਜੀ। ਪਵਨ ਜੀ ਬਿਲਕੁਲ ਸਹੀ ਕਿਹਾ, ਅਖਬਾਰ ਬਣ ਕੇ ਪੂਰੇ ਸ਼ਹਿਰ 'ਚ ਖਬਰ ਫੈਲਾਉਣ ਦੀ ਬਜਾਏ ਸਮੁੰਦਰ ਬਣ ਕੇ ਉਸ ਚੀਜ਼ ਨੂੰ ਪੀਣਾ ਸਿੱਖੋ ਜੇ ਕੋਈ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਹੈ। ਇਸਦੇ ਨਾਲ ਹੀ ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਹਾਂ ਜੀ ਪ੍ਰੋਗਰਾਮ 'ਚ।
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ ਨਮਸਕਾਰ ਆਖਦਾ ਏ, ਸਾਰਿਆਂ ਦੀ ਸਲਾਮਤੀ ਦੁਆ ਮੰਗਦਾ ਏ
1: ਜੀ।
2: ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਧੀ ਰਾਣੀ ਪੂਜਾ ਟੋਹਾਣੀ ਨੇ ਸੰਭਾਲੀ ਹੋਈ ਏ, ਤੇ ਆਪਣੀ ਡਿਊਟੀ ਨੂੰ ਹਮੇਸ਼ਾ ਦੀ ਤਰ੍ਹਾਂ ਫਰਜ਼ ਸਮਝ ਕੇ ਸਰੋਤਿਆਂ ਦੀ ਪਸੰਦ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਨੂੰ ਪੇਸ਼ ਕੀਤਾ ਤੇ ਸਾਡੇ ਗਿਆਨ 'ਚ ਵਾਧਾ ਕੀਤਾ
1: ਜੀ।
2: ਪੂਜਾ ਬੇਟਾ ਜੀ, ਬੜੀ ਦੇਰ ਬਾਅਦ ਆਏ ਹੋ, ਸਾਡੇ ਕੋਲੋਂ ਕੋਈ ਗਲਤੀ ਹੋ ਗਈ ਏ, ਕਿਰਿਆ ਕਰੋ ਜੀ, ਸਾਰੇ ਉਦਾਸ ਹੋ ਜਾਂਦੇ ਆ। ਅੱਜ ਆਪ ਜੀ ਨੇ ਸਰਬੱਤ ਦਾ ਭਲਾ ਮੰਗਣ ਦਾ ਤਰੀਕਾ ਵੀ ਦੱਸਿਆ। ਅੱਜ ਮੈਂ ਸਰਬੱਤ ਦੇ ਭਲੇ ਦੇ ਉੱਤੇ ਹੀ ਇੱਕ ਗੱਲ ਕਰਾਂਗਾ
1: ਕਿ
2: ਮੈਂ ਜੰਡਿਆਲਾ ਗੁਰੂ ਜਾਣਾ ਸੀ, ਬੱਸ ਸਟੈਂਡ ਪਹੁੰਚਿਆ, ਉੱਥੇ ਪਤਾ ਲੱਗਾ ਬੱਸਾਂ ਵਾਲਿਆਂ ਨੇ ਹੜਤਾਲ ਕੀਤੀ, ਘੰਟਾ ਸਵਾ ਘੰਟਾ ਵੇਖਿਆ ਪਰ ਹੜਤਾਲ ਖਤਮ ਨਹੀਂ ਹੋਈ। ਬੱਸ ਸਾਡੇ ਤੋਂ ਬਾਹਰ ਆਇਆ, ਟੈਕਸੀ ਰੁਕੀ ਤੇ ਡਰਾਈਵਰ ਨੇ ਪੁੱਛਿਆ, ਵੀਰ ਜੀ ਅੰਮ੍ਰਿਤਸਰ ਸਵਾਰੀਆਂ ਲੈ ਕੇ ਜਾ ਰਿਹਾ ਹਾਂ, ਆਪ ਜੀ ਚੱਲੋਗੇ? ਮੈਂ ਖੁਸ਼ ਹੋ ਗਿਆ ਤੇ ਬੋਲਿਆ ਕਿ ਮੈਂ ਜੰਡਿਆਲਾ ਗੁਰੂ ਜਾਣਾ ਹੈ। ਡਰਾਈਵਰ ਨੇ ਕਿਰਾਇਆ ਦੱਸਿਆ ਤੇ ਮੈਂ ਹਾਂ ਕੀਤੀ ਤੇ ਕਾਰ ਵਿੱਚ ਬੈਠ ਗਿਆ। ਰਸਤੇ ਵਿੱਚ ਫੋਨ ਆਇਆ ਕਿ ਜੰਡਿਆਲਾ ਗੁਰੂ ਨਹੀਂ ਜਾਣਾ, ਉਸ ਤੋਂ 5-7 ਕਿਲੋਮੀਟਰ ਅੱਗੇ ਮਾਨਾ ਵਾਲਾ ਹੈ, ਉੱਥੇ ਜਾਣਾ ਹੈ। ਜਦੋਂ ਜੰਡਿਆਲਾ ਗੁਰੂ ਜਗ੍ਹਾ ਆਈ ਤੇ ਡਰਾਈਵਰ ਨੇ ਕਾਰ ਰੋਕੀ ਤੇ ਆਖਿਆ ਉਤਰੋ ਜੀ। ਮੈਨੂੰ ਕਈ ਸਾਲ ਪੁਰਾਣੀ ਗੱਲ ਯਾਦ ਆ ਗਈ

0: ਵਾਰੀ ਗੁਰਦਾਸਪੁਰ ਗਿਆ ਸੀ ਤੇ ਉੱਥੋਂ ਟਾਂਗਾ ਫੜ ਕੇ ਆਪਣੇ ਦੋਸਤ ਦੇ ਘਰ ਜਾਣਾ ਸੀ। ਮੇਰਾ ਦੋਸਤ ਟੀਚਰ ਸੀ, ਟਾਂਗੇ ਚ ਬੈਠਿਆ ਤੇ ਟਾਂਗੇ ਵਾਲੇ ਨੇ ਪੁੱਛਿਆ ਕਿ ਬਾਊ ਜੀ ਕਿੱਥੇ ਜਾਣਾ ਜੇ? ਮੈਂ ਕਿਹਾ ਮੈਂ ਆਪਣੇ ਫਲਾਣੇ ਦੇ ਘਰ ਜਾਣਾ ਹੈ। ਟਾਂਗੇ ਵਾਲੇ ਨੇ ਕਿਹਾ ਵਾਹ ਜੀ ਵਾਹ, ਮੈਂ ਵੀ ਉਹਨਾਂ ਕੋਲੋਂ ਹੀ ਪੜਿਆ ਹਾਂ ਤੇ ਘਰ ਚ ਗਰੀਬੀ ਹੋਣ ਕਰਕੇ ਮੈਂ ਪੰਜਵੀਂ ਤੋਂ ਅੱਗੇ ਨਹੀਂ ਪੜ ਸਕਿਆ। ਤੁਸੀਂ ਸਾਡੇ ਪਿੰਡ ਦੇ ਪ੍ਰਾਹੁਣੇ ਹੋ, ਤੁਹਾਡੇ ਕੋਲੋਂ ਕੋਈ ਕਿਰਾਇਆ ਨਹੀਂ ਲੈਣਾ ਤੇ ਤੁਸੀਂ ਦੱਸੋ ਵਾਪਸ ਕਦੋਂ ਜਾਣਾ ਹੈ, ਮੈਂ ਤੁਹਾਡੀ ਇੰਤਜ਼ਾਰ ਕਰਾਂਗਾ। ਇਹ ਦੱਸੋ ਤੁਸੀਂ ਕਿ ਕਿੰਨੀ ਕੁ ਕਮਾਈ ਟਾਂਗੇ ਵਾਲੇ ਕਰਦੇ ਨੇ? ਪਰ ਇਨਸਾਨੀਅਤ ਇੰਨੀ ਭਰੀ ਹੋਈ ਵਿੱਚ ਕਿ ਅਸੀਂ ਜਿਹੜੇ ਅੱਜ ਪੈਸੇ ਦੇ ਪੁੱਤਰ ਬਣਨੇ ਪਏ ਹਾਂ, ਅਸੀਂ ਬੰਦੇ ਦੇ ਪੁੱਤਰ ਨਹੀਂ ਬਣਦੇ। ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਫਲਾਣੇ ਦਾ ਜਵਾਈ ਨਹੀਂ ਹੈਗਾ, ਇਹ ਪਿੰਡ ਦਾ ਜਵਾਈ ਹੈ। ਅਸੀਂ ਆਪਣਾ ਕਲਚਰ ਵਾਪਸ ਲੈ ਕੇ ਆਈਏ, ਨਹੀਂ ਚਾਹੀਦੇ ਜ਼ਿਆਦਾ ਮੋਬਾਈਲ, ਅਸੀਂ ਖੁਦ ਗਰਜ਼ ਨਾ ਬਣੀਏ, ਜ਼ਰੂਰਤ ਪੈਣ ਤੇ ਗਦੇ ਨੂੰ ਪਿਓ ਨਾ ਬਣਾਈਏ, ਇਸ ਤਰ੍ਹਾਂ ਨਾ ਕਰੀਏ। ਆਪਣੇ ਹੀ ਮੱਟੀ ਪੇ ਚੱਲਨੇ ਕਾ ਸਲੀਕਾ ਸਿੱਖੋ, ਕਿਸੀ ਕੇ ਸੰਗੇ ਮਰ ਪਰ ਚਲੋਗੇ ਤੋ ਫਿਸਲ ਜਾਓਗੇ। ਇੱਕ ਦੂਜੇ ਦੇ ਮਸਲੇ ਸੁਲਝਾਈਏ, ਪਿਆਰ ਤੇ ਸਿਰਫ ਪਿਆਰ ਦੇਸ਼ ਨੂੰ ਕਰੀਏ ਤੇ ਦੇਸ਼ ਨੂੰ ਮਜ਼ਬੂਤੀ ਮਿਲੇਗੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਬਹੁਤ ਬਹੁਤ ਸ਼ੁਕਰੀਆ ਉਦੇ ਚੰਦਰ ਜੀ, ਤੁਸੀਂ ਵਾਕਈ ਬਹੁਤ ਸੋਹਣਾ ਮੈਸੇਜ ਔਰ ਇੱਕ ਯਾਦ ਸਾਡੇ ਨਾਲ ਸਾਂਝੀ ਕੀਤੀ। ਵਾਕਈ ਜ਼ਿੰਦਗੀ ਦੇ ਹਰ ਸਫ਼ਰ ਦੇ ਵਿੱਚ ਬੜੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ। ਸਹੀ ਕਿਹਾ ਤੁਸੀਂ। ਅਗਲਾ ਮੈਸੇਜ ਆਇਆ ਹੈ ਜੀ ਸਾਡੇ ਕੋਲ, ਭੇਜਿਆ ਹੈ, ਸਤਿ ਸ਼੍ਰੀ ਅਕਾਲ, ਕਣੀਆਂ ਅਤੇ ਬੱਦਲਬਾਈ ਦਾ ਆਪ ਜੀ ਵੱਲੋਂ ਜ਼ਿਕਰ ਹੋਇਆ ਹੈ, ਕੁਝ ਇੱਕ ਮੇਰੀਆਂ ਸਤਰਾਂ ਧੰਨਵਾਦ ਸਹਿਤ। ਮਨਜੀਤ ਸਿੰਘ ਬੱਦਣ ਹੋਰਾਂ ਨੇ ਪਿੰਡ ਬੱਦੋਵਾਲ ਲੁਧਿਆਣਾ ਤੋਂ ਭੇਜੀਆਂ ਨੇ। ਮਿਸਰੀ ਡਲੀਆਂ ਮਾਹੀ ਬਾਹਰ ਇਕੱਲੀ ਇੱਥੇ, ਨਾਲ ਜਾਵਾਂ ਜਾਵੇ ਜਿੱਥੇ, ਬਦਲੀ ਆਈ ਡਰ ਜਾਵਾਂ, ਮਤਾ ਕਿਤੇ ਮਰ ਜਾਵਾਂ, ਆਏ ਭੈੜੇ ਬੱਦਲ ਅੜਿਆ, ਮਣਾ ਮੂਹੀ ਪਾਣੀ ਖੜਿਆ, ਸੁਣ ਬਦਲਾ ਮੇਰੀ ਕਹਾਣੀ, ਤੇਰੀ ਅੱਖੋਂ ਕਿਰੇ ਪਾਣੀ, ਮਾਹੀ ਘਰ ਆਵਣ ਦੇ, ਸਾਨੂੰ ਇਕੱਠਿਆਂ ਜਾਵਣ ਦੇ, ਭਿੱਜ ਭਿੱਜ ਹਾਸੇ ਛਿੜਨੇ, ਕੁਮਲਾਏ ਫੁੱਲ ਮੁੜ ਖਿੜਨੇ, ਤੇਰੀਆਂ ਕਣੀਆਂ ਮਿਸਰੀ ਡਲੀਆਂ, ਛਤਰੀ ਤਾਨਣ ਮੇਰੀਆਂ ਤਲੀਆਂ, ਸੋਹਣੀਆਂ ਜਹੋਈ ਪਤਵਾਰ, ਮਹੀ ਵਾਲ ਅੱਜ ਹੋਵੇ ਪਾਰ। ਬਹੁਤ ਹੀ ਸੋਹਣੀ ਤੁਸੀਂ ਸਾਡੇ ਨਾਲ ਆਪਣੀਆਂ ਲਿਖੀਆਂ ਹੋਈਆਂ ਸਤਰਾਂ ਸਾਂਝੀਆਂ ਕੀਤੀਆਂ ਮਨਜੀਤ ਸਿੰਘ ਬੱਦਣ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਲਾਈਨਾਂ। ਇਸ ਨਾਲ ਹੀ ਚੱਲਦੇ ਆ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਵੌਇਸ ਮੈਸੇਜ ਦੇ ਵੱਲ।
2: ਗੁੱਡ ਮਾਰਨਿੰਗ ਪੂਜਾ ਜੀ, ਕੀ ਹਾਲ ਹੈ, ਵੈਲਕਮ ਬੈਕ। ਤੁਸੀਂ ਇਤਨਾ ਲੰਬਾ ਗੈਪ ਦਿੱਤਾ, ਬਿਲਕੁਲ ਮੈਂ ਪ੍ਰੋਗਰਾਮ ਸੁਣਿਆ ਨਹੀਂ, ਮੈਨੂੰ ਟਾਈਮ ਨਹੀਂ ਮਿਲਿਆ ਉਹਦੇ ਬਾਅਦ।
1: ਓਹੋ ਜੀ,
2: ਤੇ ਕੱਲ ਮੈਂ ਅਲਬਤਾ ਦੇਖਿਆ ਤੇ ਉਹ ਮੈਡਮ ਸ਼ਾਹੀਨ ਸੀ ਮੇਰੇ ਖਿਆਲ ਹੈ, ਬਟ ਵੀ ਡੂ ਮਿਸ ਯੂ।
3: ਥੈਂਕ ਯੂ
2: ਜੀ, ਆਈ ਹੋਪ ਯੂ ਆਰ ਡੂਇੰਗ ਗੁੱਡ ਜੀ। ਮੈਂ ਮੁਹੰਮਦ ਵਿਦੇਸ਼ ਤੋਂ ਬੋਲਣਾ ਪਿਆ, ਮੈਂ ਆਪਣਾ ਮੈਸੇਜ ਜ਼ਰੂਰ ਸ਼ੇਅਰ ਕਰਨਾ ਹੁਣ, ਤੁਸੀਂ ਆਨਲਾਈਨ ਕਰੋ ਜਾਂ ਨਾ ਕਰੋ ਬਿਹਤਰ ਤੁਸੀਂ ਸਮਝਦੇ ਹੋ, ਤੇ ਇਟ ਇਜ਼ ਆਲਵੇਜ਼ ਐਨਰਜੈਟਿਕ ਟੂ ਸੀ ਯੂ। ਕਦੀ ਤੁਹਾਡੇ ਨਾਲ ਅਗਲਾ ਗੱਲ ਤੇ ਸ਼ਾਇਦ ਮੁਸ਼ਕਿਲ ਹੈ, ਲੇਕਿਨ ਪਰ ਤੁਸੀਂ ਇਹ ਗੁੱਡ ਮਾਰਨਿੰਗ ਦੇ ਜਵਾਬ ਦੇ ਦਿੰਦੇ ਹੋ, ਇਹ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਲੋਟ ਆਫ ਰਿਸਪੈਕਟ ਫਾਰ ਯੂ।
1: ਥੈਂਕ ਯੂ ਜੀ, ਥੈਂਕ ਯੂ ਸੋ ਮੱਚ ਮੁਹੰਮਦ ਜੀ, ਬਹੁਤ ਬਹੁਤ ਬਹੁਤ ਸ਼ੁਕਰੀਆ। ਬਈ ਦੇਖੋ ਸਬੱਬ ਬਣਿਆ ਔਰ ਤੁਹਾਡਾ ਮੈਸੇਜ ਸਾਨੂੰ ਮਿਲ ਗਿਆ, ਔਰ ਲੰਬਾ ਗੈਪ ਇਸ ਕਰਕੇ ਸੀ, ਥੋੜ੍ਹੀ ਜਿਹੀ ਤਬੀਅਤ ਖਰਾਬ ਹੋ ਗਈ ਸੀ ਮੇਰੀ ਵੀ, ਅਤੇ ਬਸ ਕੋਈ ਗੱਲ ਨਹੀਂ, ਤੁਸੀਂ ਯਾਦ ਕੀਤਾ ਔਰ ਮੈਂ ਦੇਖੋ ਉੜ ਕੇ ਆ ਗਈ। ਯਾਦ ਕਰਦੇ ਰਿਹਾ ਕਰੋ, ਕਿਉਂਕਿ ਇਹ ਜਿਹੜੀ ਯਾਦ ਹੈ ਨਾ ਤੁਹਾਡੀ, ਇਹ ਖਿੱਚ ਪਾਉਂਦੀ ਹੈ। ਖਿੱਚ ਮਤਲਬ ਉਹ ਅਸਮਾਨ ਦੇ ਵਿੱਚ ਆਪਾਂ ਕਹਿੰਦੇ ਮੈਨੀਫੈਸਟੇਸ਼ਨ ਦੀ ਪਾਵਰ ਹੁੰਦੀ ਹੈ, ਤੁਸੀਂ ਯਾਦ ਕਰਦੇ ਹੋ ਅਤੇ ਉੱਧਰ ਚਾਹੇ ਮੈਂ ਕਿਸੇ ਕੰਮ 'ਚ ਫਸੀ ਹੋਵਾਂ, ਚਾਹੇ ਕੁਝ ਵੀ ਹੈ, ਜ਼ਿਆਦਾ ਖਿੱਚ ਹੋਏਗੀ, ਮੈਨੂੰ ਆਉਣਾ ਹੀ ਪਏਗਾ। ਔਰ ਦਿਲ ਤੋਂ ਸ਼ੁਕਰੀਆ ਯਾਦ ਕਰਨ ਦੇ ਲਈ, ਪ੍ਰੋਗਰਾਮ ਪਸੰਦ ਕਰਨ ਲਈ ਔਰ ਫੀਡਬੈਕ ਸ਼ੇਅਰ ਕਰਨ ਦੇ ਲਈ, ਥੈਂਕ ਯੂ ਜੀ ਬਹੁਤ ਬਹੁਤ। ਅਗਲਾ ਮੈਸੇਜ ਵੀ ਆ ਚੁੱਕਾ ਹੈ ਜੀ ਸਾਡੇ ਕੋਲ, ਇੱਕ ਵੀਡੀਓ ਮੈਸੇਜ ਹੈ, ਦੇਖਦੇ ਕਿੱਥੋਂ ਆਇਆ ਹੈ। ਅੱਛਾ, ਮੇਰੀ ਆਵਾਜ਼ ਨਾਲ ਚਾਹ ਦਾ ਕੱਪ ਹੈ, ਚਾਹ ਦਾ ਰੰਗ ਹੈ ਨਾ ਬਿਲਕੁਲ ਮੇਰੀ ਪਸੰਦ ਦਾ ਹੈ, ਔਰ ਮੇਰੇ ਸਾਹਮਣੇ ਆਲੂ ਦੀ ਸਬਜ਼ੀ ਹੈ, ਆਲੂ ਪੂਰੀ ਔਰ ਇੱਕ ਮਿਰਚ ਪਈ ਹੈ, ਅਚਾਰ ਵਾਲੀ ਮਿਰਚ, ਬਸ ਆਹੀ ਮੈਨੂੰ ਚਾਹੀਦਾ, ਆਹੀ ਆਹ ਜਿਹੜੇ ਤੁਸੀਂ ਨਾ ਯਮੀ ਜਿਹਾ ਬ੍ਰੇਕਫਾਸਟ ਭੇਜਿਆ, ਕਾਸ਼ ਇਹ ਪਲੇਟ ਮੈਂ ਵਿੱਚੋਂ ਕੱਢ ਸਕਦੀ। ਚਲੋ ਕੋਈ ਗੱਲ ਨਹੀਂ, ਵੌਇਸ ਮੈਸੇਜ ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
4: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੁਹਾਨੀ ਮੈਡਮ ਜੀ, ਦਿਲ ਸੇ ਦਿਲ ਤੱਕ
1: ਜੀ,
4: ਹੈਵ ਅ ਨਾਈਸ ਡੇ, ਵੈਰੀ ਗੁੱਡ ਮਾਰਨਿੰਗ,
1: ਥੈਂਕ ਯੂ ਜੀ,
4: ਕੰਮ ਸ਼ੁੱਧ, ਸੋਹਣੀਆਂ ਵਧੀਆ ਜਾਣਕਾਰੀਆਂ, ਮਿੱਠੀ ਸੁਰੀਲੀ ਆਵਾਜ਼ ਦੇ ਵਿੱਚ ਸਾਡੇ ਰੇਡੀਓ ਦੇ ਕੁਈਨ ਅੱਜ ਬੜੇ ਦਿਨਾਂ ਬਾਅਦ, 16 ਦਿਨਾਂ ਬਾਅਦ ਆਏ ਨੇ ਇਨਫੋਰਮੇਸ਼ਨਾਂ ਦਾ ਪਟਾਰਾ ਲੈ ਕੇ, ਜਿਹੜੀਆਂ ਬਹੁਤ ਵਧੀਆ ਇਹਨਾਂ ਨੇ ਗੱਲਾਂ ਸਾਨੂੰ ਦੱਸੀਆਂ। ਫੁੱਟਬਾਲ ਦੇ ਪਲੇਅਰ, ਪੁਰਤਗਾਲ ਦੇ ਰੋਨਾਲਡੋ ਦੇ ਸਾਰੀ ਜਾਣਕਾਰੀ ਦਿੱਤੀ, ਤੇ ਨਾਲ ਪ੍ਰੋਫੈਸਰ

0: ਸੁਖਵਿੰਦਰ ਕੌਰ ਦੇ ਨਾਲ ਸਾਨੂੰ ਸਾਰੀ ਗੱਲ ਬਾਤ ਸਮਝਾਈ, ਸੀਨੀਅਰ ਸਿਟੀਜ਼ਨ ਦੀ ਸੇਵਿੰਗ ਬਾਰੇ, ਸੁਕੰਨਿਆ ਸਮਰਿੱਧੀ ਯੋਜਨਾ ਬਾਰੇ, ਅਗਸਟ ਦੀ ਸੇਵਿੰਗ ਬਾਰੇ, ਆਰ ਡੀ ਬਾਰੇ, ਇਹ ਸਾਰੀਆਂ ਸੇਵਿੰਗ ਦੀਆਂ ਇਨਫੋਰਮੇਸ਼ਨਾਂ ਸਾਨੂੰ ਦੱਸੀਆਂ ਪੋਸਟ ਆਫਿਸ ਦੀਆਂ। ਸਾਰੀਆਂ ਗੱਲਾਂ ਦਾ ਲੁਫ਼ਤ ਉਠਾਉਂਦੇ ਹੋਏ, ਠੰਡੇ ਮਿੱਠੇ ਮੌਸਮ ਦੀਆਂ ਠੰਡੀਆਂ ਹਵਾਵਾਂ ਖਾਂਦੇ ਹੋਏ ਮੈਂ ਬਣਾਇਆ ਅੱਜ ਨਾਸ਼ਤਾ, ਆਲੂ ਪੂੜੀ ਦਾ ਸੋਚ ਰਹੀ ਸੀ ਕੀ ਬਣਾਵਾਂ, ਅੱਜ ਆਏ ਪੂਜਾ ਮੈਡਮ ਇੰਨੇ ਦਿਨਾਂ ਬਾਅਦ, ਤੇ ਨਾਸ਼ਤਾ ਤੇ ਵਧੀਆ ਬਣਨਾ ਚਾਹੀਦਾ,
1: ਬਿਲਕੁਲ
0: ਵਾਲੇ ਜੀਰੇ ਵਾਲੇ ਟਮਾਟਰ ਵਾਲੇ ਆਲੂ ਬਣਾਏ ਨੇ, ਤੇ ਨਾਲ ਬਣਾਈ ਪੂੜੀ ਤੇ ਨਾਲ ਬਣਾਇਆ ਕੱਪ ਚਾਹ ਦਾ, ਪੀਓ, ਐਨਰਜੀ ਸੇਵ ਰੱਖੋ। ਸਾਰੇ ਦੋਸਤਾਂ ਦੇ ਵਿਚਾਰ ਬਹੁਤ ਵਧੀਆ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਮੈਂ ਤੁਹਾਡੇ ਨਾਲ ਗੁੱਸੇ ਹੋ ਗਈ ਹਾਂ ਕਿਰਨ ਨਰੂਲਾ ਜੀ, ਬਸ ਮੈਂ ਨਾਰਾਜ਼ ਹੋ ਗਈ ਹਾਂ। ਆਹ ਤੁਸੀਂ ਕੀ ਕਿਹਾ ਹੈ, ਹਿੰਗ ਵਾਲੇ, ਜੀਰੇ ਵਾਲੇ, ਟਮਾਟਰ ਵਾਲੇ, ਆਲੂ, ਇਹ ਤਾਂ ਮੇਰੇ ਫੇਵਰੇਟ ਹੈ। ਇੱਦਾਂ ਦਿਖਾ ਕੇ ਥੋੜ੍ਹੀ ਨਾ ਤਰਸਾਈਦਾ ਹੁੰਦਾ ਬੰਦੇ ਨੂੰ, ਜਾਂ ਤਾਂ ਪੈਕ ਕਰਕੇ ਭੇਜੀਦਾ।

0: ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਮੈਂ ਤੁਹਾਡੇ ਨਾਲ ਗੁੱਸੇ ਹੋ ਗਈ ਹਾਂ ਕਿਰਨ ਨਰੂਲਾ ਜੀ, ਬਸ ਮੈਂ ਨਾਰਾਜ਼ ਹੋ ਗਈ ਹਾਂ। ਆਹ ਤੁਸੀਂ ਕੀ ਕਿਹਾ ਹੈ, ਹਿੰਗ ਵਾਲੇ, ਜੀਰੇ ਵਾਲੇ, ਟਮਾਟਰ ਵਾਲੇ, ਆਲੂ, ਇਹ ਤਾਂ ਮੇਰੇ ਫੇਵਰੇਟ ਹੈ। ਇੱਦਾਂ ਦਿਖਾ ਕੇ ਥੋੜ੍ਹੀ ਨਾ ਤਰਸਾਈਦਾ ਹੁੰਦਾ ਬੰਦੇ ਨੂੰ, ਜਾਂ ਤਾਂ ਪੈਕ ਕਰਕੇ ਭੇਜੀਦਾ ਹੁੰਦਾ। ਮੈਂ ਖਾਊਂਗੀ, ਫਿਰ ਮੈਂ ਟੇਸਟ ਕਰੂੰਗੀ, ਔਰ ਫਿਰ ਮੈਂ ਅਹਿਸਾਸ ਕਿੱਦਾਂ ਦਾ ਹੋਏਗਾ ਉਹਨੂੰ ਸ਼ੇਅਰ ਕਰੂੰਗੀ ਨਾ ਔਨ ਏਅਰ, ਤਾਂ ਹੀ ਪਤਾ ਲੱਗੂਗਾ ਕਿੱਦਾਂ ਦਾ ਸਵਾਦ ਹੈ। ਇੱਦਾਂ ਦੇਖ ਦੇਖ ਕੇ ਮੈਨੂੰ ਸਵਾਦ ਦਾ ਕੀ ਪਤਾ ਚੱਲੂਗਾ, ਦੱਸੋ। ਚਲੋ ਕੋਈ ਗੱਲ ਨਹੀਂ, ਨਾਰਾਜ਼ਗੀ ਨਹੀਂ, ਮੈਂ ਮਜ਼ਾਕ ਕਰ ਰਹੀ ਸੀ, ਮਾਵਾਂ ਨਾਲ ਥੋੜ੍ਹੇ ਨਾਰਾਜ਼ ਹੋਇਆ ਜਾਂਦਾ ਹੈ। ਚਲੋ, ਗੁੱਡ ਮਾਰਨਿੰਗ ਪੂਜਾ ਰੋਹਾਨੀ ਜੀ, ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ, ਜ਼ਿੰਦਗੀ ਵਿੱਚ ਮੈਂ ਕੁਝ ਲੋਕ ਇੰਨੇ ਗਰੀਬ ਵੀ ਦੇਖੇ ਨੇ ਕਿ ਜਿਹਨਾਂ ਕੋਲ ਪੈਸੇ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ। ਵਾਹ ਵਾਹ ਵਾਹ, ਕਹਿੰਦੇ ਇਸੇ ਕਰਕੇ ਇੰਨੇ ਗਰੀਬ ਕਦੇ ਨਾ ਹੋਵੋ ਕਿ ਤੁਹਾਡੇ ਕੋਲ ਪੈਸੇ ਤੋਂ ਇਲਾਵਾ ਹੋਰ ਕੁਝ ਵੀ ਨਾ ਹੋਵੇ। ਵਾਕਈ ਬੰਦੇ ਮੈਂ ਦੇਖਿਆ ਕਿ ਕਈ ਬਹੁਤ ਗਰੀਬ ਹੁੰਦੇ ਨੇ, ਜੀਭਾਂ ਪੈਸੇ ਨਾਲ ਭਰੀਆਂ ਹੁੰਦੀਆਂ ਨੇ, ਪਰ ਦਿਲ ਦੇ ਵਿੱਚ ਕੋਈ ਅਹਿਸਾਸ, ਕੋਈ ਐਮਪਥੀ, ਕੋਈ ਸਿੰਪਥੀ ਕਿਸੇ ਲਈ ਨਹੀਂ ਹੁੰਦੀ। ਸੋਚੋ ਕਿੰਨੇ ਗਰੀਬ, ਰੱਬ ਨੇ ਕੁਛ ਪਾਇਆ ਹੀ ਨਹੀਂ ਅੰਦਰ ਫੀਲਿੰਗਸ ਦਾ। ਵਾਕਈ ਗੱਲ ਤਾਂ ਬੜੀ ਗਹਿਰੀ ਹੈ। ਅੱਗੇ ਮੈਸੇਜ ਆਇਆ ਜੀ ਸਾਡੇ ਕੋਲ, ਜਸ ਬਰਾੜ ਹੋਰਾਂ ਨੇ ਪਿੰਡ ਰੋਜੜੀ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਭੇਜਿਆ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ ਪੂਜਾ ਜੀ। ਲਿਖ ਰਹੇ ਨੇ ਕਿ ਅਜੀਬ ਸੀ ਹਾਲਤ ਹੋ ਗਈ ਹੈ ਤੇਰੇ ਜਾਣੇ ਕੇ ਬਾਅਦ, ਅਬ ਤੋ ਮੁਝੇ ਭੁੱਖ ਵੀ ਨਹੀਂ ਲੱਗਤੀ ਖਾਣਾ ਖਾਣੇ ਕੇ ਬਾਅਦ। ਓਏ ਹੋਏ ਹੋਏ ਹੋਏ, ਅੱਛਾ ਜੀ, ਮੇਰੇ ਪਾਸ ਦੋ ਹੀ ਸਮੋਸੇ ਥੇ ਜੋ ਮੈਨੇ ਖਾ ਲੀਏ, ਇੱਕ ਤੇਰੇ ਆਨੇ ਸੇ ਪਹਿਲੇ ਔਰ ਇੱਕ ਤੇਰੇ ਜਾਣੇ ਕੇ ਬਾਅਦ। ਦੇਖੋ ਇੰਨੇ ਭੁੱਖੇ ਵੀ ਹੁੰਦੇ ਨੇ ਕਈ, ਲਕੋ ਲਕੋ ਦੋ ਸਮੋਸੇ ਹੀ ਲਏ, ਹੱਦ ਹੋ ਗਈ। ਭਲਾ ਅਗਲੀ ਵੀ ਦੂਰੋਂ ਆਈ ਹੋਗੀ, ਉਹਨੂੰ ਵੀ ਤਾਂ ਭੁੱਖ ਲੱਗੀ ਹੋਏਗੀ। ਬਹੁਤ ਗਲਤ ਗੱਲ ਹੈ ਜੀ, ਬਹੁਤ ਗਲਤ ਗੱਲ ਹੈ। ਜਸ ਬਰਾੜ ਜੀ, ਮੈਂ ਤਾਂ ਹੁਣ ਤੁਹਾਡੇ ਕੋਲ ਕਦੀ ਵੀ ਨਹੀਂ ਆਉਣਾ, ਕਿਉਂਕਿ ਇੱਦਾਂ ਮੈਨੂੰ ਪਤਾ ਲੱਗੇ ਕਿ ਤੁਸੀਂ ਦੋ ਸਮੋਸੇ ਮੰਗਾਏ, ਇੱਕ ਮੇਰੇ ਆਉਣ ਤੋਂ ਪਹਿਲਾਂ ਖਾ ਲਿਆ, ਇੱਕ ਮੇਰੇ ਜਾਣ ਤੋਂ ਬਾਅਦ। ਨਾ ਜੀ ਨਾ, ਮੈਂ ਤਾਂ ਆਲੂ ਪੂਰੀਆਂ ਦੇ ਵਿੱਚ ਹੀ ਖੁਸ਼ ਹਾਂ, ਔਰ ਆਪਾਂ ਇੱਥੇ ਜਲੰਧਰ ਕਪੂਰਥਲੇ 'ਚ ਖੁਸ਼ ਹਾਂ। ਮੈਂ ਇੰਨੀ ਦੂਰ ਆਵਾਂ ਅਤੇ ਨਹੀਂ ਨਹੀਂ ਨਹੀਂ ਚਲੋ, ਚੰਗਾ ਲੱਗਾ, ਵਧੀਆ ਮੈਸੇਜ ਸੀਗਾ ਤੁਹਾਡਾ ਵੀ। ਅਗਲਾ ਵੋਇਸ ਮੈਸੇਜ ਸੁਣਦੇ ਹਾਂ ਜੀ, ਉਹ ਕਿੱਥੋਂ ਆਇਆ ਹੈ।
2: ਦਿਲ ਆਪਣਾ ਪੰਜਾਬੀ,
1: ਹਾਂਜੀ,
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਭੈਣ ਪੂਜਾ ਟਹਾਨੀ ਜੀ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ, ਬਹੁਤ ਬਹੁਤ ਸ਼ੁਕਰੀਆ,
2: ਬਹੁਤ ਵਧੀਆ ਲੱਗਿਆ ਜੀ। ਅੱਜ ਤੁਸੀਂ ਆਏ ਤਾਂ ਕਈਆਂ ਦਿਨਾਂ ਪਿੱਛੋਂ ਆ, ਹਨਾ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ
1: ਜੀ,
2: ਤੇ ਅਸੀਂ ਇਹੀ ਕਾਮਨਾ ਕਰਦੇ ਆ, ਇਹੀ ਉਹ ਕਰਦੇ ਬੇਨਤੀ ਕਿ ਜਲਦੀ ਤੋਂ ਜਲਦੀ ਆਇਆ ਕਰੋ ਜੀ ਤੁਸੀਂ।
1: ਠੀਕ ਹੈ ਜੀ,
2: ਸਾਰੇ ਐਂਕਰ ਹੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਆ, ਪਰ ਤੁਹਾਡੇ ਆਉਣ ਨਾਲ ਰੌਣਕ ਲੱਗ ਜਾਂਦੀ ਹੈ।
1: ਥੈਂਕ ਯੂ ਜੀ,
2: ਬਹੁਤ ਵਧੀਆ ਲੱਗਦਾ ਜੀ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਹੱਸਦੇ ਵਸਦੇ ਰਹੋ ਜੀ।
1: ਥੈਂਕ ਯੂ ਜੀ,
2: ਪੰਜਾਬੀ ਦੇਵੇ ਤੁਹਾਨੂੰ।
1: ਥੈਂਕ ਯੂ ਜੀ।
2: ਪਿੰਡ ਰਾਮਾ ਜ਼ਿਲ੍ਹਾ ਮੋਗਾ ਤੋਂ ਦਵਿੰਦਰਪਾਲ ਸ਼ਰਮਾ
1: ਜੀ,
2: ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ।
1: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ। ਔਰ ਇਸ ਦੇ ਨਾਲ ਹੀ ਅਗਲਾ ਵੋਇਸ ਮੈਸੇਜ ਵੀ ਆਇਆ ਹੈ, ਉਹ ਵੀ ਜਲਦੀ ਨਾਲ ਸੁਣ ਲੈਣ। ਲੇਕਿਨ ਦਵਿੰਦਰ ਜੀ ਦੀ ਮੈਂ ਇੱਕ ਗੱਲ ਮਤਲਬ ਦੇਖਣਾ ਚਾਹੁੰਦੀ ਕਿ ਇਹਨਾਂ ਦਾ ਜਦੋਂ ਵੀ ਮੈਸੇਜ ਆਉਂਦਾ ਨਾ, ਕੰਸਿਸਟੈਂਟਲੀ ਮਤਲਬ ਹੈਡਸ ਆਫ ਹੈ ਜੀ ਇਹਨਾਂ ਨੂੰ, ਜਿਹੜੀ ਜਿਹੜੀ ਤਰੀਕ 'ਤੇ ਮੈਂ ਆਈ ਹੁੰਦੀ ਹਾਂ, ਇਹਨਾਂ ਦੇ ਉਸੇ ਉਸੇ ਤਰੀਕ ਨੂੰ ਮੈਸੇਜ ਆਏ ਹੁੰਦੇ ਨੇ। ਮਤਲਬ ਬਿਲਕੁਲ ਲੋਇਲ ਔਰ ਬਿਲਕੁਲ ਕੰਸਿਸਟੈਂਟ, ਅਗਰ ਆਪਾਂ ਕਿਸੇ ਦੇ ਫੈਨ ਆਪਾਂ ਕਹਿ ਸਕਦੇ ਨੇ, ਦਵਿੰਦਰ ਜੀ ਪਰਿਵਾਰ ਮੰਨਣ ਦੇ ਲਈ, ਭੈਣ ਮੰਨਣ ਦੇ ਲਈ ਅਤੇ ਆਪਣਾ ਪਰਿਵਾਰ ਦਾ ਹਿੱਸਾ ਸਮਝਣ ਦੇ ਲਈ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਕਰਦੀ ਹਾਂ, ਦੋਵੇਂ ਹੱਥ ਜੋੜ ਕੇ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਉਮੀਦ ਕਰਦੀ ਹਾਂ ਪਰਮਾਤਮਾ ਤੁਹਾਨੂੰ ਵੀ ਬਹੁਤ ਖੂਬ ਸਾਰੀ ਤਰੱਕੀ ਬਖਸ਼ੇ, ਤੇ ਐਦਾਂ ਤੁਸੀਂ ਹੱਸਦੇ ਵਸਦੇ ਰਹੋ। ਚੱਲਦੇ ਹਾਂ ਜੀ ਅਗਲੇ ਵਾਇਸ ਮੈਸੇਜ ਦੇ ਵੱਲ।
2: ਐਫਐਮ ਰੇਨਬੋ ਦੀ ਸਤਰੰਗੀ ਦੁਨੀਆ ਦੇ ਸਾਰੇ ਦੋਸਤਾਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਤੇ ਆਦਾਬ ਜੀ। ਮੈਂ ਗੁਰਾਇਆ ਤੋਂ ਰਵਿੰਦਰ ਕੁਮਾਰ ਕੈਂਬੋ ਬੋਲ ਰਿਹਾ ਜੀ। ਇੱਕ ਚੁਟਕਲਾ ਭੇਜ ਰਿਹਾ ਜੀ। ਇੱਕ ਵਾਰ ਇੱਕ ਪਤਨੀ ਮਾਇਕੇ ਗਈ
1: ਤੇ
2: ਮਾਇਕੇ ਜਾ ਕੇ ਥੋੜੇ ਕੁ ਦਿਨਾਂ ਬਾਅਦ ਉਹਨੇ ਫੋਨ ਕੀਤਾ ਘਰ, ਤੇ ਪਤੀ ਨੇ ਫੋਨ ਉਠਾਇਆ ਤੇ ਉਹ ਰਸੋਈ ਵਿੱਚ ਕੜਾਹੀ ਦੇ ਵਿੱਚ ਕੜਛੀ ਮਾਰ ਰਹੇ ਸੀ, ਆਵਾਜ਼ ਆ ਰਹੀ ਸੀ। ਉਸਨੇ ਪੁੱਛਿਆ ਕਿ ਕੀ ਹਾਲ ਚਾਲ ਆ। ਕਹਿੰਦਾ ਜੀ ਬਸ ਠੀਕ ਠਾਕ ਆ, ਮੈਂ ਸਬਜ਼ੀ ਬਣਾ ਰਿਹਾ ਤੇ ਬੱਚੇ ਬੱਚੇ ਤੰਗ ਤਾਂ ਨੀ ਕਰਦੇ? ਕਹਿੰਦੇ ਨਹੀਂ ਬਿਲਕੁਲ ਨੀ, ਕਹਿੰਦੇ ਠੀਕ ਠਾਕ ਆ ਸਭ, ਕਿਉਂਕਿ ਆਮ ਤੌਰ ਤੇ ਜਿਹੜਾ ਘਰ ਆ ਉਹ ਪਤਨੀ ਦੇ ਜਾਣ ਤੋਂ ਬਾਅਦ ਜਿਹੜੀ ਰਸੋਈ ਆ ਉਹ ਵੀ ਕੂੜਾ ਘਰ ਬਣ ਜਾਂਦੀ ਆ, ਤੇ ਜਿਹੜਾ ਬਾਕੀ ਦਾ ਘਰ ਆ ਉਹ ਵੀ ਲੜਾਈ ਦਾ ਮੈਦਾਨ ਵਾਂਗੂ ਲੱਗਦਾ ਆ। ਤੇ ਉਸਨੇ ਥੋੜੀ ਕੁ ਦੇਰ ਬਾਅਦ ਉਸਨੂੰ ਯਾਦ ਆਇਆ ਕਿ ਮੈਂ ਬੱਚਿਆਂ ਨਾਲ ਤਾਂ ਗੱਲ ਹੀ ਨੀ ਕੀਤੀ। ਉਸਨੇ ਦੁਬਾਰਾ ਫੋਨ ਮਿਲਾਇਆ ਫਿਰ ਲੈਂਡਲਾਈਨ ਤੇ, ਤੇ ਬੱਚਿਆਂ ਨੂੰ ਗੱਲ ਕੀਤੀ ਕਿ ਬੱਚਿਓ ਠੀਕ ਠਾਕ ਹੋ ਤੇ ਆਪਣੇ ਪਾਪਾ ਨੂੰ ਤੰਗ ਤੇ ਨੀ ਕਰਦੇ? ਕਹਿੰਦੇ ਨਹੀਂ ਜੀ ਠੀਕ ਠਾਕ ਆ, ਪਾਪਾ ਨਹੀਂ ਤੰਗ ਕਰਦੇ। ਅੱਛਾ, ਤੇ ਆਪਣੇ ਪਾਪਾ ਨਾਲ ਗੱਲ

0: ਆਇਓ ਇੱਕ ਮਿੰਟ। ਤੇ ਬੱਚੇ ਕਹਿਣ ਲੱਗੇ ਪਾਪਾ ਤੇ ਘਰ ਹੀ ਹੈ ਨਹੀਂ।
1: ਚਲੋ
0: ਕਹਿੰਦੀ ਹੈ ਮੈਂ ਤਾਂ ਹੁਣ ਅਜੇ ਹੁਣੇ ਤਾਂ ਗੱਲ ਉਹਨਾਂ ਨੇ ਕੀਤੀ ਆ ਉਹ ਰਸੋਈ ਵਿੱਚ ਕੜਛੀ ਤੇ ਉਹ ਕੜਾਈ ਦੀ ਆਵਾਜ਼ ਆ ਰਹੀ ਸੀ ਮੈਨੂੰ। ਕਹਿੰਦੇ ਨਹੀਂ ਮੰਮੀ ਪਾਪਾ ਤਾਂ ਬਾਹਰ ਘੁੰਮਣ ਗਏ ਆ। ਉਹ ਜਿਹੜੀ ਕੜਾਈ ਤੇ ਕੜਛੀ ਵਾਲੀ ਗੱਲ ਆ ਉਹ ਪਾਪਾ ਨੇ ਜਿਹੜੀ ਕੜਾਈ ਤੇ ਕੜਛੀ ਆ ਨਾ ਉਹ ਆਪਣੀ ਗੱਡੀ ਵਿੱਚ ਰੱਖੀ ਹੋਈ ਆ ਤਾਂ ਤੁਹਾਨੂੰ ਆਵਾਜ਼ ਆ ਰਹੀ ਸੀ।
1: ਚਲੋ ਇਹ ਤੋਂ ਬਾਅਦ ਮੈਨੂੰ ਅਗਲਾ ਸੀਨ ਸਮਝ ਆ ਗਿਆ ਕਿ ਜਦੋਂ ਸ਼੍ਰੀਮਤੀ ਜੀ ਆਏ ਹੋਣਗੇ ਉਹ ਤੋਂ ਬਾਅਦ ਕੀ ਹੋਇਆ ਹੋਏਗਾ। ਕੜਾਈ ਕੜਛੀ ਕਿੱਥੇ ਯੂਜ਼ ਹੋਈ ਹੋਊਗੀ। ਮੈਂ ਬਸ ਸਮਝ ਗਈ ਸਮਝ ਗਈ, ਇਹ ਤੋਂ ਜ਼ਿਆਦਾ ਮੈਂ ਕੁਛ ਨਾ ਬੋਲਾਂ ਤਾਂ ਚੰਗੀ ਗੱਲ ਆ। ਚਲੋ ਉਮੀਦ ਕਰਦੇ ਹਾਂ ਅੱਗੇ ਤੋਂ ਤੁਸੀਂ ਕੜਾਈ ਕੜਛੀ ਆਪਣੀ ਗੱਡੀ 'ਚ ਨਹੀਂ ਰੱਖੋਗੇ, ਰਸੋਈ 'ਚ ਹੀ ਰਹਿਣ ਦੋਗੇ ਤਾਂ ਕਿ ਛਾਪਾ ਪਵੇ ਅਤੇ ਤੁਸੀਂ ਬਚ ਜਾਓ। ਚਲੋ ਕੋਈ ਗੱਲ ਨਹੀਂ, ਚੱਲਦਾ ਰਹਿੰਦਾ, ਛੋਟੇ ਛੋਟੇ ਸ਼ਹਿਰਾਂ 'ਚ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਆਪਾਂ ਸੀਰੀਅਸ ਨਹੀਂ ਹੋਣਾ। ਰਾਜਸਥਾਨ ਤੋਂ ਆਇਆ ਹੈ ਜੀ ਮੈਸੇਜ, ਨਮਸਤੇ ਰਾਜਸਥਾਨ ਜ਼ਿਲ੍ਹਾ ਜੈਸਲਮੇਰ ਗਾਓ ਮੋਹਨਗੜ੍ਹ ਸੇ ਹੂੰ, ਬਾਬੂ ਰਾਮ ਹੂੰ, ਪ੍ਰਣਾਮ ਸਵੀਕਾਰ ਕਰੀ, ਆਪਕਾ ਪ੍ਰੋਗਰਾਮ ਬਹੁਤ ਅੱਛਾ ਹੈ, ਰੋਜ਼ ਸੁਣਤੇ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਸੁਣਨ ਦੇ ਲਈ। ਅੱਗੇ ਇੱਕ ਹੋਰ ਛੋਟਾ ਜਿਹਾ ਵੋਇਸ ਮੈਸੇਜ ਆਇਆ ਹੈ।
0: ਘੱਟ ਆ ਰਹੀ ਹੈ ਜੀ ਆਵਾਜ਼, ਬੱਜਰਾ ਵਧਾਓ ਜੀ, ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਆਵਾਜ਼ ਤੁਹਾਨੂੰ ਘੱਟ ਆ ਰਹੀ ਹੈ? ਕਾਹਦੀ ਆਵਾਜ਼ ਘੱਟ ਆ ਰਹੀ ਹੈ ਜੀ, ਸਾਡੇ ਕੋਲ ਤਾਂ ਫੁੱਲ ਵੋਲੀਅਮ ਦੇ ਵਿੱਚ ਸਾਰਾ ਕੁਛ ਪਲੇ ਹੋ ਰਿਹਾ ਹੈ। ਚਲੋ ਠੀਕ ਹੈ, ਦੇਖਦੇ ਹਾਂ ਕਿ ਕਾਹਦੀ ਆਵਾਜ਼ ਘੱਟ ਆਉਂਦੀ ਹੈ, ਚੈੱਕ ਕਰਵਾ ਲੈਂਦੇ ਹਾਂ। ਲੇਕਿਨ ਫਿਲਹਾਲ ਜਿਹਨਾਂ ਦੋਸਤਾਂ ਨੇ ਯਾਦ ਕੀਤਾ ਸੀ ਸਾਨੂੰ ਔਰ ਚਾਹ ਦੀ ਗੱਲ ਹੋਈ ਸੀ, ਮੈਨੂੰ ਲੱਗਦਾ ਕਿ ਉਹਦੇ ਨਾਲ ਹੀ ਇੱਕ ਗਾਣਾ ਤਾਂ ਬਣਦਾ ਹੈ। ਜਲਦੀ ਦੇ ਨਾਲ ਗਾਣਾ ਸੁਣਦੇ ਹਾਂ, ਵਾਪਿਸ ਆਓ, ਬਾਕੀ ਦੇ ਵੋਇਸ ਮੈਸੇਜ ਬਾਅਦ ਵਿੱਚ। ਪੂਜਾ ਟੋਹਾਨੀ ਦੇ ਨਾਲ ਦਿਲ ਆਪਣਾ ਪੰਜਾਬੀ।

0: तू फुल ते मैं टाणी कोई ना खिल भी जावांगे बस तू अरदासा करया कर आपां मिल भी जावांगे आपां मिल भी जावांगे।
1: ਜ਼ਿਆਦਾ ਕੰਮ ਨੂੰ ਤਾਂ ਮੈਂ ਫਟਾਫਟ ਪ੍ਰੋਗਰਾਮ ਖਤਮ ਕਰਕੇ ਮਿਲ ਲੈਣਾ, ਤੁਸੀਂ ਚਿੰਤਾ ਨਾ ਕਰੋ। ਚਲੋ ਕੋਈ ਗੱਲ ਨਹੀਂ, ਆਪਾਂ ਦੇਖਦੇ ਹਾਂ ਕਿ ਅਗਲੇ ਮੈਸੇਜ ਦੇ ਜ਼ਰੀਏ ਕੌਣ ਮਿਲਣ ਆਇਆ ਹੈ। ਲਿਖ ਰਹੇ ਨੇ ਰਾਜਸਥਾਨ ਤੋਂ, ਜਿਹਨਾਂ ਦਾ ਮੈਸੇਜ ਆਇਆ ਸੀ ਉਹਨਾਂ ਨੇ ਇੱਕ ਸ਼ਾਇਰੀ ਵੀ ਭੇਜੀ ਸੀ ਕਿ ਮਿੱਟੀ ਸੇ ਵੀ ਯਾਰੀ ਰੱਖ, ਦਿਲ ਸੇ ਦਿਲਦਾਰੀ ਰੱਖ, ਚੋਂਟ ਨਾ ਪਹੁੰਚੇ ਬਾਤੋਂ ਸੇ ਇਤਨੀ ਸਮਝਦਾਰੀ ਰੱਖ।

0: पहचान हो तेरी हटकर भीड़ में कलाकारी रख, पल भर ये जोश जवानी का बुढ़ापे की भी तैयारी रख, दिल सबसे मिलता नहीं फिर भी जुबान प्यारी रख। ये सानू भेजा सीगा मैसेज राजस्थान तो जिन्ह ने बाबू राम होर ने, उन्हों का ही ये मैसेज है जी। हैलो गुड मॉर्निंग जी, एक चिट्ठी आई है जी साढ़े को रिटन। हैलो गुड मॉर्निंग जी, पूजा मैम जी, अज तो बड़े दिन बाद आकाशवाणी के वेड़े चन्न चढ़िया। थैंक यू जी, लिख रहे ने तुहाडे तो बिना आकाशवाणी तो सुनना सुनना लगता है, सुनती तो मैं रोज़, पर तुहाडे वाली गल ही वक्री है। तुहाडी सेहत हुण ठीक, मैनू पता लगा सी कि तुसी काफ़ी बीमार सी, अपनी सेहत का ध्यान रख्या करो, बहुत फिक्र हुंदी है तुहाडे लिसनरां नू क्योंकि तुहाडे तो बिना रौनक नहीं हुंदी आकाशवाणी दे वेड़े विच। इसे ਤੁਸੀਂ ਅੱਛਾ ਇਸੇ ਲਈ ਤੁਸੀਂ ਹੱਸਦੇ ਵੱਸਦੇ ਰਹੋ, ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਰਹੀ ਹਾਂ ਕਿ ਜਦੋਂ ਅਸੀਂ ਛੋਟੇ ਸੀ ਤਾਂ ਊਂਚ ਨੀਚ ਜ਼ਿਆਦਾ ਖੇਡਦੇ ਸੀ ਅਤੇ ਹੋਰ ਵੀ ਕਈ ਖੇਡਾਂ ਖੇਡਦੇ ਸੀ। ਪਿੰਡ ਥੰਮਣਵਾਲ ਤੋਂ, ਫਿਲੌਰ ਤੋਂ ਯਾਨੀ ਕਿ ਜਲੰਧਰ ਤੋਂ ਕਮਲਪ੍ਰੀਤ ਹੋਰਾਂ ਨੇ ਇਹ ਪਿਆਰੀ ਦੀ ਚਿੱਠੀ ਸਾਨੂੰ ਲਿਖ ਕੇ ਭੇਜੀ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਅਰਦਾਸਾਂ ਦੇ ਲਈ, ਦੁਆਵਾਂ ਦੇ ਲਈ, ਅਤੇ ਪਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਇੱਦਾਂ ਹੀ ਤੰਦਰੁਸਤ ਰੱਖੇ, ਇਹੀ ਮੇਰੀ ਅਰਦਾਸ ਹੈ। ਜਲਦੀ ਦੇ ਨਾਲ ਸੁਣਦੇ ਹਾਂ ਜੀ ਅਗਲਾ ਵੋਇਸ ਮੈਸੇਜ।
1: ਹੈਲੋ ਮੈਡਮ ਜੀ ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ
0: ਜੀ।
1: ਮੈਡਮ ਜੀ ਮੈਂ ਤੁਹਾਡਾ ਇੱਕ ਚੁਟਕਲਾ ਸੁਣਾ ਰਿਹਾ
0: ਜੀ।
1: ਇੱਕ ਨਾ ਜੀ ਕੁੜੀ ਵਾਲੇ ਨਾ ਮੁੰਡੇ ਨੂੰ ਦੇਖਣ ਜਾਂਦੇ ਆ, ਤੇ ਉਹਦੇ ਮਾਂ ਪਿਓ ਨੂੰ ਪੁੱਛਦੇ ਆ ਵੀ ਮੁੰਡਾ ਕਿੰਨਾ ਪੜ੍ਹਿਆ ਲਿਖਿਆ ਹੈਗਾ
0: ਜੀ,
1: ਤੇ ਵੱਡਾ ਮੁੰਡਾ ਜੀ ਸਾਡਾ ਡਬਲ ਐਮ ਏ ਕੀਤੀ ਹੋਈ ਹੈ ਤੇ ਹਜੇ ਕੰਮ ਨੀ ਕਰ ਰਿਹਾ ਕੋਈ ਵੀ, ਤੇ ਉਹਨਾਂ ਫਿਰ ਦੂਜੇ ਮੁੰਡੇ ਬਾਰੇ ਪੁੱਛਿਆ ਤੇ ਉਹ ਕਹਿੰਦੇ ਬੀ ਐਡ ਕੀਤੀ ਹੋਈ ਆ ਉਹਨੇ, ਤੇ ਫਿਰ ਉਹ ਤੀਸਰੇ ਮੁੰਡੇ ਬਾਰੇ ਪੁੱਛਿਆ ਕਹਿੰਦੀ ਉਹ ਅਨਪੜ੍ਹ ਹੈ
0: ਜੀ,
1: ਤੇ ਕਹਿੰਦੇ ਤਾਂ ਫਿਰ ਬੇਕਾਰ ਹੈ, ਅਨਪੜ੍ਹ ਪੜ੍ਹਾਈ ਤਾਂ ਉਹਨੇ ਕੀਤੀ ਨੀ ਫਿਰ ਬੇਕਾਰ ਹੈ ਫਿਰ ਉਹ, ਤੇ ਉਹਦੇ ਮਾਂ ਬਾਪ ਕਹਿੰਦੇ ਮੁੰਡੇ ਦੇ ਤੇ ਕਹਿੰਦੇ ਵੀ ਸਾਡਾ ਖਰਚਾ ਉਸ ਮੁੰਡੇ ਦੇ ਉੱਪਰ ਹੀ ਚੱਲਦਾ ਆ ਕਿਉਂਕਿ ਉਹ ਹਜਾਮਤਾ ਦਾ ਕੰਮ ਕਰਦਾ ਆ, ਇਸ ਕਰਕੇ ਉਹਨੂੰ ਬੇਕਾਰ ਨਾ ਕਹੋ, ਸਾਡੇ ਸਾਰੇ ਪੂਰੇ ਘਰ ਦਾ ਖਰਚਾ ਉਹੀ ਚੱਕਦਾ ਆ, 50,000-60,000 ਰੁਪਇਆ ਮਹੀਨਾ ਕਮਾਉਂਦਾ ਆ
0: ਜੀ,
1: ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ।
0: ਵਾਹ, ਇਹ ਚੁਟਕਲਾ ਸੀ, ਚਲੋ ਨਹੀਂ ਮੈਂ ਹੱਸਦੇ ਪਈ ਹਾਂ ਕਿਉਂਕਿ ਤੁਸੀਂ ਚੁਟਕਲਾ ਕਿਹਾ, ਪਰ ਮੈਨੂੰ ਤਾਂ ਲੱਗਾ ਕਿ ਗੱਲ ਬੜੀ ਸਿਆਣੀ ਆ, ਮਤਲਬ ਕਈ ਵਾਰੀ ਡਿਗਰੀਆਂ ਕੰਮ ਨਹੀਂ ਆਉਂਦੀਆਂ, ਬੰਦਾ ਤਾਂ ਜਿਹੜਾ ਸਕਿੱਲ ਆ ਨਾ ਉਹੀ ਕੰਮ ਆਉਂਦਾ, ਗੱਲ ਤਾਂ ਵੈਸੇ ਸਿਆਣੀ ਸੀ, ਗੱਲ ਹਾਸੇ ਵਾਲੀ ਸੀ ਨਹੀਂ, ਪਰ ਮੈਂ ਹੱਸ ਪਈ ਤੁਹਾਡੇ ਕਹਿਣ 'ਤੇ, ਤੁਹਾਡਾ ਦਿਲ ਰੱਖਣਾ ਵੀ ਤਾਂ ਜ਼ਰੂਰੀ ਹੈ ਜੀ। ਚਲੋ ਕਿਸੇ ਦੀ ਵੀ ਗੱਲ ਨੂੰ ਦਿਲ 'ਤੇ ਨਾ ਲਾਇਆ ਕਰੋ ਕਿਉਂਕਿ ਜਿਵੇਂ ਦੇ ਜਿਸ ਦੇ ਸੰਸਕਾਰ ਉਵੇਂ ਦੇ ਉਸਦੇ ਬੋਲ, ਇਹ ਮੈਂ ਨਹੀਂ ਕਹਿ ਰਹੀ। ਬਲਦੇਵ ਸਿੰਘ ਹੋਰਾਂ ਨੇ ਸਾਨੂੰ ਪਿੰਡ ਚੀਚਾ ਪਕਨਾਸਰ ਅੰਮ੍ਰਿਤਸਰ ਤੋਂ ਭੇਜਿਆ ਹੈ ਮੈਸੇਜ, ਔਰ ਇਸ ਦੇ ਨਾਲ ਹੀ ਅਗਲਾ ਵੋਇਸ ਮੈਸੇਜ ਵੀ ਸੁਣਦੇ ਹਾਂ।
2: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ।
2: ਮੈਡਮ ਪੂਜਾ ਟੋਹਾਨੀ ਜੀ, ਤੁਸੀਂ ਅੱਜ 15-16 ਦਿਨਾਂ ਬਾਅਦ ਆਏ, ਜਦੋਂ ਪਹਿਲੇ ਆਏ ਸੀ ਉਸ ਦਿਨ ਬਹੁਤ ਗਰਮੀ ਸੀ, ਅੱਜ ਵੇਖੋ ਕੁਦਰਤ ਵੱਲੋਂ ਹੀ ਤੁਸੀਂ 15-16 ਦਿਨਾਂ ਬਾਅਦ ਆਏ ਤੇ ਅੱਜ ਪੂਰੀ ਠੰਡ ਠੰਡ ਲੈ ਕੇ ਆਏ ਤੇ ਨਿੱਕੀ ਨਿੱਕੀ ਬਰਸਾਤ
0: ਜੀ,
2: ਇਸ ਕਰਕੇ ਤੁਸੀਂ ਪ੍ਰੋਗਰਾਮ ਨੂੰ 4 ਚਾਨਣ ਹੀ ਆਏ ਤੇ 8 ਚਾਨਣ ਹੀ ਲਾ ਦਿੱਤੇ, ਨਾਲੇ ਮੌਸਮ ਠੰਡਾ ਤੇ ਨਾਲੇ ਪ੍ਰੋਗਰਾਮ ਵਧੀਆ
0: ਜੀ,
2: ਤੁਹਾਡਾ ਦਿਲੋਂ ਧੰਨਵਾਦ।
0: ਥੈਂਕ ਯੂ ਜੀ,
2: ਸਾਰਿਆਂ ਦੇ ਵਿਚਾਰ ਬਹੁਤ ਵਧੀਆ, ਸਾਰੇ ਵਧੀਆ ਵਧੀਆ ਵਿਚਾਰ ਰੱਖ ਰਹੇ ਨੇ
0: ਜੀ,
2: ਸਾਰਿਆਂ ਨੂੰ ਦਿਲੋਂ ਧੰਨਵਾਦ ਜੀ, ਤੇ ਤੁਸੀਂ ਪ੍ਰੋਗਰਾਮ ਤੇ ਫੀਲਿੰਗ ਬਹੁਤ ਵਧੀਆ ਕਰਦੇ ਹੋ,
0: ਤੁਹਾਡਾ ਤੇ
2: ਦਿਲੋਂ ਧੰਨਵਾਦ ਹੈ ਹੀ ਹੈ। ਬਾਕੀ ਮੈਂ ਇੱਕ ਚੁਟਕਲਾ ਛੋਟਾ ਜਿਹਾ ਸੁਣਾ ਰਿਹਾ ਹਾਂ। ਇੱਕ ਗਾਹਕ ਦੁਕਾਨ ਤੇ ਗਿਆ ਤੇ ਕਹਿਣ ਲੱਗਾ ਛਤਰੀ ਲੈਣੀ ਹੈ,
0: ਹਾਂਜੀ,
2: ਛਤਰੀ ਲੈਣ ਤੋਂ ਬਾਅਦ ਪੇਮੈਂਟ ਕਰਕੇ ਕਹਿਣ ਲੱਗਾ ਜੀ ਇਹਦੀ ਗਰੰਟੀ ਕੀ ਹੈ, ਤੇ ਦੁਕਾਨਦਾਰ ਵੀ ਬਹੁਤ ਹੁਸ਼ਿਆਰ ਸੀ, ਕਹਿਣ ਲੱਗਾ ਧੁੱਪ ਤੇ ਪਾਣੀ ਤੋਂ ਬਚਾ ਕੇ ਰੱਖੋ, ਸਾਰੀ ਉਮਰ ਦੀ ਮੇਰੀ ਗਰੰਟੀ ਹੈ। ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਫੈਮਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਓਕੇ ਜੀ।
0: ਮੈਂ ਵੀ, ਮੈਨੂੰ ਲੱਗਦਾ ਇੱਦਾਂ ਦੀ ਛਤਰੀ ਖਰੀਦ ਕੇ ਲੈ ਹੀ ਆਵਾਂ, ਅਤੇ ਜਿਹਨੂੰ ਧੁੱਪ ਅਤੇ ਪਾਣੀ ਤੋਂ ਬਚਾ ਕੇ ਰੱਖਾਂ, ਬਸ ਅੰਦਰ ਅੰਦਰ ਹੀ ਵਰਤੂੰਗੀ। ਇਹ ਆਈਡੀਆ ਤੁਸੀਂ ਮੈਨੂੰ ਬਹੁਤ ਸੋਹਣਾ ਦਿੱਤਾ, ਅੱਜ ਹੀ ਮੈਂ ਜਾਂਦੀ ਹਾਂ ਸ਼ੋਪਿੰਗ ਕਰਦੀ ਕਿਉਂਕਿ ਬਾਹਰ ਬੱਦਲ ਬਹੁਤ ਹੋਏ ਹੋਏ ਆ, ਅਤੇ ਲਿਫਾਫਾ ਜਿਹਾ ਪਾ ਕੇ ਚੱਲ ਜਾਂਦੀ ਹਾਂ ਸਿਰ 'ਤੇ, ਉਹ ਸੇਫ ਰਹੂਗਾ ਹੈ ਨਾ, ਮੈਨੂੰ ਲੱਗਦਾ ਇਹੀ ਵਾਲਾ ਆਈਡੀਆ ਕੰਮ ਆਊਗਾ। ਚਲੋ ਕੋਈ ਗੱਲ ਨਹੀਂ, ਦੇਸੀ ਨੁਸਖੇ ਹਮੇਸ਼ਾ ਜ਼ਿੰਦਾਬਾਦ। ਮੈਡਮ ਪੂਜਾ ਟੋਹਾਨੀ ਜੀ ਨਮਸਕਾਰ ਜੀ, ਬੜੇ ਦਿਨੋਂ ਕੇ ਬਾਅਦ ਪ੍ਰੋਗਰਾਮ ਮੈਂ ਆਉਣੇ ਪਰ ਆਪਕਾ ਸਵਾਗਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਕਰਨ ਦੇ ਲਈ, ਬੜੇ ਦਿਨਾਂ ਬਾਅਦ ਆਏ ਹੋ ਤੁਸੀਂ। ਔਰ ਅੱਗੇ ਲਿਖ ਰਹੇ ਨੇ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਮੈਂ ਆਪਕੇ ਆਉਣੇ ਸੇ ਬਾਹਰ ਸੀ ਆ ਗਈ ਹੈ। ਓਮ ਬਾਗੜੀਆ ਹੋਰਾਂ ਨੇ ਪਿੰਡ ਬਾਂਡੀ ਵਾਲਾ ਫਾਜ਼ਿਲਕਾ ਤੋਂ ਕੀਤਾ ਜੀ ਮੈਸੇਜ। ਅਗਲਾ ਮੈਸੇਜ

0: ਮੈਡਮ ਪੂਜਾ ਟੋਹਾਨੀ ਜੀ ਨਮਸਕਾਰ। ਅੱਜ ਤੁਸੀਂ ਬਹੁਤ ਹੀ ਵਧੀਆ ਇਸ ਪਲੈਟਫਾਰਮ ਤੋਂ ਗੱਲ ਕੀਤੀ ਹੈ ਕਿ ਸੱਜਣ ਮਿੱਤਰ ਆਪਣਾ ਆਪਣਾ ਵੋਇਸ ਮੈਸੇਜ ਭੇਜ ਕੇ ਉਹਨਾਂ ਨੂੰ ਵੀ ਅਤੇ ਸੁਣਨ ਵਾਲੇ ਨੂੰ ਵੀ ਬਹੁਤ ਚੰਗਾ ਮਹਿਸੂਸ ਹੁੰਦਾ, ਲੇਕਿਨ ਕੁਝ ਦੋਸਤ ਆਪਣੇ ਦੂਸਰੇ ਦੋਸਤਾਂ ਦਾ ਨਾਮ ਲੈ ਕੇ ਧੰਨਵਾਦ ਨਹੀਂ ਕਰਦੇ। ਉਹ ਉਹਨਾਂ ਦਾ ਨਾਮ FM 'ਤੇ ਦੁਹਰਾਉਣਾ ਚਾਹੁੰਦੇ ਨੇ। ਤੁਹਾਡੇ ਵੱਲੋਂ ਬਹੁਤ ਅੱਛਾ ਕੀਤਾ ਕਿ ਆਪਣਾ ਹੀ ਨਾਮ ਦਿਆ ਕਰੋ, ਧੰਨਵਾਦ। ਜ਼ੋਇਆ ਸ਼ਰਮਾ ਹੋਰਾਂ ਨੇ ਸਾਨੂੰ ਕਪੂਰਥਲਾ ਤੋਂ ਮੈਸੇਜ ਕੀਤਾ ਹੈ। ਜ਼ੋਇਆ ਜੀ, ਥੈਂਕ ਯੂ ਮੇਰੀ ਗੱਲ ਨੂੰ ਸਮਝਣ ਦੇ ਲਈ ਔਰ ਉਸਨੂੰ ਐਪਰੀਸ਼ੀਏਟ ਕਰਨ ਦੇ ਲਈ, ਕਿਉਂਕਿ ਹਰ ਕਿਸੇ ਦੇ ਕੋਲ ਆਪਣਾ ਆਪਣਾ ਫੋਨ ਹੈ। ਅੱਜ ਕੱਲ੍ਹ ਤਾਂ ਦੋ ਦੋ ਫੋਨ ਰੱਖੇ ਨੇ, ਤਿੰਨ ਤਿੰਨ ਵੀ ਹੈਗੇ ਨੇ, ਫਿਰ ਕਿਉਂ ਆਪਾਂ ਚਾਰ ਚਾਰ ਪੰਜ ਪੰਜ ਬੰਦਿਆਂ ਦੇ ਨਾਮ ਲੈਣੇ ਨੇ? ਆਪਣਾ ਨਾਮ ਲਓ, ਮੈਸੇਜ ਦਿਓ ਔਰ ਬਸ। ਹਰ ਕਿਸੇ ਨੇ ਆਪਣਾ ਮੈਸੇਜ ਕਰ ਹੀ ਦੇਣਾ ਨਾ, ਅਤੇ ਬਾਕੀਆਂ ਦੀ ਵਾਰੀ ਆਪਾਂ ਨਾ ਲਈਏ ਤਾਂ ਠੀਕ ਹੈ ਨਾ। ਅੱਗੇ ਆਇਆ ਹੈ ਮੈਸੇਜ ਸਾਨੂੰ ਰਘਵੀਰ ਨਗਰ ਤੋਂ। ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਬ ਔਰ ਲੱਡੂ ਹੋਰਾਂ ਨੇ ਮੈਸੇਜ ਕੀਤਾ ਹੈ ਕਿ ਮਨੁੱਖ ਦਾ ਕਹਿੰਦੇ ਆਪਣਾ ਕੁਛ ਨਹੀਂ ਹੈ, ਜਨਮ ਦੂਸਰੇ ਨੇ ਦਿੱਤਾ ਹੈ, ਨਾਮ ਦੂਸਰਿਆਂ ਨੇ ਰੱਖਿਆ ਹੈ ਅਤੇ ਸ਼ਮਸ਼ਾਨ ਵੀ ਦੂਸਰਿਆਂ ਨੇ ਲੈ ਜਾਣਾ, ਅਤੇ ਫਿਰ ਐਵੇਂ ਕਿਸ ਗੱਲ ਦਾ ਘਮੰਡ ਹੈ? ਗੱਲ ਤਾਂ ਸਹੀ ਹੈ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਹੋਰਾਂ ਨੇ ਲਿਖਿਆ ਕਿ ਇੱਕ ਘਰ ਵਿੱਚ ਨਵੀਂ ਨਵੀਂ ਬਹੂ ਆਈ, ਆਪਣੇ ਸੱਸ ਦੇ ਪੈਰੀ ਲਾਏ ਹੈ ਹੱਥ, ਉਹ ਲਿਖਿਆ ਹੀ ਨਹੀਂ। ਸੱਸ ਕਹਿੰਦੀ ਖੁਸ਼ ਰਹੋ, ਬਹੂ ਕਹਿੰਦੀ ਖੁਸ਼ ਰਹਿਣ ਦੇਂਗੇ ਤੇ ਰਹਿ ਲਵਾਂਗੇ। ਫੀਲਿੰਗਸ ਸਮਝ ਗਈ ਮੈਂ ਤੁਹਾਡੀਆਂ। ਚਲੋ ਪਰਮਾਤਮਾ ਖੁਸ਼ ਰੱਖੇ ਦੋਨਾਂ ਨੂੰ, ਇਹੀ ਕਹਿ ਸਕਦੀ ਹਾਂ। ਅੱਗੇ ਆਇਆ ਹੈ ਜੀ ਮੈਸੇਜ ਸੁਨੀਲ ਕੁਮਾਰ ਹੋਰਾਂ ਦਾ ਜੰਮੂ ਕਸ਼ਮੀਰ ਤੋਂ, ਔਰ ਇੱਕ ਹੋਰ ਵੋਇਸ ਮੈਸੇਜ ਆਇਆ ਹੈ, ਜਲਦੀ ਦੇ ਨਾਲ ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਦੀਪ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਬੁੱਠੂ ਚੱਕ। ਮੈਂ 3rd ਕਲਾਸ ਦਾ ਸਟੂਡੈਂਟ ਹਾਂ, ਮੇਰੀ ਉਮਰ 9 ਸਾਲ ਹੈ। ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਚੱਲਾ ਹਾਂ। ਪੜ੍ਹਨਾ ਔਖਾ ਹੈ, ਫੋਨ ਚਲਾਉਣਾ ਸੌਖਾ ਹੈ, ਪਰ ਜੇ ਨਹੀਂ ਪੜ੍ਹਾਂਗੇ ਤਾਂ ਫਿਰ ਆਪਣੇ ਆਪ ਨਾਲ ਧੋਖਾ ਹੈ। ਸਾਡੇ ਟੀਚਰ ਕਹਿੰਦੇ ਹਨ, ਧੁੱਪ 'ਚ ਮਜ਼ਦੂਰੀ ਕਰਨ ਨਾਲੋਂ ਪੱਖੇ ਨੀਚੇ ਬੈਠ ਕੇ ਪੜ੍ਹਨਾ ਸੌਖਾ ਹੈ, ਇਸ ਲਈ ਪੜ੍ਹ ਲੈ, ਅੱਜ ਸਮਾਂ ਹੈ। ਧੰਨਵਾਦ, ਕਿਰਪਿਆ ਕਰਕੇ ਮੇਰਾ ਮੈਸੇਜ ਚੱਕ ਲਓ ਜੀ।
0: ਚੱਕ ਲਿਆ ਜੀ, ਚਲਾ ਦਿੱਤਾ ਜੀ। ਚਲੋ, ਬੜਾ ਪਿਆਰਾ ਜਿਹਾ ਮੈਸੇਜ ਆਇਆ ਸੀ, ਥੈਂਕ ਯੂ ਜੀ। ਦਵਿੰਦਰ ਕੁਮਾਰ ਹੋਰਾਂ ਨੇ ਪਾਰਕੋ ਕੈਂਪ ਜਲੰਧਰ ਤੋਂ ਗੁੱਡ ਮਾਰਨਿੰਗ ਲਿਖ ਕੇ ਭੇਜੀ ਹੈ। ਲਿਖ ਰਹੇ ਨੇ ਕਿ ਮਾਤਾ ਪਿਤਾ ਜੀ ਦੀ ਸੇਵਾ ਕਰਨੀ ਚਾਹੀਦੀ ਅਤੇ ਆਗਿਆ ਦਾ ਪਾਲਣ ਕਰਨਾ ਚਾਹੀਦਾ, ਠੀਕ ਹੈ ਜੀ। ਅੱਗੇ ਲਿਖ ਰਹੇ ਨੇ, ਦੂਜਿਆਂ ਨੂੰ ਨੀਵਾਂ ਉਹੀ ਦਿਖਾਉਂਦਾ ਜਿਸ ਦੇ ਵਿੱਚ ਹੰਕਾਰ ਹੁੰਦਾ, ਕਿਉਂਕਿ ਜਿਸ 'ਚ ਸੰਸਕਾਰ ਹੁੰਦੇ ਨੇ ਉਹ ਦੂਸਰਿਆਂ ਦੀ ਹਮੇਸ਼ਾ ਇੱਜ਼ਤ ਕਰਦਾ ਹੈ। ਰਾਮਜੀਤ ਖੰਗੂੜਾ ਹੋਰਾਂ ਨੇ ਬਠਿੰਡਾ ਤੋਂ ਮੈਸੇਜ ਕੀਤਾ ਹੈ ਜੀ। ਇੱਕ ਹੋਰ ਵੋਇਸ ਮੈਸੇਜ ਆਇਆ ਹੈ, ਪਹਿਲਾਂ ਉਹ ਸੁਣਦੇ ਹਾਂ ਜੀ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੂਜਾ ਬੇਟੀ
0: ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
2: ਬੇਟੀ ਠੀਕ ਠਾਕ ਹੋ
0: ਜੀ?
2: ਜੀ, ਇੰਨੇ ਦਿਨ ਹੋ ਗਏ, ਥੋੜੀਆਂ ਗੈਰ ਹਾਜ਼ਰੀਆਂ ਲੱਗੀ ਜਾਂਦੀਆਂ ਬੇਟੀ। ਸਿਹਤ ਪੱਖੋਂ ਠੀਕ ਠਾਕ ਸੀ ਨਾ?
0: ਜੀ, ਥੋੜਾ ਨਸਾਜ਼ ਹੀ ਸੀ
2: ਕਰਕੇ ਪਹਾੜਾਂ 'ਚ ਘੁੰਮਣ ਵਾਸਤੇ।
0: ਨਹੀਂ ਨਹੀਂ, ਜਾਣਾ ਪੈਂਡਿੰਗ ਹੈ ਜੀ।
2: ਜੀ, ਸਰੋਤੇ ਤੁਹਾਡੀ ਆਵਾਜ਼ ਸੁਣਨ ਵਾਸਤੇ ਉਤਾਵਲੇ ਰਹਿੰਦੇ ਆ
0: ਜੀ। ਜੀ ਜੀ,
2: ਸਾਨੂੰ ਇੰਤਜ਼ਾਰ ਹੁੰਦਾ ਬੇਟੀ
0: ਜੀ,
2: ਵੀ ਕੋਈ ਵੀ ਬੇਟੀ ਸਾਡੀ ਚਾਹੇ ਪ੍ਰੋਗਰਾਮ ਪੇਸ਼ ਕਰਦੀ, ਚਾਹੇ ਪੂਜਾ ਹੈ, ਚਾਹੇ ਨਿਸ਼ਾ ਹੈ, ਚਾਹੇ ਸ਼ਾਹੀਨ ਬੇਟੀ ਹੈ, ਸਾਨੂੰ ਇੰਤਜ਼ਾਰ ਹੁੰਦਾ ਹੈ। ਜਿੱਦਣ ਮੰਨ ਲਓ ਕੋਈ ਕਾਫੀ ਦੇਰ ਬਾਅਦ ਆਵੇ ਨਾ, ਉਸ ਦਿਨ ਤਾਂ ਫਿਰ ਸਾਨੂੰ ਬਾਹਲਾ ਇੰਤਜ਼ਾਰ ਹੋ ਜਾਂਦਾ ਹੈ ਬੇਟੀ, ਇੰਨੀ ਲੇਟ ਨਾ ਹੋਇਆ ਕਰੋ।
0: ਠੀਕ ਹੈ ਜੀ,
2: ਕਿਉਂਕਿ ਲੱਖਾਂ ਸਰੋਤੇ ਤੁਹਾਡੀ ਆਵਾਜ਼ ਦੇ ਦੀਵਾਨੇ ਹੋਏ ਹੋਏ ਆ
0: ਜੀ। ਥੈਂਕ ਯੂ ਜੀ।
2: ਅੱਜ ਗੱਲ ਕਰਦੇ ਹਾਂ ਯਾਰੀ ਦੋਸਤੀ ਬਾਰੇ।
0: ਠੀਕ ਹੈ ਜੀ।
2: ਆਕਾਸ਼ਵਾਣੀ FM ਰੇਨਬੋ ਨੇ ਸਾਨੂੰ ਬਹੁਤ ਸੋਹਣੇ ਯਾਰ ਮਿੱਤਰ ਦਿੱਤੇ ਹੈ। ਇੱਕ ਮੈਂ ਬੇਨਤੀ ਕਰਦਾ ਵੀ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਉਹ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਆ ਕਰਨ, ਕਿਉਂਕਿ ਜੇ ਬਾਗ ਦੇ ਵਿੱਚੋਂ ਇੱਕ ਵੀ ਫੁੱਲ ਘੱਟ ਜਾਏ ਨਾ, ਮਹਿਕ ਅਧੂਰੀ ਰਹਿ ਜਾਂਦੀ ਹੈ।
0: ਜੀ ਜੀ ਜੀ।
2: ਇੱਕ ਮੈਂ ਬੇਨਤੀ ਕਰਦਾ ਅੰਗਰੇਜ਼ ਸਿੰਘ ਗਿੱਜਾ ਚੰਦਬਾਜਾ ਵਾਲੇ, ਉਹ ਜੇ ਪ੍ਰੋਗਰਾਮ ਸੁਣਦੇ ਹੋਣ ਤਾਂ ਪਾਰਟੀਸਪੇਟ ਜ਼ਰੂਰ ਕਰਨ। ਅਤੇ ਲਾਸਟ ਵਿੱਚ ਮੇਰੇ ਵੱਲੋਂ ਜਸਵੀਰ ਸਿੰਘ ਸਪੀਤੋ ਮੰਡੀ ਵਾਲੇ ਅਰੋੜਾ ਸਾਹਿਬ ਅਤੇ ਜਸਵੀਰ ਸਿੰਘ ਗੁੜਾ ਜੀ ਨੂੰ ਪਿਆਰ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਅਤੇ ਅਗਲਾ ਇੱਕ ਮੈਸੇਜ ਆਇਆ ਹੈ ਅੰਗਰੇਜ਼ ਸਿੰਘ ਗੇਜਾ ਜੀ ਹੋਰਾਂ ਦਾ ਹੀ, ਪਿੰਡ ਚੰਦਬਾਜਾ ਤੋਂ। ਇਹਨਾਂ ਨੇ ਨਾਮ ਲਿਖੇ ਨੇ ਗੁਰਮੀਤ ਕੌਰ, ਜਗਪ੍ਰੀਤ, ਮਨਪ੍ਰੀਤ, ਕਰਮਜੀਤ, ਚਰਨਜੀਤ, ਪੋਤੀ ਨਵਕੀਰਤ ਅਤੇ ਗੁਰਸੀਰਤ, ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਪੂਰਬਾ ਪਰਿਵਾਰ। ਇਹਨਾਂ ਨੇ ਹੋਰ ਕੋਈ ਮੈਸੇਜ ਨਹੀਂ ਲਿਖਿਆ, ਸਿਰਫ ਨਾਮ ਜੇ ਲਿਖ ਕੇ ਭੇਜ ਦਿੱਤੇ ਨੇ। ਮੈਂ ਕਹਿੰਦੀ ਹੁੰਦੀ ਕਿ ਨਾਮ ਪਲੀਜ਼ ਮੈਨਸ਼ਨ ਨਾ ਕਰਿਆ ਕਰੋ, ਇਹ ਤੁਸੀਂ ਨਾ ਉੱਦਾਂ ਜਿੱਥੇ ਸੁਣਨਾ ਹੁੰਦਾ ਉਹਦੇ ਵਿੱਚ ਭੇਜਿਆ ਕਰੋ। ਇਸ ਪ੍ਰੋਗਰਾਮ ਦੇ ਵਿੱਚ ਸਿਰਫ ਅਤੇ ਸਿਰਫ ਅਗਰ ਕੋਈ ਸੁਨੇਹਾ ਹੈ, ਕੋਈ ਗੱਲਬਾਤ ਹੈ ਸਾਂਝੀ ਕਰਨ ਨੂੰ, ਤਾਂ ਪਲੀਜ਼ ਉਹੀ ਮੈਸੇਜ ਕਰਿਆ ਕਰੋ, ਕਿਉਂਕਿ ਨਾਮ ਸੁਣ ਕੇ ਅਤੇ ਸਾਡੇ ਹੋਰ ਵੀ ਬਹੁਤ ਸਾਰੇ ਚੈਨਲ 'ਤੇ ਪ੍ਰੋਗਰਾਮ ਹੈਗੇ ਨੇ ਜਿੱਥੇ ਤੁਸੀਂ ਆਪਣਾ ਨਾਮ ਹੀ ਸੁਣਨਾ ਹੁੰਦਾ, ਅਤੇ ਇਸ ਪ੍ਰੋਗਰਾਮ ਦੇ ਵਿੱਚ ਕੁਆਲਿਟੀ ਮੈਸੇਜਿਸ, ਯਾਨੀ ਕਿ ਕੋਈ ਸੁਨੇਹਾ, ਕੋਈ ਟੈਲੈਂਟ ਹੈ ਤਾਂ ਪਲੀਜ਼ ਉਹ ਸ਼ੇਅਰ ਕਰਿਆ ਕਰੋ। ਸੋ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਅੱਜ ਦਾ ਇੱਥੇ ਹੀ ਖਤਮ ਕਰਦੀ ਹਾਂ, ਫਿਰ ਕਿਸੇ ਹੋਰ ਦਿਨ ਜ਼ਰੂਰ ਹੋਏਗੀ ਮੁਲਾਕਾਤ। ਮੈਨੂੰ ਦਿਓ ਇਜਾਜ਼ਤ ਇਸ ਆਸ ਔਰ ਉਮੀਦ ਦੇ ਨਾਲ ਕਿ ਆਪਾਂ ਜਲਦੀ ਹੀ ਮਿਲੀਏ ਅਗਲੀ RJ

ਭਾਰਤ ਅਤੇ ਇੰਡੋਨੇਸ਼ੀਆ ਦੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ 'ਤੇ ਐਲ ਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਬਹਿਰੀਨ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ। ਸ੍ਰੀ ਜੈਸ਼ੰਕਰ ਨੇ ਕੱਲ੍ਹ ਬਹਿਰੀਨ ਦੀ ਆਪਣੀ 2 ਦਿਨਾਂ ਯਾਤਰਾ ਸਮਾਪਤ ਕੀਤੀ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਅੱਜ ਸਵੇਰੇ 11 ਵਜੇ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਆਨਲਾਈਨ NRI ਮਿਲਣੀ ਕਰਵਾਈ ਜਾਏਗੀ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਵਾਲੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ 'ਤੇ ਨਿਰਦੇਸ਼। ਅਮਰੀਕਾ ਨੇ ਹੋਰਮੁਜ਼ ਪਣਜੋਰ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਲਕੇ 9 ਜੁਲਾਈ ਤੱਕ ਭਾਰੀ ਮੀਂਹ ਪੈਣ ਵਾਲੇ ਯੈਲੋ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ 5 2020 ਮੈਚਾਂ ਦੀ ਲੜੀ ਦੇ 3 ਮੈਚ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ। ਅਤੇ ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਵੈਸੇ ਨਾ ਉਹ ਨੈਣਾ ਹੀ ਹੁੰਦੇ ਨੇ ਜੋ ਸਾਨੂੰ ਕਹਿੰਦੇ ਨੇ ਹਰ ਸਵੇਰੇ ਉਠਾ ਕੇ ਕਿ ਚੱਲ ਇੱਕ ਵਾਰੀ ਹਿੰਮਤ ਹੋਰ ਕਰ ਲੇ, ਇੱਕ ਕੋਸ਼ਿਸ਼ ਹੋਰ ਕਰ ਲੇ, ਇੱਕ ਸੁਪਨਾ ਹੋਰ ਦੇਖ ਲੇ, ਹੈ ਨਾ। ਸੋ ਬਹੁਤ ਕੁਛ ਕਹਿ ਜਾਂਦੇ ਨੇ ਇਹ ਨੈਣਾ, ਔਰ ਸਵੇਰੇ ਸਵੇਰੇ ਕੁਝ ਹੋਰ ਕਹਾਣੀ ਬਿਆਨ ਕਰ ਰਹੇ ਹੁੰਦੇ ਨੇ, ਅਤੇ ਰਾਤ ਹੁੰਦੇ ਹੁੰਦੇ ਤੱਕ ਇਹਨਾਂ 'ਚ ਇਹਨਾਂ ਨੇ, ਮਤਲਬ ਮੈਂ ਸੋਚ ਰਹੀ ਹਾਂ ਕਿੰਨੀ ਜ਼ਿਆਦਾ ਡ੍ਰੀਮਸ ਕਹਿ ਲਓ, ਹੈ ਨਾ, ਜਾਂ ਫਿਰ ਸੋਹਣੇ ਸੋਹਣੇ ਖੁਆਬ ਕਹਿ ਲਓ ਜਾਂ ਕੁਝ ਵੀ ਕਹਿ ਲਓ, ਇਹ ਜਿਹੜੇ ਨੈਣਾ ਹੁੰਦੇ ਨੇ ਨਾ, ਇਹ ਆਪਣਾ ਕੰਮ ਡੇਲੀ ਬਖੂਬੀ ਕਰ ਰਹੇ ਨੇ। ਜਦੋਂ ਇਹ ਕਰ ਰਹੇ ਨੇ ਤਾਂ ਆਪਾਂ ਕਿਉਂ ਪਿੱਛੇ ਹਟੀਏ? ਹੁਣ ਮੈਨੂੰ ਪਤਾ ਤੁਹਾਨੂੰ ਨੈਣਾ ਕਹਿ ਰਹੇ ਨੇ ਕਿ ਅਗਰ ਰਾਈਟ ਦਿਖ ਰਹੀ ਹੈ, ਲਾਈਟ ਲਾਈਟ ਜਨਾਬ, ਲਾਈਟ।

ਅਗਲੇ ਦਿਨ ਦਾ ਪਲਾਨ ਆਪਾਂ ਦੇਖੋ ਇੱਕ ਦਿਨ ਪਹਿਲਾਂ ਹੀ ਬਣਾ ਰਹੇ ਹਾਂ ਔਰ ਸਵੇਰੇ ਟਾਈਮ ਨਾਲ ਉੱਠ ਕੇ ਟਾਈਮ 'ਤੇ ਆਪਣੇ ਕੰਮ 'ਤੇ ਪਹੁੰਚ ਰਹੇ ਹਾਂ, ਜੋ ਕੁਛ ਵੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਉਹ ਸਾਰਾ ਕੁਛ ਟਾਈਮ ਨਹੀਂ ਚੱਲ ਰਿਹਾ ਤਾਂ ਫਿਰ ਸਾਰਾ ਕੁਛ ਫਸਟ ਕਲਾਸ ਹੋਣਾ ਹੀ ਹੈ। ਹੁਣ ਆਪਾਂ ਕੱਲ੍ਹ ਦੇ ਉੱਤੇ ਛੱਡ ਦਈਏ ਹੈ ਨਾ ਕਿ ਚਲੋ ਜੋ ਵੀ ਕੁਝ ਰਹਿ ਗਿਆ ਹੈ ਨਾ ਅਤੇ ਮੈਂ ਕੱਲ੍ਹ ਆਊਗਾ ਅਤੇ

ਉਦੋਂ ਮੈਂ ਸਵੇਰੇ ਉੱਠ ਕੇ ਪਲਾਨ ਕਰਾਂਗਾ, ਇਹ ਕਰਾਂਗਾ, ਤਾਂ ਥੋੜ੍ਹੀ ਜਿਹੀ ਚੇਂਜ ਕਰ ਦੇਣੀ ਚਾਹੀਦੀ ਯਾਰ। ਜੇਕਰ ਮੈਨੂੰ ਅੱਜ ਜ਼ਰੂਰੀ ਕੋਈ ਕੰਮ ਨਹੀਂ, ਅੱਛਾ ਚਲੋ ਮੈਂ ਇਹ ਕਹਿ ਰਹੀ ਹਾਂ ਅੱਜ ਦੇ ਦਿਨ 'ਚ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਕੋਈ ਤਿੰਨ ਕੰਮ ਨੇ, ਨਾ ਤਿੰਨ ਕੰਮ ਫੜ ਲਈਏ, ਉਹਦੀ ਲਿਸਟ ਬਣਾ ਲਈਏ ਔਰ ਇੱਕ ਦਿਨ ਪਹਿਲਾਂ ਹੀ ਉਹਦੇ ਬਾਰੇ ਸੋਚ ਲਈਏ, ਥੋੜ੍ਹੀ ਜਿਹੀ ਪਲੈਨਿੰਗ ਕਰ ਲਈਏ ਨਾ, ਤਾਂ ਲਾਈਫ ਵੀ ਫਸਟ ਕਲਾਸ ਹੋ ਜਾਂਦੀ ਆ ਔਰ ਸਮੂਥਲੀ ਚੱਲ ਜਾਂਦਾ ਸਾਰਾ ਕੁਝ, ਹੈ ਨਾ ਜੀ। ਸੋ ਬਣਾਓ ਤੁਸੀਂ ਵੀ ਆਪਣੀ ਲਾਈਫ ਨੂੰ ਸਮੂਥ, ਔਰ ਸਮੂਥੀ ਵੀ ਬਣਾ ਸਕਦੇ ਹੋ ਵੈਸੇ ਸਵੇਰੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਕਰ ਲਿਆ ਤਾਂ ਠੀਕ ਹੈ, ਨਹੀਂ ਕੀਤਾ ਤਾਂ ਚਲੋ ਇੱਕ ਮੇਰੇ ਕੋਲੋਂ ਸੁਜੈਸ਼ਨ ਸੀਗੀ, ਸਮੂਥੀ ਬਣਾਓ, ਪੀਓ, ਖਾਓ, ਹੈ ਨਾ ਜੀ, ਐਸ਼ ਕਰੋ ਔਰ ਇੰਜੋਏ ਕਰੋ ਅਗਲਾ ਗੀਤ ਓਨਲੀ ਔਨ 102.7 FM ਰੇਨਬੋ ਦੇ ਦਿਲ ਸੇ ਦਿਲ।

ਵੈਸੇ ਇਸ ਟਾਈਮ ਤਾਂ ਮੈਂ ਕਹਿ ਰਹੀ ਹਾਂ ਜੀ ਅੰਦਰ ਬਹਿ ਕੇ ਨਾ ਆਰਾਮ ਨਾਲ, ਜੇਕਰ ਜੋ ਬੰਦੇ ਆਪਣੇ ਕੰਮ ਕਰ ਰਹੇ ਨੇ ਨਾ, ਰਾਹਤ ਉਹਨਾਂ ਨੂੰ ਹੀ ਮਿਲ ਰਹੀ ਹੈ, ਕਿਉਂਕਿ ਬਾਹਰ ਦਾ ਰਾਹਤ ਵਾਲਾ ਕੋਈ ਕੰਮ ਹੈ ਨਹੀਂ ਵੈਸੇ, ਹੈ ਨਾ। ਤਾਂ ਮੌਸਮ ਵੀ ਫਿਰ ਕੀ ਲੈ ਹੀ ਰਿਹਾ, ਔਰ ਹਿਊਮਿਡਿਟੀ ਜ਼ਿਆਦਾ ਮਤਲਬ ਇੰਨੀ ਕੁ ਹੋ ਗਈ ਆ ਕਿ ਬਾਹਰ ਨਿਕਲਣ ਦਾ ਦਿਲ ਨਹੀਂ ਕਰਦਾ, ਔਰ ਰਾਹਤ ਬਸ ਅੰਦਰ ਜਾਂ ਤਾਂ ਵਿਹੜੇ ਦੇ ਵਿੱਚ ਬੈਠੇ ਹਾਂ ਪਏ ਆ, ਵੀ ਜਿੱਥੇ AC ਲੱਗੇ ਆ, ਠੰਡਾ ਠੰਡਾ ਬਿਲਕੁਲ ਫੀਲ ਹੋ ਰਿਹਾ, ਉੱਥੇ ਬਹਿ ਕੇ ਆਪਣਾ ਕੰਮ ਕਰ ਰਹੇ ਨੇ। ਐਕਚੁਅਲੀ ਅਸਲੀ ਮੁਹੱਬਤ ਇਸ ਟਾਈਮ ਨਾਲ ਇਹੀ ਹੈ, ਬਾਕੀ ਸਭ ਦਾ ਜੀ ਮਾਇਆ ਹੈ। ਇਸ ਕਰਕੇ ਜੋ ਵੀ ਕੰਮ ਕਰ ਰਹੇ ਹਾਂ ਆਪਣਾ, ਹੈ ਨਾ, ਧਿਆਨ ਨਾਲ ਕਰੀਏ, ਇਸ ਗਰਮੀ ਤੋਂ, ਇਸ ਹਿਊਮਿਡਿਟੀ ਤੋਂ ਬਚ ਕੇ ਰਹੀਏ, ਥੋੜ੍ਹਾ ਜਿਹਾ ਹਾਈਡਰੇਟ ਆਪਣੇ ਆਪ ਨੂੰ ਜ਼ਰੂਰ ਰੱਖੀਏ, ਪਾਣੀ ਹੈ ਨਾ ਜੀ, ਜ਼ਰੂਰ ਆਪਣਾ ਖਿਆਲ ਰੱਖੀਏ, ਔਰ ਹੋਰ ਵੀ ਛੋਟੀ ਛੋਟੀ ਚੀਜ਼ਾਂ ਉਹਨਾਂ ਨੂੰ ਫੋਲੋ ਕਰੋ ਡੇਲੀ, ਮਤਲਬ ਲਾਈਫ ਸਟਾਈਲ ਆਪਣੀ ਕਿੱਦਾਂ ਦੀ ਹੋਣੀ ਚਾਹੀਦੀ ਨਾ ਇਸ ਮੌਸਮ ਦੇ ਵਿੱਚ, ਇਹਦੀ ਜਾਣਕਾਰੀ ਅਸੀਂ ਲਵਾਂਗੇ ਅੱਜ ਅਸੀਂ ਇੱਕ ਐਕਸਪਰਟ ਦੇ ਨਾਲ 12:30 ਲੈ ਕੇ 9 ਵਜੇ ਤੱਕ। ਉਦੋਂ ਤੱਕ ਤੁਸੀਂ ਵੇਟ ਕਰਨਾ, ਟਿਊਨ ਇਨ ਰਹਿਣਾ ਮੇਰੀ ਯਾਨੀ ਰਿਚਾ ਦੇ ਨਾਲ, ਅਤੇ ਇੰਜੋਏ ਕਰਦੇ ਰਹਿਣਾ ਪ੍ਰੋਗਰਾਮ। ਗੀਤ ਬਹਾਰ ਚੱਲ ਰਿਹਾ ਜੀ 102.7 FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਸੂਰਜ ਕੋ ਬਰਸਾਤ ਬਣਾ ਲਓ। ਐਕਚੁਅਲੀ ਹੈਲੋ, ਬਰਸਾਤ ਕੋਈ ਕਿਸੇ ਨੂੰ ਨਹੀਂ ਬਣਾ ਸਕਦਾ, ਬਰਸਾਤ ਉੱਪਰੋਂ ਆ ਰਹੀ ਹੈ, ਬਣੀ ਬਣਾਈ ਹੈ, ਕੀ ਕਹਿ ਰਹੇ ਹੋ ਤੁਸੀਂ? ਮਤਲਬ ਬਰਸਾਤ ਬਣਾ ਲਓ ਯਾਰ, ਐਂ ਵੀ ਕੁਛ ਹੁੰਦਾ, ਕੁਛ ਵੀ ਲਿਖ ਸਕਦੇ ਹਾਂ। ਬਟ ਬੇਸਿਕਲੀ ਬਰਸਾਤ ਅਸੀਂ ਨਹੀਂ ਬਣਾ ਰਹੇ, ਲੇਕਿਨ ਬਰਸਾਤ ਦੇ ਵਿੱਚ ਤਾਂ ਬਹੁਤ ਕੁਛ ਬਣਾ ਸਕਦੇ ਹਾਂ ਨਾ ਜੀ। ਘਰ ਦੇ ਵਿੱਚ ਕਿਚਨ ਰੱਖੀ ਹੈ ਜਿਹੜੀ, ਬਣਾ ਰੱਖੀ ਨਹੀਂ ਸੋਹਣੀ ਚੀਜ਼, ਜਾਓ ਜਾਓ ਜਾਓ ਜਾ ਕੇ ਲਿਸਟ ਬਣਾ ਲਓ ਕਿ ਜਦੋਂ ਸੋਹਣਾ ਜਿਹਾ ਆਪਣਾ ਵਰਗਾ, ਮਤਲਬ ਜਿਹੜਾ ਮੌਸਮ ਸਾਨੂੰ ਪਸੰਦ ਆ ਨਾ, ਮੀਂਹ ਪਏਗਾ, ਉਦੋਂ ਆਪਾਂ ਕੀ ਕੁਛ ਬਣਾਉਣਾ ਘਰ ਦੇ ਵਿੱਚ, ਹੈ ਨਾ, ਸਮਾਨ ਹੋਣਾ ਚਾਹੀਦਾ ਹੈ। ਸੋ ਉਹ ਜਿਹੜੀ ਇੱਕ ਲਿਸਟ ਹੈ ਨਾ, ਉਹ ਤੁਸੀਂ ਤਿਆਰ ਕਰ ਲਓ ਕਿ ਉਸ ਮੌਸਮ ਦੇ ਵਿੱਚ ਪਕੌੜੇ ਖਾਣੇ ਆ, ਕਿਹੜੀ ਖਾਣੀ ਆ, ਅਤੇ ਚਾਹ ਪੀਣੀ ਹੈ ਅਤੇ ਕਿਹੜੀ ਪੀਣੀ ਹੈ ਨਾ ਜੀ। ਬਹੁਤ ਸਾਰੇ ਡਿਫਰੈਂਟ ਡਿਫਰੈਂਟ ਪਲਾਨਸ ਬਣ ਸਕਦੇ ਨੇ, ਅਤੇ ਉਹ ਤੁਸੀਂ ਦੇਖੋ। ਫਿਲਹਾਲ ਮੈਂ ਦੇਖ ਰਹੀ ਹਾਂ ਅਗਲਾ ਗੀਤ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਓਨਲੀ ਔਨ 102.7 FM, ਰੇਨਬੋ ਦਿਲ ਸੇ ਦਿਲ ਤੱਕ।

ਸੋ ਪੀਆ ਦਾ ਤਾਂ ਪਤਾ ਨਹੀਂ, ਪਰ ਆਪਣੇ ਦੇਸ਼ 'ਚ ਦੇਖੋ ਲੋਕ ਇੰਨੇ ਸੋਹਣੇ ਇੰਨੇ ਵਧੀਆ ਹੁੰਦੇ ਨੇ ਕਿ ਐਡਵਾਈਸਿਸ ਦੇ ਜਾਂਦੇ ਨੇ, ਹੈ ਨਾ, ਮਿਲ ਜਾਂਦੇ ਨੇ ਸਾਨੂੰ ਐਡਵਾਈਸਿਸ ਹਰੇਕ ਕੋਲੋਂ, ਔਰ ਕਦੇ ਕਦੇ ਕੋਈ ਐਡਵਾਈਸ ਹੁੰਦੀ ਹੈ ਜੋ ਸਾਡੇ ਕੰਮ ਆ ਜਾਂਦੀ ਹੈ, ਹੈ ਨਾ, ਸੁਣਨੀ ਚਾਹੀਦੀ ਹੈ, ਅਤੇ ਕਦੇ ਕਦੇ ਪਤਾ ਨਹੀਂ ਚੱਲਦਾ ਉਹ ਬੰਦਾ ਕੀ ਕਹਿ ਕੇ ਜਾ ਰਿਹਾ ਸਾਹਮਣੇ ਵਾਲਾ ਸ਼ਖਸ, ਹੈ ਨਾ, ਕਿਉਂਕਿ ਸਾਡਾ ਧਿਆਨ ਹੀ ਨਹੀਂ ਹੁੰਦਾ ਉਸ ਪਾਸੇ, ਅਸੀਂ ਆਪਣੇ ਖਿਆਲਾਂ 'ਚ ਖੋਏ ਹੋਏ ਹੁੰਦੇ ਹਾਂ। ਸੋ ਜ਼ਰੂਰੀ ਹੁੰਦਾ ਹੈ ਕਿ ਚਲੋ ਠੀਕ ਹੈ, ਹਰ ਇੱਕ ਨੂੰ ਸੁਣਨਾ ਚਾਹੀਦਾ, ਜ਼ਰੂਰੀ ਨਹੀਂ ਹੈ ਕਿ ਹਰ ਵਾਰ ਅਸੀਂ ਆਪਣੀ ਮਤਲਬ ਗੱਲ ਰੱਖੀਏ, ਬੋਲੀਏ, ਹੈ ਨਾ, ਕਈ ਵਾਰੀ ਕੁਝ ਸਿਚੁਏਸ਼ਨ 'ਚ ਸ਼ਾਂਤ ਰਹੀਏ ਅਤੇ ਸਾਹਮਣੇ ਵਾਲੇ ਨੂੰ ਸੁਣੀਏ ਬਸ ਉਹ ਕਹਿ ਕੀ ਰਿਹਾ। ਹੋ ਸਕਦਾ ਕੋਈ ਉਹਦੀ ਐਡਵਾਈਸ ਤੁਹਾਡੇ ਕੰਮ ਆ ਜਾਏ, ਨਹੀਂ ਆ ਰਹੀ ਤਾਂ ਚਲ ਠੀਕ ਹੈ, ਫਿਰ ਵੀ ਕੀ ਹੋ ਗਿਆ, ਕਦੇ ਨਾ ਕਦੇ ਕੰਮ ਆ ਜਾਏਗੀ, ਇੰਤਜ਼ਾਰ ਕਰੋ, ਹੈ ਨਾ, ਔਰ ਇੰਤਜ਼ਾਰ ਕਰੇ ਅਸੀਂ ਅਗਲੇ ਗੀਤ ਦਾ ਤਾਂ ਇੰਜੋਏ ਕਰਦੇ ਹਾਂ ਜੀ। ਪ੍ਰੋਗਰਾਮ ਗੀਤ ਬਹਾਰ ਦਾ ਅਗਲਾ ਗੀਤ, ਸਟੇ ਟਿਊਨਡ।

ਸੋ ਕੀ ਕੁਝ ਮਿਲ ਚੁੱਕਾ ਹੁਣ ਤੱਕ ਤੁਹਾਨੂੰ ਵੀ ਇਸ ਟਾਈਮ ਇਸ ਮਾਰਨਿੰਗ ਦੇ ਵਿੱਚ 10:35 ਐਕਚੁਅਲੀ 35 ਜਿਹੜੇ ਆ ਨਾ ਉਹ ਦੇਖੋ 2-3 ਸੈਕਿੰਡ ਲੱਗੇ ਕਿ 36 ਹੋ ਗਏ ਹੈ ਨਾ ਸੋ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਰੁਕਦਾ ਹੀ ਨਹੀਂ ਹੈ ਕਿਸੇ ਦੇ ਵੀ ਲਈ ਆਪਾਂ ਕਿਉਂ ਵੇਟ ਕਰੀਏ ਹੈ ਨਾ ਜੀ ਪਰ ਜਦੋਂ ਸਿਗਨਲ ਕਹਿ ਰਿਹਾ ਨਾ ਵੇਟ ਕਰੋ ਤਾਂ ਇਹਦਾ ਮਤਲਬ ਹੈ ਕਿ ਕਰੋ ਉੱਥੇ ਰੁਕੋ ਆਰਾਮ ਨਾਲ ਸੋ ਟਾਈਮ ਦੇਖੋ ਕਿਤੇ ਕਿਸੇ ਦੇ ਲਈ ਵੀ ਨਹੀਂ ਰੁਕਦਾ ਲੇਕਿਨ ਸਾਨੂੰ ਰੁਕਣਾ ਪੈਂਦਾ ਹੈ ਔਰ ਸਪੈਸ਼ਲੀ ਸਿਗਨਲਸ 'ਤੇ ਹੈ ਨਾ ਇਸ਼ਾਰਾ ਕਰਦੇ ਨੇ ਕਿ ਕੁਝ ਕੁ ਪਲ ਜ਼ਿੰਦਗੀ ਦੇ ਵਿੱਚ ਕਿਤੇ ਨਾ ਰੁਕ ਵੀ ਜਾਣਾ ਚਾਹੀਦਾ ਹੈ ਕਿਉਂਕਿ ਉਹ ਰੁਕਣਾ ਕਿਤੇ ਨਾ ਕਿਤੇ ਬਹੁਤ ਵਧੀਆ ਹੁੰਦਾ ਹੈ ਸੋ ਹਮੇਸ਼ਾ ਜਿਹੜੀ ਦੌੜ ਭੱਜ ਲਾਈਫ ਦੇ ਵਿੱਚ ਲੱਗੀ ਹੋਈ ਹੈ ਨਾ ਉਹਦੇ ਤੋਂ ਥੋੜ੍ਹਾ ਜਿਹਾ ਬਚ ਕੇ ਜਾਓ ਇੰਜੋਏ ਕਰੋ ਅਗਲਾ ਗੀਤ ਤੁਹਾਡੇ ਲਈ ਹੈ ਪਲੇ ਕਰ ਰਹੀ ਹਾਂ ਔਰ ਇਸ ਤੋਂ ਬਾਅਦ ਵਾਪਸ ਆ ਰਹੀ ਹਾਂ 102.7 FM ਰੇਨਪਤੀ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ ਸਟੇ ਟਿਊਨਡ

ਕਿ ਉਸ ਹਰ ਇੱਕ ਪਲ ਨੂੰ ਨਾ ਇੰਜੋਏ ਕਰਨਾ ਸਾਨੂੰ ਆਉਣਾ ਚਾਹੀਦਾ, ਕਿਉਂਕਿ ਨਾਲ ਵਾਕਈ ਕਿਸੇ ਨੇ ਕੁਛ ਨਹੀਂ ਲੈ ਜਾਣਾ। ਇਸ ਕਰਕੇ ਕੱਲ੍ਹ ਦੇ ਲਈ ਸੇਫ ਰੱਖੀਏ ਥੋੜ੍ਹਾ ਬਹੁਤ, ਲੇਕਿਨ ਉਸ ਕੱਲ੍ਹ ਦੇ ਚੱਕਰ 'ਚ ਨਾ ਜਿਹੜੀ ਆਪਣੀ ਅੱਜ ਹੈ ਨਾ ਉਹਨੂੰ ਨਾ ਗਵਾਈਏ, ਔਰ ਉਹਦੇ ਲਈ ਵੀ ਥੋੜ੍ਹੇ ਜਿਹੇ ਪਲੈਨ ਕਰੀਏ। ਅੱਜ ਦਾ ਦਿਨ ਦੇਖੋ ਮਿਲਿਆ ਹੋਇਆ, ਖੁਸ਼ਕਿਸਮਤ ਅਸੀਂ ਸਾਰੇ ਜੋ ਇੰਨੀ ਸਵੇਰ ਜਿਹੜੀ ਇਹ ਮੋਰਨਿੰਗ ਹੈ ਨਾ ਦੇਖ ਰਹੇ ਹਾਂ, ਔਰ ਇੰਨੀ ਗੁੱਡ ਮੋਰਨਿੰਗ ਹੋ ਵੀ ਚੁੱਕੀ ਹੈ, ਔਰ ਗੀਤ ਬਹਾਰ ਪ੍ਰੋਗਰਾਮ ਵੀ ਚੱਲ ਰਿਹਾ ਹੈ ਨਾ ਜੀ। ਸੋ ਮੈਨੂੰ ਲੱਗਦਾ ਹੈ ਕਿ ਹਰ ਇੱਕ ਦਿਨ ਕੁਝ ਨਾ ਕੁਝ ਨਾ ਸੁਨੇਹਾ ਲੈ ਕੇ ਆਉਂਦਾ, ਕੋਈ ਨਾ ਕੋਈ ਨਵੀਂ ਚੀਜ਼ ਹੋ ਸਕਦਾ ਲੈ ਕੇ ਆਏ ਤੁਹਾਡੇ ਲਈ ਵੀ। ਤੋ ਉਹ ਤੁਸੀਂ ਦੇਖੋ ਇੰਤਜ਼ਾਰ ਕਰੋ, ਮੈਨੂੰ ਅਗਲੇ ਗੀਤ ਦਾ ਇੰਤਜ਼ਾਰ ਸੀਗਾ। ਇੰਜੋਏ ਕਰਿਆ ਜੀ ਕੈਲਾਸ਼ ਖੇਰ ਦੀ ਆਵਾਜ਼ 'ਚ ਪ੍ਰੋਗਰਾਮ ਦਾ ਅਗਲਾ ਗੀਤ। ਸਟੇ ਟਿਊਨਡ।

ਵੈਸੇ ਨਾ ਇਹ ਵਾਲਾ ਗਾਣਾ ਸੁਣ ਕੇ ਸੱਚੀ ਸੱਚੀ ਆਪਣੇ ਮਨ ਦੇ ਵਿੱਚ ਤੁਸੀਂ ਸੋਚਿਆ ਹੀ ਹੋਣਾ ਕਿ ਜ਼ਿੰਦਗੀ ਦੇ ਵਿੱਚ ਅੱਜ ਤੱਕ ਅਸੀਂ ਕਿੰਨੀ ਕੁ ਜੁਗਾੜ ਲਾ ਕੇ ਕੰਮ ਕੀਤੇ ਹੋਏ ਆ, ਹੈ ਨਾ। ਜੁਗਾੜੂ ਤਾਂ ਬਹੁਤ ਹੁੰਦੇ ਸੀ ਵੈਸੇ ਇੰਡੀਅਨ ਸੀ। ਮੈਂ ਖਾਸ ਕਰ ਗੱਲ ਕਰਾਂ ਤਾਂ ਨਿੱਕੇ ਨਿੱਕੇ ਕੰਮ ਦੇ ਲਈ ਵੀ ਨਾ, ਜਾਂ ਫਿਰ ਕਿਤੇ ਵੀ ਕੋਈ ਕੰਮ, ਵੱਡਾ ਕੰਮ ਹੋਏ ਤਾਂ ਉਹਦੇ ਲਈ ਵੀ ਕੋਈ ਨਾ ਕੋਈ ਜੁਗਾੜ ਵਾਲਾ ਰਸਤਾ ਨਾ ਅਪਣਾ ਹੀ ਲੈਂਦੇ ਆ। ਔਰ ਜੁਗਾੜ ਜਿਹੜਾ ਨਾ ਸਿਰਫ ਦੇਖੋ ਕੰਮਾਂ ਦੇ ਲਈ ਨਹੀਂ ਹੁੰਦਾ ਹੈ, ਹੋ ਸਕਦਾ ਹੈ ਕਿ ਆਪਾਂ ਕੋਈ ਚੀਜ਼ ਬਣਾ ਰਹੇ ਹਾਂ, ਹੈ ਨਾ, ਜਾਂ ਫਿਰ ਹੋ ਸਕਦਾ ਹੈ ਬੱਚਿਆਂ ਦਾ ਕੋਈ ਕ੍ਰੀਏਟਿਵ ਕੰਮ ਕਰ ਰਹੇ ਹਾਂ, ਅਤੇ ਉਹਦੇ ਵਿੱਚ ਤਾਂ ਇਹ ਜਿਹੜੇ ਛੋਟੇ ਛੋਟੇ ਜੁਗਾੜ ਹੈ ਨਾ, ਇਹ ਕੰਮ ਕਰ ਹੀ ਜਾਂਦੇ ਨੇ। ਔਰ ਆਪਣੇ ਘਰ ਦੇ ਵਿੱਚ ਤਾਂ ਕਿੰਨੀਆਂ ਹੀ ਮੈਂ ਕਹਿ ਰਹੀ ਹਾਂ ਅਜਿਹੀਆਂ ਚੀਜ਼ਾਂ ਪਈਆਂ ਹੀ ਹੋਣਗੀਆਂ ਜਿਨ੍ਹਾਂ ਦੇ ਨਾਲ ਅਸੀਂ ਇਹ ਜਿਹੜਾ ਜੁਗਾੜੂ ਕੰਮ ਹੈ ਨਾ ਉਹ ਕਰਦੇ ਹਾਂ। ਸੋ ਵੈਸੇ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਂਕ ਤਾਂ ਹਰ ਇੱਕ ਨੂੰ ਹੁੰਦਾ, ਮੈਨੂੰ ਵੀ ਹੈਗਾ। ਔਰ ਹੋ ਸਕਦਾ ਹੈ ਕਿ ਉਹ ਬਹੁਤ ਵਧੀਆ ਚੀਜ਼ਾਂ ਉਹ, ਹੈ ਨਾ, ਹੋ ਸਕਦਾ ਹੈ ਕਿ ਆਪਾਂ ਕਿਤੇ ਜਾਂਦੇ ਹਾਂ ਕੋਈ ਸਿੱਕੇ ਉਹ ਪੁਰਾਣੇ ਲੈ ਕੇ ਆਈਏ, ਜਾਂ ਫਿਰ ਕਿਤੇ ਜਾ ਕੇ ਕੋਈ ਸਟੈਂਪ ਹੁੰਦੀ ਹੈ, ਜਾਂ ਫਿਰ ਮੈਗਨੇਟਸ ਹੁੰਦੀਆਂ ਨੇ, ਫਰਿੱਜ ਮੈਗਨੇਟਸ ਹੁੰਦੇ ਨੇ, ਉਹ ਸਾਨੂੰ ਕਲੈਕਟ ਕਰਨ ਦਾ ਸ਼ੌਂਕ ਹੈ। ਜਾਂ ਫਿਰ ਹੋ ਸਕਦਾ ਹੈ ਕਿ ਆਪਾਂ ਇੱਦਾਂ ਹੀ ਵੋ ਸਮਾਨ ਇਕੱਠੀ ਕਰੀ ਜਾ ਰਹੇ ਹਾਂ, ਅਖਬਾਰਾਂ ਹੈਗੀਆਂ ਘਰ ਦੇ ਵਿੱਚ ਪਈਆਂ ਹੋਈਆਂ ਇਕੱਠੀਆਂ, ਕਿੰਨੀਆਂ ਗਈਆਂ ਹੁਣ ਪਤਾ ਨਹੀਂ ਉਹਨਾਂ ਦਾ ਹੋਣਾ ਕੀ ਹੈ, ਹੈ ਨਾ। ਬੋਤਲਾਂ ਹੈਗੀਆਂ, ਡੱਬੇ ਹੈਗੇ, ਮਤਲਬ ਇੰਨਾ ਕੁਝ ਸਮਾਨ ਘਰ ਦੇ ਵਿੱਚ ਹੁੰਦਾ ਨਾ। ਸੋ ਕਿ ਤੁਹਾਨੂੰ ਵੀ ਇਹ ਆਦਤ ਹੈਗੀ ਹੈ ਕਿ ਤੁਸੀਂ ਵੀ ਇਹ ਜਿਹੜਾ ਸਮਾਨ ਇਕੱਠਾ ਕਰਦੇ ਹੋ, ਅਤੇ ਬਾਅਦ 'ਚ ਉਹਦਾ ਕੀ ਹੁੰਦਾ ਹੈ, ਗੱਲਬਾਤ ਕਰਾਂਗੇ ਅੱਜ ਪੰਜਾਬੀ ਤੜਕਾ ਦੇ ਵਿੱਚ। 11 ਤੋਂ 12 ਮੇਰੇ ਨਾਲ ਟਿਊਨ ਇਨ ਰਹਿਣਾ ਹੈ, ਪ੍ਰੋਗਰਾਮ ਇੰਜੋਏ ਕਰੋਗੇ। ਲੇਕਿਨ ਫਿਲਹਾਲ ਇਸ ਟਾਈਮ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ, ਗੀਤ ਬਹਾਰ, ਔਰ ਇਸ ਪ੍ਰੋਗਰਾਮ ਨੂੰ ਤੁਸੀਂ ਮੇਰੇ ਰਿਚਾ ਦੇ ਨਾਲ ਕਰ ਰਹੇ ਹੋ ਇੰਜੋਏ। ਅਗਲਾ ਫੋਨ ਆ ਰਿਹਾ ਹੈ, ਮੈਂ ਫੋਨ ਅਟੈਂਡ ਕਰਕੇ ਆ ਰਹੀ ਹਾਂ, ਠੀਕ ਹੈ। ਤੁਸੀਂ ਇਸ ਗਾਣੇ ਦੇ ਵਿੱਚ ਫੋਨ ਅਟੈਂਡ ਕਰੋ, ਇੰਜੋਏ ਕਰੋ ਅਗਲਾ ਗੀਤ ਦਿਲ ਸੇ ਦਿਲ ਤੱਕ।

ਔਰ 9 to 12 ਤਾਂ ਮੈਨੂੰ ਟਾਈਮ ਤਾਂ ਨਹੀਂ ਪਤਾ ਕਿ ਤੁਹਾਡੇ ਕੀ ਪਲਾਨਸ ਨੇ 9 to 12 ਦੇ, ਹੈ ਨਾ, ਸਾਰਿਆਂ ਦੇ ਆਪਣਾ ਆਪਣੇ ਕੁਝ ਸੋਚਿਆ ਹੀ ਹੁੰਦਾ ਹੈ, ਪਰ ਹਾਂ ਜੀ 10 to 2 ਵਾਲੀ ਜਰਨੀ ਨਾ ਇਸ ਟਾਈਮ ਫਿਲਹਾਲ ਤੁਸੀਂ ਮੇਰੀ ਯਾਨੀ ਰਿਚਾ ਦੇ ਨਾਲ ਕਰ ਰਹੇ ਹੋ ਜੀ ਇੰਜੋਏ, ਔਰ ਪ੍ਰੋਗਰਾਮ ਗੀਤ ਬਹਾਰ ਕਰ ਰਹੇ ਸੀ ਆਪਾਂ ਇੰਜੋਏ, ਅਤੇ ਇਸ ਪ੍ਰੋਗਰਾਮ ਨੂੰ ਇੱਥੇ ਟਾਟਾ ਬਾਏ ਬਾਏ ਕਰਕੇ ਮੈਂ ਨਹੀਂ ਜਾ ਰਹੀ ਕਿਤੇ, ਅਤੇ ਤੁਸੀਂ ਵੀ ਨਹੀਂ ਜਾਣਾ, ਟਿਊਨ ਇਨ ਰਹਿਣਾ ਹੈ ਮੇਰੇ ਨਾਲ, ਕਿਉਂਕਿ 11 ਵਜੇ ਮੈਂ ਲੈ ਕੇ ਆ ਰਹੀ ਹਾਂ ਜੀ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ। ਸੋ ਉਸ ਤੋਂ ਪਹਿਲਾਂ ਖਬਰਾਂ ਵੀ ਸੁਣਾਂਗੇ ਆਪਾਂ, ਰਹੋ ਮੇਰੇ ਨਾਲ ਰਿਚਾ ਦੇ ਨਾਲ, ਟਿਊਨ ਇਨ 102.7 FM ਰੇਨਬੋ 'ਤੇ ਦਿਲ ਸੇ।

FM 102.7 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੀ 11 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾ ਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ ਦੇ ਐਲਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਬਹਿਰੀਨ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸ੍ਰੀ ਜੈਸ਼ੰਕਰ ਨੇ ਕੱਲ੍ਹ ਬਹਿਰੀਨ ਦੀ ਆਪਣੀ 2 ਦਿਨਾਂ ਯਾਤਰਾ ਸਮਾਪਤ ਕੀਤੀ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਅੱਜ ਸਵੇਰੇ 11 ਵਜੇ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਆਨਲਾਈਨ NRI ਮਿਲਣੀ ਕਰਵਾਈ ਜਾਏਗੀ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਵਾਲੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼। ਅਮਰੀਕਾ ਨੇ ਹੋਰਮੋਜ਼ ਪਣਜੋਰ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਲਕੇ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ 5 20-20 ਮੈਚਾਂ ਦੀ ਲੜੀ ਦੇ 3 ਮੈਚ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ ਅਤੇ ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸੋ ਇਸ ਟਾਈਮ ਪਤਾ ਹੀ ਆ ਜੀ, ਜਿਹੜੀ ਆਵਾਜ਼ ਹੈ ਨਾ ਢੋਲ ਦੀ ਆਵਾਜ਼ ਜਦੋਂ ਕੰਨਾਂ 'ਚ ਪੈ ਜਾਂਦੀ ਹੈ ਨਾ, ਉਦੋਂ ਦਿਲ ਦੇ ਵਿੱਚ ਜਿਹੜੀ ਇੱਕ ਆਵਾਜ਼ ਆਉਂਦੀ ਹੈ ਉਹ ਕਹਿੰਦੀ ਹੈ ਕਿ ਚੱਲ ਚੱਲ ਉਠਾ ਫੋਨ ਅਤੇ ਡਾਇਲ ਕਰ ਨੰਬਰ, ਔਰ ਨੰਬਰ ਡਾਇਲ ਕਰਦੇ ਐਂਟਰ ਹੋ ਜਾਂਦੇ ਹੋ ਤੁਸੀਂ ਵੀ ਜੀ ਸਟੂਡੀਓ ਦੇ ਵਿੱਚ, ਹੈ ਨਾ, ਫੋਨ ਦੇ ਜ਼ਰੀਏ ਹੀ ਸਹੀ, ਅਰੇ ਰੀਅਲ ਦੇ ਵਿੱਚ ਨਹੀਂ, ਪਰ ਫੋਨ ਦੇ ਜ਼ਰੀਏ ਜਿਹੜੀ ਇੱਕ ਐਂਟਰੀ ਹੁੰਦੀ ਹੈ ਨਾ ਤੁਹਾਡੀ, ਬੜੀ ਸ਼ਾਨਦਾਰ ਹੁੰਦੀ ਹੈ। ਹੈਲੋ, ਨਮਸਤੇ ਔਰ ਸਤਿ ਸ਼੍ਰੀ ਅਕਾਲ, ਹੈ ਨਾ ਜੀ। ਕਿੰਨਾ ਸੋਹਣਾ ਲੱਗਦਾ ਜਦੋਂ ਦੋਸਤ ਇਸ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਸੋ ਪੰਜਾਬੀ ਤੜਕਾ ਲੈ ਕੇ ਜੀ ਇੱਕ ਵਾਰੀ ਫਿਰ ਰਿਚਾ ਹਾਜ਼ਰ ਹੋ ਗਈ ਹੈ, ਔਰ ਰਿਚਾ ਦੇ ਨਾਲ ਤੁਸੀਂ ਕਰੋਗੇ ਇਹ ਪ੍ਰੋਗਰਾਮ ਇੰਜੋਏ ਠੀਕ ਦੁਪਹਿਰ ਦੇ 12 ਵਜੇ ਤੱਕ, ਔਰ ਆਪਣੀਆਂ ਫਰਮਾਇਸ਼ਾਂ ਲੈ ਕੇ ਤੁਸੀਂ ਇਹ ਪ੍ਰੋਗਰਾਮ 'ਚ ਤਾਂ ਪਹੁੰਚਣਾ ਹੀ ਪਹੁੰਚਣਾ, ਨਾਲ ਹੀ ਬੜੀ ਖਾਸ ਅੱਜ ਇੱਕ ਗੱਲਬਾਤ ਤੁਹਾਡੇ ਨਾਲ ਕਰਾਂਗੇ। ਹੈ ਸੋ ਉਹ ਕੀ ਚੀਜ਼ ਹੈ, ਕਿਹੜੀ ਚੀਜ਼ ਹੈ? ਅਰੇ ਚਲੋ ਮੈਂ ਕਹਿ ਰਹੀ ਹਾਂ, ਪਹਿਲਾਂ ਤਾਂ ਮੈਂ ਦੱਸ ਹੀ ਦਿੱਤਾ ਸੀ ਤੁਹਾਨੂੰ, ਲੇਕਿਨ ਹੁਣ ਥੋੜ੍ਹਾ ਜਿਹਾ ਸਸਪੈਂਸ ਰੱਖਦੇ ਹਾਂ। ਪਹਿਲੇ ਦੋਸਤ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਕੋਲੋਂ ਹੀ ਪਤਾ ਕਰਾਂਗੇ ਕਿ ਉਹ ਕਿੱਦਾਂ ਦੀ ਚੀਜ਼ ਹੈ, ਕਿਹੜੀ ਚੀਜ਼ ਹੈ ਜਿਹਦੇ ਬਾਰੇ ਅੱਜ ਮੈਂ ਸਪੈਸ਼ਲ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਇਸ ਪ੍ਰੋਗਰਾਮ 'ਚ, ਹੈ ਨਾ ਜੀ। ਸੋ ਇੰਜੋਏ ਕਰੀਏ ਪਹਿਲੇ ਪ੍ਰੋਗਰਾਮ ਦਾ ਪਹਿਲਾ ਗੀਤ, ਅਤੇ ਉਸ ਤੋਂ ਬਾਅਦ ਮਿਲਦੀ ਹਾਂ ਤੁਹਾਨੂੰ ਸਿਰਫ ਇੱਥੇ ਹੀ। ਹੋਰ ਕਿਤੇ ਮੈਂ ਤਾਂ ਕਿਤੇ ਨਹੀਂ ਜਾ ਰਹੀ ਹਾਂ, ਤੁਸੀਂ ਦੇਖ ਲਓ ਆਪਣਾ, ਜਦੋਂ ਤੱਕ ਕਾਲ ਨਹੀਂ ਲੱਗਦੀ ਤੁਸੀਂ ਵੀ ਕਿਤੇ ਨਹੀਂ ਜਾਣਾ। 11:05 ਸਟੇ ਟਿਊਨਡ ਵਿਦ FM ਰੇਨਬੋ।

0: सो वंस अगेन वेलकम बैक जी, और प्रोग्राम पंजाबी तड़का की शुरुआत हो चुकी है एक दोस्त के नाल। हेलो
1: हेलो, सत श्री अकाल जी।
0: सत श्री अकाल जी, कौन दोस्त बोल रहे ने ते कित्थों?
1: मैं दिनेश कुमार जी, हरबंस नगर जलंधर तो जी।
0: जी दिनेश जी, बहुत बहुत स्वागत है प्रोग्राम च तुहाडा।
1: ਤੁਹਾਡਾ ਵੀ ਸਵਾਗਤ ਮੈਡਮ ਜੀ ਸਾਡੀ ਬਸਤੀ।
0: ਓ ਸ਼ੁਕਰੀਆ ਸ਼ੁਕਰੀਆ। ਚਲੋ ਦੇਸ਼ ਜੀ, ਮੈਨੂੰ ਇਹ ਦੱਸੋ ਕਿ ਦੇਖੋ ਆਪਣੇ ਘਰ 'ਚ ਨਾ ਸਾਨੂੰ ਨਾ ਚੀਜ਼ਾਂ ਇਕੱਠੀਆਂ ਕਰਨ ਦਾ ਨਾ ਬੜਾ ਸ਼ੌਂਕ ਹੁੰਦਾ ਹੈ ਨਾ, ਕਿ ਆਹ ਵੀ ਰੱਖ ਲਓ, ਉਹ ਵੀ ਰੱਖ ਲਓ, ਅਖਬਾਰਾਂ ਇਕੱਠੀਆਂ ਕਰ ਲਓ, ਡੱਬੇ ਲੈ ਲਓ, ਜਾਂ ਫਿਰ ਆਪਾਂ ਕਿਤੇ ਜਾਂਦੇ ਹਾਂ ਤਾਂ ਯਾਦ ਦੇ ਤੌਰ 'ਤੇ ਕੋਈ ਨਿਸ਼ਾਨੀ ਲੈ ਆਉਂਦੇ ਹਾਂ। ਕਿ ਤੁਹਾਡੇ ਕੋਲ ਵੀ ਕੋਈ ਇੱਦਾਂ ਦਾ ਕਲੈਕਸ਼ਨ ਹੈਗਾ ਤੁਸੀਂ ਇਕੱਠਾ ਕੀਤਾ ਹੋਇਆ?
1: ਦੇਖੋ ਜੀ, ਚੀਜ਼ਾਂ ਤਾਂ ਬੜੀਆਂ ਇਕੱਠੀਆਂ ਕੀਤੀਆਂ ਹੋਈਆਂ ਆਪਾਂ, ਰੇਡੀਓ ਵੀ ਆਪਾਂ ਸੁਣ ਸੁਣ ਕੇ ਐਫ ਐਮ ਵਾਲੇ ਜਿਹੜੇ ਖਰਾਬ ਕਰ ਕਰਕੇ ਰੱਖੇ ਹੋਏ ਆ, ਸਰਕਾਰੀ ਠੀਕ ਕਰਾਂਗੇ ਵਿਹਲੇ ਬਹਿ ਕੇ।
0: ਅੱਛਾ
1: ਅੱਛਾ, ਦੂਜਾ ਨੰਬਰ ਫਿਰ ਆਪਾਂ ਇੱਕ ਪੰਜ ਪੰਜ ਵਾਲੇ ਸਿੱਕੇ ਬੜੇ ਇਕੱਠੇ ਕੀਤੇ ਆ ਜੀ, ਵੱਖਰੇ ਵੱਖਰੇ ਡਾਈਆਂ ਵਾਲੇ ਜੀ।
0: ਅੱਛਾ, ਪੰਜ ਪੰਜ ਵਾਲੇ ਸਿੱਕੇ?
1: ਹਾਂਜੀ।
0: ਇਹ 5 ਰੁਪਏ ਵਾਲੇ ਕਿ 5 ਪੈਸੇ ਵਾਲੇ, ਇਹ ਵੀ ਕਲੀਅਰ ਕਰੋ।
1: ਨਹੀਂ, 5 ਰੁਪਏ ਵਾਲੇ।
0: ਅੱਛਾ, 5 ਰੁਪਏ ਵਾਲੇ, ਮਤਲਬ ਤੁਹਾਨੂੰ ਸ਼ੌਂਕ ਹੈ ਇਹ 5 ਰੁਪਏ ਇਕੱਠੇ ਕਰਨ ਦਾ?
1: ਹਾਂਜੀ ਹਾਂਜੀ।
0: ਅੱਛਾ,
1: ਕੋਈ ਗਾਂਧੀ ਦੀ ਫੋਟੋ ਤੇ ਕੋਈ ਕਿਹੜੀ ਤੇ ਕੋਈ ਕਿਹੜੀ ਜੀ, ਵੱਖਰੇ ਵੱਖਰੇ ਸਾਰੇ। ਮੈਂ ਕਿਹਾ ਕਦੀ ਕੋਈ ਹੋ ਹੀ ਜਾਂਦਾ ਜੀ ਕਲੈਕਸ਼ਨ ਜੀ, ਪੁਰਾਣਾ ਕਿਸੇ ਨੂੰ ਪੈ ਜਾਂਦਾ ਜੀ, ਆ ਜਾਓ ਜੀ ਦਿਖਾਓ ਜੀ ਕਿੰਨੇ ਜ਼ਿਆਦਾ ਡਾਈਆਂ ਵਾਲੇ ਸਿੱਕੇ ਹੈਗੇ, ਆ ਜਾਓ।
0: ਇੰਨਾ ਕੁ ਕਲੈਕਸ਼ਨ ਬਣਾ ਲਿਆ ਕਿ ਕੱਲ ਨੂੰ ਮਿਊਜ਼ੀਅਮ ਖੋਲ ਲਈ ਉਹਦਾ?
1: ਹਾਂਜੀ ਹਾਂਜੀ, ਬੜੇ ਇਕੱਠੇ ਕਰ ਲਿਆ। ਮੈਂ ਕਿਹਾ ਮੋਦੀ ਜੀ ਕਿਤੇ ਆ ਜਾਣ ਆਪਣੇ ਤੇ ਬੁਲਾ ਲੈਣ ਕਦੇ, ਆ ਜਾਓ।
0: ਨਹੀਂ ਤੇ ਕਿੰਨੇ ਕੁ ਇਕੱਠੇ ਕਰ ਚੁੱਕੇ ਹੁਣ ਤਾਂ, ਗਿਣਤੀ ਕੀਤੀ ਹੈ ਕਦੇ?
1: ਬੜੇ ਇਕੱਠੇ ਹੋਏ ਪਏ ਜੀ, ਘੱਟ ਤੋਂ ਘੱਟ ਵੀ 100 ਵੀ ਉੱਤੇ ਲੰਘ ਗਏ।
0: ਅੱਛਾ, ਤੇ ਕਰਦੇ ਕਿ ਫਿਰ ਉਹਨਾਂ ਦਾ ਕਿੱਥੇ ਮਤਲਬ ਰੱਖੇ ਕਿੱਥੇ ਆ?
1: ਬਸ ਥੈਲੀ 'ਚ ਪੈਕ ਕਰ ਕਰਕੇ ਕੱਤੇ ਵਾਲੇ ਡੱਬੇ ਦੇ ਵਿੱਚ ਪਾਏ ਹੋਏ ਆ ਜੀ।
0: ਅੱਛਾ, ਮਤਲਬ ਬਸ ਉਹ ਇਕੱਠੇ ਹੋ ਹੀ ਜਾ ਰਹੇ ਹੈ। ਹੋਰ ਹਜ਼ਾਰਾਂ ਚ ਲੱਖਾਂ ਚ ਤੁਸੀਂ 5-5 ਰੁਪਏ ਦੇ ਜਿਹੜੇ ਸਿੱਕੇ ਆ ਨਾ ਉਹ ਇਕੱਠੇ ਕਰੋ। ਤੇ ਗੀਤ ਕਿਹੜਾ ਸੁਣਨਾ ਅੱਜ ਦੱਸੋ?
1: ਹਾਂਜੀ,
0: ਗੀਤ ਕਿਹੜਾ ਸੁਣਨਾ ਹੈ?
1: ਜੀ ਤੁਸੀਂ ਜਿਹੜਾ ਮੈਂ ਦੱਸਿਆ ਸੀ ਚਾਂਜਰ ਤੇ ਉਹ ਹੀ ਲਾਣਾ, ਤੇ ਬਾਕੀ ਇੱਕ ਪ੍ਰਵੀਨ ਨਾਮ ਦਾ ਜੀ ਕੋਈ।
0: ਜੀ ਓਕੇ, ਸੋ ਇਹਨਾਂ ਨੂੰ ਆਪਾਂ ਜਿਹੜੇ ਕਿ ਮੈਂ ਦੋਸਤਾਂ ਨੂੰ ਕਹਿ ਰਹੀ ਹਾਂ, ਤੁਹਾਡੀ ਕਾਲ ਲੱਗਦੀ ਹੈ ਤੇ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ, ਹੈ ਨਾ ਜੀ, ਤੇ ਬਹੁਤ ਵਧੀਆ ਲੱਗਦਾ ਹੈ। ਔਰ ਤੁਹਾਨੂੰ ਵੀ ਜੇਕਰ ਕੋਈ ਕਲੈਕਸ਼ਨ ਤੁਸੀਂ ਇਕੱਠਾ ਕੀਤਾ ਹੋਇਆ ਹੋ ਸਕਦਾ, ਤੁਸੀਂ ਦੇਖੋ ਆਪਾਂ ਡਿਫਰੈਂਟ ਡਿਫਰੈਂਟ ਕਈ ਵਾਰੀ ਹੁੰਦਾ ਕਿ ਕਿਸੇ ਸ਼ਹਿਰ 'ਚ ਜਾ ਰਹੇ ਹਾਂ, ਹੈ ਨਾ, ਪੰਜਾਬ

ਤੋਂ ਬਾਹਰ ਜਾ ਰਹੇ ਹਾਂ ਜਾਂ ਕਿਤੇ ਵੀ ਕਿਸੇ ਹਿੱਲ ਸਟੇਸ਼ਨ 'ਤੇ ਗਏ ਹਾਂ, ਅਤੇ ਉੱਥੋਂ ਨਾ ਫਰਿੱਜ ਮੈਗਨੇਟਸ ਵੀ ਲੋਕਾਂ ਨੂੰ ਬਹੁਤ ਸ਼ੌਂਕ ਹੁੰਦਾ ਕਿ ਆਪਾਂ ਮੈਗਨੇਟ ਲੈ ਕੇ ਆਈਏ ਅਤੇ ਆਪਣਾ ਜਿਹੜਾ ਫਰਿੱਜ ਹੈ ਨਾ ਸੋਹਣਾ ਜਿਹਾ ਨੂੰ ਹੋਰ ਸੋਹਣਾ ਜਿਹਾ ਬਣਾ ਦਈਏ। ਅਤੇ ਤੁਸੀਂ ਵੀ ਜੇਕਰ ਸਿੱਕਿਆਂ ਦਾ ਜਾਂ ਫਿਰ ਕਹਿ ਲਓ ਕਿ ਆ ਮੈਗਨੇਟਸ ਦਾ ਜਾਂ ਹੋਰ ਵੀ ਕੁਛ ਚੀਜ਼ਾਂ ਜੇਕਰ ਤੁਸੀਂ ਵੀ ਕਲੈਕਸ਼ਨ ਇਕੱਠਾ ਕੀਤਾ ਹੋਇਆ ਤਾਂ ਮੈਨੂੰ ਫੋਟੋ ਵੀ ਉਹਦੀ ਭੇਜ ਸਕਦੇ ਹੋ ਜੀ ਪ੍ਰੋਗਰਾਮ 'ਚ 98 55 10 10 27 9855101027 ਨੰਬਰ 'ਤੇ ਤੁਸੀਂ ਜਿਹੜਾ ਕਲੈਕਸ਼ਨ ਕੀਤਾ ਹੋਇਆ ਨਾ ਇਸਦੀ ਇੱਕ ਫੋਟੋ ਵੀ ਮੈਨੂੰ ਆਪਣੇ ਨਾਮ ਦੇ ਨਾਲ ਸੈਂਡ ਕਰ ਸਕਦੇ ਹੋ। ਮੈਂ ਵੀ ਤਾਂ ਦੇਖਾਂ ਜ਼ਰਾ ਕਿ ਕਿਹੜੇ ਕਿਹੜੇ ਦੋਸਤ ਨੇ ਜਿਨ੍ਹਾਂ ਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਦਾ ਜਿਹੜਾ ਕਲੈਕਸ਼ਨ ਹੈ ਆਪਣੇ ਘਰ 'ਚ ਬਣਾਇਆ ਹੋਇਆ ਹੈ, ਤੋ ਸਾਡੇ ਨਾਲ ਕਰੋ ਸ਼ੇਅਰ। ਫਿਲਹਾਲ 0181 23 42 174 ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ 'ਚ ਲਾਈਵ ਮੇਰੇ ਨਾਲ ਆਪਣੀ ਫਰਮਾਇਸ਼ਾਂ ਲੈ ਕੇ ਜੁੜ ਵੀ ਸਕਦੇ ਹੋ। ਸਟੇ ਟਿਊਨਡ।

0: So, एक बार फिर तुझे थोड़ा स्वागत है और प्रोग्राम चल रहा है पंजाबी तड़का। और पंजाबी तड़का तो मुझे देखो तड़के लग देने दोस्तों दिया फरमाइशा दे। और जेकर अज फोटो दी भी आप तड़के लगाए देने हैं थोड़े को भी कोई सोना जहा कलेक्शन तुम बना रखे, मैं बार बार कह रही हूँ। और कलेक्शन देखो कोई भी हो सकता है, कोई सिक्के इकट्ठे किते हो सकते हैं, या फिर कहें ना कि बच्चों वाले शौक भी होंगे, कई बार स्टीकरस भी होंगे बड़े सोहने सोहने साढ़े को स्टीकरस आप इकट्ठे किए हुए हैं, बैग हो सकता है, शूज़ का कलेक्शन हो सकता है, मैगनेट्स का कलेक्शन हो सकता है, कोई भी चीज़ जो तुम इकट्ठिया की है। ईवन कि ਜਿਹੜੀਆਂ ਬੋਤਲਾਂ ਹੁੰਦੀਆਂ ਨੇ ਨਾ ਇਹਨਾਂ ਦਾ ਕਲੈਕਸ਼ਨ ਵੀ ਲੋਕ ਕਰ ਲੈਂਦੇ ਕਿ ਬਾਅਦ 'ਚ ਕੰਮ ਆਉਣ ਗਿਆ। ਹੁਣ ਬਾਅਦ 'ਚ ਉਹਨਾਂ ਦਾ ਕੀ ਹੁੰਦਾ ਮੈਨੂੰ ਨਹੀਂ ਪਤਾ। ਫਿਲਹਾਲ ਬਾਅਦ 'ਚ ਸਾਨੂੰ ਇੱਕ ਕਾਲ ਆਉਂਦੀ ਹੈ। ਹੈਲੋ
1: ਰਿਚਾ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕੌਣ ਦੋਸਤ ਬੋਲ ਰਹੇ ਨੇ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀਆਂ ਸੌਰ ਤੇ ਜ਼ਿਲ੍ਹਾ ਲੁਧਿਆਣਾ ਜੀ। ਹਾਲ ਚਾਲ ਵਧੀਆ, ਮੈਂ ਤੁਸੀਂ ਸੁਣਾਓ?
0: ਅਰੇ ਵਾਹ, ਮੈਂ ਤਾਂ ਪੁੱਛਿਆ ਹੀ ਨਹੀਂ, ਆਪਣੇ ਆਪ ਹੀ ਦੱਸ ਦਿੱਤਾ। ਪਤਾ ਹੈ ਨਾ ਰਿਚਾ ਤਾਂ ਪੁੱਛੇਗੀ, ਚਲੋ ਫਿਰ ਮੈਂ ਆਪਣੇ ਆਪ ਹੀ ਦੱਸ ਦਿੰਦਾ। ਜੀ ਜੀ ਜੀ ਕੁਲਦੀਪ ਜੀ, ਤੁਹਾਨੂੰ ਵੀ ਸ਼ੌਕ ਹੈ ਚੀਜ਼ਾਂ ਇਕੱਠੀਆਂ ਕਰਨ ਦਾ? ਚਾਲੀ ਪੰਜਾਹ ਰੇਡੀਓ, ਅੱਛਾ ਤੇ ਸਾਰੇ ਕੰਮ ਕਰ ਰਹੇ ਇਸ ਟਾਈਮ ਕਿ ਆਰਾਮ ਕਰ ਰਹੇ ਹੈ?
1: ਰੈਸਟ
0: ਤੇ ਹੀ ਹੈ।
1: ਇੱਕ ਵਾਰੀ ਮੈਮ ਸਾਡੇ ਨਾ ਦਿੱਲੀ ਬੰਦੇ ਆਏ ਸੀਗੇ ਜੀ, ਤੇ ਉਹ ਸਾਡੀ ਇੰਟਰਵਿਊ ਲੈ ਗਏ ਸੀ ਲੁਧਿਆਣੇ ਤੋਂ, ਤੇ ਉਹ ਕਹਿੰਦੇ ਪੁਰਾਣਾ ਰੇਡੀਓ ਟੂਪਾਂ ਵਾਲਾ ਦਿਖਾਓ ਅਸੀਂ। ਮੈਂ ਉਹਨਾਂ ਨੇ ਦਿਖਾਇਆ ਸੀਗਾ ਜੀ ਫਿਰ।
0: ਅੱਛਾ,
1: ਹਾਂਜੀ ਹਾਂਜੀ, ਕਹਿੰਦੇ ਨਾਮ ਮਿਲਦਾ ਇਹਦਾ।
0: ਠੀਕ ਹੈ ਠੀਕ ਹੈ, ਮਤਲਬ ਤੁਹਾਨੂੰ ਖੁਸ਼ੀ ਮਿਲਦੀ ਉਹਨਾਂ ਨੂੰ ਦੇਖ ਦੇਖ ਕੇ, ਹੈ ਤਾਂ ਚਲਾਇਆ ਵੀ ਕਰੋ, ਮਤਲਬ ਸਾਰੇ ਠੀਕ ਕੰਡੀਸ਼ਨ 'ਚ ਰੱਖੋ।
1: ਤੁਸੀਂ
0: ਜਲੰਧਰ ਕਿਹੜਾ ਸੁਣਨਾ? ਚਲੋ ਜੀ, ਬਹਿ ਕੇ ਮੈਂ ਕਹਿ ਰਹੀ ਹਾਂ ਪਹੁੰਚ ਜਾਓ ਆਪਣਾ ਰੇਡੀਓ ਲੈ ਕੇ ਹੁਣ ਤੁਸੀਂ ਦਿੱਲੀ, ਤੇ ਮੈਂ ਤੁਹਾਡਾ ਗਾਣਾ ਚਲਾ ਦੀ ਹਾਂ। ਕਾਲ ਕਰਨ ਦੇ ਲਈ ਸ਼ੁਕਰੀਆ। ਓਕੇ, ਸੋ ਇਹ ਗਾਣਾ ਚੱਲ ਰਿਹਾ ਜੀ ਸੁਰਿੰਦਰ ਕੌਰ।

0: ਤੇਰੇ ਨਾਲ ਦੋ ਕੜੀਆਂ ਨੇ ਅਸਾਂ ਨੇ ਹੱਸ ਕੇ ਜੀ ਪਰਚਾਉਣਾ ਉਹ ਪਿਆਰ ਦੀਆਂ ਦੋ ਗੱਲਾਂ ਕਰਕੇ ਵੇਲਾ ਲਈਏ ਤੱਕ ਨੀ ਚੁੱਪ ਕਰਕੇ ਚੜ ਜਾ ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਚੜ ਜਾ ਚੁੱਪ ਕਰਕੇ ਚੜ ਜਾ
1: ਚੁੱਪ ਕਰਕੇ ਚੜ ਜਾ ਟਰੱਕ ਨਹੀਂ ਮੈਂ ਕਹਿ ਰਹੀ ਹਾਂ ਜਨਾਨੀਆਂ ਕੋਈ ਕੰਮ ਚੁੱਪ ਕਰਕੇ ਕਰ ਸਕਦੀਆਂ ਨੇ ਨਾ ਹੀ ਜੀ ਰੌਲਾ ਪੈ ਹੀ ਜਾਂਦਾ ਹੈ ਫਿਲਹਾਲ ਦੇਖੋ ਰਿਚਾ ਵੀ ਇਸ ਟਾਈਮ ਸਟੂਡੀਓ 'ਚ ਬੈਠੀ ਹੋਈ ਹੈ ਰੌਲਾ ਪਿਆ ਹੋਇਆ ਸਾਰੇ ਪਾਸੇ ਕਿਉਂਕਿ ਪ੍ਰੋਗਰਾਮ 'ਚ ਫਰਮਾਇਸ਼ ਹੋ ਲੈ ਕੇ ਬਹੁਤ ਸਾਰੇ ਦੋਸਤ ਅੱਜ ਪਹੁੰਚ ਰਹੇ ਨੇ ਮੇਰੇ ਕੋਲ ਹੈਲੋ
2: ਰਿਚਾ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
2: BPO ਕੋਟਲੀ ਥਾਨ ਸਿੰਘ ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ
1: ਓਹੋ ਹੋ ਆਈਏ ਆਈਏ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ
2: ਜੀ ਜੀ ਬਹੁਤ ਬਹੁਤ ਸ਼ੁਕਰੀਆ
1: ਸੋ ਚੰਦੇਲ ਜੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਹੈਗਾ ਚੀਜ਼ਾਂ ਜਿਹੜੀਆਂ ਆਪਾਂ ਕਹਿੰਦੇ ਨਾ ਘਰ ਦੇ ਵਿੱਚ ਕੋਈ ਨਾ ਕੋਈ ਆਪਾਂ ਕਲੈਕਸ਼ਨ ਬਣਾਈ ਜਾਂਦੇ ਹੋ ਸਕਦਾ ਬਚਪਨ ਤੋਂ ਬਣਾ ਰਿਹਾ ਹੋ ਸਕਦਾ ਹੁਣੇ ਹੁਣੇ ਬਣਾਉਣਾ ਸ਼ੁਰੂ ਕੀਤਾ ਹੈ ਤੁਹਾਨੂੰ ਵੀ ਸ਼ੌਂਕ ਹੈਗਾ
2: ਰਿਚਾ ਜੀ ਮੇਰੇ ਕੋਲ ਤਕਰੀਬਨ ਮੈਂ ਡਾਇਰੀ ਤੇ ਨੋਟ ਕੀਤੇ ਹੋਏ ਆ ਮੇਰੇ ਕੋਲ ਸ਼ੇਰੋ ਸ਼ਾਇਰੀ ਦੀ ਕਲੈਕਸ਼ਨ ਹੈਗੀ ਆ 200 ਦੇ ਕਰੀਬ ਕਲੈਕਸ਼ਨ ਹੈਗੀ ਆ
1: ਓਏ ਹੋਏ ਆਪਣੇ ਆਪ ਲਿਖੇ ਸਾਰੇ
2: ਨਹੀਂ ਨਹੀਂ ਨੈਟ ਤੋਂ ਚੱਕੇ ਸੀਗੇ
1: ਆਪਣੀ ਪਸੰਦੀਦਾ ਲੱਗਦੀ ਹੈ
2: ਰਿਚਾ ਜੀ ਮੇਰੇ ਕੋਲ ਇੱਕ ਬਹੁਤ ਅੱਛਾ ਸ਼ੇਅਰ ਹੈ ਜੋ ਮੈਂ ਅਕਸਰ ਹੀ ਰੇਡੀਓ ਤੇ ਔਰ ਡੈਡੀਕੇਟ ਕਰਦਾ ਹੁੰਦਾ 102.7 ਨੂੰ ਉਹ ਕਿਸ ਤਰ੍ਹਾਂ ਨਹੀਂ ਹੈ ਕਿਸ ਤਰ੍ਹਾਂ ਦੀ ਆਵਾਜ਼ ਆਵਾਜ਼ ਵੀ ਅਲੱਗ ਹੀ ਹੋਏਗੀ
1: ਅੱਛਾ
2: ਔਰ ਤੁਸੀਂ ਗੈਸ ਕਰਨਾ ਕਿਹੜੀ ਆਵਾਜ਼ ਹੈ
1: ਅੱਛਾ ਚਲੋ ਕੋਸ਼ਿਸ਼ ਕਰਦੀ ਹਾਂ ਜੀ
3: ਵਾਦਾ ਹੈ ਆਪਕੀ ਦੋਸਤੀ ਖਾਸ ਰਹੇਗੀ ਯਾਦੋਂ ਕੀ ਝਲਕ ਦਿਲ ਕੇ ਪਾਸ ਰਹੇਗੀ ਨਹੀਂ ਭੁਲੇਂਗੇ ਆਪਕੋ ਔਰ ਆਪਕੀ ਦੋਸਤੀ ਕੋ ਮਕਸਮ ਜਬ ਤੱਕ ਇਸ ਦਿਲ ਮੇਂ ਆਖਰੀ ਸਾਂਸ ਰਹੇਗੀ
1: ਓਏ ਹੋਏ ਓਏ ਹੋਏ ਓਏ ਹੋਏ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਦੇਖੋ ਸਟੂਡੀਓ 'ਚ ਮੈਂ ਆਡੀਅੰਸ ਬਿਠਾ ਰੱਖੀ ਹੈ ਤੁਹਾਡੇ ਲਈ ਤਾਲੀਆਂ ਵਜਾ ਰਹੀ ਹੈ ਦੇਖਾ ਚਲੋ ਮਿੰਟੂ ਚੰਦੇਲ ਜੀ ਬਹੁਤ ਸੋਹਣੀ ਤੁਸੀਂ ਆਵਾਜ਼ ਕੱਢੀ ਔਰ ਧਰਮਿੰਦਰ ਜੀ ਹੈ ਨਾ ਉਹਨਾਂ ਨੂੰ ਕੌਣ ਭੁੱਲ ਸਕਦਾ ਹੈ ਵਾਹ ਜੀ ਵਾਹ ਬਹੁਤ ਸੋਹਣਾ ਸੋ ਸ਼ਾਇਰੀ ਤੁਸੀਂ ਹੈ ਲਿਖਦੇ ਰਹੋ ਕਲੈਕਸ਼ਨ ਆਪਣਾ ਹੋਰ ਵੀ ਜ਼ਿਆਦਾ ਮੈਂ ਕਹਿ ਰਹੀ ਹਾਂ ਬਣਾਉਂਦੇ ਰਹੋ ਸ਼ੌਂਕ ਹੈ ਤੁਹਾਨੂੰ ਬਹੁਤ ਵਧੀਆ ਲੱਗਿਆ ਅਤੇ ਗੀਤ ਕਿਹੜਾ ਸੁਣਨਾ ਹੈ
2: ਹਾਂਜੀ ਤੁਸੀਂ ਗਾਣਾ ਸੁਣਾ ਦਿਓ ਰਿਚਾ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
1: ਆਏ ਹਾਏ ਇਹ ਜਿਹੜਾ ਵਿੱਚੋਂ ਆਇਆ ਸੀ ਨਾ ਸਿੰਗਰ ਵੀ ਮੈਨੂੰ ਲੱਗਦਾ ਗੀਤ ਗਾਉਣ ਦਾ ਵੀ ਸ਼ੌਂਕ ਹੈਗਾ ਚਲੋ ਠੀਕ ਹੈ ਜੀ ਕਾਲ ਕਰਨ ਦੇ ਲਈ ਸ਼ੁਕਰੀਆ ਔਰ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਗੀਤ ਔਰ ਇੱਕ ਵਾਰੀ ਫਿਰ ਮੈਂ ਦੋਸਤਾਂ

ਨੂੰ ਕਹਿ ਰਹੀ ਹਾਂ, ਸਿਰਫ ਦੇਖੋ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਹੋ ਇਸ ਪ੍ਰੋਗਰਾਮ 'ਚ, ਹੈ ਨਾ ਜੀ, ਪੰਜਾਬੀ ਤੜਕਾ। ਔਰ ਅੱਜ ਤਾਂ ਬਹੁਤ ਖਾਸ ਟੋਪਿਕ ਵੀ ਮੈਂ ਲੈ ਕੇ ਆਈ ਹਾਂ। ਜੇਕਰ ਤੁਸੀਂ ਵੀ ਉਹ ਕਲੈਕਸ਼ਨ ਦੇ, ਦੇਖੋ ਬਹੁਤ ਸਾਰਾ ਕੋਈ ਵੀ ਚੀਜ਼ ਦਾ ਕਲੈਕਸ਼ਨ ਤੁਸੀਂ ਬਣਾ ਰੱਖਿਆ, ਉਹਦੀ ਫੋਟੋ ਵੀ ਇੱਕ ਬਕਾਇਦਾ ਮੈਨੂੰ ਅੱਜ ਸੈਂਡ ਕਰ ਸਕਦੇ ਹੋ ਜੀ, 9855101027। ਉਹ ਕਿਸੇ ਵੀ ਚੀਜ਼ ਦਾ ਕਲੈਕਸ਼ਨ ਹੋ ਸਕਦਾ ਰੇਡੀਓ ਦਾ ਹੀ ਕਲੈਕਸ਼ਨ ਹੋ ਤੁਹਾਡੇ ਕੋਲ, ਹੈ ਨਾ ਜੀ। ਸੋ ਇੰਜੋਏ ਕਰਦੇ ਹਾਂ ਫਿਲਹਾਲ ਗੁਰਦਾਸ ਮਾਨ ਜੀ ਦੀ ਆਵਾਜ਼ ਨੂੰ, ਅਤੇ ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਲੈ ਕੇ ਆ ਰਹੀ ਹਾਂ ਪ੍ਰੋਗਰਾਮ 'ਚ। ਸਟੇ ਟਿਊਨਡ।

0: ਸੋ ਗੁਰਦਾਸ ਮਾਨ ਜੀ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਇਹ ਗੀਤ, ਤੇ ਹੁਣ ਸੁਣਦੇ ਹਾਂ ਜੀ ਅਗਲੀ ਆਵਾਜ਼। ਹੈਲੋ,
1: वादा तो हम करते हैं, दोस्ती हम नवाएंगे।
0: नहीं करते, नहीं करते, नहीं करते।
1: एफएम रेनबो का उम्र भर हम साथ निभाएंगे।
0: हाँ, उम्र भर साथ निभाओगे।
1: अरे प्यार पर सत श्री अकाल
0: जी, प्यार पर सत श्री अकाल।
1: ਸ਼ਮੀ ਬੂਟੇਵਾਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
0: ਤੇ ਮੈਨੂੰ ਨਾ ਤੁਹਾਡਾ ਨਾਮ ਸੁਣ ਕੇ ਸ਼ਮੀ ਜੀ ਇਹੀ ਲੱਗਦਾ ਕਿ ਤੁਹਾਡੇ ਕੋਲ ਤਾਂ ਕਲੈਕਸ਼ਨ ਬੂਟਿਆਂ ਦਾ ਹੀ ਹੋਣਾ ਹੈ। ਦੱਸੋ ਫਿਰ ਕਿੰਨੇ ਕੁ ਬੂਟੇ ਲਾ ਰੱਖੇ ਹੁਣ ਤੱਕ?
1: ਮੈਡੀ ਬੂਟੇ ਦੇ ਪਾਰਸਲ ਆਇਆ ਆ।
0: ਅੱਛਾ,
1: ਹੋਣਾ ਕਟਵਾ ਦੇ।
0: ਅੱਛਾ, ਵੈਸੇ ਕਿਸੇ ਹੋਰ ਚੀਜ਼ ਦਾ ਵੀ ਕਲੈਕਸ਼ਨ ਰੱਖਿਆ ਹੋਇਆ ਸੰਭਾਲ ਕੇ?
1: ਹਾਂਜੀ,
0: ਕਿਸੇ ਹੋਰ ਚੀਜ਼ ਦਾ ਵੀ ਤੁਸੀਂ ਕਲੈਕਸ਼ਨ ਆ? ਮੈਂ ਕਹਿ ਰਿਹਾ ਘਰ ਦੇ ਵਿੱਚ ਜਿੰਨੀਆਂ ਚੀਜ਼ਾਂ ਹੋ ਰਹੀਆਂ ਨੇ, ਪਿੱਛੇ ਆਵਾਜ਼ਾਂ ਆ ਰਹੀਆਂ ਨੇ। ਸ਼ਮੀ ਜੀ ਸਾਈਡ ਹੋ ਜਾਓ। ਹੋ ਸਕਦਾ ਤੁਹਾਡਾ ਜਿਹੜਾ ਪਸੰਦੀਦਾ ਗੀਤ ਹੋਇਓ ਕਿਸੇ ਹੋਰ ਗੀਤਕਾਰ, ਸੰਗੀਤਕਾਰ, ਕਿਸੇ ਗਾਇਕ ਦੀ ਆਵਾਜ਼ ਦੇ ਵਿੱਚ ਹੋ, ਸੋ ਉਹਦੇ ਉਹਨੂੰ ਮੇਰੇ ਤੱਕ ਪਹੁੰਚਾਓ। 0181 83 42 174 ਨੰਬਰ ਨੂੰ ਡਾਇਲ ਕਰਕੇ ਸਟੇ ਟਿਊਨਡ।

0: ਔਰ ਸਾਡੀ ਫੋਨ ਕਾਲਸ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਖੁੱਲ੍ਹੇ ਹੋਏ ਨੇ ਜੀ ਤੁਹਾਡੇ ਲਈ ਇਸ ਟਾਈਮ 01812342174 ਨੰਬਰ ਨੂੰ ਡਾਇਲ ਕਰਕੇ ਦੇਖਦੇ ਹਾਂ ਜੀ ਅਗਲੇ ਦੋਸਤ ਕੌਣ ਨੇ ਹੈਲੋ
1: ਕਬੀਰਾ ਖੜਾ ਬਾਜ਼ਾਰ ਮੇਂ ਮਾਂਗੇ ਸਭ ਕੀ ਖੈਰ
0: ਅੱਛਾ
1: ਨਾ ਕਾਹੇ ਸੇ ਦੋਸਤੀ
0: ਨਾ ਕਾਹੇ ਸੇ ਬੈਰ ਠੀਕ ਹੈ ਜੀ ਠੀਕ ਹੈ ਕੌਣ ਨੇ
1: ਸਤੀਸ਼ ਗੁਲਿਆਨੀ ਦੇਸ਼ਾ ਮਾਰਕੀਟ ਜਲੰਧਰ
0: ਜੀ ਸਤੀਸ਼ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ
1: ਚਲੋ
0: ਜੀ ਠੀਕ ਹੈ ਹੁਣ ਦੇਖੋ ਤੁਸੀਂ ਕਿਨੂੰ ਪਾਣਾ ਕਿਸੇ ਨੂੰ ਅਸੀਂ ਤੁਹਾਡੀ ਆਵਾਜ਼ ਸੁਣ ਲਈ ਹੈ ਸਤੀਸ਼ ਜੀ ਗੀਤ ਕਿਹੜਾ ਸੁਣਨਾ ਦੱਸੋ ਕੋਈ ਵੀ ਯਾਦ ਕੋਈ ਵੀ ਕਲੈਕਸ਼ਨ ਹੈ ਤੁਹਾਡੇ ਕੋਲ ਅਰੇ ਕੁਛ ਵੀ ਹੋ ਸਕਦਾ ਹੈ ਉਹ ਮੇਰੇ ਨਾਲ ਕਰ ਸਕਦੇ ਹੋ ਬਾਕੀ ਤਾਂ ਕਾਲ ਕਰਨ ਦੇ ਲਈ ਨੰਬਰ ਤੁਹਾਨੂੰ ਪਤਾ ਹੀ ਹੈ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ ਜੀ ਸਟੇ ਟਿਊਨਡ

0: ਵਨਸ ਅਗੇਨ ਵੈਲਕਮ ਬੈਕ ਆ ਜੀ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਔਰ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ, ਔਰ ਅਗਲੇ ਦੋਸਤ ਕੌਣ ਜੁੜ ਗਏ ਨੇ ਸਾਡੇ ਨਾਲ? ਹੈਲੋ
1: ਹੈਲੋ
0: ਹੈਲੋ
1: ਜੀ, ਨਮਸਤੇ ਮੈਡਮ ਜੀ, ਰਿਚਾ ਮੈਡਮ ਜੀ,
0: ਨਮਸਤੇ ਜੀ।
1: ਹਾਂਜੀ ਮੈਡਮ ਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੇ ਤੁਹਾਡੀ ਆਵਾਜ਼ ਵੀ ਬੜੀ ਮਿੱਠੀ ਸੀ, ਵਧੀਆ ਆਵਾਜ਼ ਜੀ।
0: ਅਰੇ ਜੀ ਸ਼ੁਕਰੀਆ, ਆਪਣਾ ਨਾਮ ਵੀ ਦੱਸ ਦਿਓ, ਆਪਣੀ ਤਾਰੀਫ ਵੀ ਕਰ ਦਿਓ ਥੋੜੀ।
1: ਮੇਰਾ ਨਾਮ ਸੀਤਾਰਾਮ ਹੈ ਜੀ।
0: ਅੱਛਾ ਜੀ,
1: ਮੈਂ ਮੋਟਰ ਟੋਨ ਪਲੈਨ ਤੋਂ ਬੋਲ ਰਿਹਾ ਹਾਂ
0: ਜੀ। ਸੀਤਾਰਾਮ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਜੀ ਜੀ
0: ਸੀਤਾਰਾਮ ਜੀ, ਤੁਹਾਨੂੰ ਸ਼ੌਂਕ ਹੈਗਾ ਕੁਝ ਚੀਜ਼ਾਂ ਆਪਣੇ ਘਰ 'ਚ ਇਕੱਠੀਆਂ ਕਰਨ ਦਾ, ਕਰਦੇ ਹੋ ਤੁਸੀਂ?
1: ਮੇਰੇ ਕੋਲ ਤਾਂ ਨਹੀਂ ਹੈਗਾ ਜੀ, ਮੋਬਾਈਲ ਵਗੈਰਾ ਤੇ ਮੈਂ ਜ਼ਰੂਰ ਹੈਗਾ ਜੀ, ਮਤਲਬ।
0: ਅੱਛਾ, ਮੋਬਾਈਲ ਤੇ ਇਕੱਠੀਆਂ ਕਰਦੇ ਹੋ ਚੀਜ਼ਾਂ? ਡਿਜੀਟਲ ਹੋ, ਡਿਜੀਟਲ ਜ਼ਮਾਨੇ 'ਚ ਜੀ ਰਹੇ ਹੋ ਸੀਤਾਰਾਮ ਜੀ, ਠੀਕ ਹੈ। ਮੋਬਾਈਲ 'ਚ ਕੀ ਗਾਣੇ ਇਕੱਠੇ ਕਰਦੇ ਹੋ ਕਿ ਫੋਟੋਜ਼ ਇਕੱਠੀਆਂ ਕਰਦੇ ਹੋ, ਕੀ ਕੁਝ ਕਰਦੇ ਹੋ?
1: ਗਾਣੇ ਵਗੈਰਾ ਵੀ ਹਾਂਜੀ ਇਕੱਠੇ ਕਰਦੇ ਆ ਜੀ।
0: ਅੱਛਾ
1: ਤੇ ਹਾਂਜੀ, ਗਾਣਾ ਦੂਸਰਾ ਡਾਊਨਲੋਡ ਕਰਨਾ ਹੈ।
0: ਠੀਕ ਹੈ ਠੀਕ ਹੈ ਠੀਕ ਹੈ। ਹੁੰਦੇ ਆ ਵੈਸੇ ਕਈ ਲੋਕ ਜਿਨ੍ਹਾਂ ਨੂੰ ਨਾ ਫੋਨ 'ਚ ਫੋਟੋਜ਼ ਇਕੱਠੀਆਂ ਕਰਨ ਦਾ ਬੜਾ ਸ਼ੌਂਕ ਹੁੰਦਾ, ਕਲੈਕਸ਼ਨ ਹੁੰਦਾ ਉਹਨਾਂ ਦੇ ਕੋਲ, ਪੁਰਾਣਾ ਪੁਰਾਣਾ ਫੋਟੋ ਹੈ ਨਾ, ਪੁਰਾਣੀ ਤੋਂ ਪੁਰਾਣੀ ਫੋਟੋ ਮਿਲ ਜਾਏਗੀ,
1: ਪੁਰਾਣੀ ਪੁਰਾਣੀ। ਹਾਂਜੀ
0: ਹਾਂ, ਉਹਨਾਂ ਵਿੱਚ ਮੈਂ ਵੀ ਹਾਂ, ਤੁਹਾਨੂੰ ਪਤਾ। ਹਾਂ ਸੱਚੀ, ਮੇਰੇ ਕੋਲ ਵੀ ਬਹੁਤ ਸਾਰੀਆਂ ਫੋਟੋਜ਼ ਹੈ। ਚਲੋ ਯਾਰ, ਆਪਣੇ ਆਪਣੇ ਸ਼ੌਂਕ ਹੁੰਦੇ ਨੇ ਹੈ ਨਾ, ਖੁਸ਼ੀ ਮਿਲਦੀ ਹੈ ਸਾਨੂੰ ਇਹਨਾਂ ਚੀਜ਼ਾਂ 'ਚ, ਕਰਨੀ ਚਾਹੀਦੀ ਆ। ਸੋ ਗਾਣਾ ਕਿਹੜਾ ਸੁਣਨਾ ਤੁਸੀਂ? ਠੀਕ ਹੈ ਜੀ ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ ਜੀ ਪ੍ਰੋਗਰਾਮ ਦਾ ਅਗਲਾ ਗੀਤ, ਔਰ ਉਸ ਗੀਤ ਤੋਂ ਬਾਅਦ ਦੇਖ ਰਹੇ ਹਾਂ ਕਿ ਅਗਲੇ ਦੋਸਤ ਕੌਣ ਨੇ, ਔਰ ਆਪਣੀ ਸਪੈਸ਼ਲ ਵਾਲੀ ਜਿਹੜੀ ਚੀਜ਼ ਹੈ ਜਿਹਦਾ ਕਲੈਕਸ਼ਨ ਉਹਨਾਂ ਨੇ ਬਣਾ ਰੱਖਿਆ ਹੈ, ਉਹ ਆਪਾਂ ਲੈ ਕੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਵਾਂਗੇ ਜੀ। ਸਟੇ ਟਿਊਨਡ।

0: ਵੈਸੇ ਜਵਾਬ ਤਾਂ ਸਾਡੇ ਦੋਸਤਾਂ ਦਾ ਨਹੀਂ ਹੈ, ਕਿਉਂਕਿ ਰੋਜ਼ ਦੇਖੋ ਸਾਨੂੰ ਪੰਜਾਬੀ ਲੜਕਾ 'ਚ ਕਾਲ ਕਰਦੇ ਨੇ ਔਰ ਕਾਲ ਕਰਕੇ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੂਰੀ ਕਰਦੇ ਨੇ, ਔਰ ਬੜਾ ਹੀ ਮਜ਼ਾ ਲੱਗਦਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਔਰ ਡਿਫਰੈਂਟ ਡਿਫਰੈਂਟ ਟੋਪਿਕ 'ਤੇ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਹੈ ਨਾ ਜੀ। ਅਤੇ ਉਹਨਾਂ ਦੇ ਅੰਦਰ ਦਾ ਜਿਹੜਾ ਇੱਕ ਕਹਿ ਲਓ ਕਿ ਇੱਕ ਫਰਮਾਇਸ਼ ਵਾਲਾ ਪ੍ਰੋਗਰਾਮ ਵਾਲਾ ਇੱਕ ਸ਼ਖਸ ਹੈ ਨਾ, ਉਹ ਤਾਂ ਜਾ ਕੇ ਜਾਂਦਾ। ਹੋ ਸਕਦਾ ਉਹ ਕੁਝ, ਦੇਖੋ ਅੱਜ ਮੈਂ ਕਿੰਨਾ ਸੋਹਣਾ ਟੋਪਿਕ ਲੈ ਕੇ ਆਈ ਹਾਂ, ਕੋਈ ਕਲੈਕਸ਼ਨ ਤੁਹਾਡੇ ਕੋਲ ਹੈ ਤਾਂ ਉਹ ਵੀ ਮੈਨੂੰ ਦੱਸੋ ਕਿਸ ਚੀਜ਼ ਦਾ, ਹੈ ਨਾ, ਕਿਸ ਚੀਜ਼ ਨੂੰ ਸਾਂਭ ਸਾਂਭ ਕੇ ਤੁਸੀਂ ਇੰਨਾ ਸਮਰਾਜ ਜਿਹੜਾ ਆਪਣਾ ਇਕੱਠਾ ਕੀਤਾ ਹੋਇਆ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਰਮੇਸ਼ ਕੁਮਾਰ ਜੀ ਫੁੱਲਾ
0: ਜੀ। ਰਮੇਸ਼ ਜੀ, ਕੀ ਹਾਲ ਚਾਲ ਹੈ?
1: ਮੈਂ ਠੀਕ ਠਾਕ ਮੈਡਮ ਜੀ,
0: ਬਸ ਵਧੀਆ ਵਧੀਆ। ਰਮੇਸ਼ ਜੀ, ਤੁਹਾਡੇ ਘਰ 'ਚ ਹੈਗਾ ਕਿਸ ਚੀਜ਼ ਦਾ ਕਲੈਕਸ਼ਨ ਤੁਸੀਂ ਕੀਤਾ ਹੋਇਆ ਹੈ?
1: ਹੈਗਾ ਜੀ, ਫੋਨ ਤੇ ਬਸ ਫੋਟੋ ਇਕੱਠੀਆਂ ਕਰਨੀਆਂ ਜੀ।
0: ਅੱਛਾ, ਮਤਲਬ ਇੱਕ ਹੋਰ ਡਿਜੀਟਲ ਵਾਲੇ ਜਿਹੜੇ ਰਮੇਸ਼ ਜੀ ਆ ਸਾਡੇ ਨਾਲ ਜੁੜ ਗਏ ਨੇ, ਉਹਦਾ ਫੋਨ 'ਚ ਕੀਤਾ ਹੋਇਆ, ਉਹਦਾ ਨਹੀਂ ਕੀਤਾ ਉਹ ਕੁਝ?
1: ਨਹੀਂ ਨਹੀਂ, ਉਹ ਲੰਬੇ ਲੰਬੇ ਵਾਲ ਖੁੱਲੇ ਛੱਡ ਕੇ ਆਉਂਦੀ ਸੀ ਨਾ ਪਰਦੇ ਦੇ ਉੱਤੇ, ਪ੍ਰਵੀਨ ਬੋਬੀ ਪ੍ਰਵੀਨ ਬੋਬੀ ਛਾ ਜਾਂਦਾ ਸੀ ਉਸ ਟਾਈਮ ਤੇ, ਸਾਰੇ ਉਸਦੀ ਫਿਲਮ ਦੇਖਣ ਜਾਂਦੇ ਸੀ, ਅਸੀਂ ਆਪ ਕੰਮ ਛੱਡ ਕੇ ਸਪੈਸ਼ਲ ਜਾਂਦੇ ਸੀ ਫਿਲਮ।
0: ਜਦੋਂ ਛੋਟੇ ਹੁੰਦੇ ਸੀ ਨਾ ਸਾਨੂੰ ਸ਼ੌਂਕ ਹੁੰਦਾ ਸੀ ਅਖਬਾਰਾਂ 'ਚੋਂ ਫੋਟੋਆਂ ਕੱਟ ਕੱਟ ਕੇ ਹੀਰੋ ਹੀਰੋਇਨ ਦੀਆਂ ਨਾ ਆਪਣੀਆਂ ਡਾਇਰੀ 'ਤੇ ਲਗਾਉਣਾ, ਤੁਸੀਂ ਵੀ ਇਹ ਵਾਲਾ ਕੰਮ ਕੀਤਾ ਹੋਇਆ?
1: ਹਾਂਜੀ ਹਾਂਜੀ, ਔਰ ਰਜਿਸਟਰ ਦੇ ਵਿੱਚ ਸਾਈਡ ਤੇ ਫੋਟੋ ਲਾ ਦਿੰਦੇ ਸੀ ਤੇ ਉੱਤੇ ਫਿਰ ਪੈਂਦੇ ਸਾਨੂੰ ਚਿੱਤਰ ਆ ਕੀ ਹੈ, ਕਿਹੜੀ ਫੋਟੋ ਹੈ,
0: ਹਾਂ ਇਹ ਕਾਹਦਾ ਲੱਗਿਆ।
1: ਹਾਂਜੀ, ਕਹਿੰਦੇ ਸੀ ਅਕਾਲ ਫਿਲਮ ਦੇਖ ਕੇ ਆਇਆ ਪ੍ਰਵੀਨ ਬੋਬੀ ਦੀ, ਵੀ ਉਹਦੀ ਫੋਟੋ ਲਾਈ ਵਿਚਾਰੀ ਨੇ।
0: ਉਹ ਉਹ ਉਹ ਸਾਂਭ ਕੇ ਰੱਖੋ ਇਹ ਰਜਿਸਟਰ,
1: ਇਹਨੂੰ ਮਾਰਾ ਦਿਓ ਮੈਡਮ ਜੀ, ਮੈਨੂੰ ਮਾਰ ਦਿਓ, ਉਹਨੂੰ ਨਾ ਕੁਝ ਹੋ ਵਿਚਾਰੀ ਨੂੰ। ਕਹਿੰਦੇ ਜੀ,
0: ਚਲੋ ਚਲੋ ਚਲੋ, ਬਹੁਤ ਵਧੀਆ, ਇਹ ਵੀ ਆਪਣੀ ਇੱਕ ਹੈ ਨਾ ਕਲੈਕਸ਼ਨ ਹੀ ਹੈ। ਗੀਤ ਕਿਹੜਾ ਸੁਣਨਾ ਫਿਰ ਅੱਜ ਦੱਸੋ
1: ਜੀ, ਤੁਸੀਂ ਸੁਣਾ ਦਿਓ ਜੀ। ਬਾਏ ਬੱਲੇ ਬੱਲੇ।
0: ਅੱਛਾ,
1: ਚੇਅਰਮੈਨ ਜੀ,
0: ਠੀਕ ਹੈ ਜੀ, ਠੀਕ ਹੈ। ਅਤੇ ਬੱਲੇ ਬੱਲੇ ਅਸੀਂ ਜ਼ਰੂਰ ਸੁਣਾਵਾਂਗੇ, ਅਸੀਂ ਦੋਸਤਾਂ ਦੀ ਬੱਲੇ ਬੱਲੇ ਹੋਈ ਜਾਂਦੀ ਹੈ ਜਦੋਂ ਪ੍ਰੋਗਰਾਮ 'ਚ ਉਹਨਾਂ ਦੀ ਕਾਲ ਲੱਗ ਜਾਂਦੀ ਹੈ ਔਰ ਗੱਲਬਾਤ ਹੋ ਜਾਂਦੀ ਹੈ। ਸਟੇ ਟਿਊਨਡ।

0: ਮੈਨੂੰ ਲੱਗਦਾ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਇਹ ਵਾਲਾ ਗਾਣਾ ਨਾ, ਬੱਲੇ ਬੱਲੇ ਵਾਲਾ ਗਾਣਾ ਨਾ, ਬਹੁਤ ਸਾਰੇ ਲੋਕਾਂ ਦਾ ਫੇਵਰੇਟ ਹੁੰਦਾ ਸੀ, ਐਂਡ ਦਿਸ ਇਜ਼ ਵਨ ਆਫ ਮਾਈ ਫੇਵਰੇਟ ਸੌਂਗ ਅਗੈਨ. ਔਰ ਬੜਾ ਮਜ਼ਾ ਲੱਗਦਾ ਸੀ ਇਸ ਗਾਣੇ 'ਤੇ ਡਾਂਸ ਕਰਨਾ, ਇੰਜੋਏ ਕਰਨਾ, ਹੈ ਨਾ. ਫਿਲਹਾਲ ਇੰਜੋਏ ਕਰਿਓ ਜੀ ਪ੍ਰੋਗਰਾਮ ਪੰਜਾਬੀ ਤੜਕਾ. ਹੈਲੋ
1: ਹੈਲੋ
0: ਹੈਲੋ, ਕੌਣ ਦੋਸਤ ਗੱਲ ਕਰ ਰਹੇ ਨੇ?
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ.

0: ਸੁਰਿੰਦਰ ਸਿੰਘ, ਮਹੱਲਾ ਕਲਾਰਖਾ, ਮੋੜ ਵਾਲਾ ਚੌਂਕ ਜੀ।
1: ਸੁਰਿੰਦਰ ਜੀ, ਵਧੀਆ ਤੁਸੀਂ ਆ ਗਏ ਹੋ ਅੱਜ ਪ੍ਰੋਗਰਾਮ 'ਚ। ਕੀ ਹਾਲ ਚਾਲ ਤੁਹਾਡੇ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ।
1: ਅਰੇ ਬਹੁਤ ਵਧੀਆ, ਬਹੁਤ ਵਧੀਆ। ਦੇਖੋ, ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ, ਦੋਸਤਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਜਿੰਨੇ ਖਾਸ ਟੌਪਿਕ 'ਤੇ ਗੱਲਬਾਤ ਹੋ ਰਹੀ ਹੈ ਤਾਂ ਫਿਰ ਵਧੀਆ ਹੀ ਹੋਣਾ, ਹੈ ਨਾ ਜੀ?
0: ਹਾਂਜੀ ਹਾਂਜੀ।
1: ਅਤੇ ਸੁਰਿੰਦਰ ਜੀ, ਤੁਸੀਂ ਦੱਸੋ, ਕਿਤੇ ਮਤਲਬ ਕੁਛ ਇਕੱਠਾ ਕੀਤਾ ਤੁਸੀਂ? ਬੋਤਲਾਂ,
0: ਹਾਂਜੀ
1: ਅਖਬਾਰਾਂ,
0: ਹਾਂਜੀ
1: ਡੱਬੇ,
0: ਹਾਂਜੀ
1: ਕੀ ਕਿਤਾਬ, ਦੱਸੋ ਮੈਨੂੰ।
0: ਮੈਡਮ ਜੀ, ਮੈਂ ਨੋਟ ਇਕੱਠੇ ਕੀਤੇ ਹੋਏ ਆ ਜੀ, ਥੋੜੇ ਜਿਹੇ ਹੈਗੇ ਆ, ਕੋਈ ਇੰਨੇ ਜ਼ਿਆਦਾ ਵੀ ਹੈ ਨਹੀਂ।
1: ਅੱਛਾ।
0: ਪੁਰਾਣੇ ਨੋਟ ਹੈਗੇ ਆ ਕੁਛ 786 ਦੇ ਨੇ, ਪੁਰਾਣੇ ਜਿਹੜੇ ਪਹਿਲੀ ਕਰੰਸੀ ਆਪਣੀ ਚੱਲਦੀ ਸੀ ਇੰਡੀਆ ਦੀ, ਉਹ ਰੱਖੀ ਹੋਈ ਹੈ। ਇੱਕ ਡਾਲਰ ਵੀ ਹੈਗਾ, $5 ਕੈਨੇਡਾ ਦਾ।
1: ਅੱਛਾ,
0: ਹਾਂਜੀ
1: ਠੀਕ ਹੈ। ਤੇ ਇਹ ਜਿਹੜੀ ਪੁਰਾਣੀ ਕਰੰਸੀ ਤੁਸੀਂ ਇਕੱਠੀ ਕੀਤੀ ਹੋਈ ਹੈ, ਤੇ ਕਿੰਨੇ
0: ਹਾਂਜੀ।
1: ਕੁ ਨੋਟ ਹੁਣ ਤੱਕ ਮਤਲਬ ਸਾਂਭ ਕੇ ਰੱਖੇ ਹੋਏ ਆ? ਗਿਣਤੀ ਕੀਤੀ ਹੈ ਕਦੇ?
0: ਨਹੀਂ, ਗਿਣਤੀ ਨਹੀਂ ਕੀਤੀ ਜੀ, ਬਸ ਇੱਦਾਂ ਹੀ ਬਾਹਰ ਰੱਖੇ ਹੋਏ ਆ, ਜਿਹੜਾ ਆਉਂਦਾ ਸੀ ਉਦੋਂ 786 ਦਾ ਸਾਂਭ ਲਈਦਾ ਸੀ।
1: ਅੱਛਾ, ਇੱਕ ਨੰਬਰ, ਇਸ ਨੰਬਰ 'ਚ ਤੁਸੀਂ ਨੋਟ ਇਕੱਠੇ ਕੀਤੇ ਹੋਏ, ਹੈ ਨਾ? ਸੀਰੀਜ਼ ਹੁੰਦੀ ਹੈ।
0: ਹਾਂਜੀ
1: ਠੀਕ ਹੈ, ਠੀਕ ਹੈ।
0: ਹਾਂਜੀ,
1: ਤੇ ਉਹ ਕੋਈ
0: ਉੱਦਾਂ
1: ਵੀ ਮਤਲਬ
0: ਪੁਰਾਣੇ ਨੋਟ ਵੀ ਹੈਗੇ, 2 ਦਾ, 1 ਦਾ, 5 ਦਾ, 10 ਦਾ,
1: ਇਹ ਤੁਹਾਨੂੰ
0: 20 ਦਾ।

0: ਹੋਏ ਆ, ਗਿਣਤੀ ਕੀਤੀ ਕਦੇ?
1: ਨਹੀਂ ਗਿਣਤੀ ਨਹੀਂ ਕੀਤੀ ਜੀ, ਬਸ ਇੱਦਾਂ ਹੀ ਰੱਖੇ ਹੋਏ ਆ, ਜਿਹੜਾ ਆਉਂਦਾ ਸੀ ਉਦੋਂ 786 ਦਾ ਸਾਂਭ ਲਈਦਾ ਸੀ।
0: ਅੱਛਾ, ਇੱਕ ਨੰਬਰ, ਇਸ ਨੰਬਰ 'ਚ ਤੁਸੀਂ ਨੋਟ ਇਕੱਠੇ ਕੀਤੇ ਹੋਏ, ਹੈ ਨਾ, ਸੀਰੀਜ਼ ਹੁੰਦੀ ਹੈ।
1: ਹਾਂਜੀ
0: ਠੀਕ ਹੈ, ਠੀਕ ਹੈ।
1: ਹਾਂਜੀ,
0: ਤੇ ਉਹ ਕੋਈ ਵੀ ਮਤਲਬ
1: ਪੁਰਾਣੇ ਨੋਟ ਵੀ ਹੈਗੇ, 2 ਦਾ 5 ਦਾ 10 ਦਾ।
0: ਇਹ ਤੁਹਾਨੂੰ ਮਿਲੇ ਕਿੱਥੋਂ ਸੀ?
1: ਇਹ ਬਸ ਜੀ ਏਦਾਂ ਹੀ ਜੀ, ਜਦੋਂ ਕੰਮ ਕਰਦਾ ਸੀਗਾ, ਹੁਣ ਤਾਂ ਫਿਲਹਾਲ ਕੰਮ ਨਹੀਂ ਕਰ ਰਿਹਾ ਮੈਂ, ਤੇ ਆਉਂਦੇ ਸੀਗੇ ਤੇ ਉਹ ਸਾਂਭ ਲਈਦਾ ਸੀ।
0: ਅੱਛਾ ਠੀਕ ਹੈ, ਠੀਕ ਹੈ। ਹੁੰਦਾ ਨਾ ਕਿ ਸਾਡੇ ਦਾਦਾ ਪੜਦਾਦਾ ਸਾਨੂੰ ਦੇ ਕੇ ਜਾਂਦੇ ਸੀ ਉਹ ਨੋਟ, ਤੇ ਅਸੀਂ ਉਹ ਇਕੱਠੇ ਕੀਤੇ ਹੋਏ ਆ।
1: ਨਹੀਂ,
0: ਤੇ ਤੁਸੀਂ ਹੁਣ ਇਕੱਠੇ ਕਰ ਲਓ ਨਾ, ਤਾਂ ਕਿ ਆਉਣ ਵਾਲੀ ਜਨਰੇਸ਼ਨ ਤੁਹਾਨੂੰ ਕਹੇ ਕਿ ਸਾਡੇ ਦਾਦਾ ਜੀ ਇਕੱਠੇ ਕਰਕੇ ਗਏ ਸੀ। ਠੀਕ ਹੈ,
1: ਪੋਤਾ ਵੀ ਹੈਗਾ ਆਪਣਾ 3.5 ਸਾਲ ਦਾ।
0: ਹਾਂ, ਤੇ ਬਸ ਉਹਨੂੰ ਦੱਸਿਆ ਕਰੋ ਕਿ ਦੇਖ, 2 ਦਾ ਨੋਟ ਦਿਖਾਇਆ ਕਦੇ ਉਹਨੂੰ, ਇੱਦਾਂ ਦੇ ਨੋਟ?
1: ਨਹੀਂ ਜੀ, ਅਜੇ ਛੋਟਾ ਹੈ ਜੀ।
0: ਛੋਟਾ ਹੈ ਅਜੇ, ਹੈ ਨਾ, ਚਲੋ ਵੱਡਾ ਹੋ ਜਾਏਗਾ ਤਾਂ ਆਪਣੀ ਕਲੈਕਸ਼ਨ ਉਹਨੂੰ ਦਿਖਾਈਓ। ਮੈਂ ਕਹਿ ਰਹੀ ਇਹਦੇ ਵਿੱਚ ਹੋਰ ਜਿੱਥੋਂ ਵੀ ਤੁਹਾਨੂੰ ਮਿਲਣਾ।
1: ਮੈਂ ਇੱਕ ਦੋਸਤ ਦਾ ਨਾਮ ਲੈਣਾ ਚਾਹੁੰਦਾ ਵਾਂ, ਲੈ ਸਕਦਾ ਵਾਂ?
0: ਨਹੀਂ ਜੀ ਨਹੀਂ, ਕਿਉਂਕਿ ਦੋਸਤ ਆਪਣਾ ਨਾਮ ਖੁਦ ਲੈਣਗੇ ਅੱਗ ਉਹਨਾਂ ਦੀ ਕਾਲ ਲੱਗੇਗੀ ਤਾਂ। ਤੁਸੀਂ ਆਪਣਾ ਫਰਮਾਇਸ਼ੀ ਗੀਤ ਦੱਸ ਦਿਓ ਮੈਨੂੰ, ਕਿਹੜਾ ਗੀਤ ਸੁਣਨਾ?
1: ਨੱਚੀ ਸਾਡੇ ਨਾਲ ਜੀ, ਉਹਦਾ ਹੈਗਾ ਜੀ ਕਮਲ ਹੀਰ ਦਾ ਗੀਤ, ਉਹ ਲਾ ਲਓ।
0: ਜੀ ਜੀ ਜੀ ਠੀਕ ਹੈ ਜੀ, ਠੀਕ ਹੈ। ਸੋ ਨੱਚਣੇ ਨੂੰ ਕਰੇ ਮੇਰਾ ਜੀ, ਤੋਂ ਕਮਲ ਹੀਰ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਨਾ ਚਾਹ ਰਹੇ ਨੇ। ਔਰ ਉਸ ਤੋਂ ਬਾਅਦ ਦੇਖੋ, ਦੋਸਤਾਂ ਦੇ ਨਾਮ ਲੈਣ ਦੀ ਗੱਲ ਜਿੱਥੇ ਤੱਕ ਆ ਰਹੀ ਹੈ, ਜਿਹਨਾਂ ਵੀ ਦੋਸਤ ਦੇ ਕਾਲ ਲੱਗਦੇ ਨੇ, ਹੈ ਨਾ, ਤਾਂ ਬੜੇ ਖੁਸ਼ ਹੁੰਦੇ ਨੇ ਉਹ। ਸੋ ਬਹੁਤ ਸਾਰੇ ਦੋਸਤ ਦੇਖੋ ਰਲ ਮਿਲ ਕੇ ਪ੍ਰੋਗਰਾਮ ਇੰਜੋਏ ਕਰਦੇ ਨੇ, ਤਾਂ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਹਾਡੀ ਜਦੋਂ ਕਾਲ ਲੱਗ ਰਹੀ ਹੈ, ਤੁਸੀਂ ਆ ਕੇ ਆਪਣੀ ਆਵਾਜ਼ ਸਾਡੇ ਤੱਕ ਪਹੁੰਚਾਓ ਅਤੇ ਆਪਣੀ ਫਰਮਾਇਸ਼ ਪੂਰੀ ਕਰਕੇ ਜਾਓ, ਅਤੇ ਬਾਕੀ ਇਹ ਤੁਹਾਡੇ ਦੋਸਤ ਦੀ ਗੱਲ, ਉਹਨਾਂ ਦੀ ਵੀ ਕਾਲ ਲੱਗ ਜਾਏਗੀ। ਟੈਨਸ਼ਨ ਕਿਉਂ ਲੈ ਰਹੇ ਹੋ ਜੀ, ਪ੍ਰੋਗਰਾਮ ਚੱਲ ਰਿਹਾ 12 ਵਜੇ ਤੱਕ, ਸਟੇ ਟਿਊਨਡ।

0: ਸ੍ਰੀਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਮੈਂ JS ਮਲਤਾਨੀ ਜਲੰਧਰ ਤੋਂ ਜੀ।
1: ਮਲਤਾਨੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਅਰੇ ਜੀ, ਬਹੁਤ ਬਹੁਤ ਸ਼ੁਕਰੀਆ। ਹਾਲ ਚਾਲ ਵਧੀਆ? ਬਹੁਤ ਵਧੀਆ ਕਰ ਰਹੇ ਹੋ। ਨਾਸ਼ਤਾ ਨਾਸ਼ਤਾ ਕਰ ਲਿਆ ਹੈ?
0: ਬਹੁਤ ਵਧੀਆ ਜੀ, ਸਭ ਕੁਝ ਕਰ ਲਿਆ ਜੀ।
1: ਚਲੋ ਜੀ, ਬਹੁਤ ਵਧੀਆ। ਮੁਲਤਾਨੀ ਜੀ, ਗੀਤ ਕਿਹੜਾ ਸੁਣਨਾ ਹੈ ਅੱਜ
0: ਜੀ? ਮੈਂ ਗੀਤ ਸਰਜੀਤ ਦਿੰਦ ਰੱਖੀਏ ਦਾ ਕੋਈ ਸੁਣਾ ਦਿਓ ਜੀ।
1: ਅੱਛਾ ਜੀ, ਜ਼ਰੂਰ ਜ਼ਰੂਰ ਜ਼ਰੂਰ, ਕਾਲ ਕਰਨ ਦੇ ਲਈ ਸ਼ੁਕਰੀਆ ਬਹੁਤ ਬਹੁਤ। ਔਰ ਸੁਰਜੀਤ ਬਿੰਦਰਖਿਆ ਦੇ ਵਾਸਤੇ ਸੁਣਨਾ ਚਾਹ ਰਹੇ ਨੇ ਇਹ ਪ੍ਰੋਗਰਾਮ ਦਾ ਅਗਲਾ ਗੀਤ, ਆਪਾਂ ਕਿਵੇਂ ਮਨਾ ਕਰ ਸਕਦੇ ਹਾਂ? ਆਪਾਂ ਵੀ ਨਾਲ ਹੀ ਅੱਜ ਇੰਜੋਏ ਕਰਦੇ ਹਾਂ ਮਿਲ ਕੇ ਪ੍ਰੋਗਰਾਮ ਪੰਜਾਬੀ ਤੜਕਾ 'ਚ ਅਗਲਾ ਗੀਤ। ਸਟੇ ਟਿਊਨਡ ਵਿਦ FM ਰੇਨਬੋ ਰਿਚਾ, ਤੁਹਾਡੇ ਨਾਲ ਜੁੜੀ ਹੋਈ ਹੈ ਦਿਲ ਸੇ ਦਿਲ ਤੱਕ।

ਕਹਿੰਦੇ ਨੇ ਜਿਸ ਟਾਈਮ ਸਾਡਾ ਜੋ ਜੀ ਕਰਦਾ ਨਾ ਸਾਨੂੰ ਉਸ ਟਾਈਮ ਉਹ ਕੰਮ ਕਰ ਲੈਣਾ ਚਾਹੀਦਾ, ਨਹੀਂ ਤਾਂ ਜ਼ਿੰਦਗੀ ਦੇ ਵਿੱਚ ਨਾ ਕਾਸ਼ ਵੱਧ ਜਾਂਦੇ ਨੇ ਕਿ ਕਾਸ਼ ਉਸ ਟਾਈਮ ਮੈਂ ਐਫ ਐਮ ਰੇਨਬੋ 'ਤੇ ਕਾਲ ਕਰ ਲਿੱਤੀ ਹੁੰਦੀ ਅਤੇ ਕਾਸ਼ ਮੇਰੀ ਗੱਲਬਾਤ ਜਿਹੜੀ ਆ ਹੋ ਜਾਂਦੀ, ਹੈ ਨਾ। ਸੋ ਹੈਲੋ।

0: ਮੈਂ ਕਿਹਾ ਚਲੋ ਫਟਾਫਟ ਫਟਾਫਟ ਕੋਸ਼ਿਸ਼ ਕਰਦੇ ਹਾਂ ਕਿ ਹੁਣ ਜਿੰਨਾ ਟਾਈਮ ਰਹਿ ਗਿਆ ਨਾ ਉਹਦੇ ਵਿੱਚ ਬਹੁਤ ਸਾਰੇ ਦੋਸਤਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਹੈਲੋ
1: ਹੈਲੋ
0: ਹੈਲੋ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਬੜੀ ਨਾ ਵਧੀਆ ਮੈਨੂੰ ਲੱਗਦਾ ਜਦੋਂ ਆਉਂਦੇ ਹੋ ਨਾ ਤੁਸੀਂ। ਹੈਲੋ ਹੈਲੋ, ਜਿਵੇਂ ਕੋਈ ਬੰਦਾ ਪਹਿਚਾਣਦਾ ਨਹੀਂ ਨਾ ਕਿਸੇ ਨੂੰ। ਹੈਲੋ, ਹਾਂ ਸਹੀ ਜਗ੍ਹਾ ਫੋਨ ਲੱਗਿਆ ਨਾ। ਹੈਲੋ, ਹਾਂ ਠੀਕ ਹੈ, ਓਕੇ ਕੰਮ ਹੋ ਗਿਆ। ਹੈਲੋ ਹਾਂਜੀ, ਕੌਣ ਦੋਸਤ ਗੱਲ ਕਰ ਰਹੇ ਨੇ? ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਅੰਮ੍ਰਿਤਸਰ ਵਾਲਿਓ, ਕੀ ਹਾਲ ਚਾਲ ਹੈ?
1: ਹਾਲ ਚਾਲ ਵਧੀਆ ਸਭ।
0: ਚਲੋ ਬਹੁਤ ਵਧੀਆ। ਸੰਦੀਪ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਇਕੱਠਾ ਕੀਤਾ ਹੋਇਆ, ਕਲੈਕਸ਼ਨ ਆਪਣੇ ਬਾਰੇ ਦੱਸੋ, ਕੁਝ ਬਣਾਇਆ ਹੋਇਆ ਹੁਣ ਤੱਕ ਕਿ ਨਹੀਂ?
1: ਨਹੀਂ, ਕੈਸਟਾਂ ਪਈਆਂ ਪੁਰਾਣੀਆਂ, ਬਹੁਤ ਸੀਡੀਆਂ ਵੀ ਪਈਆਂ।
0: ਅੱਛਾ,
1: ਡੀਵੀਡੀ ਵੀ? ਹਾਂਜੀ ਹਾਂਜੀ।
0: ਓ ਹਾਂ, ਯਾਦ ਆ ਗਿਆ ਮੈਨੂੰ ਉਹ ਸਮਾਂ, ਹੈ ਨਾ, ਪਹਿਲਾਂ ਕੈਸਟਾਂ ਹੁੰਦੀਆਂ ਸੀ, ਡੀਵੀਡੀ ਸੀਡੀਜ਼ ਤੇ ਆਪਾਂ ਸੁਣਦੇ ਸੀਗੇ, ਹੈ ਨਾ, ਉਦੋਂ ਫੋਨ ਮਤਲਬ ਇਦਾਂ ਨਹੀਂ ਹੁੰਦੇ ਸੀ ਤੇ
1: ਇੱਕ ਕੈਸਟਾ ਡੱਬਾ ਭਰਿਆ ਹੋਇਆ, ਇੱਕ ਸੀਡੀਆਂ ਦਾ ਭਰਿਆ ਹੋਇਆ।
0: ਅੱਛਾ, ਤੇ ਇਹ ਆਵਾਜ਼ ਨਹੀਂ ਆਉਂਦੀ ਪਿੱਛੋਂ ਕਰੋ ਆਪਣੀ ਮਾਤਾ ਸ਼੍ਰੀ ਦੀ, ਕਿਆ ਕੀ ਇਕੱਠਾ ਕੀਤਾ ਹੋਇਆ ਹੈ, ਇਹਨਾਂ ਨੂੰ ਦੇ ਆਓ ਕਿਤੇ ਜਾ ਕੇ।
1: ਮੈਂ ਚਾਬੀਆਂ ਹੋਈਆਂ ਸਾਈਡ ਤੇ ਰੱਖੇ ਹੋਏ ਡੱਬੇ।
0: ਅੱਛਾ, ਸਾਈਡ ਤੇ ਰੱਖੀ ਹੋਈਆਂ, ਤੇ ਹੁਣ ਉਹਨਾਂ ਨੂੰ ਸੁਣਦੇ ਨਹੀਂ ਤੁਸੀਂ?
1: ਨਾ, ਹੁਣ ਨਹੀਂ ਸੁਣਦੇ, ਹੁਣ ਰੇਡੀਓ ਸੁਣੀਦਾ।
0: ਹੁਣ ਰੇਡੀਓ ਸੁਣੀਦਾ ਹੈ, ਪਰ ਉਹ ਜ਼ਮਾਨਾ ਹੁੰਦਾ ਸੀ ਜਦੋਂ ਆਪਾਂ ਬਹੁਤ, ਹੈ ਨਾ, ਰਾਤਾਂ ਨੂੰ ਲਗਾ ਕੇ, ਮੈਨੂੰ ਵੀ ਯਾਦ ਹੈ ਸਾਡੇ ਘਰ 'ਚ ਵੀ ਲੱਗੀਆਂ ਹੁੰਦੀਆਂ ਸੀ ਆ ਕੈਸਟਾਂ, ਬੜਾ ਸੋਹਣਾ ਲੱਗਦਾ ਸੀ।
1: ਹਾਂਜੀ, ਰਜਿਸਟਰ ਵੀ ਪਿਆ ਮੇਰੇ ਕੋਲ, ਫੋਟੋ ਵਾਲਾ, ਫੋਟੋਆਂ ਵਿੱਚ ਲਾ ਕੇ। ਮੇਰੀ ਨਵੀਂ ਫਿਲਮ ਆ ਗਈ ਦਾ ਪੋਸਟਰ ਲਾ ਕੇ ਚਿਪਕਾਏ ਹੋਏ ਹੈ।
0: ਅੱਛਾ, ਸ਼ੁਕਰੀਆ। ਔਰ ਇਹ ਜਿਹੜਾ ਗਾਣਾ ਆ ਰਿਹਾ ਹੈ ਅਗਲਾ ਕਾਕਾ ਦੀ ਆਵਾਜ਼ 'ਚ ਆ ਰਿਹਾ, ਔਰ ਇਸ ਤੋਂ ਬਾਅਦ ਦੇਖਦੇ ਹਾਂ ਕਿ ਕੋਈ ਹੋਰ ਆਵਾਜ਼ ਸਾਡੇ ਤੱਕ ਪਹੁੰਚ ਸਕ ਪਾਏਗੀ ਕਿ ਨਹੀਂ, ਉਹ ਮੈਂ ਦੇਖਾਂਗੀ ਜੀ। ਸਟੇ ਟਿਊਨਡ।

0: ਮੈਂ ਫਿਲਹਾਲ ਕਿਤੇ ਨਹੀਂ ਖੜੀ ਹਾਂ, ਮੈਂ ਬੈਠੀ ਹੋਈ ਹਾਂ ਜੀ ਸਟੂਡੀਓ 'ਚ, ਅਤੇ ਜਿਹੜੇ ਅਗਲੇ ਦੋਸਤ ਨੇ ਸਾਡੇ ਸਾਡੇ ਨਾਲ ਜੁੜੇ ਹੋਏ ਨੇ, ਉਹ ਖੜੇ ਨੇ ਕਿ ਬੈਠੇ ਨੇ, ਉਹਨਾਂ ਨੂੰ ਵੀ ਪੁੱਛ ਲੈਂਦੇ ਹਾਂ। ਹੈਲੋ,
1: ਹੈਲੋ, ਨਮਸਕਾਰ
0: ਨਮਸਕਾਰ ਜੀ
1: ਮਰੀ, ਮੈਂ ਜੰਗ ਪਾਰਗੋਨਗਰ ਜਲੰਧਰ
0: ਜੀ। ਜੰਗ ਬਹਾਦਰ ਜੀ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ।
1: ਥੈਂਕ ਯੂ ਜੀ, ਥੈਂਕ ਯੂ।
0: ਓਕੇ ਜੰਗ ਬਹਾਦਰ ਜੀ, ਤੁਸੀਂ ਮੈਨੂੰ ਦੱਸੋ ਕਿ ਮੰਮੀ ਦੀ ਡਾਂਟ ਤੁਹਾਨੂੰ ਪਈ ਹੈ, ਕੁਛ ਚੀਜ਼ਾਂ ਤੁਸੀਂ ਵੀ ਇਕੱਠੀਆਂ ਕੀਤੀਆਂ ਆਪਣੀ ਲਾਈਫ 'ਚ ਕਿ ਨਹੀਂ?
1: ਮੈਂ ਮੈਡਮ ਜੀ ਬਚਪਨ 'ਚ ਬੰਟੇ ਬਹੁਤ ਖੇਡਦਾ ਸੀ।
0: ਓਏ ਹੋਏ,
1: ਹਾਂਜੀ, ਅਤੇ ਮੈਂ ਅੱਜ ਵੀ ਸੰਭਾਲ ਕੇ ਰੱਖੇ ਹੋਏ ਨੇ।
0: ਅੱਜ ਵੀ ਸੰਭਾਲ ਕੇ ਰੱਖੇ ਹੈ?
1: ਅਤੇ ਉਸ ਤੋਂ ਬਾਅਦ ਥੋੜ੍ਹਾ ਟਾਈਮ ਤੋਂ ਬਾਅਦ ਫਿਰ ਮੈਂ ਜਦੋਂ ਕੰਮ ਸਿੱਖਿਆ ਅਤੇ ਮੈਂ ਫਿਰ ਕੈਸਟਾਂ ਸੰਭਾਲ ਕੇ ਰੱਖੀਆਂ।
0: ਅੱਛਾ,
1: ਕੈਸਟਾਂ ਸੁਣਦੇ ਰਹੇ ਸੀ ਆਪਾਂ ਅੱਗੇ ਪਰਕੋਟ 'ਚ।
0: ਅੱਛਾ,
1: ਹਾਂਜੀ,
0: ਉਹ
1: ਅੱਜ ਮੈਂ ਯਾਦਾਂ ਸੰਭਾਲ ਕੇ ਰੱਖੀਆਂ ਆਪਣੀਆਂ।
0: ਅੱਛਾ, ਕਿਹੜਾ ਗੀਤ ਉਸ ਟਾਈਮ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਸੁਣਿਆ, ਤੁਸੀਂ ਰਿਕਾਰਡ ਬਣਾ ਲਿਆ ਤੁਸੀਂ ਸੁਣ ਸੁਣ ਕੇ? ਕੋਈ ਗੀਤ ਹੁੰਦਾ ਸੀ ਬਹੁਤ ਖਾਸ?
1: ਗੀਤ ਚੱਲਦੇ ਸੀ ਹੰਸ ਰਾਜੇ, ਦੁਰਗਾ ਰੰਗੀਲਾ ਜੀ ਦੇ।
0: ਅੱਛਾ
1: ਟਾਈਮ 'ਚ।
0: ਅੱਛਾ, ਤੇ ਉਹ ਕੈਸਟਾਂ ਸੁਣ ਸੁਣ ਕੇ ਬੰਟੇ ਖੇਲੇ ਕਦੇ?
1: ਨਹੀਂ, ਬੰਟੇ ਪਹਿਲੇ ਖੇਡਣਾ।
0: ਬੰਟੇ ਪਹਿਲੇ ਖੇਡੇ ਆ?
1: ਹਾਂਜੀ ਹਾਂਜੀ,
0: ਠੀਕ ਹੈ ਠੀਕ ਹੈ। ਤੇ ਅੱਜ ਦਿਲ ਨਹੀਂ ਕਰਦਾ ਕਿ ਵਾਪਸ ਉਹਨਾਂ ਬਚਪਨ ਵਾਲੀ ਯਾਦਾਂ 'ਚ ਜਾਇਆ ਜਾਏ?
1: ਮੇਰੀ ਬੇਟੀ ਹੈ, ਮੇਰਾ ਬੇਟਾ ਹੈ, ਮੈਂ ਉਹਨਾਂ ਨੂੰ ਦੱਸਣਾ ਮੈਂ ਅਸੀਂ ਇਹ ਬਚਪਨ 'ਚ ਖੇਡਾਂ ਖੇਡੀਆਂ।
0: ਹਾਂ,
1: ਤੁਸੀਂ ਵੀ ਇਹ ਖੇਡਾਂ ਖੇਡਿਆ ਕਰੋ।
0: ਅੱਛਾ, ਤੇ ਉਹ ਲੈਂਦੇ ਨੇ ਇੰਟਰਸਟ
1: ਮੋਬਾਈਲਾਂ 'ਚ? ਮੈਡਮ ਵੜ ਗਏ ਨੇ ਮੋਬਾਈਲਾਂ 'ਚ, ਸਭ ਕੁਝ ਤੁਹਾਨੂੰ ਪਤਾ ਫਿਰ। ਤੇ ਬੱਚੇ ਖੇਡਾਂ ਖੇਡਦੇ ਨੇ।
0: ਤੇ ਕਦੇ ਗੁੱਸਾ ਤਾਂ ਨਹੀਂ ਆਇਆ ਕਿ ਉਹ ਬੰਟਾ ਚੱਕ ਕੇ ਕਿਸੇ ਦੇ ਸਿਰ ਤੇ ਮਾਰਿਆ ਜਾ ਕੇ? ਕਿ ਅੱਜ ਮੈਂ ਹਾਰ ਗਿਆ? ਠੀਕ ਹੈ ਠੀਕ ਹੈ ਠੀਕ ਹੈ। ਦੇਖੋ ਕਿੰਨੀ ਸੋਹਣੀ ਯਾਦਾਂ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਹੈ ਨਾ, ਔਰ ਆਪਣੇ ਬੱਚਿਆਂ ਨੂੰ ਵੀ ਤੁਸੀਂ ਉਹਨਾਂ ਬਾਰੇ ਦੱਸ ਰਹੇ
1: ਹੋ। ਬਚਪਨ ਕੀਤੇ ਆਪਣਾ ਜੀ।
0: ਬਚਪਨ ਯਾਦ ਆ ਗਿਆ, ਦੇਖੋ ਹੈ ਨਾ। ਔਰ ਸਿਰਫ ਬੰਟੇ ਹੀ ਨਹੀਂ, ਦੇਖੋ ਬਹੁਤ ਸਾਰੀਆਂ ਚੀਜ਼ਾਂ ਆਪਾਂ ਬਚਪਨ 'ਚ ਕਰਦੇ ਸੀਗੇ, ਤੇ ਉਹ ਵੀ ਇੱਕਦਮ ਯਾਦਾਂ ਜਿਹੜੀਆਂ ਯਾਦ ਆ ਜਾਂਦੀਆਂ ਨੇ ਸਾਨੂੰ, ਹੈ ਨਾ?
1: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ।
0: ਚਲੋ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਜੰਗ ਬਹਾਦਰ ਜੀ, ਗੀਤ ਕਿਹੜਾ ਸੁਣਨਾ ਹੈ? ਠੀਕ ਹੈ ਜੀ, ਠੀਕ ਹੈ। ਤੋ ਜੋਤੀਕਾ ਡਾਂਗਰੀ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਨਾ ਚਾਹ ਰਹੇ ਨੇ, ਤੇ ਆਪਾਂ ਕਿਵੇਂ ਮਨਾ ਕਰ ਦਈਏ? ਆਪਾਂ ਵੀ ਕਹਿ ਰਹੇ ਹਾਂ ਜੀ ਚਲੋ ਆਪਾਂ ਮਿਲ ਕੇ ਸੁਣਦੇ ਹਾਂ ਅਗਲਾ ਗੀਤ। ਸਟੇ ਟਿਊਨਡ।

ਤੇ ਜਦੋਂ ਲੱਗ ਜਾਏ ਕਾਲ FM ਤੇ ਫਿਰ ਉਸ ਤੋਂ ਇਲਾਵਾ ਸਾਨੂੰ ਹੋਰ ਕੀ ਚਾਹੀਦਾ ਹੈ? ਇਹ ਤਾਂ ਕਾਲ ਲਾਉਣ ਵਾਲੇ ਦੋਸਤਾਂ ਨੂੰ ਪੁੱਛਿਆ ਜਾਏ ਕਿਵੇਂ ਦੀ ਫੀਲਿੰਗ ਹੁੰਦੀ ਹੈ ਉਹਨਾਂ ਦੀ, ਹੈ ਨਾ ਜੀ? ਸੋ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਤੁਸੀਂ ਪੰਜਾਬੀ ਤੜਕਾ ਅੱਜ 102.7 FM ਰੇਨਬੋ ਤੇ ਮੇਰੇ ਯਾਨੀ ਰਿਚਾ ਦੇ ਨਾਲ, ਔਰ ਅੱਜ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ, ਲੇਕਿਨ ਰਿਚਾ ਕਿਤੇ ਵੀ ਨਹੀਂ ਜਾ ਰਹੀਆਂ। ਮੇਰਾ ਤੇ ਤੁਹਾਡਾ ਸਾਥ ਜੁੜਿਆ ਹੋਇਆ ਜੀ ਠੀਕ ਦੁਪਹਿਰ ਦੇ 2 ਵਜੇ ਤੱਕ। ਸੋ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਲਾਸਟ ਵਾਲਾ ਗੀਤ, ਉਸ ਤੋਂ ਬਾਅਦ ਆ ਰਹੇ ਹਾਂ ਠੀਕ 12 ਵਜੇ ਅਗਲਾ ਪ੍ਰੋਗਰਾਮ ਲੈ ਕੇ। ਸਟੇ ਟਿਊਨਡ ਵਿਦ FM ਰੇਨਬੋ, ਦਿਲ ਸੇ ਦਿਲ ਤੱਕ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ।

ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ ਦੇ ਐਲ ਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਬਹਿਰੀਨ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸ੍ਰੀ ਜੈਸ਼ੰਕਰ ਨੇ ਕੱਲ੍ਹ ਬਹਿਰੀਨ ਦੀ ਆਪਣੀ 2 ਦਿਨਾਂ ਯਾਤਰਾ ਸਮਾਪਤ ਕੀਤੀ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ 'ਤੇ ਹੁਕਮ ਦਿੱਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਅਮਰੀਕਾ ਨੇ ਹੋਰਮੁਜ਼ ਪਣਜੋੜ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਲਕੇ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ 5 20-20 ਮੈਚਾਂ ਦੀ ਲੜੀ ਦੇ 3 ਮੈਚ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ ਅਤੇ ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow और live तो live है जी जलंधर दा live video station tune in किता होया तुसी और इस time तुहानू पता ही है कि जिहड़ा time हुंदा ना time तो देखो सोहना हर एक time सोहना ही हुंदा है पर rainbow नाल जुड़ के ये जिहड़ा time हुंदा ना ये हुंदा है जी जिन्नी भी information इस time सानू मिल रही है ना और बड़ी कम दी information हुंदी है क्योंकि जिहड़ा साडा सोहना जिहा एक sweet जिहा home हुंदा है और home दे नाल जुड़ी हुंदी है जी हर एक चीज़ सो किचन दी आपां गल करिए ਵਿਹੜੇ ਦੇ ਵਿੱਚ ਆ ਜਾਈਏ ਉੱਪਰ ਛੱਤ 'ਤੇ ਚਲੇ ਜਾਈਏ ਹੈ ਨਾ ਬਾਥਰੂਮ ਹੋ ਚਾਹੇ ਕੋਈ ਵੀ ਘਰ ਦਾ ਕੋਰਨਰ ਹੋਏ ਉਹ ਮਤਲਬ ਖਾਸ ਹੀ ਹੁੰਦਾ ਸਾਡੇ ਸਾਰਿਆਂ ਲਈ ਹੈ ਨਾ ਔਰ ਕਿਤੇ ਨਾ ਕਿਤੇ ਬਹਿ ਕੇ ਇਸ ਟਾਈਮ ਤੁਸੀਂ ਵੀ ਇਹ ਜਿਹੜਾ ਪ੍ਰੋਗਰਾਮ ਹੈ ਉਹ ਸੁਣ ਰਹੇ ਹੋ ਫਿਲਹਾਲ ਸੁਣ ਰਹੇ ਹੋ ਜੀ ਮੇਰੀ ਆਵਾਜ਼ 102.7 FM ਰੇਨਬੋ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰੀ ਫਿਰ ਮੈਂ ਰਿਚਾ ਜੁੜੀ ਹੋਈ ਹੈ ਤੁਹਾਡੇ ਨਾਲ ਔਰ ਟਾਈਮ ਹੋ ਗਿਆ ਹੈ ਹੋਮ ਸਵੀਟ ਹੋਮ ਦਾ ਸੋ 12:05 ਅਤੇ 15 ਸੈਕਿੰਡ ਹੋ ਚੁੱਕੇ ਨੇ ਔਰ ਪ੍ਰੋਗਰਾਮ ਹੋਮ ਸਵੀਟ ਹੋਮ ਤੁਸੀਂ ਹੁਣ ਮੇਰੇ ਨਾਲ ਕਰੋਗੇ

ਜੋਏ ਆਪਣਾ ਜਿਹੜਾ ਪਹਿਲੀ ਕਹਿੰਦੀ ਆ ਮੈਂ ਇੱਕ ਨੋਟਬੁੱਕ ਹੈ ਇੱਕ ਪੈੱਨ ਹੈ ਹਮੇਸ਼ਾ ਰੈਡੀ ਹੋਣਾ ਚਾਹੀਦਾ ਕਿਉਂਕਿ ਪਤਾ ਨਹੀਂ ਨਾ ਕਿ ਕਿਹੜੀ ਇਨਫੋਰਮੇਸ਼ਨ ਸਾਨੂੰ ਮਿਲ ਜਾਏ ਬੜੀ ਕਮਾਲ ਦੀ ਔਰ ਜੋ ਅਸੀਂ ਲਿਖਦੇ ਰਹਿ ਜਾਈਏ ਸੋ ਉਹ ਜਿਹੜਾ ਰਹਿਣਾ ਹੈ ਨਾ ਉਹ ਨਹੀਂ ਹੋਣਾ ਚਾਹੀਦਾ ਗੀਤ ਚਲਾ ਰਹੀ ਹਾਂ ਤੁਹਾਡੇ ਲਈ ਪਹਿਲੇ ਇੱਕ ਗਾਣਾ ਇੰਜੋਏ ਕਰਦੇ ਹਾਂ ਅਤੇ ਉਸ ਤੋਂ ਬਾਅਦ ਬਹੁਤ ਸਾਰੀ ਇਨਫੋਰਮੇਸ਼ਨ ਦਾ ਪਿਟਾਰਾ ਲੈ ਕੇ ਹਾਜ਼ਰ ਹੈ ਜਿਹਦੇ 'ਚ ਇੱਕ ਵਾਰੀ ਫਿਰ ਸਟੇ ਟਿਊਨਡ ਵਿਦ ਆਰ ਫੈਮਿਲੀ ਇਨ ਬੋ ਦਿਲ ਸੇ ਦਿਲ ਤੱਕ।

ਰੰਗ ਜਿਹੜੇ ਨੇ ਐਫਐਮ ਰੇਨਬੋ ਦੇ ਰੰਗ ਨੇ, ਰੰਗ ਬਿਰੰਗੇ ਰੰਗ ਨੇ, ਇਹਨਾਂ ਦੇ ਨਾਲ ਹੀ ਬਣਦਾ ਹੈ ਜੀ ਰੇਨਬੋ ਆਰ ਹੈ ਇੱਕ ਰੇਨਬੋ। ਹੁਣ ਤੁਸੀਂ ਟਿਊਨ ਇਨ ਕੀਤਾ ਹੋਇਆ 102.7 ਐਫਐਮ ਰੇਨਬੋ ਪ੍ਰੋਗਰਾਮ ਦਾ ਨਾਮ ਹੈ ਜੀ ਹੋਮ ਸਵੀਟ ਹੋਮ। ਔਰ ਦੇਖੋ ਸ਼ੁਰੂਆਤ ਆਪਾਂ ਕਰ ਰਹੇ ਹਾਂ, ਮੈਂ ਤਾਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਵਧੀਆ ਖਾਈਏ, ਹੈਲਦੀ ਖਾਈਏ, ਔਰ ਸ਼ੁਰੂਆਤ ਹੀ ਪ੍ਰੋਗਰਾਮ ਦੀ ਅੱਜ ਬੜੀ ਹੈਲਦੀ ਚੀਜ਼ ਸੁਪਰ ਫੂਡ ਮੈਂ ਕਹਿ ਲਵਾਂ ਇਹਨੂੰ, ਇਹਦੇ ਨਾਲ ਮੈਂ ਕਰ ਰਹੀ ਹਾਂ। ਐਕਚੁਅਲੀ ਜੇਕਰ ਤੁਸੀਂ ਸਾਰੇ ਵੀ ਔਰ ਮਤਲਬ ਜਿਹਨੇ ਵੀ ਦੋਸਤ ਇਸ ਟਾਈਮ ਸੁਣ ਰਹੇ ਨੇ, ਜੇਕਰ ਅਸੀਂ ਸਾਰੇ ਆਪਣੀ ਡਾਇਟ ਦੇ ਵਿੱਚ ਦੇਖੋ ਕਾਲੇ ਚਨੇ ਜੇਕਰ ਸ਼ਾਮਿਲ ਕਰ ਰਹੇ ਹਾਂ ਨਾ, ਔਰ ਹਫ਼ਤੇ ਦੇ ਵਿੱਚ ਕਈ ਵਾਰੀ ਹੁੰਦਾ ਹੈ ਲੋਕਾਂ ਦੇ ਘਰ ਦੇ ਵਿੱਚ ਇੱਕ ਦਿਨ ਤਾਂ ਕਾਲੇ ਚਨੇ ਜ਼ਰੂਰ ਬਣਦੇ ਹੀ ਬਣਦੇ ਨੇ, ਸੋ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਇਹ ਜਿਹੜਾ ਸੁਪਰ ਫੂਡ ਹੈ ਬਣਦਾ ਹੈ ਜਾਂ ਫਿਰ ਕਿਸੇ ਵੀ ਫੋਰਮ ਦੇ ਵਿੱਚ ਆਪਾਂ ਜਿਹੜੇ ਕਾਲੇ ਚਨੇ ਨੇ ਉਹ ਖਾ ਰਹੇ ਨੇ, ਹੈ ਨਾ, ਸੋ ਦੈਟ ਇਜ਼ ਐਕਚੁਅਲੀ ਬੈਸਟ ਹੈ ਜੀ, ਕਿਉਂਕਿ ਰੀਸਰਚ ਹੋਈ ਹੈ ਔਰ ਸਟੱਡੀ ਦੇ ਮੁਤਾਬਿਕ ਦੇਖੋ ਚਨੇ ਦੇ ਵਿੱਚ ਕਹਿ ਰਹੇ ਨੇ ਕਿ ਬਹੁਤ ਸਾਰੀਆਂ, ਸਾਨੂੰ ਪਤਾ ਹੀ ਹੈ ਕਿ ਜਿੰਨੇ ਵੀ ਨਿਊਟ੍ਰੀਸ਼ੀਅਸ ਦੀ ਵੈਲਿਊ ਹੈ, ਮੈਂ ਗੱਲ ਕਰਾਂ ਪ੍ਰੋਟੀਨ, ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਮਤਲਬ ਮੈਂ ਡਾਕਟਰ ਨਹੀਂ ਬਣ ਰਹੀ ਹਾਂ, ਲੇਕਿਨ ਐਕਸਪਰਟ ਦੀ ਰਾਏ ਇਹੀ ਹੈ ਕਿ ਆਪਣੀ ਡਾਇਟ ਦੇ ਵਿੱਚ ਨਾ ਐਕਚੁਅਲੀ ਸਾਨੂੰ ਕਾਲੇ ਚਨੇ ਤਾਂ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ, ਜੇਕਰ ਯਾਦ ਵੀ ਨਹੀਂ ਰਹਿ ਰਹੇ ਨਾ ਤਾਂ ਵੀ

ਤੁਹਾਡਾ ਦਿਲ ਇਸ ਟਾਈਮ ਕੀ ਕੁਝ ਬਜਾ ਰਿਹਾ ਮੈਨੂੰ ਨਹੀਂ ਪਤਾ, ਪਰ ਦੇਖ ਲਓ ਜਾ ਕੇ ਕਿਚਨ 'ਚ ਕੂਕਰ ਜਿਹੜਾ ਸੀਟੀ ਬੜੀ ਸੋਹਣੇ ਤਰੀਕੇ ਨਾਲ ਬਜਾ ਲੈਂਦਾ ਹੈ, ਕਿਉਂਕਿ ਹੁਣ ਤੱਕ ਤਾਂ ਡਿਸਾਈਡ ਹੋ ਹੀ ਗਿਆ ਹੋਗਾ ਕਿ ਅੱਜ ਖਾਣੇ ਦੇ ਵਿੱਚ ਦੁਪਹਿਰ ਨੂੰ ਲੰਚ ਆਪਾਂ ਕੀ ਕੁਝ ਬਣਾ ਰਹੇ ਹਾਂ, ਹੈ ਨਾ ਜੀ। ਸੋ ਦੇਖੋ ਦੁਪਹਿਰ ਨੂੰ ਕੀ ਖਾਣਾ, ਰਾਤ ਨੂੰ ਕੀ ਖਾਣਾ, ਇਹ ਸਾਰੇ ਪਲੈਨਸ ਨਾ ਸਾਡੇ ਸਵੇਰੇ ਹੀ ਬਣ ਜਾਂਦੇ ਨੇ, ਜਾਂ ਫਿਰ ਕਈ ਵਾਰੀ ਹੁੰਦਾ ਪਤਾ ਹੀ ਨਹੀਂ ਲੱਗਦਾ ਖਾਣਾ ਕੀ ਹੈ, ਹੈ ਨਾ। ਸੋ ਇੱਦਾਂ ਤਾਂ ਬਹੁਤ ਸਾਰੇ ਲੋਕਾਂ ਦੇ ਨਾਲ ਹੁੰਦਾ ਹੀ ਹੋਏਗਾ ਮੇਰੇ ਖਿਆਲ ਨਾਲ। ਸੋ ਕਾਲੇ ਚਨੇ ਦੀ ਆਪਾਂ ਗੱਲ ਕਰ ਰਹੇ ਸੀ, ਹੋ ਸਕਦਾ ਕਿ ਅੱਜ ਤੁਹਾਡੇ ਘਰ 'ਚ ਵੀ ਕਾਲੇ ਚਨੇ ਬਣੇ ਹੋ। ਹਾਏ ਹਾਏ ਹਾਏ, ਮੈਂ ਜਨਾਬ ਕਹਿ ਰਹੀ ਹਾਂ ਬਣੇ ਹੋ ਤਾਂ ਫਿਰ ਫੋਟੋ ਵੀ ਮੈਨੂੰ ਭੇਜ ਸਕਦੇ ਹੋ, ਪਰ ਰੂਫ

ਸਿੱਧੇ ਤੌਰ 'ਤੇ ਕਿ ਅੱਛਾ ਹਾਂ ਅਸੀਂ ਸੱਚ ਕਹਿ ਰਹੇ ਹਾਂ, ਸਾਡੇ ਘਰ 'ਚ ਅੱਜ ਕਾਲੇ ਚਨੇ ਹੀ ਬਣੇ ਆ। ਸੋ ਦੇਖੋ, ਮੈਂ ਬੱਚਿਆਂ ਦੀ ਖਾਸ ਕਰ ਗੱਲ ਕਰ ਰਹੀ ਸੀ। ਬਹੁਤ ਛੇਤੀ ਨਾ ਬੱਚਿਆਂ ਨੂੰ ਨਾ ਚੀਜ਼ਾਂ ਪਸੰਦ ਨਹੀਂ ਆਉਂਦੀਆਂ, ਹੈ ਨਾ, ਔਰ ਉਹਨਾਂ ਨੂੰ ਨਾ ਸਾਨੂੰ ਬੜੇ ਡਿਫਰੈਂਟ ਡਿਫਰੈਂਟ ਰੰਗ ਰੂਪ ਨਾਲ ਬਦਲ ਬਦਲ ਕੇ ਇਹ ਜਿਹੜੀਆਂ ਫਰੂਟਸ ਹੋ ਗਏ, ਵੈਜੀਟੇਬਲਸ ਹੋ ਗਏ, ਦੇਣੀ ਪੈ ਸਕਦੀਆਂ ਨੇ। ਹੋ ਸਕਦਾ ਤੁਸੀਂ ਦੇ ਵੀ ਰਹੇ ਹੋ, ਹੈ ਨਾ। ਸੋ ਕਾਲੇ ਚਨੇ ਨੂੰ ਐਕਚੁਅਲੀ ਦੇਖੋ, ਆਪਾਂ ਸਬਜ਼ੀ ਦੇ ਤੌਰ 'ਤੇ ਤਾਂ ਐਜ਼ ਖਾ ਹੀ ਰਹੇ ਹਾਂ, ਚਾਟ ਦੇ ਤੌਰ 'ਤੇ ਵੀ ਬਹੁਤ ਸਾਰੇ ਲੋਕ ਜਿਹੜੇ ਬਣਾ ਕੇ ਖਾਂਦੇ ਨੇ, ਜਿਵੇਂ ਕਿ ਕਾਲੇ ਚਨੇ ਦੇ ਉੱਤੇ ਟਮਾਟਰ, ਪਿਆਜ਼ ਔਰ ਨਿੰਬੂ ਦਾ ਜਿਹੜਾ ਤੜਕਾ ਲੱਗਦਾ ਹੈ ਨਾ, ਹਜੋ ਮੈਂ ਕਹਿ ਰਹੀ ਹਾਂ ਆ ਗਿਆ ਸਵਾਦ, ਤੁਹਾਡੇ ਤੱਕ ਵੀ ਜਿਹੜਾ ਸਵਾਦ ਹੈ ਪਹੁੰਚ ਹੀ ਗਿਆ। ਬੋਇਲਡ ਕਰਕੇ ਲੋਕ ਸਪੈਸ਼ਲੀ ਜਿਹੜਾ ਸੈਲਡ ਬਣਾ ਕੇ ਜਾਂ ਚਾਟ ਬਣਾ ਕੇ ਇਹਦੀ ਖਾਂਦੇ ਨੇ, ਹੈ ਨਾ, ਬਹੁਤ ਸਵਾਦ ਲੱਗਦਾ। ਔਰ ਕਾਲੇ ਚਨੇ ਦਾ ਸੂਪ, ਓਹੋ, ਇਹਦੀ ਤਾਂ ਆਪਣੀ ਹੀ ਨਿਊਟ੍ਰੀਸ਼ੀਅਸ ਵੈਲਿਊ ਵੀ ਹੈ ਔਰ ਟੇਸਟ ਵੀ ਇੰਨਾ ਵੱਖਰਾ ਹੁੰਦਾ। ਬੇਸਿਕਲੀ ਬਹੁਤ ਸਾਰੇ ਡਿਸ਼ਿਜ਼ ਹੁੰਦੀਆਂ, ਔਰ ਬੱਚਿਆਂ ਦੇ ਲਈ ਨਾ ਆਪਾਂ ਕਾਲੇ ਚਨੇ ਦੇ ਕਟਲੇਟ ਵੀ ਬਣਾ ਸਕਦੇ ਹਾਂ। ਜਿਵੇਂ ਕਿ ਨੋਰਮਲ ਆਲੂ ਦੇ ਕਟਲੇਟ ਬਣਾ ਰਹੇ ਹਾਂ, ਤਾਂ ਕਾਲੇ ਚਨੇ ਜਿਹੜੇ ਬੋਇਲਡ ਹੁੰਦੇ ਨੇ ਉਹਨਾਂ ਨੂੰ ਬਸ ਆਲੂ ਦੇ ਨਾਲ ਮੈਸ਼ ਕਰਕੇ ਔਰ ਜਿਹੜੇ ਆਪਾਂ ਕਟਲੇਟ ਦਾ ਰੂਪ ਦੇਣਾ ਹੈ ਨਾ, ਉਹਦੇ ਵਿੱਚ ਥੋੜ੍ਹੀ ਜਿਹੀ ਬ੍ਰੈਡ ਵੀ ਮਿਲਾ ਸਕਦੇ ਹਾਂ ਅਤੇ ਥੋੜ੍ਹੀ ਜਿਹੀ ਸੂਜੀ ਵੀ ਮਿਲਾ ਸਕਦੇ ਹਾਂ। ਇਹਨਾਂ ਸਾਰਿਆਂ ਨੂੰ ਮਿਲਾ ਕੇ ਜਿਹੜਾ ਕਟਲੇਟ ਦਾ ਰੂਪ ਹੈ, ਟਿੱਕੀ ਬਣਾਉਣੀ ਹੈ ਟਿੱਕੀ ਬਣਾ ਲਈਏ, ਜਾਂ ਫਿਰ ਬੱਚਿਆਂ ਨੂੰ ਸਿਲੈਂਡਰੀਕਲ ਫੋਰਮ ਬਹੁਤ ਪਸੰਦ ਹੁੰਦੀ ਹੈ ਸ਼ੇਪ, ਹੈ ਨਾ, ਉਹਦੇ ਵਿੱਚ ਆਪਾਂ ਬਣਾ ਸਕਦੇ ਹਾਂ ਅਤੇ ਇਹਨੂੰ ਸ਼ੈਲੋ ਫਰਾਈ ਕਰਕੇ ਖਾਈਏ। ਜਨਾਬ ਮੈਂ ਕਹਿ ਰਹੀ ਹਾਂ ਸਵਾਦ ਹੀ ਸਵਾਦ ਹੈ, ਔਰ ਇੱਕ ਵੱਖਰਾ ਸਵਾਦ ਵੀ ਹੈ, ਨਾਲ ਹੀ ਹੈਲਥ ਲਈ ਵੀ ਬਹੁਤ ਵਧੀਆ ਹੈ। ਸੋ ਚਲੋ, ਥੋੜ੍ਹਾ ਬਹੁਤ ਤੋਂ ਹੈ ਨਾ ਕਰ ਲੈਣਾ ਚਾਹੀਦਾ, ਇੱਧਰ ਉੱਧਰ ਸ਼ੇਪ ਬਣਾ ਲੈਣੀ ਚਾਹੀਦੀ ਹੈ ਚੀਜ਼ਾਂ ਦੀ ਬੱਚਿਆਂ ਨੂੰ ਖੁਸ਼ ਰੱਖਣ ਲਈ, ਅਤੇ ਮੈਂ ਰੱਖ ਰਹੀ ਹਾਂ ਜੀ ਤੁਹਾਨੂੰ ਖੁਸ਼। ਫਿਲਹਾਲ ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ, ਔਰ ਅਗਲਾ ਗੀਤ ਸੁਣ ਕੇ ਕੁਝ ਹੋਰ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆ ਰਹੀ ਹਾਂ ਜੀ। ਸਟੇ ਟਿਊਨਡ।

ਨਜ਼ਰ ਉੱਥੇ ਪਾ ਕੇ ਵੀ ਤੁਸੀਂ ਜੇਕਰ ਨਜ਼ਰ ਆਪਣੀ ਫੇਰ ਰਹੇ ਹੋ ਨਾ, ਸੋ ਦੈਟ ਇਜ਼ ਐਕਚੁਅਲੀ ਨੋਟ ਰੀਅਲੀ ਵੈਲ। ਹਾਂ ਹਾਂ ਪਤਾ ਹੈ ਪਤਾ ਹੈ, ਦੇਖੋ ਦੇਖੋ ਨਜ਼ਰ ਪਾ ਕੇ ਦੇਖੋ, ਘਰ ਦੇ ਵਿੱਚ ਜਿੱਥੇ ਵੀ ਗੰਦਗੀ ਮਚੀ ਹੋਈ ਹੈ ਨਾ ਤੁਸੀਂ ਨੋਟ ਕਰੋਗੇ ਕਿ ਅੱਜ ਕੱਲ੍ਹ ਦੇ ਦਿਨਾਂ 'ਚ। ਹੁਣ ਦੇਖੋ ਬਰਸਾਤਾਂ ਦਾ ਮੌਸਮ ਹੈ ਨਾ, ਮੀਂਹ ਕਣੀ ਦਾ ਮੌਸਮ ਹੈ, ਨਮੀ ਜਿਹੜੀ ਹੈ ਘਰ ਦੇ ਵਿੱਚ ਆ ਹੀ ਜਾਂਦੀ ਹੈ, ਹਿਊਮਿਡਿਟੀ ਦੇ ਚੱਲਦੇ ਨਾ ਇਹ ਜਿਹੜੇ ਕੋਕਰੋਚਸ ਨੇ, ਮੱਛਰ ਨੇ ਜਾਂ ਫਿਰ ਹੋਰ ਵੀ ਤਰੀਕੇ ਤਰੀਕੇ ਦੇ ਛੋਟੇ ਮੋਟੇ ਜੇ ਜਿਹੜੇ ਹੈਲੋ ਹਾਈ ਕਰਦੇ ਵੀ ਨਵੇਂ ਨਵੇਂ ਫਰੈਂਡਸ ਸਾਨੂੰ ਦਿਖ ਰਹੇ ਆ ਨਾ, ਇਹ ਸਾਡੀਆਂ ਹੀ ਗਲਤੀਆਂ ਕਰਕੇ ਸਾਡੇ ਘਰ 'ਚੋਂ ਐਂਟਰੀ ਕੱਢ ਜਾਂਦੇ ਨੇ, ਕਿਉਂਕਿ ਅਸੀਂ ਸਫਾਈ ਨਹੀਂ ਰੱਖ ਰਹੇ ਹਾਂ। ਚਾਰੋਂ ਪਾਸੇ ਦੇਖੀਏ ਬਸ ਮੋਇਸਚਰ ਹੈ ਜੀ, ਨਮੀ ਹੈ। ਹੁਣ ਵਾਸ਼ਰੂਮ ਦੇ ਵੱਲ ਜਾਈਏ, ਕਿਚਨ ਦੇ ਵੱਲ ਜਾਈਏ, ਸਿੰਕ ਵੱਲ ਦੇਖੀਏ ਤਾਂ ਪਾਣੀ ਜਿਹੜਾ ਸਾਫ਼ ਨਹੀਂ ਕਰ ਰਿਹਾ, ਕਚਰਾ ਬਚਿਆ ਹੋਇਆ ਉੱਥੇ ਹੀ, ਡਸਟਬਿਨ ਆਪਣੇ ਖਾਸ ਕਰਕੇ ਇਸ ਮੌਸਮ 'ਚ ਜੇਕਰ ਅਸੀਂ ਸਾਫ਼ ਨਹੀਂ ਕਰ ਰਹੇ ਹਾਂ, ਖਾਣਾ ਇੱਦਾਂ ਹੀ ਖੁੱਲ੍ਹਾ ਰੱਖਿਆ ਹੋਇਆ ਹੈ, ਆਪਣੀ ਡਰੇਨੇਜ ਸਿਸਟਮ ਦੀ, ਆਪਣੀ ਜਿਹੜੀ ਨਾਲੀਆਂ ਨੇ ਉਹਨਾਂ ਦੀ ਸਫਾਈ ਨਹੀਂ ਕਰ ਰਹੇ, ਔਰ ਪੁਰਾਣਾ ਸਮਾਨ ਅਸੀਂ ਬਸ ਰੱਖਿਆ ਹੋਇਆ ਸੰਭਾਲ ਕੇ, ਔਰ ਦੇਖਿਆ ਵੀ ਨਹੀਂ ਹੈ ਉੱਪਰ ਜਾ ਕੇ ਕਿਸੇ ਕਮਰੇ 'ਚ ਕਿ ਆਹ ਇਸ ਚੀਜ਼ ਦੀ ਵੀ ਸਫਾਈ ਕਰਨੀ ਹੈ, ਹੈ ਨਾ ਜੀ। ਸੋ ਇਸ ਥੋੜ੍ਹੀ ਥੋੜ੍ਹੀ ਛੋਟੀ ਛੋਟੀ ਗਲਤੀਆਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਤਾਂ ਨਜ਼ਰ ਫੇਰ ਲੈਂਦੇ ਹਾਂ, ਲੇਕਿਨ ਜਿਹੜੇ ਇਹ ਸਾਡੇ ਨਵੇਂ ਨਵੇਂ ਛੋਟੇ ਛੋਟੇ ਨਿੱਕੇ ਨਿੱਕੇ ਫਰੈਂਡਸ ਹੁੰਦੇ ਨਾ, ਇਹਨਾਂ ਦੀ ਨਜ਼ਰ ਬਹੁਤ ਜਲਦੀ ਜਾਂਦੀ ਹੈ, ਔਰ ਬਹੁਤ ਜਲਦੀ ਇਹ ਹੈਲੋ ਹਾਈ ਕਰਦੇ ਹੋਏ ਸਾਨੂੰ ਮਿਲ ਜਾਂਦੇ ਨੇ। ਸੋ ਕਿਵੇਂ ਬਰਸਾਤਾਂ ਦੇ ਮੌਸਮ 'ਚ ਜਾਂ ਫਿਰ ਆਹ ਵਾਲੇ ਮੌਸਮ 'ਚ ਆਪਣੇ ਘਰ ਨੂੰ ਕਿਵੇਂ ਦੇਖੋ ਇਹਨਾਂ ਤੋਂ ਦੂਰ ਰੱਖੀਏ, ਥੋੜ੍ਹਾ ਜਿਹਾ ਸੇਫ ਰੱਖੀਏ, ਹੈ ਨਾ। ਥੋੜ੍ਹੀ ਜਿਹੀ ਦੇਖੋ ਕਰਨੀ ਪਏਗੀ ਸਫਾਈ, ਤਾਂ ਉਪਰਾਲੇ ਤਾਂ ਕਰਨੇ ਪੈਣੇ ਆ। ਸੋ ਉਹ ਚੀਜ਼ਾਂ ਕੀ ਨੇ, ਛੋਟੇ ਛੋਟੇ ਟਿਪਸ ਨੇ, ਕਰਾਂਗੇ ਤੁਹਾਡੇ ਨਾਲ ਗੱਲਬਾਤ, ਲੇਕਿਨ ਇਸ ਗੀਤ ਤੋਂ ਬਾਅਦ ਸਟੇ ਟਿਊਨਡ।

0: ਰੰਗ ਜੋਵਾ।
1: ਆ ਮੇਰੇ ਖਿਆਲ ਨਾਲ ਜਿਹਨੇ ਵੀ ਕਾਕਰੋਚਸ ਨੇ ਕਰਦੇ ਹਨ ਇਸ ਗਾਣੇ ਤੇ ਆ ਜੂਮ ਜੂਮ ਗਿਆ ਬਾਹਰ ਆ ਕੇ ਤੁਹਾਨੂੰ ਕਹਿ ਰਹੇ ਨੇ ਹੈਲੋ, ਸਾਡੇ ਬਾਰੇ ਵੀ ਖਿਆਲ ਕੀ ਹੈ ਜਨਾਬ ਤੁਹਾਡੇ। ਸੋ ਦੇਖੋ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ, ਅਸੀਂ ਵੀ ਕਰਨਾ ਕੀ ਹੈ। ਦੇਖੋ ਮਹਿੰਗੇ ਮਹਿੰਗੇ ਬ੍ਰਾਂਡਡ ਕੁਝ ਆਪਾਂ ਲੈ ਆਉਂਦੇ ਹਾਂ, ਕੁਛ ਵੀ ਕਹਿ ਸਕਦੇ ਹਾਂ, ਰੂਮ ਫਰੈਸ਼ਨਰਸ ਲੈ ਆ ਸਕਦੇ ਹਾਂ ਨਾ, ਕੋਈ ਵੀ ਚੀਜ਼ ਆ, ਜੇਕਰ ਮੋਸਕੀਟੋ ਰੈਪਲੈਂਟ ਕੁਛ ਵੀ ਲੈ ਕੇ ਆ ਰਹੇ ਹਾਂ, ਜ਼ਰੂਰੀ ਹੈ ਕਿ ਆਪਣੇ ਘਰ ਦੇ ਵਿੱਚ ਹੀ ਆਪਾਂ ਕੁਛ ਚੀਜ਼ਾਂ ਇਸਤੇਮਾਲ ਕਰੀਏ। ਸੋ ਦੈਟ ਇੱਕ ਤਾਂ ਦੇਖੋ ਸਸਤੀਆਂ ਵੀ ਹੁੰਦੀਆਂ ਨੇ, ਹੈ ਨਾ, ਔਰ ਅਸਰ ਵੀ ਇਹਨਾਂ ਦਾ ਕਮਾਲ ਦਾ ਹੀ ਹੁੰਦਾ। ਸੋ ਕੀੜੇ ਜਿਹੜੇ ਕੋਕਰੋਚਸ ਨੇ, ਕੀੜੇ ਨੇ, ਮੱਛਰ ਨੇ, ਕੀੜੀਆਂ ਨੇ, ਇਹਨਾਂ ਤੋਂ ਦੂਰ ਰੱਖਣ ਲਈ ਆਪਾਂ ਛੋਟੇ ਛੋਟੇ ਕੁਝ ਉਪਰਾਲੇ ਕਰ ਸਕਦੇ ਨੇ, ਜਿਵੇਂ ਕਿ ਨੰਬਰ 1 ਨਿੰਮ ਦੇ ਪੱਤੇ। ਨਿੰਮ ਦੇ ਪੱਤਿਆਂ ਨੂੰ ਬੋਇਲ ਕਰਕੇ ਇੱਕ ਸਪਰੇਅ ਬਣਾ ਸਕਦੇ ਹਾਂ, ਨੋਰਮਲ ਵਾਟਰ 'ਚ, ਬਸ ਕੁਝ ਨਹੀਂ ਕਰਨਾ, ਪਾਣੀ 'ਚ ਪੱਤੇ ਬੋਇਲ ਕਰਕੇ ਨਿੰਮ ਦੇ ਬਸ ਸਪਰੇਅ ਬਣਾ ਕੇ ਨਾ, ਜਿੱਥੇ ਵੀ ਕੋਕਰੋਚ ਸਾਨੂੰ ਲੱਗ ਰਹੇ ਨੇ, ਹੈ ਨਾ, ਉੱਥੇ ਅਸੀਂ ਸਪਰੇਅ ਕਰ ਸਕਦੇ ਹਾਂ। ਜਾਂ ਫਿਰ ਜਿੱਥੇ ਕਿਚਨ ਦੇ ਵਿੱਚ ਨਾ ਬਹੁਤ ਸਾਰੇ ਕੋਕਰੋਚ, ਨਿੱਕੇ ਨਿੱਕੇ ਕੋਕਰੋਚ ਸਾਨੂੰ ਪਰੇਸ਼ਾਨ ਕਰਦੇ ਨੇ, ਤਾਂ ਉੱਥੇ ਅਸੀਂ ਤੇਜ਼ ਪੱਤਾ ਜਿਹੜਾ ਹੁੰਦਾ ਨਾ ਕਿਚਨ ਦੇ ਵਿੱਚ ਮੌਜੂਦ ਹੀ ਹੁੰਦਾ ਇਹ ਆਈਟਮ। ਸੋ ਤੇਜ਼ ਪੱਤੇ ਦੇ ਵੈਸੇ ਬਹੁਤ ਸਾਰੇ ਹੋਰ ਵੀ ਯੂਜਸ ਨੇ, ਲੇਕਿਨ ਆਹ ਇਸਦੀ ਜਿਹੜੀ ਇੱਕ ਖੁਸ਼ਬੂ ਹੁੰਦੀ ਹੈ ਨਾ, ਉਹ ਕੋਕਰੋਚਸ ਨੂੰ ਦੂਰ ਰੱਖਣ 'ਚ ਮਦਦ ਕਰ ਸਕਦੀ ਹੈ। ਟਰਾਈ ਕਰ ਸਕਦੇ ਹਾਂ ਇਹ ਵਾਲਾ ਤਰੀਕਾ ਵੀ, ਜਾਂ ਫਿਰ ਇੱਕ ਹੋਰ ਤਰੀਕਾ ਟਰਾਈ ਕਰ ਸਕਦੇ ਹਾਂ ਆਪਾਂ, ਬਹੁਤ ਬੈਸਟ ਤਰੀਕਾ ਇਹ ਵੀ, ਬੇਕਿੰਗ ਸੋਡਾ ਔਰ ਸ਼ੱਕਰ ਦਾ। ਸੋ ਬੇਕਿੰਗ ਸੋਡਾ ਔਰ ਸ਼ੱਕਰ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਨਾ, ਜਿੱਥੇ ਵੀ ਸਾਨੂੰ ਲੱਗ ਰਹੇ ਨੇ ਕਿ ਕੋਕਰੋਚਸ ਆ ਰਹੇ ਨੇ, ਉੱਥੇ ਅਸੀਂ ਇਹ ਪਾ ਸਕਦੇ ਹਾਂ, ਇਹ ਵੀ ਤਰੀਕਾ ਕੰਮ ਕਰ ਸਕਦਾ। ਜਾਂ ਫਿਰ ਇਸ ਤੋਂ ਇਲਾਵਾ ਲੌਂਗ ਅਤੇ ਦਾਲਚੀਨੀ, ਇਹਨਾਂ ਦੀ ਖੁਸ਼ਬੂ ਵੀ ਛੋਟੇ ਮੋਟੇ ਨਿੱਕੇ ਨਿੱਕੇ ਕੀੜਿਆਂ ਨੂੰ ਦੂਰ ਰੱਖਣ ਦੇ ਮਦਦ ਕਰਦੀ ਹੈ। ਵੈਸੇ ਤਾਂ ਕਈ ਲੋਕ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਆਈ ਥਿੰਕ ਇਹ ਜਿਹੜੀ ਦਾਲਚੀਨੀ ਹੁੰਦੀ ਹੈ ਜਾਂ ਲੌਂਗ, ਇੱਕ ਦੋ ਲੌਂਗ ਪਾ ਕੇ ਰੱਖ ਦਿੰਦੇ ਨੇ, ਕਹਿੰਦੇ ਨੇ ਕਿ ਬਰਸਾਤਾਂ ਦੇ ਵਿੱਚ ਨਾ ਜਿਵੇਂ ਦਾਲਾਂ ਹੋ ਗਈਆਂ ਜਾਂ ਫਿਰ ਹੋਰ ਵੀ ਚੀਜ਼ਾਂ, ਖਰਾਬ ਨਹੀਂ ਹੁੰਦੀਆਂ, ਕੀੜਾ ਨਹੀਂ ਲੱਗਦਾ ਉਹਨਾਂ ਨੂੰ। ਸੋ ਦੇਖੋ ਨੈਚੁਰਲ ਸਪਰੇਅ ਆਪਾਂ ਬਣਾ ਸਕਦੇ ਹਾਂ, ਹੈ ਨਾ ਜੀ, ਬਜਾਏ ਇਸਦੇ ਕਿ ਬਾਜ਼ਾਰ ਜਾਈਏ ਜਾਂ ਫਿਰ ਮਹਿੰਗੇ ਮਹਿੰਗੇ ਪ੍ਰੋਡਕਟ ਖਰੀਦੀਏ। ਸੋ ਸਫਾਈ ਰੱਖਣੀ ਹੈ ਉਹ ਤਾਂ ਆਪਾਂ ਰੋਜ਼ ਰੱਖੀਏ, ਔਰ ਇਸ ਮੌਸਮ ਦੇ ਵਿੱਚ ਤਾਂ ਜ਼ਰੂਰ ਰੱਖੀ, ਜ਼ਰੂਰ ਰੱਖੀਏ, ਨਹੀਂ ਤਾਂ ਫਿਰ ਇੱਕ ਹਵਾ ਆਏਗੀ ਔਰ ਕਹੇਗੀ ਅਗਲਾ ਗਾਣਾ ਸੁਣ ਲਓ ਮੀਕਾ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

0: यस करोगी नो करो, पर अपनी जिहड़ी हेल्दी लाइफस्टाइल है उहदे लई तां मैं कह रही हां हमेशा यस करनी ही चाहीदी है, है ना जी। प्रोग्राम चल रहा है होम स्वीट होम 102.7 FM रेनबो ते, और कोशिश साडी यही रहिंदी है कि असीं तुहाडे लई है ना किसी ना किसी खास एक्सपर्ट नूं जरूर लै के आईए, ताकि जिहड़ी खास इन्फॉर्मेशन है वह उन्हां कोल ही मिल सकती है ना। सो हेल्दी लाइफस्टाइल दी गल चल रही सी, और अजकल मौसम दी वी देखो गल चल रही है, चर्चे चारों पासे ने। सो मौसम दे जिहड़े ये प्रभाव साढ़े ते पै रहे ने, है ना जी, बरसातां भी शुरू हो रही ने, गर्मी भी बहुत है, ह्यूमिडिटी भी इन्नी कुछ ज़्यादा है। सो किवें ये जिहड़ा अपनी लाइफस्टाइल नूं लैके देख लीए या अपने शरीर ते, है ना, बॉडी ते इहदा इफेक्ट देख लीए, बहुत ज़्यादा पै रहा है और अमूमन सानूं प्रॉब्लम फेस हो जाती है मौसम बदलते ही, खांसी या छी जुकाम बुखार ये सारिया चीज़ा हो जाएं ने। सो देखो ये तो किवें बचीए, या फिर केवल ये जिहड़ियां कॉमन हैल्थ इशूज़ अजकल असीं फेस कर रहे ने वो किहड़े-किहड़े ने, किवें आप बचीए। सो सारी जानकारी देने लई अज साडे नाल खास एक्सपर्ट प्रोग्राम च लाइव जुड़ चुके ने जी, फाजिलका तो डॉक्टर आशुतोष गुप्ता। सो उन्हां दे नाल अज गलबात करदे आ ते बहुत सारी इन्फॉर्मेशन हासिल करदे आ जी। हैलो
1: हैलो
0: हैलो जी, नमस्कार सर, तुहाडा प्रोग्राम होम स्वीट होम च बहुत बहुत स्वागत है।
1: थैंक यू।
0: ओके सो आपा देखो सर, देख रहे हैं किन्ने की मतलब मौसम जदों चेंज हुंदा ना, चेंज हुंदे ही नाल ही शुरू हो जांदियां ने ये जिहड़ियां बीमारियां ने, खासकर छोटे बच्चियां जो कह लो या जिन्हां दी इम्यूनिटी बहुत ज़्यादा कमज़ोर हुंदी है। सो अज दे टाइम च मैं कह लवां मिक्स जिहा ही मौसम है, तो किहड़े कॉमन हैल्थ इशूज़ ने जो सानू फेस करने पै रहे ने?
1: ये जिहड़े दिन ने इसे साडी बॉडी बड़ी सेंसिटिव हो जांदी है, कुछ कॉमन हैल्थ इशूज़ ने जिवें स्किन एलर्जी, राइनाइटिस, ਸੋਨੋਸਾਈਟਸ, ਸਰਦੀ ਜ਼ੁਕਾਮ, ਕੋਮਨ ਕੋਲਡ ਐਂਡ ਕਫ, ਔਰ ਗਠੀਆਬਾਦੀ ਜਿਹੜੀ ਸਮੱਸਿਆ ਹੈ ਉਹ ਹੋਣਾ, ਔਰ ਲੂਜ ਮੋਸ਼ਨ ਹੋਣਾ ਸਟਾਰਟ ਹੋਣੇ ਸ਼ੁਰੂ ਰਹਿੰਦੇ ਨੇ, ਇਹ ਕੋਮਨ ਹੈਲਥ ਇਸ਼ੂਜ਼ ਨੇ
0: ਜੀ। ਇਹ ਮੌਸਮ ਬਦਲਦੇ ਕਿਉਂ ਇੱਕਦਮ, ਮਤਲਬ ਰੀਜ਼ਨ ਕੀ ਹੈ ਕਿਉਂ, ਮਤਲਬ ਜਿਨ੍ਹਾਂ ਦੀ ਇਮਿਊਨਿਟੀ ਲੋਅ ਹੁੰਦੀ ਹੈ ਉਹਨਾਂ ਨੂੰ ਤਾਂ ਹੁੰਦਾ ਹੀ ਹੁੰਦਾ ਹੈ, ਮਤਲਬ ਕਹਿ ਲਓ ਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦੀ ਹਾਂ ਪ੍ਰੋਬਲਮ, ਕੁਝ ਇਹਦਾ ਕੋਈ ਖਾਸ ਰੀਜ਼ਨ ਵੀ ਹੈ?
1: ਐਕਚੁਲੀ ਜਿਹੜਾ ਇਹ ਮੌਸਮ ਹੈ ਨਾ, ਮਿਲਿਆ ਜੁਲਦਾ ਮੌਸਮ ਹੈ, ਗਰਮੀਆਂ 'ਚ ਤੁਸੀਂ ਆਪਣੇ ਹਲਕੇ ਕੱਪੜੇ ਜਾਂ ਠੰਡੀ ਚੀਜ਼ਾਂ ਖਾਣੀਆਂ ਸਟਾਰਟ ਕਰ ਦਿੰਦੇ ਹਾਂ, ਗਰਮ 'ਚ ਅਸੀਂ ਗਰਮੀ ਦੇ ਕੱਪੜੇ, ਗਰਮ ਚੀਜ਼ਾਂ ਖਾਣੀ ਸਟਾਰਟ ਕਰਦੇ, ਪਰ ਸਾਨੂੰ ਇਸ ਜਿਹੜਾ ਟਾਈਮ ਪੀਰੀਅਡ ਹੈ ਸਮਝ ਨਹੀਂ ਲੱਗਦਾ ਕਿ ਆਪਣੇ ਲਾਈਫ ਨੂੰ ਕਿਵੇਂ ਮੋਡੀਫਾਈ ਕਰੀਏ, ਕੀ ਚੀਜ਼ ਖਾਈਏ, ਕਿਵੇਂ ਆਪਣਾ ਲਾਈਫ ਸਟਾਈਲ ਰੱਖੀਏ, ਕਿਹੜੀ ਫੂਡ ਆਈਟਮਸ ਨੂੰ ਆਪਾਂ ਛੱਡੀਏ। ਜਿਵੇਂ ਹੁਣ ਅੱਜ ਕੱਲ੍ਹ ਪਿੱਛੇ ਦਿਨੋਂ ਅਸੀਂ ਕੁਛ ਸੇਕ ਪੀਂਦੇ ਰਹੇ ਹਾਂ, ਜਿਵੇਂ ਅੰਬ ਖਾਂਦੇ ਰਹੇ ਹਾਂ, ਦਹੀਂ ਖਾਂਦੇ ਰਹੇ ਹਾਂ, ਆਪਣੇ ਆਮ ਪੰਨਾ ਪੀਂਦੇ ਰਹੇ ਹਾਂ, ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਬਰਸਾਤ ਦੇ ਮੌਸਮ ਆਉਂਦੇ ਆ ਨਾ, ਸਾਡੇ ਅੰਦਰ ਜਿਹੜਾ ਕਫ ਦੋਸ਼ ਹੁੰਦਾ ਉਹ ਵਧਣਾ ਸਟਾਰਟ ਹੋ ਜਾਂਦਾ, ਜਿਹਦੇ ਕਾਰਨ ਸਾਡਾ ਜਿਹੜਾ ਬਲੱਡ ਹੈ ਉਹਦੇ ਇੰਪਿਓਰ ਹੋਣਾ ਸਟਾਰਟ ਹੋ ਜਾਂਦਾ, ਜਿਹਦੇ ਨਾਲ ਇਹ ਹੈਲਥ ਇਸ਼ੂਸ ਆਉਣੇ ਸਟਾਰਟ ਹੋ ਜਾਂਦੇ
0: ਜੀ। ਤੋ ਰੀਜ਼ਨ ਤੁਸੀਂ ਦੱਸ ਦਿੱਤਾ ਹੈ, ਹੁਣ ਤੁਸੀਂ ਦੱਸਿਆ ਸੀ ਕੋਮਨ ਹੈਲਥ ਇਸ਼ੂਜ਼, ਦੇਖੋ ਸਕਿਨ ਐਲਰਜੀਜ਼ ਬਹੁਤ ਜ਼ਿਆਦਾ ਆਪਾਂ ਦੇਖਦੇ, ਇਨਫੈਕਸ਼ਨ ਆਪਾਂ ਕਹਿ ਲਈਏ, ਹੈ ਨਾ, ਇਨਫੈਕਸ਼ਨ ਦੇ ਡਿਫਰੈਂਟ ਡਿਫਰੈਂਟ ਰੂਪ ਹੁੰਦੇ ਆ, ਇਹਦੇ ਬਾਰੇ ਮੈਂ ਥੋੜ੍ਹਾ ਜਾਣਨਾ ਚਾਹੂੰਗੀ, ਅਤੇ ਕਿਵੇਂ ਮਤਲਬ ਬਚੀਏ ਇਸ ਚੀਜ਼ ਤੋਂ?
1: ਬਰਸਾਤ ਦੇ ਮੌਸਮ ਤੋਂ ਸਕਿਨ ਐਲਰਜੀ ਹੋਣਾ ਆਮ ਗੱਲ ਹੈ, ਬੱਚੇ ਤੋਂ ਲੈ ਕੇ ਜਿਹੜੇ ਬਜ਼ੁਰਗ ਹੁੰਦੇ ਨੇ ਸਾਰਿਆਂ ਨੂੰ ਸਕਿਨ ਐਲਰਜੀ ਹੁੰਦੀ ਹੈ, ਕਿਸੇ ਕਿਸੇ ਨੂੰ ਈਚਿੰਗ ਹੋਣੀ ਸਟਾਰਟ ਹੋ ਜਾਂਦੀ ਹੈ, ਦਫੜ ਹੋਣੇ ਸਟਾਰਟ ਹੋ ਜਾਂਦੇ ਨੇ, ਲਾਲ ਦਾਣੇ ਆਉਣੇ ਸਟਾਰਟ ਹੋ ਜਾਂਦੇ ਨੇ, ਇਹਦਾ ਕੋਮਨ ਕਾਰਨ ਜਿਹੜਾ ਹੁੰਦਾ ਉਹ ਹੁੰਦੀ ਖੱਟੀ ਚੀਜ਼ਾਂ ਜੋ ਆਪਾਂ ਪਿਛਲੇ ਦਿਨੋਂ ਖਾਂਦੇ ਰਹੇ ਹਾਂ, ਜਿਵੇਂ ਕੁਛ ਫਰੂਟਸ ਨੇ, ਕਿੰਨੂ, ਸੰਤਰਾ, ਮੌਸੰਮੀ, ਅੰਬ ਔਰ ਸੈਂਚੁਰੀ ਫਰੂਟਸ, ਦਹੀਂ ਔਰ ਕੁਛ ਆਪਣੇ ਮੈਂਗੋ ਸ਼ੇਕ, ਬਨਾਨਾ ਸ਼ੇਕ ਲਾਈਕ, ਇਹਦੇ ਕਾਰਨ ਕੀ ਹੁੰਦਾ ਕਿ ਜਦੋਂ ਬਰਸਾਤ ਦਾ ਮੌਸਮ ਹੁੰਦਾ ਨਾ, ਆਪਣਾ ਪੇਟ ਦੀ ਜਿਹੜੀ ਅਗਨੀ ਹੁੰਦੀ ਹੈ ਬਹੁਤ ਕਮਜ਼ੋਰ ਹੁੰਦੀ ਹੈ, ਉਹ ਸਹੀ ਤਰੀਕੇ ਨਾਲ ਪਾਚਨ ਨਹੀਂ ਕਰਦੀ ਹੈ, ਤੇ ਉਹ ਬਲੱਡ ਨੂੰ ਇੰਪਿਓਰ ਕਰਨਾ ਸ਼ੁਰੂ ਕਰ ਦਿੰਦੀ, ਟੌਕਸਿਨਸ ਬਣਨੇ ਸਟਾਰਟ ਹੋ ਜਾਂਦੇ, ਔਰ ਬਲੱਡ ਦੀ ਟੌਕਸਿਸਿਟੀ ਹੁੰਦੀ ਹੈ ਸਭ ਤੋਂ ਪਹਿਲਾਂ ਉਹ ਸਕਿਨ ਦੇ ਉੱਤੇ ਹੀ ਦਿਖਦੀ ਹੈ।
0: ਓਕੇ,
1: ਔਰ ਇੱਕ ਆਮ ਜੀ ਬਿਮਾਰੀ ਹੈ ਜਿਹਨੂੰ ਦਫੜ ਕਹਿ ਦਿੰਦੇ ਆ, ਕੋਈ ਕੋਟ ਕਹਿ ਦਿੰਦਾ, ਅਟੀਕੇਰੀਆ ਇੱਕ ਬਿਮਾਰੀ ਹੈ, ਉਹ ਬੱਚਿਆਂ ਤੋਂ ਲੈ ਕੇ ਉਹ ਬਜ਼ੁਰਗਾਂ ਤੱਕ ਸਾਰਿਆਂ ਨੂੰ ਹੁੰਦੀ, ਹਾਰਤਾਂ ਤੇ ਵੀ ਹੋ ਜਾਂਦੀ ਹੈ, ਮੂੰਹ ਤੇ ਵੀ ਹੋ ਜਾਂਦੀ, ਦਫੜ ਜੇ ਨਿਕਲਣੇ ਸਟਾਰਟ ਹੋ ਜਾਂਦੇ ਨੇ।
0: ਜੀ ਜੀ, ਤੇ ਇਹ ਹਾਂ ਮੈਂ ਦੇਖਦੀ ਹਾਂ ਇਹ ਪ੍ਰੋਬਲਮ ਬੱਚਿਆਂ 'ਚ ਖਾਸ ਕਰ ਮੈਂ ਦੇਖਦੀ ਹਾਂ, ਮਤਲਬ ਹੋ ਜਾਂਦੀ ਹੈ, ਰੈੱਡ ਹੋ ਜਾਂਦੀ ਹੈ, ਸਕਿਨ ਹੀ ਬਹੁਤ ਜ਼ਿਆਦਾ ਰੈੱਡ ਹੋ ਜਾਂਦੀ ਕਈ ਵਾਰੀ। ਜੀ ਜੀ, ਤੋ
1: ਇਹ ਆਮ ਬਿਲਕੁਲ ਆਮ ਜਿਹੀ ਬਿਮਾਰੀ ਹੈ, ਔਰ ਆਮ ਜਿਹੀ ਪ੍ਰੀਵੈਂਸ਼ਨ ਔਰ ਆਮ ਜਿਹੀ ਕੁਛ ਮੈਡੀਸਿਨ ਨਾਲ ਠੀਕ ਹੋ ਸਕਦੀ ਹੈ।
0: ਹਾਂ, ਮੈਂ ਇਹਦੇ ਵੱਲ ਹੀ ਆ ਰਹੀ ਸੀ ਕਿ ਜਿੰਨੇ ਵੀ ਦੋਸਤ ਇਸ ਟਾਈਮ ਸੁਣ ਰਹੇ ਨੇ ਉਹਨਾਂ ਦੇ ਘਰ 'ਚ ਵੀ ਛੋਟੇ ਛੋਟੇ

0: ਬੱਚੇ ਹੋਣਗੇ ਜਾਂ ਉਹਨਾਂ ਨੂੰ ਹੀ ਇਹ ਪ੍ਰੋਬਲਮ ਹੋ ਜਾਂਦੀ ਹੈ, ਇਨਫੈਕਸ਼ਨ ਦੀ ਕਹਿ ਲਈਏ, ਸਕਿਨ ਐਲਰਜੀ ਦੀ ਕਹਿ ਲਈਏ, ਤਾਂ ਕੀ ਕੁਝ ਉਪਰਾਲੇ ਅਸੀਂ ਕਰ ਸਕਦੇ ਹਾਂ?
1: ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਛੋਟੇ ਬੱਚੇ ਨੇ ਜਾਂ ਵੱਡੇ ਨੇ, ਇੱਕ ਆਪਣੇ ਨਾਰੀਅਲ ਦਾ ਤੇਲ ਚ ਨਾ ਭੀਮ ਸੈਨੀ ਕਪੂਰ ਆਉਂਦਾ, ਭੀਮ ਸੈਨੀ ਕਪੂਰ ਆਪਣੇ ਆਮ ਘਰਾਂ ਚ ਜੋ ਆਪਾਂ ਪੂਜਾ ਚ ਯੂਜ ਕਰਦੇ ਹਾਂ ਉਹ ਵਾਲਾ ਕਪੂਰ ਨੀ, ਭੀਮ ਸੈਨੀ ਕਪੂਰ ਆਉਂਦਾ, ਉਸ ਨੂੰ ਲੈ ਕੇ ਨਾਰੀਅਲ ਤੇਲ ਚ ਮਿਕਸ ਕਰਕੇ ਰਾਤ ਨੂੰ ਲਗਾਉਣਾ ਸ਼ੁਰੂ ਕਰੇ, ਜਿੱਥੇ ਜਿੱਥੇ ਵੀ ਉਹ ਲੱਫੜ ਦਿਖ ਰਹੇ ਨੇ ਉਹਦੇ ਉੱਤੇ ਲਾਉਣਾ ਸ਼ੁਰੂ ਕਰੇ। ਔਰ ਇੱਕ ਇਹ ਤਾਂ ਲੋਕਲ ਐਪਲੀਕੇਸ਼ਨ ਹੋਈ, ਜਿਹੜੀ ਅੰਦਰ ਇਮਿਊਨ ਸਿਸਟਮ ਅੱਛਾ ਰਹੇ, ਜਿਹਦਾ ਸਾਡਾ ਡਾਈਜੈਸ਼ਨ ਅੱਛਾ ਰਹੇ, ਉਹਦੇ ਵਾਸਤੇ ਤਾਂ ਹਲਕਾ ਖਾਓ, ਬਿਲਕੁਲ ਹੀ ਹਲਕਾ ਖਾਣਾ ਚਾਹੀਦਾ ਬਰਸਾਤ ਦੇ ਮੌਸਮ ਚ। ਔਰ ਇੱਕ ਹਲਦੀ ਵੀ ਨਾ, ਹਲਦੀ ਦਾ ਸੇਵਨ ਜ਼ਿਆਦਾ ਕਰੇ, ਐਂਟੀ ਇਨਫਲਾਮੇਟਰੀ ਕੰਮ ਕਰਦੀ ਹੈ। ਛੋਟੇ ਬੱਚੇ ਨੂੰ ਵੀ ਹਲਦੀ ਵਾਲਾ ਦੁੱਧ ਜਾਂ ਹਲਦੀ ਵਾਲੀ ਕੋਈ ਚੀਜ਼ ਬਣਾ ਕੇ ਦੇਣਾ ਸ਼ੁਰੂ ਕਰੇ। ਮਾਰਕੀਟ ਚ ਇੱਕ ਸਭ ਤੋਂ ਵਧੀਆ ਇੱਕ ਪਾਊਡਰ ਆਉਂਦਾ ਹਰਿਦਰਾ ਖੰਡ,
0: ਨਾਮ ਇੱਕ ਵਾਰੀ ਫਿਰ ਦੱਸ ਦੋ,
1: ਹਰਿਦਰਾ ਖੰਡ
0: ਜੀ।
1: ਇਹ ਬਹੁਤ ਬੱਚੇ ਵੀ ਖਾ ਸਕਦੇ ਨੇ, ਬੜਾ ਮਿੱਠਾ ਹੁੰਦਾ, ਇੱਕ ਜਿਵੇਂ ਹੋਰਲਿਕਸ ਹੁੰਦਾ, ਇਹ ਜਿਹਾ ਇੱਕ ਪਾਊਡਰ ਹੁੰਦਾ, ਬਿਲਕੁਲ ਬਹੁਤ ਬੱਚੇ ਵੀ ਪਸੰਦ ਕਰਦੇ ਨੇ, ਵੱਡੇ ਵੀ ਤਾਂ ਕਰਦੇ ਹੀ ਕਰਦੇ ਨੇ। ਇਸ ਨੂੰ ਦੁੱਧ ਨਾਲ ਲੈਣਾ ਸ਼ੁਰੂ ਕਰੇ, ਬੱਚੇ ਜਿਹੜੇ 18 ਸਾਲ ਤੋਂ ਕੰਮ ਹੈਗੇ ਨੇ ਉਹ 1/4 ਚਮਚ ਲਏ, ਔਰ ਉਸ ਤੋਂ ਜਿਹੜੇ ਵੱਡੇ ਨੇ ਆਧੀ ਚਮਚ ਤੇ ਚਮਚ ਆਪਣੇ ਹਿਸਾਬ ਦੇ ਨਾਲ ਲੈਣਾ ਸਟਾਰਟ ਕਰੇ, ਜਿਹਦੇ ਨਾਲ ਜਿਹੜੇ ਅਰਟੀਕੇਰੀਆ ਬਿਮਾਰੀ ਹੈ ਜਾਂ ਕੋਈ ਈਚਿੰਗ ਹੈ ਜਾਂ ਦਾਣੇ ਹੈ ਇਹ ਹੋਣੇ ਬੰਦ ਹੋ ਜਾਣੇ।
0: ਓਕੇ ਠੀਕ ਹੈ, ਤਾਂ ਇਹ ਗੱਲ ਹੋ ਗਈ। ਅਤੇ ਉਸ ਤੋਂ ਬਾਅਦ ਹੁਣ ਮੈਂ ਗੱਲ ਕਰਾਂਗੀ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਦੇਖੋ ਕਮਜ਼ੋਰ ਹੁੰਦੀ ਹੈ, ਕਿ ਬਸ ਹਲਕਾ ਜਿਹਾ ਹੀ ਡਾਕਟਰ ਸਾਹਿਬ ਮੌਸਮ ਚੇਂਜ ਹੋਇਆ ਔਰ ਨਾਲ ਹੀ ਖਾਂਸੀ ਜ਼ੁਕਾਮ ਬੁਖਾਰ ਸ਼ੁਰੂ, ਤਾਂ ਉਸ ਇਮਿਊਨਿਟੀ ਨੂੰ ਕੁਝ ਮਤਲਬ ਕਹਿ ਲਓ ਕਿ ਉਹਦੇ ਲਈ ਕੋਈ ਕਾੜਾ ਜਾਂ ਕੋਈ ਚੂਰਨ ਜੋ ਆਪਾਂ ਘਰੇ ਹੀ ਬਣਾ ਸਕਦੇ ਹਾਂ ਅਤੇ ਬੜਾ ਵਧੀਆ ਉਹ ਕੰਮ ਕਰੇ।
1: ਬਿਲਕੁਲ, ਜਿਹੜੀ ਹੁਣ ਤੁਸੀਂ ਗੱਲ ਕੀਤੀ ਨਾ ਜੋ ਸਰਦੀ ਜ਼ੁਕਾਮ ਕੋਮਨ ਕੋਲਡ ਜਿਹੜੇ ਇਸ ਮੌਸਮ ਦੇ ਅਕਸਰ ਹੋ ਜਾਂਦੇ ਨੇ, ਇਹਦਾ ਸਭ ਤੋਂ ਜਿਹੜਾ ਮੇਨ ਕਾਰਨ ਨਾ ਉਹ ਪਹਿਲੇ ਕਾਰਨ ਨੂੰ ਆਪਾਂ ਸਮਝੀਏ ਕਿ ਉਹ ਹੁੰਦਾ ਕਿਉਂ ਹੈ
0: ਜੀ।
1: ਗਰਮੀਆਂ ਚ ਦਿਨਾਂ ਚ ਸਾਡੀ ਐਨਰਜੀ ਲੈਵਲ ਕਮ ਹੁੰਦੇ, ਆਪਾਂ ਦੁਪਹਿਰ ਨੂੰ ਸੋ ਜਾਂਦੇ ਹਾਂ, ਥੋੜਾ ਨੈਪ ਲੈ ਲੈਂਦੇ ਹਾਂ, ਪਰ ਜਦੋਂ ਇਹ ਚੀਜ਼ ਆਪਾਂ ਬਰਸਾਤਾਂ ਦੇ ਮੌਸਮ ਚ ਵੀ ਕੰਟੀਨਿਊ ਰੱਖਦੇ ਹਾਂ ਨਾ, ਤਾਂ ਸਾਡੇ ਜਿਹੜਾ ਕਫ ਦਾ ਕਫ ਦੋਸ਼ ਹੁੰਦਾ ਉਹ ਆਪਣੇ ਸਿਰ ਚ ਵਧਣਾ ਸ਼ੁਰੂ ਹੋ ਜਾਂਦਾ, ਜਿਹਦੇ ਨਾਲ ਮਾਈਗ੍ਰੇਨ ਦੇ ਸਿਮਟਮ, ਸਿਰ ਚ ਭਾਰੀਪਨ ਆਉਣਾ, ਨੱਕ ਚ ਐਲਰਜੀ ਹੋਣਾ, ਜਿਵੇਂ ਛਿੱਕਾਂ ਆਉਣੀ ਸਟਾਰਟ ਹੋ ਜਾਂਦੀ, ਕਿਸੇ ਨੂੰ ਸਾਈਨਸਾਈਟਸ ਸਟਾਰਟ ਹੋ ਜਾਂਦੀ, ਕਿਸੇ ਨੂੰ ਰੈਨਾਈਟਸ ਹੋ ਜਾਂਦੀ ਹੈ, ਤੇ ਗਲੇ ਚ ਵੀ ਹਲਕਾ ਹਲਕਾ ਨਾ ਬਲਗਮ ਲਾਈਕ ਬਣਿਆ ਰਹਿੰਦਾ
0: ਜੀ।
1: ਇਹਦੇ ਵਾਸਤੇ ਸਭ ਤੋਂ ਜ਼ਰੂਰੀ ਹੈ ਪਹਿਲਾਂ ਤਾਂ ਦੁਪਹਿਰ ਦਾ ਸੌਣਾ ਬੰਦ ਕਰੋ, ਠੰਡੀ ਚੀਜ਼ਾਂ ਦਾ ਬਿਲਕੁਲ ਹੀ ਆਪਣਾ ਸੇਵਨ ਕਰਨਾ ਬੰਦ ਕਰ ਦੋ, ਜਿਵੇਂ ਆਪਾਂ ਕੱਚੀ ਲੱਸੀ ਪੀ ਰਹੇ ਹੁੰਦੇ ਹਾਂ ਗਰਮੀਆਂ ਚ, ਜਾਂ ਕੋਈ ਆਮ ਪੰਨਾ ਜਾਂ ਕੁਛ ਹੋਰ ਠੰਡੀ ਚੀਜ਼ਾਂ ਜਿਹੜੀ ਡਰਿੰਕਸ ਹੈਗੀ ਆਪਾਂ ਲੈਣਾ ਸ਼ੁਰੂ ਕਰ ਰਹੇ ਹੁੰਦੇ, ਉਸ ਨੂੰ ਬੰਦ ਕਰ ਦੋ ਬਿਲਕੁਲ
0: ਇਸ ਟਾਈਮ, ਬੰਦ ਕਰ ਦਈਏ ਇਸ ਮੌਸਮ ਚ,
1: ਬੰਦ ਕਰ ਦੇਣਾ ਚਾਹੀਦਾ
0: ਜੀ।
1: ਉਹਦੇ ਜਗ੍ਹਾ ਤੁਸੀਂ ਪੀਣਾ ਸਟਾਰਟ ਕਰੋ ਸਵੇਰੇ ਔਰ ਦੁਪਹਿਰ, ਜਿਵੇਂ ਆਪਾਂ ਚਾਹ ਪੀਂਦੇ ਹਾਂ ਉਹਦੇ ਜਗ੍ਹਾ ਤੁਸੀਂ ਇੱਕ ਚੀਜ਼ ਪੀਣੀ ਸਟਾਰਟ ਕਰੋ। ਮਾਰਕੀਟ ਚ ਇੱਕ ਜੋ ਸੰਧਾ ਆਉਂਦਾ, ਜੋ ਸੰਧਾ ਕਾੜਾ
0: ਜੀ ਜੀ,
1: ਉਸ ਨੂੰ ਲਿਆਓ ਮਾਰਕੀਟ ਤੋਂ, ਇਹ ਆਮ ਜੀ ਹਰ ਪੰਸਾਰੀ ਦੁਕਾਨ ਤੇ ਮਿਲ ਜਾਂਦਾ, ਜੋ ਸੰਧਾ ਕਾੜਾ ਲੈ ਕੇ ਆਓ, ਉਸਨੂੰ ਚਾਹ ਦੀ ਤਰ੍ਹਾਂ ਬਣਾਓ, ਆਪਣੇ ਜਿਹੜੀ ਚਾਹ ਪੱਤੀ ਹੈ ਉਹ ਬਦਲ ਦੋ ਇੱਕ ਹਿਸਾਬ ਨਾਲ, ਸਮਝ ਲਓ ਇਹ ਚਾਹ ਪੱਤੀ ਹੈ, ਇਸ ਨੂੰ ਬਣਾਉਣਾ ਆਪਣੇ ਸਾਰੇ ਆਪਣੇ ਘਰ ਦੇ ਜਿੰਨੇ ਵੀ ਬੱਚੇ ਹੈਗੇ ਨੇ ਬਜ਼ੁਰਗ ਨੇ ਸਾਰਿਆਂ ਨੂੰ ਉਹ ਵਾਲੀ ਚਾਹ ਪਿਲਾਓ
0: ਜੀ,
1: ਠੀਕ ਹੈ। ਇਸ ਚ ਅਗਰ ਕਿਸੇ ਨੂੰ ਸੁੱਕੀ ਖਾਂਸੀ ਹੈ ਜਾਂ ਸੁੱਕੀ ਛਿੱਕਾਂ ਆ ਰਹੀਆਂ ਨੇ, ਠੀਕ ਹੈ, ਉਹ ਥੋੜਾ ਘਿਓ ਵੀ ਪਾ ਸਕਦੇ ਨੇ ਇਹਦੇ ਅੰਦਰ।
0: ਓਕੇ, ਦੇਸੀ ਘਿਓ,
1: ਇਮਿਊਨ ਸਿਸਟਮ ਵੀ ਬੱਚੇ ਦਾ ਇਮਿਊਨ ਸਿਸਟਮ ਅੱਛਾ ਹੋਊਗਾ, ਔਰ ਜਿਹੜੀ ਉਹਨੇ ਕੋਮਨ ਪ੍ਰੋਬਲਮਸ ਹੈਗੀ ਹੈ, ਕੋਮਨ ਕੋਲਡ ਹੈ ਜਾਂ ਕੁਛ ਵੀ ਹੈ, ਇਹ ਚੀਜ਼ਾਂ ਖਤਮ ਹੋਣੀ ਸਟਾਰਟ ਹੋ ਜਾਂਦੀ
0: ਜੀ। ਇੱਕ ਹੋਰ ਕਾਮਨ ਚੀਜ਼ ਹੈ ਦੇਖੀ ਜਾਂਦੀ ਹੈ, ਮੈਂ ਕਹਾਂ ਦਸਤ ਹੋ ਗਈ, ਗੈਸ ਹੋ ਗਈ, ਆਪਾਂ ਅੱਛਾ ਨਾ ਫੂਡ ਪੋਇਜ਼ਨਿੰਗ ਦੇ ਕੇਸਿਸ ਵੀ ਅੱਜ ਕੱਲ੍ਹ ਦੇ ਬਹੁਤ ਦੇਖਣ ਨੂੰ ਮਿਲਣਗੇ, ਸੋ ਇਹਦੇ ਲਈ ਵੀ ਕੁਛ ਪੇਟ ਦੇ ਲਈ ਵੀ ਕੁਝ ਆਪਾਂ ਮਤਲਬ ਕਰ ਸਕਦੇ ਹਾਂ, ਇੰਸਟੈਂਟ ਕੁਛ ਅਪਲਾਈ ਕਰ ਦਈਏ ਬੱਚਿਆਂ ਨੂੰ ਆਰਾਮ ਮਿਲ ਜਾਏਗੀ।
1: ਬਿਲਕੁਲ, ਅਕਸਰ ਇਹ ਬਰਸਾਤਾਂ 'ਚ ਲੂਜ਼ ਮੋਸ਼ਨ ਹੋਣਾ ਵੀ ਆਮ ਗੱਲ ਹੈ, ਕਿਉਂਕਿ ਅਗਨੀ ਮੰਦ ਹੁੰਦੀ ਹੈ, ਸਾਡਾ ਜਿਹੜਾ ਪੇਟ ਹੁੰਦਾ ਬਹੁਤ ਸੈਂਸਿਟਿਵ ਹੋ ਜਾਂਦਾ ਹੈ
0: ਜੀ,
1: ਤੇ ਪਹਿਲਾਂ ਤਾਂ ਆਪਣੇ ਜਿਹੜੇ ਖਾਣ ਪੀਣ ਹੈ ਬਿਲਕੁਲ ਹਲਕਾ ਰੱਖੇਗਾ, ਬਿਲਕੁਲ ਹਲਕਾ ਰੱਖਣਾ ਚਾਹੀਦਾ, ਕੋਈ ਵੀ ਭਾਰੀ ਚੀਜ਼ ਨਹੀਂ ਖਾਣੀ ਚਾਹੀਦੀ ਹੈ। ਜੋ ਲੂਜ਼ ਮੋਸ਼ਨ ਹੋ ਰਹੇ ਨੇ ਉਹ ਡਾਈਜੈਸ਼ਨ ਦੇ ਕਾਰਨ ਹੋ ਰਹੇ, ਡਾਈਜੈਸ਼ਨ ਸਲੋ ਮੈਟਾਬੋਲਿਕ ਨੂੰ ਸਲੋ ਡਾਈਜੈਸ਼ਨ ਦੇ ਕਾਰਨ ਹੋ ਰਹੇ ਨੇ, ਖਾਣਾ ਪਚ ਨਹੀਂ ਰਿਹਾ, ਬੋੜੀ ਗੈਰੀ ਕੱਟੋ, ਤੇ ਆਪਾਂ ਅਕਸਰ ਗਲਤੀ ਵੀ ਇਹ ਕਰ ਬੈਠਦੇ ਹਾਂ, ਕੋਈ ਮਾਰਕੀਟ ਤੋਂ ਅਸੀਂ ਕੋਈ ਗੋਲੀ ਜਾਂ ਕੈਪਸੂਲ ਲੈ ਲੈਂਦੇ ਹਾਂ ਜਿਹਦੇ ਨਾਲ ਸਾਡੇ ਲੂਜ਼ ਮੋਸ਼ਨ ਇੱਕਦਮ ਨਾਲ ਰੁਕ ਜਾਂਦੇ ਨੇ, ਪਰ ਇਹ ਚੀਜ਼ਾਂ ਆਪਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ, ਇਹ ਪੇਟ ਦੀ ਗਰਮੀ ਹੁੰਦੀ ਹੈ ਇੱਕ ਹਿਸਾਬ ਨਾਲ, ਜੋ ਸਰੀਰ ਕੱਢਣਾ ਚਾਹੁੰਦਾ ਉਸਨੂੰ ਨਿਊਟਰਲਾਈਜ਼ ਕਰਨ ਵਾਸਤੇ। ਸਭ ਤੋਂ ਵਧੀਆ ਇੱਕ ਡਰਿੰਕ ਹੈ ਬੇਲ ਦਾ ਜੂਸ ਜਾਂ ਬੇਲ ਦਾ ਮੁਰੱਬਾ
0: ਜੀ,
1: ਉਸਨੂੰ ਆਪਣੇ ਜਿਹੜੇ ਫੂਡ ਹੈਬਿਟਸ ਚ ਇੰਕਲੂਡ ਕਰੋ, ਦੁਪਹਿਰੇ ਲੈਣਾ, ਦੁਪਹਿਰੇ ਲੈ ਸਕਦੇ, ਸਵੇਰੇ ਲੈ ਸਕਦੇ, ਰਾਤ ਨੂੰ ਨਹੀਂ ਲੈਣਾ। ਇਹਦੇ ਜਿਹੜੇ ਬੇਲ ਦਾ ਮੁਰੱਬਾ ਹੁੰਦਾ ਜਾਂ ਬੇਲ ਦਾ ਜੂਸ ਹੁੰਦਾ ਉਹ ਆਪਣੇ ਪੇਟ ਨੂੰ ਨਰਮੀ ਦਿੰਦਾ, ਗਰਮੀ ਤੋਂ ਬਚਾਉਂਦਾ।

0: ਜਿਹੜੇ ਲੂਜ ਮਸਲ ਵੀ ਹੋ ਰਹੇ ਨੇ ਉਸ ਨੂੰ ਸਾਡੇ ਸਟੂਲ ਨੂੰ ਟਾਈਟ ਕਰਦਾ ਔਰ ਇੰਟੇਸਟਾਈਨ ਨੂੰ ਸੋਫਟ ਕਰਦਾ ਜਿਹਦੇ ਨਾਲ ਸਾਨੂੰ ਇਹ ਤਿੰਨ ਦਿਨਾਂ ਚ ਹੋਣੇ ਵਾਲੇ ਜਿਹੜੇ ਲੂਜ ਮੋਸ਼ਨ ਆਪਾਂ ਤੋਂ
1: ਜੀ ਜੀ ਬਿਲਕੁਲ। ਸੋ ਡਾਕਟਰ ਆਸ਼ੂਤੋਸ਼, ਅੱਜ ਕੱਲ੍ਹ ਦੇ ਮੌਸਮ ਨੂੰ ਦੇਖਦੇ ਹੋਏ ਕੇਵਲ ਇੱਕ ਮਿੰਟ ਦੇ ਵਿੱਚ ਜੇਕਰ ਤੁਹਾਨੂੰ ਕੋਈ ਇੱਕ ਆਯੁਰਵੇਦਿਕ ਮੰਤਰਾ ਦੱਸਣਾ ਹੋਏ ਦੋਸਤਾਂ ਨੂੰ ਅੱਜ ਦੇ ਮੌਸਮ ਦੇ ਵਿੱਚ ਹੈਲਦੀ ਰਹਿਣ ਲਈ, ਉਹ ਤੁਸੀਂ ਕੀ ਕਹਿਣਾ ਚਾਹੋਗੇ?
0: ਆਯੁਰਵੇਦ ਅਗਨੀ ਦਾ ਇੱਕ ਪੁਰਾਣ ਹੈਗਾ, ਅਗਨੀ ਦੇ ਉੱਤੇ ਸਾਰਾ ਸਾਡਾ ਸਿਸਟਮ ਚੱਲਦਾ ਔਰ ਬਰਸਾਤ 'ਚ ਅਗਨੀ ਹੀ ਮੰਦ ਹੁੰਦੀ ਹੈ।
1: ਓਕੇ,
0: ਤੇ ਮੈਂ ਸਾਰੇ ਇਹਨਾਂ ਦਿਨਾਂ 'ਚ ਆਪਣੇ ਸਾਰੇ ਜਿਹੜੇ ਪੰਜਾਬ ਦਾ ਹੁਣ ਅਸੀਂ ਗੱਲ ਕਰੀਏ, ਨੌਰਥ ਇੰਡੀਆ ਦੀ ਗੱਲ ਕਰੀਏ, ਮੈਂ ਸਾਰਿਆਂ ਨੂੰ ਇੱਕ ਹੀ ਗੱਲ ਕਹਿਣਾ ਚਾਹਾਂਗਾ, ਆਪਣੇ ਡਾਈਜੈਸ਼ਨ ਨੂੰ ਸਹੀ ਕਰਨ ਵਾਸਤੇ ਆਪਣੇ ਜਿਹੜੇ ਘਰ ਦੀ ਰਸੋਈ ਦੇ ਤਿੰਨ ਮਸਾਲੇ ਨੇ, ਇੱਕ ਆਪਣੇ ਮਿਰਚ, ਕਾਲੀ ਮਿਰਚ
1: ਜੀ,
0: ਤੇ ਸੌਂਠ ਸੁੱਕੀ ਅਦਰਕ
1: ਜੀ,
0: ਔਰ ਹੀਂਗ
1: ਜੀ,
0: ਇਹਦਾ ਸੇਵਨ ਵੱਧ ਤੋਂ ਵੱਧ ਕਰੋ ਇਨ ਦਿਨਾਂ 'ਚ।
1: ਓਕੇ,

0: ਨੂੰ ਸਹੀ ਕਰਨ ਵਾਸਤੇ ਆਪਣੇ ਜਿਹੜੇ ਘਰ ਦੀ ਰਸੋਈ ਦੇ ਤਿੰਨ ਮਸਾਲੇ ਨੇ, ਇੱਕ ਆਪਣਾ ਮਿਰਚ, ਕਾਲੀ ਮਿਰਚ
1: ਜੀ,
0: ਤੇ ਸੌਂਠ ਸੁੱਕੀ ਅਦਰਕ
1: ਜੀ,
0: ਔਰ ਹੀਂਗ
1: ਜੀ,
0: ਇਹਦਾ ਸੇਵਨ ਵੱਧ ਤੋਂ ਵੱਧ ਕਰੋ ਤਿੰਨ ਦਿਨਾਂ ਚ।
1: ਓਕੇ,
0: ਠੀਕ ਹੈ। ਹਰ ਆਪਣੇ ਜਿਵੇਂ ਆਪਣੇ ਤੁਸੀਂ ਲੱਸੀ ਪੀ ਰਹੇ ਹੋ ਤਾਂ ਜੀਰਾ, ਅਜਵੈਨ ਇਹਦਾ ਪਾਊਡਰ, ਕਾਲੀ ਮਿਰਚ ਦਾ ਪਾਊਡਰ ਐਡ ਕਰ ਲਿਆ। ਕੋਈ ਸਬਜ਼ੀ ਖਾ ਰਹੇ ਹੋ ਜਾਂ ਦੁੱਧ ਵੀ ਪੀ ਰਹੇ ਹੋ ਤਾਂ ਕਾਲੀ ਮਿਰਚ ਦਾ ਹਲਕਾ ਜਾਂ ਚੁਟਕੀ ਭਰ ਪਾਊਡਰ ਐਡ ਕਰ ਦੋ, ਜਿਹਦੇ ਨਾਲ ਤੁਹਾਨੂੰ ਇਸ ਮੌਸਮ ਚ ਹੋਣ ਵਾਲੀ ਜਿਹੜੀ ਮੋਸਟਲੀ ਬਿਮਾਰੀਆਂ ਨੇ ਉਹ ਤੋਂ ਬਚਾਅ ਹੋਊਗਾ।
1: ਓਕੇ, ਤੋ ਇਹ ਮਤਲਬ ਕਾਲੀ ਮਿਰਚ ਹੋ ਗਈ ਤੇ ਸੁੱਕੀ ਅਦਰਕ ਜਿਹਨੂੰ ਤੁਸੀਂ ਸੌਂਠ ਕਿਹਾ ਤੇ ਹੀਂਗ, ਇਹ ਤਿੰਨ ਚੀਜ਼ਾਂ ਤਾਂ ਜ਼ਰੂਰ ਕਿਚਨ 'ਚ ਹੁੰਦੀਆਂ ਹੀ ਨੇ ਤੇ ਅਪਲਾਈ ਅਸੀਂ ਕਰ ਸਕਦੇ ਨੇ।
0: ਬਿਲਕੁਲ,
1: ਤੋ ਸੁਪਰ ਫੂਡ ਕਹਿ ਲਈਏ ਆਪਾਂ ਇਹਨਾਂ ਨੂੰ, ਸੁਪਰ ਮਸਾਲੇ ਕਹਿ ਲਈਏ, ਵਾਕਈ ਫਾਇਦੇ ਨੇ।
0: ਸੁਪਰ ਮੈਡੀਸਿਨ ਹੈ ਅਕੋਰਡਿੰਗ ਟੂ ਸੀਜ਼ਨ।
1: ਅਕੋਰਡਿੰਗ ਟੂ ਸੀਜ਼ਨ, ਓਕੇ। ਸੋ ਬਹੁਤ ਵਧੀਆ ਲੱਗਿਆ। ਦੇਖੋ ਮੈਂ ਤਾਂ ਨੋਟ ਕਰ ਲਿਆ ਡਾਕਟਰ ਸਾਹਿਬ, ਹੁਣ ਜਿੰਨੇ ਵੀ ਦੋਸਤ ਸੁਣ ਰਹੇ ਨੇ ਇਸ ਟਾਈਮ ਤੁਹਾਨੂੰ, ਆਈ ਥਿੰਕ ਉਹਨਾਂ ਨੇ ਵੀ ਸਾਰਿਆਂ ਨੇ ਨੋਟ ਕਰ ਹੀ ਲਿੱਤਾ ਹੈ। ਸੋ ਅੱਜ ਇਹ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਔਰ ਇੰਨੀ ਖਾਸ ਇਨਫੋਰਮੇਸ਼ਨ ਦੇਣ ਲਈ ਡਾਕਟਰ ਆਸ਼ੂਤੋਸ਼ ਗੁਪਤਾ ਜੀ, ਬਹੁਤ ਬਹੁਤ ਸ਼ੁਕਰੀਆ ਸਰ।
0: ਥੈਂਕ ਯੂ ਮੈਮ।
1: ਓਕੇ ਜੀ। ਸੋ ਇਹ ਸਨ ਜੀ ਡਾਕਟਰ ਆਸ਼ੂਤੋਸ਼ ਗੁਪਤਾ ਜੀ ਫਾਜ਼ਿਲਕਾ ਤੋਂ ਡਾਇਰੈਕਟ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਸੀ ਔਰ ਅੱਜ ਇੰਨੀ ਖਾਸ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ। ਖਾਸ ਕਰ ਦੇਖੋ ਘਰ ਦੇ ਵਿੱਚ ਛੋਟੇ ਛੋਟੇ ਮਸਾਲੇ ਹੁੰਦੇ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ, ਔਰ ਅਕੋਰਡਿੰਗ ਟੂ ਸੀਜ਼ਨ ਸਪੈਸ਼ਲੀ ਉਹਨਾਂ ਨੇ ਕਿਹਾ ਹੈ ਕਿ ਹਰ ਸੀਜ਼ਨ ਦੇ ਵਿੱਚ ਆਪਣਾ ਕੋਈ ਹੋ ਸਕਦਾ ਖਾਸ ਮਸਾਲੇ ਹੋਣ। ਦੇਖੋ ਮੈਨੂੰ ਵੀ ਇੰਨੀ ਨੌਲੇਜ ਨਹੀਂ ਹੈ, ਲੇਕਿਨ ਡਾਕਟਰ ਸਾਹਿਬ ਨੇ ਕਿਹਾ ਕਿ ਕਾਲੀ ਮਿਰਚ ਔਰ ਸੁੱਕੀ ਅਦਰਕ ਸੌਂਠ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਹੀਂਗ, ਹੀਂਗ ਦਾ ਇਸਤੇਮਾਲ ਦੇਖੋ ਹਰ ਇੱਕ ਚੀਜ਼ ਦੇ ਵਿੱਚ ਆਪਾਂ ਕਰਦੇ ਹਾਂ, ਤੋ ਬਸ ਇਹ ਕਰਨਾ ਹੈ। ਜਦੋਂ ਦੂਰੀ ਨਹੀਂ ਬਣਾ ਕੇ ਰੱਖਣੀ, ਹੈਲਦੀ ਰਹਿਣਾ ਹੈ। ਮੌਸਮ ਦੇ ਇਫੈਕਟ ਜ਼ਿਆਦਾ ਹੀ ਹੈ, ਮੌਸਮ ਬਦਲ ਗਿਆ ਹੈ, ਹੈਲਥ ਵੀ ਜ਼ਰੂਰ ਬਦਲੇਗੀ ਹੀ, ਬਸ ਖਿਆਲ ਰੱਖੀਏ, ਥੋੜ੍ਹੇ ਜਿਹੇ ਉਪਰਾਲੇ ਕਰੀਏ, ਪ੍ਰੀਵੈਂਸ਼ਨ ਹੈ ਨਾ ਇਜ਼ ਬੈਟਰ ਦੈਨ ਕਿਓਰ। ਸੋ ਇੰਜੋਏ ਕਰਦੇ ਰਹੀਏ ਪ੍ਰੋਗਰਾਮ ਫਿਲਹਾਲ 102.7 FM ਰੇਨਪੁਰ ਦਿਲ ਸੇ ਦਿਲ ਤੱਕ।

ਐਂਡ ਹੌਲੀ ਹੌਲੀ ਅਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ ਜੀ। ਹੋਮ ਸਵੀਟ ਹੋਮ ਔਰ ਸੌਂਗ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਦੇਖੋ ਗੱਲਬਾਤ ਕਰ ਰਹੀ ਸੀ ਏ ਸੀ ਦੇ ਮੋਡ ਬਾਰੇ। ਸੋ ਡਿਫਰੈਂਟ ਏ ਸੀਜ਼ 'ਚ ਆਪਾਂ ਇਸਤੇਮਾਲ ਹੀ ਕਰਦੇ ਹਾਂ ਔਰ ਅੱਜ ਕੱਲ੍ਹ ਡਿਫਰੈਂਟ ਮੋਡਸ ਵੀ ਮੈਂ ਗੱਲਬਾਤ ਕੀਤੀ, ਜਿਵੇਂ ਕਿ ਆਪਾਂ ਕੂਲ ਮੋਡ ਹੋ ਗਿਆ, ਡਰਾਈ ਮੋਡ ਹੋ ਗਿਆ, ਹੀਟ ਮੋਡ ਹੋ ਗਿਆ, ਫੈਨ ਮੋਡ ਹੋ ਗਿਆ ਅਤੇ ਆਟੋ ਮੋਡ ਵੀ ਹੋ ਗਿਆ। ਇੱਕ ਹੋਰ ਮੋਡ ਸੀਗਾ ਉਹ ਰਹਿ ਗਿਆ ਸੀ, ਗੁੱਸਾ ਬਣ ਗਿਆ, ਮੈਂ ਕਿਹਾ ਚਲ ਤੁਹਾਡਾ ਤੇਰਾ ਜਿਹਾ ਨਾਮ ਲੈ ਲੈਂਦੇ ਹਾਂ ਆਪਾਂ, ਐਂਡ ਦੈਟ ਇਜ਼ ਸਲੀਪ ਮੋਡ। ਔਰ ਰਾਤ ਨੂੰ ਆਪਾਂ ਸਲੀਪ ਮੋਡ ਨੂੰ ਮਤਲਬ ਐਕਟਿਵ ਕਰਕੇ ਜਦੋਂ ਸੋ ਜਾਂਦੇ ਨਾ ਤਾਂ ਹੌਲੀ ਹੌਲੀ ਏ ਸੀ ਟੈਂਪਰੇਚਰ ਜਿਹੜਾ ਨਾ ਆਪਣੇ ਅਕੋਰਡਿੰਗ ਹੀ ਐਡਜਸਟ ਕਰ ਲੈਂਦਾ ਆਪਣਾ ਜਿਹੜਾ। ਉਸ ਤੋਂ ਬਾਅਦ ਆਪਾਂ ਤਾਂ ਸੋ ਗਏ ਹੈ ਨਾ, ਲੇਕਿਨ ਕਰਨਾ ਕੀ ਚਾਹੀਦਾ, ਐਕਚੁਲੀ ਸਾਨੂੰ ਟਾਈਮਰ ਲਗਾ ਲੈਣਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਅੱਖ ਨਹੀਂ ਖੁੱਲਦੀ ਔਰ ਲਗਾਤਾਰ ਏ ਸੀ ਚੱਲ ਰਿਹਾ ਤਾਂ ਉਹ ਵੀ ਪ੍ਰੋਬਲਮ ਹੈ। ਇਸ ਕਰਕੇ ਸਾਰੇ ਏ ਸੀ 'ਚ ਇਹ ਟਾਈਮਿੰਗ ਹੁੰਦੀ ਹੈ ਕਿ ਅਸੀਂ ਟਾਈਮ ਲਗਾ ਲਈਏ, ਟਾਈਮਰ ਲਗਾ ਲਈਏ, ਤਾਂ ਕਿ ਜਦੋਂ ਵੀ ਮਤਲਬ ਔਫ ਹੈ ਤਾਂ ਆਟੋਮੈਟਿਕਲੀ ਔਫ ਹੋ ਜਾਏ ਔਰ ਬਿਜਲੀ ਵੀ ਬਚ ਜਾਏਗੀ ਔਰ ਸਾਡੀ ਨੀਂਦ ਵੀ ਬਚ ਜਾਏਗੀ, ਆਰਾਮ ਨਾਲ ਅਸੀਂ ਸੋਏ ਰਹਾਂਗੇ, ਹੈ ਨਾ। ਅਤੇ ਜਦੋਂ ਵਾਪਸ ਦੁਬਾਰਾ ਗਰਮੀ ਲੱਗ ਜਾਏ ਫਿਰ ਔਨ ਕਰ ਲਓ, ਲੇਕਿਨ ਔਨ ਔਫ ਜ਼ਰੂਰ ਕਰਨਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਏ ਸੀ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਔਰ ਇਸ ਤੋਂ ਇਲਾਵਾ ਟੈਂਪਰੇਚਰ ਨੋਰਮਲੀ ਰੱਖਣਾ ਹੈ ਨਾ ਜੀ, ਇਹ ਨਹੀਂ ਕਿ ਬਸ ਇੱਕਦਮ ਫਟਾਫਟ ਜ਼ਿਆਦਾ ਜਲਦੀ ਠੰਡਾ ਕਰਨਾ ਤਾਂ ਬਹੁਤ ਜਲਦੀ ਇੱਕਦਮ ਟੈਂਪਰੇਚਰ 16 ਜਾਂ 18 'ਤੇ ਲੈ ਗਏ, ਤਾਂ ਵੈਸੇ ਬੈਸਟ ਹੈ ਜੀ 24 ਤੋਂ ਲੈ ਕੇ 26 ਤੱਕ, ਇਹ ਬੈਸਟ ਰਹਿੰਦਾ ਟੈਂਪਰੇਚਰ। ਔਰ ਇਹਦੇ ਨਾਲ ਆਰਾਮ ਵੀ ਏ ਸੀ ਨੂੰ ਮਿਲ ਰਿਹਾ ਹੈ ਨਾ, ਕਿਉਂਕਿ ਵਧੀਆ ਤਰੀਕੇ ਦੇ ਨਾਲ ਉਹ ਕੰਮ ਕਰ ਰਿਹਾ, ਨਾਲ ਹੀ ਨਾਲ ਇਲੈਕਟ੍ਰੀਸਿਟੀ ਵੀ ਵਧੀਆ ਸੇਵ ਹੋ ਜਾਂਦੀ ਹੈ। ਪਰ ਜ਼ਰੂਰੀ ਹੈ ਸਾਫ਼ ਸਫਾਈ ਏ ਸੀ ਦੀ, ਕਿਉਂਕਿ ਉਹਨੂੰ ਵੀ ਲੋਡ ਹੈ ਜੀ, ਨੀਡ ਹੈ। ਸੋ ਫਿਲਟਰ ਦੀ ਬਹੁਤ ਜ਼ਰੂਰੀ ਹੈ ਕਿ ਏ ਸੀ ਦੀ ਵੀ ਆਪਾਂ ਸਾਫ਼ ਸਫਾਈ। ਔਰ ਏ ਸੀ ਕਿਉਂ ਕਹਿ ਰਹੀ ਹਾਂ ਮੈਂ, ਜਿੰਨੇ ਵੀ ਇਲੈਕਟ੍ਰੋਨਿਕ ਅਪਲਾਈਂਸਿਸ ਨੇ ਟਾਈਮ ਟੂ ਟਾਈਮ ਰਿਪੇਅਰਿੰਗ ਦੀ ਲੋਡ ਹੁੰਦੀ ਹੈ, ਦੇਖਦੇ ਰਹੀਏ ਕਿਤੇ ਕੋਈ ਖਰਾਬੀ ਹੈ ਤਾਂ ਉਹਨੂੰ ਜ਼ਰੂਰ ਆਪਾਂ ਠੀਕ ਕਰਾਈਏ, ਉਹਦੀ ਸਰਵਿਸ ਜ਼ਰੂਰ ਕਰਾਈਏ। ਔਰ ਏ ਸੀ ਨੂੰ ਵੀ ਜੋ ਵੀ ਮੌਸਮ ਚੱਲ ਰਿਹਾ ਹੈ ਉਸਦੇ ਅਕੋਰਡਿੰਗਲੀ ਉਸ ਮੋਡ 'ਚ ਆਪਾਂ ਸੈੱਟ ਜ਼ਰੂਰ ਕਰੀਏ, ਹੈ ਨਾ ਜੀ। ਛੋਟੀ ਛੋਟੀਆਂ ਚੀਜ਼ਾਂ ਨੇ, ਬਸ ਆਪਾਂ ਜਾਗਰੂਕ ਰਵਾਂਗੇ ਤਾਂ ਫਿਰ ਆਪਣਾ ਜਿਹੜਾ ਹੈ ਹੋਮ ਹੈ, ਸਵੀਟ ਹੋਮ ਰਹੇਗਾ। ਔਰ ਪ੍ਰੋਗਰਾਮ ਵੀ ਚੱਲ ਰਿਹਾ ਜੀ ਸਵੀਟ ਹੋਮ, ਹੋਮ ਸਵੀਟ ਹੋਮ, ਦਿਲ ਸੇ ਦਿਲ ਤੱਕ।

ਕੈਲਾਸ਼ ਖੇਰ ਦੀ ਆਵਾਜ਼ ਮੈਂ ਕਿਹਾ ਜੀ ਦੀਵਾਨਾ ਬਣਾ ਹੀ ਦਿੰਦੀ ਹੈ, ਹੈ ਨਾ ਜੀ। ਸੋ ਇੰਜੋਏ ਕਰੇ ਸੀ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ ਮੇਰੇ ਯਾਨੀ ਰਿਚਾ ਦੇ ਨਾਲ, ਔਰ ਮੈਂ ਕਿਤੇ ਨਹੀਂ ਜਾ ਰਹੀ ਹਾਂ, ਮੇਰਾ ਤਾਂ ਤੁਹਾਡਾ ਸਾਥ ਜੁੜਿਆ ਹੋਇਆ ਠੀਕ ਦੁਪਹਿਰ ਦੇ 2 ਵਜੇ ਤੱਕ। ਫਿਲਹਾਲ ਇਸ ਪ੍ਰੋਗਰਾਮ ਤੋਂ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ, ਮੇਰਾ ਮਤਲਬ ਹੈ ਜੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੀ ਹਾਂ, ਔਰ ਆ ਰਹੀ ਹਾਂ 1 ਵਜੇ ਅਗਲਾ ਪ੍ਰੋਗਰਾਮ ਲੈ ਕੇ। ਮਿੰਡੇ ਮੈਲੋਡੀਜ਼ ਦਾ ਟਾਈਮ ਰਹੇਗਾ ਜੀ 1 ਵਜੇ ਤੋਂ ਲੈ ਕੇ 2 ਵਜੇ ਤੱਕ। ਸੋ ਸਟੇ ਟਿਊਨਡ ਦਿਲ ਸੇ ਦਿਲ ਤੱਕ।

FM band 102.7 MHz ਤੇ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਅਸੀਂ ਬੋਲ ਰਹੇ ਹਾਂ ਤੇ ਨਾਲ ਹੀ ਨਾਲ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਜੀ। ਸੋ ਦੁਪਹਿਰ ਦੇ 1 ਵੱਜ ਚੁੱਕੇ ਨੇ ਔਰ 1 ਵੱਜਦੇ ਹੀ ਤੁਹਾਨੂੰ ਪਤਾ ਹੈ ਜਿਹੜਾ ਇਹ ਸਫ਼ਰ ਹੈ ਨਾ ਥੋੜ੍ਹਾ ਜਿਹਾ ਦੇਖੋ ਗੱਡੀ ਜਾ ਰਹੀ ਹੈ ਔਰ ਗੱਡੀ ਦਾ ਇੱਕ ਮੋੜ ਆ ਜਾਂਦਾ ਜੋ ਸਾਨੂੰ ਲੈ ਕੇ ਚੱਲਦਾ ਹੈ ਉਸ ਗੀਤ ਸੰਗੀਤ ਵੱਲ ਜੋ ਕਿ ਜੁੜਿਆ ਹੋਇਆ ਹੈ ਸ਼ਾਇਦ ਤੁਹਾਡੇ ਮੇਰੇ ਅਤੇ ਸਾਰਿਆਂ ਦੇ ਦਿਲਾਂ ਦੇ ਨਾਲ। ਸੋ ਪ੍ਰੋਗਰਾਮ ਮਿੱਡੇ ਮੈਲੋਡੀਜ਼ ਲੈ ਕੇ ਹਾਜ਼ਰ ਹੈ ਜੀ ਰਿਚਾ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਮੇਰੇ ਨਾਲ ਠੀਕ ਦੁਪਹਿਰ ਦੇ 2 ਵਜੇ ਤੱਕ ਔਰ ਪਹਿਲਾ ਗੀਤ ਆਉਣਾ ਜੀ ਹੁਣ ਕਿਹਨਾਂ ਦੀ ਆਵਾਜ਼ ਰਹੇ ਤਾਂ ਸੁਣ ਕੇ ਪਤਾ ਲੱਗੇਗਾ। ਸੋ ਸਟੇ ਟਿਊਨ ਦਿਲ ਸੇ ਦਿਲ ਤੱਕ।

ਪਤਾ ਹੀ ਨਹੀਂ ਚੱਲਦਾ, ਦਿਲ ਨਾ ਕਦੀ ਸੁਣਦਾ ਹੈ ਸਾਡੀ, ਹੈ ਨਾ। ਔਰ ਜਿਹਨੂੰ ਇਹ ਪਸੰਦ ਆ ਜਾਂਦਾ ਫਿਰ ਉਹਦੇ 'ਤੇ ਆ ਜਾਂਦਾ, ਨਹੀਂ ਪਸੰਦ ਕਰਦਾ ਤਾਂ ਨਹੀਂ ਪਸੰਦ ਕਰਦਾ। ਦਿਲ ਦੀਆਂ ਸੈਂਕੜੋ ਹਜ਼ਾਰਾਂ ਗੱਲਾਂ ਨੇ ਜੋ ਬੋਲੀਵੁੱਡ ਦੀਆਂ ਦੇਖੋ ਇਸ ਗੀਤ ਸੰਗੀਤ ਦੇ ਵਿੱਚ ਦਰਜ ਹੋਈਆਂ ਨੇ ਜਾਂ ਫਿਰ ਇਹਨਾਂ ਕਹਾਣੀਆਂ ਦੇ ਵਿੱਚ, ਹੈ ਨਾ, ਸਾਨੂੰ ਵੇਖਣ ਨੂੰ ਮਿਲੀਆਂ ਨੇ। ਸੋ ਦਿਲ ਦੀਆਂ ਗੱਲਾਂ ਦਿਲ ਹੀ ਜਾਣੇ, ਔਰ ਇਹਨੇ ਕਿਹਦੇ 'ਤੇ ਆਉਣਾ ਕਿਹਦੇ 'ਤੇ ਨਹੀਂ ਆਉਣਾ ਇਹ ਤਾਂ ਇਹ ਜਾਣੇ, ਪਰ ਇਹ ਜਿਹੜਾ ਦਿਲ ਹੈ ਨਾ ਪਿਆਰ ਵੀ ਉਹਨੂੰ ਹੁੰਦਾ ਅਤੇ ਬੇਕਰਾਰ ਵੀ ਇਹ ਹੁੰਦਾ ਅਤੇ ਬੇਕਰਾਰ ਹੋ ਕੇ ਦਿਲ ਇਹ ਜਿਹੜਾ ਗੀਤ ਵੀ ਗਾਉਂਦਾ ਹੈ।

ਪਰ ਜਨਮਾਂ ਜਨਮਾਂ ਦਾ ਸਾਥ ਦੇਖੋ ਬੋਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਮਿਲ ਜਾਂਦਾ ਹੈ ਔਰ ਅਸਲ ਜ਼ਿੰਦਗੀ ਦੇ ਵਿੱਚ ਵੀ ਮਿਲ ਜਾਂਦਾ ਹੈ ਨਾ ਔਰ ਜੋ ਰਿਸ਼ਤੇ ਸਾਡੇ ਨਾਲ ਫਿਰ ਜੁੜ ਜਾਂਦੇ ਨੇ ਉਹ ਬਹੁਤ ਖਾਸ ਬਣ ਜਾਂਦੇ ਨੇ ਔਰ ਇਹਨਾਂ ਰਿਸ਼ਤਿਆਂ ਨੂੰ ਹੀ ਆਪਾਂ ਬਹੁਤ ਸਾਂਭ ਕੇ ਰੱਖਦੇ ਹਾਂ ਤਾਂ ਕਿ ਇਹ ਸਾਡੇ ਤੋਂ ਦੂਰ ਨਾ ਹੋਣ, ਹੈ ਨਾ ਜੀ। ਸੋ ਪਿਆਰ ਵੀ ਕਰਦੇ ਹਾਂ ਔਰ ਪਿਆਰ 'ਚ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਤੋੜਨਾ ਨਹੀਂ ਚਾਹੀਦਾ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਯੋਗਕਾਰਤਿਆ ਵਿੱਚ ਪ੍ਰੰਬਨਨ ਮੰਦਰ ਦਾ ਦੌਰਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਅੱਜ ਮੈਲਬੋਰਨ ਪਹੁੰਚਣਗੇ। ਇਰਾਨ ਨੇ ਅਮਰੀਕੀ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਟਿਕਾਣੇ 'ਤੇ ਜਵਾਬੀ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ।

ਅਰਜਨਟੀਨਾ ਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਯੋਗਿਆਕਾਰਤਾ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰੰਬਨਨ ਮੰਦਰ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਦਾ ਸਵਾਗਤ ਰਵਾਇਤੀ ਸਾਜ਼ਾਂ, ਮਧੁਰ ਧੁਨਾਂ ਅਤੇ ਸ਼ਾਸਤਰੀ ਨ੍ਰਿਤ ਨਾਲ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਸ਼ਿਵ ਮੰਦਰ ਵਿੱਚ ਪੂਜਾ ਕੀਤੀ ਅਤੇ ਭਾਰਤ ਇੰਡੋਨੇਸ਼ੀਆ ਸਹਿਯੋਗ ਤਹਿਤ ਚੱਲ ਰਹੇ ਸਾਂਭ ਸੰਭਾਲ ਕਾਰਜਾਂ ਦੀ ਸਮੀਖਿਆ ਕੀਤੀ। ਇੱਕ ਸਾਂਝੇ ਬਿਆਨ ਵਿੱਚ ਰਾਸ਼ਟਰਪਤੀ ਸੁਬਿਆਂਤੋ ਨੇ ਕਿਹਾ ਕਿ ਪ੍ਰੰਬਨਨ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ ਸੰਬੰਧਾਂ ਦਾ ਪ੍ਰਤੀਕ ਹੈ। ਉਹਨਾਂ

0: ਮਧੁਰ ਧੁਨਾਂ ਅਤੇ ਸ਼ਾਸਤਰੀ ਨ੍ਰਿਤ ਨਾਲ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਸ਼ਿਵ ਮੰਦਰ ਵਿੱਚ ਪੂਜਾ ਕੀਤੀ ਅਤੇ ਭਾਰਤ ਇੰਡੋਨੇਸ਼ੀਆ ਸਹਿਯੋਗ ਤਹਿਤ ਚੱਲ ਰਹੇ ਸਾਂਭ ਸੰਭਾਲ ਕਾਰਜਾਂ ਦੀ ਸਮੀਖਿਆ ਕੀਤੀ। ਇੱਕ ਸਾਂਝੇ ਬਿਆਨ ਵਿੱਚ ਰਾਸ਼ਟਰਪਤੀ ਸੁਬਿਆਂਤੋ ਨੇ ਕਿਹਾ ਕਿ ਪਰੰਪਰਾਨ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ ਸੰਬੰਧਾਂ ਦਾ ਪ੍ਰਤੀਕ ਹੈ। ਉਹਨਾਂ ਨੇ ਮੰਦਰ ਕੰਪਲੈਕਸ ਦੀ ਸੰਭਾਲ ਅਤੇ ਮੁੜ ਸੁਰਜੀਤੀ ਵਿੱਚ ਭਾਰਤ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਇਸ ਦੌਰੇ ਨੂੰ ਇੱਕ ਡੂੰਘਾ ਅਧਿਆਤਮਕ ਅਤੇ ਯਾਦਗਾਰੀ ਅਨੁਭਵ ਦੱਸਿਆ। ਉਹਨਾਂ ਨੇ ਇੰਡੋਨੇਸ਼ੀਆ ਦੇ ਲੋਕਾਂ ਦਾ ਲਗਭਗ 12 ਸਦੀਆਂ ਤੋਂ ਇਸ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸਾਂਭ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ।
1: एक हमारी सांस्कृतिक विरासत का पुनरुद्धार और उसका रिनोवेशन का काम, उसका प्रारंभ करने का सौभाग्य भी मुझे मिला। मैं अपने आप में बहुत बड़ा भाग्यशाली मानता हूँ। यहाँ के जीवन में, यहाँ की बातों में, यहाँ की हवा में एक संस्कृति की खुशबू है, वो खुशबू जो हम भारत की धरती पर पल पल अनुभव करते हैं। ये खुशबू हमारी सांस्कृतिक विरासत भी अपने आप में अपनत्व से जोड़ती है।
0: ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੁਨਰ ਸੁਰਜੀਤੀ ਪ੍ਰੋਜੈਕਟ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਉਹਨਾਂ ਨੇ ਗਰਮਜੋਸ਼ੀ ਭਰੀ ਮਹਿਮਾਨ ਨਵਾਜ਼ੀ ਲਈ ਰਾਸ਼ਟਰਪਤੀ ਸੁਬਿਆਂਤੋ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਵੱਖ ਵੱਖ ਪਵਿੱਤਰ ਸਥਾਨਾਂ 'ਤੇ ਵਾਰ ਵਾਰ ਭਗਵਾਨ ਸ਼ਿਵ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰਾਂਭਣਨ ਮੰਦਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਸੋਮਨਾਥ ਜੋਤਿਰਲਿੰਗਮ ਉਹਨਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਉਹਨਾਂ 'ਤੇ ਇਸ ਦੇ ਵਿਕਾਸ ਦੀ ਸਿੱਧੀ ਜ਼ਿੰਮੇਵਾਰੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਸਥਿਤ ਕਾਸ਼ੀ ਵਿਸ਼ਵਨਾਥ ਮਹਾਂਦੇਵ ਦੇ ਆਸ਼ੀਰਵਾਦ ਤੋਂ ਮਾਰਗਦਰਸ਼ਨ ਮਿਲਿਆ ਹੈ। ਉੱਤਰਾਖੰਡ ਵਿੱਚ ਕੇਦਾਰਨਾਥ ਮੰਦਰ ਅਤੇ ਉਜੈਨ ਵਿੱਚ ਮਹਾਕਲੇਸ਼ਵਰ ਮੰਦਰ ਦੇ ਪੁਨਰ ਨਿਰਮਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਰਤ ਅਤੇ ਇੰਡੋਨੇਸ਼ੀਆ ਨੇ ਉੱਚ ਸਿੱਖਿਆ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਐਲਾਨ ਕੀਤਾ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ IIM ਬੰਗਲੌਰ ਇੰਡੋਨੇਸ਼ੀਆ ਵਿੱਚ ਆਪਣਾ ਪਹਿਲਾ ਵਿਦੇਸ਼ੀ ਕੈਂਪਸ ਸਥਾਪਿਤ ਕਰੇਗਾ। ਇਹ ਕੈਂਪਸ ਪੂਰਬੀ ਜਾਵਾ ਦੇ ਸਿੰਗਾਸਰੀ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਸਥਿਤ ਹੋਏਗਾ ਅਤੇ ਇਸ ਨਾਲ ਆਸੀਅਨ ਇਲਾਕੇ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਲਾਭ ਹੋਏਗਾ। ਇਹ ਪਹਿਲ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਅੱਜ ਮੈਲਬੌਰਨ ਪਹੁੰਚਣਗੇ। ਆਪਣੀ 3 ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨਾਲ 3 ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਭਾਰਤ ਆਸਟ੍ਰੇਲੀਆ CEO ਫੋਰਮ 'ਚ ਦੋਹਾਂ ਦੇਸ਼ਾਂ ਦੇ ਚੋਟੀ ਦੇ ਵਪਾਰਕ ਆਗੂਆਂ ਦੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਸ਼੍ਰੀ ਮੋਦੀ ਪ੍ਰਵਾਸੀ ਭਾਰਤੀਆਂ ਦੇ ਇੱਕ ਵੱਡੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਸ਼ੋਪੀਆਂ ਦੇ ਚਨਾਪੁਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ। ਇਹ ਫੌਜ ਅਤੇ CRPF ਦੀ ਇੱਕ ਸਾਂਝੀ ਕਾਰਵਾਈ ਸੀ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਪੁਲਿਸ ਇੰਸਪੈਕਟਰ ਜਨਰਲ VK ਬਿਰਦੀ ਨੇ ਕਿਹਾ ਕਿ ਘਟਨਾ ਸਥਾਨ ਤੋਂ ਹਥਿਆਰਾਂ ਅਤੇ ਗੋਲਾ ਬਰੂਦ ਸਮੇਤ ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਈਰਾਨ ਨੇ ਆਪਣੇ ਹੋਰਮੋਜ਼ਗੰਜ ਸੂਬੇ ਅਤੇ ਬੰਦਰਗਾਹ ਵਾਲੇ ਸ਼ਹਿਰ ਮਾਸ਼ਹਰ ਉੱਪਰ ਅਮਰੀਕੀ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਨੇ। ਈਰਾਨੀ ਮੀਡੀਆ ਅਨੁਸਾਰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਸਮੁੰਦਰੀ ਫੌਜ ਅਤੇ ਹਵਾਈ ਫੌਜ ਨੇ 85 ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਂਝੀ ਮਿਜ਼ਾਈਲ ਅਤੇ ਡਰੋਨ ਕਾਰਵਾਈ ਕੀਤੀ ਹੈ। ਇਸ ਦੌਰਾਨ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿੱਚ ਚੇਤਾਵਨੀ ਸਾਇਰਨ ਵੱਜਣ ਤੋਂ ਬਾਅਦ ਲੋਕਾਂ ਨੂੰ ਪਨਾਹ ਲੈਣ ਲਈ ਅਪੀਲ ਕੀਤੀ ਹੈ। ਪਹਿਲਾਂ ਅਮਰੀਕਾ ਨੇ ਹੋਰਮੂਜ਼ ਪਣਜੋੜ ਵਿੱਚ ਵਪਾਰਕ ਜਹਾਜ਼ਾਂ ਉੱਪਰ ਈਰਾਨ ਦੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ 80 ਤੋਂ ਵੱਧ ਈਰਾਨੀ ਟਿਕਾਣਿਆਂ 'ਤੇ ਤਾਜ਼ਾ ਹਵਾਈ ਹਮਲੇ ਕੀਤੇ ਸਨ। ਅਮਰੀਕੀ ਸੈਂਟਰਲ ਕਮਾਂਡ ਸੈਂਟਕੋਮ ਨੇ ਕਿਹਾ ਹੈ ਕਿ ਹਮਲਿਆਂ ਵਿੱਚ ਈਰਾਨੀ ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ ਅਤੇ ਕੰਟਰੋਲ ਕੇਂਦਰਾਂ, ਤੱਟਵਰਤੀ ਰਡਾਰ ਟਿਕਾਣਿਆਂ, ਜਹਾਜ਼ ਵਿਰੋਧੀ ਮਿਜ਼ਾਈਲ ਪ੍ਰਣਾਲੀਆਂ ਅਤੇ ਹੋਰਮੂਜ਼ ਸਟੇਟ ਦੇ ਆਲੇ ਦੁਆਲੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦੀਆਂ 60 ਤੋਂ ਵੱਧ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਰਾਨ ਨੇ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੰਦਰ ਅਬਾਸ, ਕੇਸ਼ਮ ਅਤੇ ਸਿਰਕ ਵਿੱਚ ਧਮਾਕੇ ਸੁਣੇ ਗਏ ਨੇ। ਹਮਲਿਆਂ 'ਚ ਤੁਰੰਤ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਈਰਾਨ ਨੇ ਕਿਹਾ ਕਿ ਹੋਰਮੂਜ਼ ਪਣਜੋੜ ਵਿੱਚ ਕਿਸੇ ਵੀ ਦਖਲ ਅੰਦਾਜ਼ੀ ਜਾਂ ਕੰਟਰੋਲ ਦੀ ਇਜਾਜ਼ਤ ਨਹੀਂ ਦਏਗਾ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਅੱਜ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ

ਗਿਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਯਾਤਰਾ ਸੀਮਾ ਲਾਗੂ ਰਹੇਗੀ। ਸ਼ਰਧਾਲੂਆਂ ਨੂੰ ਪਹਿਲਾਂ ਤੋਂ ਰਜਿਸਟਰ ਕਰਨ ਅਤੇ ਆਪਣੇ ਪਰਮਿਟ ਵਿੱਚ ਦਰਸਾਈ ਗਈ ਤਰੀਕ 'ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹਨਾਂ ਨੂੰ ਆਪਣੀ ਯਾਤਰਾ ਲਈ ਉਡੀਕ ਕਰਨ ਦੀ ਬੇਨਤੀ ਕੀਤੀ ਗਈ ਹੈ। ਸਲਾਹ ਵਿੱਚ ਕਿਹਾ ਗਿਆ ਕਿ ਰਜਿਸਟਰ ਸ਼ਰਧਾਲੂਆਂ ਨੂੰ ਉਹਨਾਂ ਦੀ ਨਿਰਧਾਰਤ ਤਰੀਕ ਤੋਂ ਪਹਿਲਾਂ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਸ਼ਾਰਜਾ ਤੋਂ ਕਰਾਚੀ ਜਾ ਰਿਹਾ ਇੱਕ ਮਾਲਵਾਹਕ ਜਹਾਜ਼ ਕੱਲ੍ਹ ਦੇਰ ਰਾਤ ਅਰਬ ਸਾਗਰ ਉੱਪਰ ਲਾਪਤਾ ਹੋ ਗਿਆ। K2 ਏਅਰਵੇਜ਼ ਦਾ ਬੋਇੰਗ 747-400 ਜਹਾਜ਼ ਕਰਾਚੀ ਤੋਂ ਲਗਭਗ 300 ਕਿਲੋਮੀਟਰ ਪੱਛਮ ਵੱਲ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਸਮੇਂ ਰਾਡਾਰ ਤੋਂ ਗਾਇਬ ਹੋ ਗਿਆ। ਪਾਇਲਟ ਨੇ ਉਡਾਣ ਦੌਰਾਨ ਏਅਰ ਟ੍ਰੈਫਿਕ ਕੰਟਰੋਲ ਨੂੰ ਤਕਨੀਕੀ ਨੁਕਸ ਦੀ ਰਿਪੋਰਟ ਕੀਤੀ ਸੀ ਅਤੇ ਖੇਤਰੀ ਕੰਟਰੋਲ ਕੇਂਦਰ ਤੋਂ ਸਹਾਇਤਾ ਦੀ ਬੇਨਤੀ ਕੀਤੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਵਿੱਚ ਚਾਲਕ ਦਲ ਦੇ 5 ਮੈਂਬਰ ਸਵਾਰ ਨੇ। ਇਸ ਘਟਨਾ ਨੇ ਇੱਕ ਵਾਰ ਫਿਰ ਪਾਕਿਸਤਾਨ ਦੇ ਹਵਾਬਾਜ਼ੀ ਸੁਰੱਖਿਆ ਰਿਕਾਰਡ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਕੇਰਲਮ ਸਰਕਾਰ ਨੇ ਵਾਇਨਾਡ 'ਚ ਜ਼ਮੀਨ ਖਿਸਕਣ ਦੀ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ VD ਸਤੀਸ਼ਨ ਨੇ ਕਿਹਾ ਕਿ ਵਾਇਨਾਡ ਘਟਨਾ ਦੀ ਵੇਰਵੇ ਸਹਿਤ ਜਾਂਚ ਤੋਂ ਬਾਅਦ ਹੀ ਕੰਮ ਮੁੜ ਸ਼ੁਰੂ ਕੀਤਾ ਜਾਏਗਾ। ਰਾਸ਼ਟਰੀ ਆਫਤ ਪ੍ਰਤੀਕਰਮ ਬਲ ਦੀਆਂ 2 ਟੀਮਾਂ ਅਜੇ ਵੀ ਹਾਦਸੇ ਵਾਲੀ ਥਾਂ 'ਤੇ ਮੌਜੂਦ ਨੇ। ਮੁੱਖ ਮੰਤਰੀ ਨੇ ਤਿਰੁਵਨੰਤਪੁਰਮ ਵਿੱਚ ਕਿਹਾ ਕਿ 5 ਲੋਕ ਅਜੇ ਵੀ ਲਾਪਤਾ ਨੇ ਅਤੇ ਭਾਲ ਕਾਰਵਾਈ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਦਿੱਲੀ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਮੀਂਹ ਪਿਆ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਰਾਜ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹ ਵਰਗੀ ਸਥਿਤੀ ਬਾਰੇ ਗੱਲ ਕੀਤੀ। ਗੱਲਬਾਤ ਦੌਰਾਨ ਸ਼੍ਰੀ ਸ਼ਾਹ ਨੇ ਮੁੱਖ ਮੰਤਰੀ ਨੂੰ ਹਾਲਤ ਨਾਲ ਨਿਪਟਣ ਵਿੱਚ ਮਹਾਰਾਸ਼ਟਰ ਸਰਕਾਰ ਨੂੰ ਸਮਰਥਨ ਦੇਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਕਈ ਹਿੱਸੇ ਭਾਰੀ ਬਾਰਿਸ਼ ਤੋਂ ਪ੍ਰਭਾਵਿਤ ਹੋਏ ਨੇ। ਸ਼੍ਰੀ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨਾਲ ਵੀ ਰਾਜ ਵਿੱਚ ਭਾਰੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਪੈਦਾ ਹੋਈ ਸਥਿਤੀ ਬਾਰੇ ਗੱਲਬਾਤ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਰਾਜ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚਿਆ ਹੈ। ਰਾਊਂਡ ਆਫ 16 ਦੇ ਇੱਕ ਹੋਰ ਮੈਚ ਵਿੱਚ ਅਰਜਨਟੀਨਾ ਨੇ ਮਿਸਰ ਨੂੰ 3-2 ਨਾਲ ਹਰਾਇਆ। ਅਟਲਾਂਟਾ ਵਿੱਚ ਖੇਡੇ ਗਏ ਮੈਚ ਵਿੱਚ ਅਰਜਨਟੀਨਾ 78ਵੇਂ ਮਿੰਟ ਤੱਕ 2 ਗੋਲਾਂ ਨਾਲ ਪਿੱਛੇ ਸੀ ਪਰ ਮੌਜੂਦਾ ਚੈਂਪੀਅਨ ਨੇ ਸ਼ਾਨਦਾਰ ਵਾਪਸੀ ਕੀਤੀ। ਕੁਆਟਰ ਫਾਈਨਲ 'ਚ ਹੁਣ ਅਰਜਨਟੀਨਾ ਦਾ ਮੁਕਾਬਲਾ ਸਵਿਟਜ਼ਰਲੈਂਡ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਯੋਗਿਆਕਾਰਤਾ ਵਿੱਚ ਪ੍ਰੰਬਨਨ ਮੰਦਰ ਦਾ ਦੌਰਾ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ। ਸ੍ਰੀ ਮੋਦੀ ਆਪਣੇ 3 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਅੱਜ ਮੈਲਬੋਰਨ ਪਹੁੰਚਣਗੇ। ਈਰਾਨ ਨੇ ਅਮਰੀਕੀ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਅਗਲਾ ਗੀਤ ਕਿਸ਼ੋਰ ਦੀ ਆਵਾਜ਼ ਚ ਸਟੇ ਟਿਊਨਡ।

ਕਿ ਹੁਣ ਜਿਹੜਾ ਅਗਲਾ ਗਾਣਾ ਜੁੜਿਆ ਹੈ ਨਾ ਪ੍ਰੋਗਰਾਮ ਇੱਡੇ ਮੈਲੋਡੀਜ਼ ਦਾ, ਬਿਲਕੁਲ ਅਖੀਰਲਾ ਗੀਤ ਇਹ ਵੀ ਚਿਹਰੇ ਨਾਲ ਹੀ ਜੁੜਿਆ ਹੋਇਆ ਹੈ, ਸੀਰਤ ਨਾਲ, ਸੂਰਤ ਨਾਲ ਜੁੜਿਆ ਹੋਇਆ। ਅਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਦਿਲ ਆਜ ਸ਼ਾਇਰ ਹੈ, ਉਹਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਅੱਜ ਸ਼ਾਇਰੀ ਭੇਜਣੀ ਹੈ ਉਹ ਇਸ ਖੂਬਸੂਰਤ ਚਿਹਰੇ ਨਾਲ, ਸੂਰਤ ਨਾਲ, ਜਾਂ ਫਿਰ ਕੁਝ ਵੀ ਕਹਿ ਲਈਏ, ਸ਼ਕਲ ਕਹਿ ਲਈਏ, ਚਿਹਰਾ ਕਹਿ ਲਈਏ, ਸੂਰਤ ਕਹਿ ਲਈਏ, ਇਹਦੇ 'ਤੇ ਮਿਲਦੇ ਜੁਲਦੇ ਵਰਡਸ ਨਾਲ ਹੀ ਅੱਜ ਤੁਸੀਂ ਆਪਣੀ ਸ਼ਾਇਰੀ ਭੇਜੋਗੇ। ਔਰ ਅਗਲੇ ਜਿਹੜੇ ਦੋਸਤ ਨੇ ਉਸ ਪ੍ਰੋਗਰਾਮ ਨੂੰ ਲੈ ਕੇ ਬਸ ਕੁਝ ਹੀ ਪਲਾਂ 'ਚ ਤੁਹਾਡੇ ਕੋਲ ਆ ਰਹੇ ਨੇ। ਸੋ ਬਿਪਨ ਸੁਮਨ ਦੇ ਨਾਲ ਉਹ ਪ੍ਰੋਗਰਾਮ ਰਹੇਗਾ ਜੀ। ਫਿਲਹਾਲ ਮੈਨੂੰ ਰਿਚਾ ਨੂੰ ਦਿਓ ਅੱਜ ਦੇ ਦਿਨ ਲਈ ਇਜਾਜ਼ਤ। ਮਿਲਾਂਗੇ ਬਹੁਤ ਜਲਦੀ ਤੁਹਾਨੂੰ FM ਰੇਨਬੋ 'ਤੇ, ਉਦੋਂ ਤੱਕ ਇੰਜੋਏ ਕਰੋ ਮਿੱਡੇ ਮੈਲੋਡੀਜ਼ ਦਾ ਬਿਲਕੁਲ ਲਾਸਟ ਵਾਲਾ ਗੀਤ। ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਸ ਤੇ, ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਐਫਐਮ ਰੇਨਬੋ ਚੈਨਲ ਨਾਲ ਜੁੜੇ ਹੋਏ ਨੇ ਤੇ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੀ ਆਰਜੇ ਦੋਸਤ ਰਿਚਾ ਦੇ ਨਾਲ। ਇਸ ਵੇਲੇ ਸਟੂਡੀਓਜ਼ ਦੀ ਘੜੀ ਦੇ ਮੁਤਾਬਕ ਦੁਪਹਿਰ ਦੇ 2 ਵੱਜਣ ਜਾ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

ਸਿਹਰਾ ਵੀ ਹੋਵੇ, ਸ਼ਕਲ ਵੀ ਹੋਵੇ, ਸੂਰਤ ਦਾ ਨੂਰ ਵੀ ਹੋਵੇ। ਸਿਹਰਾ ਵੀ ਹੋਵੇ, ਸ਼ਕਲ ਵੀ ਹੋਵੇ, ਸੂਰਤ ਦਾ ਨੂਰ ਵੀ ਹੋਵੇ, ਦਿਲ ਵਿੱਚ ਸੱਚਾ ਪਿਆਰ ਹੋਵੇ, ਰੂਹ ਵਿੱਚ ਸਰੂਰ ਵੀ ਹੋਵੇ, ਅੱਜ ਲਫ਼ਜ਼ਾਂ ਨੂੰ ਦਈਏ ਮੁਹੱਬਤ ਦਾ ਇੱਕ ਨਵਾਂ ਸਹਾਰਾ, ਸ਼ੇਅਰ ਉਹੀ ਜੋ ਸੁਣ ਕੇ ਹਰ ਦਿਲ ਨੂੰ ਮਨਜ਼ੂਰ ਵੀ ਹੋਵੇ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਜਿੱਥੇ ਗੱਲ ਹੁੰਦੀ ਹੈ ਅਹਿਸਾਸਾਂ ਦੀ, ਜਜ਼ਬਾਤਾਂ ਦੀ, ਦਿਲ 'ਚੋਂ ਨਿਕਲੇ ਹੋਏ ਖੂਬਸੂਰਤ ਅਲਫਾਜ਼ਾਂ ਦੀ। ਸੋ ਅੱਜ ਦਾ ਸਾਡਾ ਵਿਸ਼ਾ ਚਿਹਰਾ, ਸ਼ਕ ਅਤੇ ਸੂਰਤ। ਸੋ ਤੁਸੀਂ ਇਹਨਾਂ ਦੇ ਉੱਪਰ ਕੋਈ ਵੀ ਜੋ ਸ਼ਬਦ ਨੇ ਉਹਦੇ ਵਿੱਚ ਤੁਸੀਂ ਗਜ਼ਲ ਜਾਂ ਸ਼ੇਅਰ ਦੀਆਂ ਦੋ ਲਾਈਨਾਂ ਲਿਖ ਕੇ ਸਾਨੂੰ ਸਾਡੇ ਵਟਸਐਪ ਨੰਬਰ ਰਾਹੀਂ ਭੇਜ ਸਕਦੇ ਹੋ। ਨੰਬਰ ਹੈ ਜੀ 9855 10 10 27, 9855 10 027। ਸੋ ਇਸ ਨੰਬਰ ਦੇ ਉੱਪਰ ਆਏ ਹੋਏ ਜੋ ਸਾਡੇ ਕੋਲ ਗਜ਼ਲ ਜਾਂ ਸ਼ਾਇਰੀ ਦੀਆਂ ਲਾਈਨਸ ਹੋਣਗੀਆਂ, ਜਿਨ੍ਹਾਂ ਦੇ ਵਿੱਚ ਸ਼ਕਲ, ਚਿਹਰਾ ਜਾਂ ਸੂਰਤ ਦਾ ਜ਼ਿਕਰ ਹੋਏਗਾ, ਸਿਰਫ ਉਹਨਾਂ ਨੂੰ ਹੀ ਅਸੀਂ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਤਾਂ ਫਿਰ ਦੇਰ ਕਿਸ ਗੱਲ ਦੀ ਹੈ ਜੀ, ਕਲਮ ਨੂੰ ਦਿਲ ਨਾਲ ਜੋੜੋ, ਅਹਿਸਾਸਾਂ ਨੂੰ ਲਫ਼ਜ਼ਾਂ 'ਚ ਭਰੋ ਅਤੇ ਸਾਨੂੰ ਭੇਜੋ ਆਪਣੀ ਸਭ ਤੋਂ ਖੂਬਸੂਰਤ ਸ਼ਾਇਰੀ, ਕਿਉਂਕਿ ਅੱਜ ਦਿਲ ਸੱਚਮੁੱਚ ਵਿੱਚ ਸ਼ਾਇਰ ਹੈ।

ਐਫ ਐਮ ਬੈਂਡ 102.7 ਮੈਗਾਹਰਟਸ, ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ, ਨਿਊਜ਼ ਔਨ AIR ਐਪ ਦੇ ਜ਼ਰੀਏ ਤੁਸੀਂ ਇਸ ਵੇਲੇ ਐਫ ਐਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਹੋ ਅਤੇ ਸੁਣ ਰਹੇ ਹੋ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਸੋ ਅੱਜ ਤੁਸੀਂ ਅਗਰ ਇਸ ਪ੍ਰੋਗਰਾਮ 'ਚ ਆਪਣੀ ਸ਼ਾਇਰੀ, ਆਪਣੀ ਗਜ਼ਲ, ਆਪਣੀ ਰਚਨਾ ਭੇਜਣੀ ਹੈ ਤਾਂ ਉਸ ਦੇ ਵਿੱਚ ਚਿਹਰਾ, ਸੂਰਤ, ਸ਼ਕਲ ਇਹ ਸ਼ਬਦ ਜ਼ਰੂਰ ਹੋਣੇ ਚਾਹੀਦੇ ਨੇ ਜੀ। ਪਹਿਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਦੇ ਲਿਖਦੇ ਨੇ, ਤੁਸੀਂ ਯਾਦ ਨਹੀਂ ਕਰਦੇ ਅਸੀਂ ਭੁਲਾ ਨਹੀਂ ਸਕਦੇ, ਤੁਸੀਂ ਯਾਦ ਨਹੀਂ ਕਰਦੇ ਅਸੀਂ ਭੁਲਾ ਨਹੀਂ ਸਕਦੇ, ਤੁਸੀਂ ਹਸਾ ਨਹੀਂ ਸਕਦੇ ਅਸੀਂ ਰੁਲਾ ਨਹੀਂ ਸਕਦੇ, ਇੰਨੀ ਖੂਬਸੂਰਤ ਮੁਹੱਬਤ ਹੈ ਇਸ ਚਿਹਰੇ ਨਾਲ ਸਾਡੀ, ਤੁਸੀਂ ਜਾਣ ਨਹੀਂ ਸਕਦੇ ਅਤੇ ਅਸੀਂ ਦੱਸ ਨਹੀਂ ਸਕਦੇ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲੀ ਸ਼ਾਇਰੀ ਸਾਡੇ ਤੱਕ ਆਈ ਹੈ ਜੀ, ਜਗਦੀਸ਼ ਰਾਏ ਗਰਗ ਜੀ ਨੇ ਬੱਸ ਸਟੈਂਡ ਮਾਨਸਾ ਤੋਂ ਭੇਜੀ ਹੈ, ਲਿਖ ਰਹੇ ਨੇ ਕਿ ਹਮਨੇ ਚਿਹਰੇ ਪਰ ਮੁਸਕਰਾਹਟ ਰੱਖ ਕਰ, ਹਮਨੇ ਚਿਹਰੇ ਪਰ ਮੁਸਕਰਾਹਟ ਰੱਖ ਕਰ ਆਈਨੇ ਕੋ ਹਮੇਸ਼ਾ ਗੁਮਰਾਹ ਰੱਖਾ ਹੈ। ਮੈਂ ਕਿਹਾ ਜੀ ਜਗਦੀਸ਼ ਜੀ, ਤੁਹਾਡੇ ਤੋਂ ਵੱਡਾ ਮੈਨੂੰ ਲੱਗਦਾ ਇਸ ਦੁਨੀਆਂ ਦੇ ਵਿੱਚ ਕੋਈ ਅਦਾਕਾਰ ਨਹੀਂ ਹੋਏਗਾ ਕਿ ਜਿਹਨੇ ਆਈਨੇ ਨੂੰ ਹੀ ਹੁਣ ਤੱਕ ਗੁਮਰਾਹ ਰੱਖਿਆ ਹੋਇਆ ਹੈ। ਬਹੁਤ ਬਹੁਤ ਸ਼ੁਕਰੀਆ ਜਗਦੀਸ਼ ਜੀ ਸ਼ਾਇਰੀ ਸਾਂਝੀ ਕਰਨ ਦੇ ਲਈ। ਅੱਗੇ ਵੱਧਦੇ ਹਾਂ ਜੀ, ਅੱਗੇ ਸਾਡੇ ਕੋਲ ਸ਼ਾਇਰੀ ਆਉਣ ਪਹੁੰਚੀ ਹੈ ਜੀ, ਭੇਜਣ ਵਾਲੇ ਸਾਡੇ ਦੋਸਤ ਨੇ ਬਲਵਿੰਦਰ ਸਰਾ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਲਿਖ ਰਹੇ ਨੇ, ਮੇਰੇ ਅੰਦਰ ਝਾਂਕ ਕਰ ਦੇਖ ਟੁਕੜੇ ਮੈਂ ਮਿਲੂੰਗਾ, ਇਹ ਹੱਸਤਾ ਹੁਆ ਚਿਹਰਾ ਦੇਖਣੇ ਕੇ ਲੀਏ ਹੈ। ਮੈਨੂੰ ਲੱਗਦਾ ਜੀ ਸਾਰੇ ਲੋਕ ਜਿੰਨੇ ਵੀ ਨੇ ਇਸ ਦੁਨੀਆਂ ਦੇ ਵਿੱਚ ਟੁੱਟੇ ਹੋਏ ਨੇ, ਕੋਈ ਨਾ ਕੋਈ ਜ਼ਖਮ ਠੋਕਰ ਖਾਧੀ ਹੋਈ ਹੈ। ਕੋਈ ਗੱਲ ਨਹੀਂ, ਜੇ ਖਾਧੀ ਹੋਈ ਹੈ ਤਾਂ ਫਿਰ ਉਹਦੇ ਵਾਸਤੇ ਤਾਂ ਅਸੀਂ ਪ੍ਰੋਗਰਾਮ ਖਾਸ ਤੌਰ 'ਤੇ ਲੈ ਕੇ ਆਉਂਦੇ ਹਾਂ ਜੀ। ਸੋ ਅਗਲੀ ਹੋਰ ਖੂਬਸੂਰਤ ਗਜ਼ਲ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਜ ਸ਼ਾਇਰ ਹੈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਾਇਰੀ ਸਾਡੇ ਤੱਕ ਭੇਜ ਰਹੇ ਨੇ ਜੀ ਸਾਡੇ ਅਜ਼ੀਜ਼ ਦੋਸਤ। ਟੌਪਿਕ ਅੱਜ ਦਾ ਅਸੀਂ ਰੱਖਿਆ ਹੋਇਆ ਜੀ ਚਿਹਰਾ ਸੂਰਤ ਸ਼ਕਲ। ਸੋ ਇਹਨਾਂ ਦੇ ਉੱਤੇ ਜੁੜੀ ਹੋਈ ਸ਼ਾਇਰੀ ਸਾਡੇ ਤੱਕ ਭੇਜੀ ਹੈ ਜੀ ਸਾਡੇ ਅਗਲੇ ਦੋਸਤ ਕਿਰਨ ਨਰੂਲਾ ਜੀ ਨੇ ਗ੍ਰੀਨ ਪਾਰਕ ਕਪੂਰਥਲਾ ਤੋਂ। ਲਿਖ ਰਹੇ ਨੇ ਕਿ ਚਿਹਰੇ ਦੀ ਸੋਹਣੀਅਤ 'ਤੇ ਇੰਨਾ ਵੀ ਨਾ ਮਾਣ ਕਰੀ, ਚਿਹਰੇ ਦੀ ਸੋਹਣੀਅਤ 'ਤੇ ਇੰਨਾ ਵੀ ਨਾ ਮਾਣ ਕਰੀ, ਵਕਤ ਜਦੋਂ ਪਲਟਦਾ ਏ ਤਾਂ ਆਈਨੇ ਵੀ ਪਹਿਚਾਨ ਬਦਲ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਕਿਰਨ ਜੀ ਅੱਜ ਦੇ ਇਸ ਪ੍ਰੋਗਰਾਮ 'ਚ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਜੀ। ਜੀ ਦੋਸਤੋ, ਸੋ ਇਹ ਪ੍ਰੋਗਰਾਮ ਇਸ ਤਰ੍ਹਾਂ ਚੱਲਦਾ ਰਹਿਣਾ ਜੀ। ਹੋਰ ਦੋਸਤਾਂ ਦੀ ਅੱਗੇ ਗੁਜ਼ਾਰਿਸ਼ ਹੈ ਜੀ ਕਿ ਉਹ ਅੱਜ ਦੇ ਟੌਪਿਕ ਦੇ ਮੁਤਲਕ ਜਿਹੜੀ ਸ਼ਾਇਰੀ ਹੈ ਉਹ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੀ ਕਰਨ, ਤਾਂ ਕਿ ਉਸ ਸ਼ਾਇਰੀ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰ ਸਕੀਏ।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਦਿਲਾ, ਅੱਜ ਸ਼ਾਇਰ ਹੈ, ਆਖਰੀ ਘੜੀਆਂ ਨੇ ਸਾਡੇ ਕੋਲ ਇਸ ਪ੍ਰੋਗਰਾਮ ਦੀਆਂ, ਅਤੇ ਉਹਨਾਂ ਦੇ ਵਿੱਚ ਵੀ ਕੋਸ਼ਿਸ਼ ਹੈ ਪੂਰਾ ਪ੍ਰੋਗਰਾਮ ਇੰਜੋਏ ਕੀਤਾ ਜਾਵੇ। ਸੋ ਅਗਲੀ ਸ਼ਾਇਰੀ ਸਾਡੇ ਤੱਕ ਆਉਣ ਪਹੁੰਚੀ ਹੈ ਜੀ। ਭੇਜਣ ਵਾਲੇ ਸਾਡੇ ਦੋਸਤ ਨੇ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ, ਪੇਂਟ ਖੁਰਦ ਮਲੇਰਕੋਟਲਾ ਤੋਂ ਲਿਖ ਰਹੇ ਨੇ ਕਿ ਤੁਮੇ ਮਿਲ ਜਾਏ ਫੁਰਸਤ ਤੋ ਮੁਝਕੋ ਯਾਦ ਕਰਨਾ, ਦਿਲ ਭਰ ਆਏ ਅਗਰ ਸਭਸੇ ਤੋ ਮੁਝੇ ਬਾਤ ਕਰਨਾ, ਔਰ ਮੈਨੇ ਤੋ ਇਸ਼ਕ ਕੀਆ ਹੈ, ਮੈਨੇ ਤੋ ਇਸ਼ਕ ਕੀਆ ਹੈ, ਇਸ ਚਿਹਰੇ ਸੇ ਮੇਰਾ ਫਰਜ਼ ਬਨਤਾ ਹੈ ਇਜ਼ਹਾਰ ਕਰਨਾ, ਤੁਮ ਪਰ ਕੋਈ ਪਾਬੰਦੀ ਨਹੀਂ ਹੈ, ਤੁਮ ਜਿਸਸੇ ਚਾਹੇ ਉਸੇ ਪਿਆਰ ਕਰਨਾ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਦੋਸਤਾਂ ਨੇ ਚਿਹਰੇ ਦੇ ਮਤਲਬ ਜਾਂ ਸ਼ਕਲ ਸੂਰਤ ਦੇ ਮਤਲਬ ਸ਼ਾਇਰੀ ਨਹੀਂ ਸਾਡੇ ਤੱਕ ਭੇਜੀ, ਉਹਨਾਂ ਦੀ ਸ਼ਾਇਰੀ ਅਸੀਂ ਨਹੀਂ ਪੜ੍ਹ ਸਕਦੇ ਇਸ ਪ੍ਰੋਗਰਾਮ 'ਚ, ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਔਰ ਇੱਕ ਆਖਰੀ ਸ਼ਾਇਰੀ ਹੈ ਜੀ ਸਾਡੇ ਤੱਕ ਪਹੁੰਚੀ ਹੋਈ, ਨਾਮ ਨਹੀਂ ਲਿਖਿਆ ਹੋਇਆ ਬਟ ਬੜਾ ਅਜੀਬ ਜੀ ਸ਼ਾਇਰੀ ਹੈ। ਸੋ ਇਹਨਾਂ ਨੇ ਲਿਖਿਆ ਹੋਇਆ ਇਸ ਸ਼ਾਇਰੀ ਦੇ ਵਿੱਚ ਕਿ ਮਨ ਵਿੱਚ ਮੇਰੇ ਉੱਠਿਆ ਬਵਾਲ ਹੈ, ਮਨ ਵਿੱਚ ਮੇਰੇ ਉੱਠਿਆ ਬਵਾਲ ਹੈ, ਸੁਣ ਉਸਦੀ ਸੋਹਣੀ ਆਵਾਜ਼ ਅਤੇ ਸੀਰਤ ਬਾਰੇ ਇੱਕ ਉਸ ਤੋਂ ਪੁੱਛਣਾ ਸਵਾਲ ਹੈ ਕਿ ਸੁਮਨ ਜੀ ਤੁਹਾਡੀ ਆਵਾਜ਼ ਦੀ ਤਰ੍ਹਾਂ ਸੂਰਤ ਵੀ ਬਾਕਮਾਲ ਹੈ। ਵੈਸੇ ਹੈ ਤਾਂ ਤਾਰੀਫ, ਲੇਕਿਨ ਪਰ ਜੋ ਇਹਨਾਂ ਨੇ ਸਵਾਲ ਪੁੱਛੇ ਉਹਦਾ ਜਵਾਬ ਮੈਂ ਕੁਛ ਇੱਦਾਂ ਦਿੱਤਾ ਕਿ ਤੁਹਾਡੀ ਸ਼ਾਇਰੀ ਸੱਚਮੁੱਚ ਵਿੱਚ ਕਮਾਲ ਹੈ, ਜਿਹੜੀ ਉਹਨਾਂ ਨੇ ਭੇਜੀ ਹੈ ਕਿ ਤੁਹਾਡੀ ਸ਼ਾਇਰੀ ਸੱਚਮੁੱਚ ਵਿੱਚ ਕਮਾਲ ਹੈ, ਪਰ ਤੁਸੀਂ ਜੋ ਪੁੱਛਿਆ ਕਿ ਉਹ ਸੱਚਮੁੱਚ ਸਵਾਲ ਹੈ, ਮੈਨੂੰ ਇਹ ਦੱਸਣ ਵਿੱਚ ਕੋਈ ਨਹੀਂ ਮਲਾਲ ਹੈ, 2 ਮਹੀਨਿਆਂ ਤੋਂ ਚਿਹਰੇ ਉੱਪਰ ਸ਼ੇਵ ਨਹੀਂ ਕੀਤੀ, ਬਸ ਪੂਰੇ ਮੂੰਹ ਉੱਪਰ ਸਿਰਫ ਵਾਲ ਹੀ ਵਾਲ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਔਰ ਉਮੀਦ ਕਰਦੇ ਹਾਂ ਕਿ ਦਿਲ ਗਦਗਦ ਹੋਇਆ ਹੋਏਗਾ, ਚਿਹਰਿਆਂ 'ਤੇ ਮੁਸਕਰਾਹਟ ਆਈ ਹੋਏਗੀ।

ਸੋ ਚਿਹਰਾ ਸੋਹਣਾ ਹੈ ਜਾਂ ਨਹੀਂ ਸੋਹਣਾ ਹੈ, ਕਹਿੰਦੇ ਸੀਰਤ ਸੋਹਣੀ ਹੋਣੀ ਚਾਹੀਦੀ ਹੈ। ਸੋ ਸੀਰਤ ਸਾਰਿਆਂ ਦੀ ਸੋਹਣੀ ਹੈ, ਇਸ ਕਰਕੇ ਦੋਸਤ ਸਾਡੇ ਨਾਲ ਹਰ ਵਾਰ ਇਸ ਪ੍ਰੋਗਰਾਮ 'ਚ ਜੁੜਦੇ ਨੇ। ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ 'ਚ ਆਪਣੀ ਹਾਜ਼ਰੀ ਲਗਵਾਉਣ ਦਾ। ਸੋ ਅੱਗੇ ਵੱਧਦਿਆਂ ਜੀ, ਇੱਕ ਆਖਰੀ ਗਜ਼ਲ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ।

ਜੋ ਸੋਏ ਸੀ ਸਾਡਾ ਅੱਜ ਦਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਔਰ ਤਮਾਮ ਦੋਸਤ ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਾਇਰੀ ਭੇਜੀ ਟੌਪਿਕ ਦੇ ਮੁਤਲਕ, ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ। ਰੇਡੀਓ ਦੀ ਘੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 2:30 ਹੋ ਗਏ ਨੇ ਜੀ। ਆਓ ਸੁਣਦੇ ਹਾਂ ਸਪੋਂਸਰਡ ਪ੍ਰੋਗਰਾਮ ਉਮੰਗ ਦੀ ਅਗਲੀ ਕੜੀ।

ਹਾਂਜੀ, ਮੈਂ ਤੁਹਾਡਾ ਸਰ ਆਪਣਾ ਅੰਗਰੇਜ਼ ਪ੍ਰੋਗਰਾਮ ਹੈਲੋ ਜਲੰਧਰ 'ਚ ਬਹੁਤ ਬਹੁਤ ਸਵਾਗਤ ਕਰਦਾ। ਅੱਜ ਦਾ ਪ੍ਰੋਗਰਾਮ ਅੰਗਰੇਜ਼ੀ ਸਪੈਸ਼ਲ ਹੈ ਜੀ। ਅੱਜ ਚੱਕਾ ਨਹੀਂ ਤੁਹਾਡੀ ਅੰਗਰੇਜ਼ੀ ਦੀ ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਮਜ਼ਬੂਤੀ ਹੈ। ਕਿਹਨਾਂ ਕਿਹਨਾਂ ਨੇ ਪੁਰਾਣੀਆਂ ਖੁਰਾਕਾਂ ਖਾ ਕੇ ਅੰਗਰੇਜ਼ੀ ਸਿੱਖੀ ਹੋਈ ਹੈ, ਅਤੇ ਗਾਣੇ ਦੀ ਫਰਮਾਇਸ਼ ਵੀ ਅੰਗਰੇਜ਼ੀ 'ਚ। ਅਤੇ ਜਿਹੜਾ ਗਾਣਾ ਤੁਸੀਂ ਸੁਣਨਾ ਹੈ ਨਾ ਅੱਜ ਦੇ ਇਸ ਪ੍ਰੋਗਰਾਮ 'ਚ, ਅਤੇ ਉਹਦੇ ਲਈ ਵੀ ਤੁਸੀਂ ਅੰਗਰੇਜ਼ੀ 'ਚ ਹੀ ਬੋਲਣਾ ਕਿ ਦਿਸ ਇਜ ਮਾਈ ਸੌਂਗ ਮਾਈ ਗੀਤ ਐਂਡ ਪਲੀਜ਼ ਚਲਾ ਦਿਓ ਗਾਣਾ ਐਂਡ ਇੱਦਾਂ, ਜਿੱਦਾਂ ਵੀ ਤੁਸੀਂ ਬੋਲਣਾ ਚਾਹੁੰਦੇ ਹੋ ਬੋਲ ਸਕਦੇ ਹੋ, ਪਰ ਇਹਦੇ ਵਿੱਚ ਹੋਣੀ ਚਾਹੀਦੀ ਹੈ ਅੰਗਰੇਜ਼ੀ। ਅਤੇ ਅੱਜ ਤੁਸੀਂ ਮੈਨੂੰ ਸੁਣਾਉਣੀ ਆ ਅੰਗਰੇਜ਼ੀ। ਤੁਹਾਡਾ ਮਾਸਟਰ ਅੰਗਰੇਜ਼ ਸਿੰਘ ਅੰਗਰੇਜ਼ ਸਿਓ ਆ ਚੁੱਕਾ, ਅਤੇ ਅੰਗਰੇਜ਼ੀ ਤੋਂ ਬਿਨਾਂ ਅੱਜ ਆਪਾਂ ਗੱਲ ਕਿਸੇ ਨਾਲ ਨਹੀਂ ਕਰਨੀ। ਫੋਨ ਦੇਣਾ ਅਸੀਂ ਕੱਟ, ਅਤੇ ਨਾਲੇ ਜਾਣਾ ਨੱਠ ਨੱਠ ਦੇ ਸਾਰ। ਮੈਂ ਗੀਤ ਵੀ ਚਲਾ ਦੇਣਾ ਆਪਣੀ ਮਰਜ਼ੀ ਦਾ, ਅਤੇ ਚਾਹੁੰਦੇ ਹੋ ਜੇ ਤੁਹਾਡੀ ਹੋਵੇ ਮਰਜ਼ੀ ਅੱਜ ਦੇ ਪ੍ਰੋਗਰਾਮ 'ਚ, ਨੰਬਰ ਹੈ ਜੀ 0181 43 41 174, ਅੰਗਰੇਜ਼ੀ 'ਚ ਦੱਸਾਂ ਤਾਂ 0181 23 42 174। ਲਓ ਜੀ ਫਿਰ ਮਿਲਾਓ ਗਾਣਾ, ਅਤੇ ਜਿਹਨੇ ਤੁਸੀਂ ਹੁਣ ਥੋੜ੍ਹੀ ਦੇਰ ਪਹਿਲਾਂ ਗਾਣਾ ਸੁਣਿਆ ਨਾ ਲਤਾ ਮੰਗੇਸ਼ਕਰ ਜੀ ਦੀ ਆਵਾਜ਼ 'ਚ, ਕਿ ABCD ਛੋੜੋ, ABCD ਨਹੀਂ ਛੱਡਣੀ ਤੁਸੀਂ, ਠੀਕ ਹੈ ਜੀ, ABCD ਨਹੀਂ ਛੱਡਣੀ, ABCD ਨੂੰ ਫੜ ਕੇ ਰੱਖਣਾ। ਅੱਜ ਤੁਹਾਡਾ ਅੰਗਰੇਜ਼ੀ ਦਾ ਟੈਸਟ ਹੈ, ਇਹ ਸਿਰਫ ਇੱਕ ਗਾਣਾ ਹੈ ਐਂਟਰਟੇਨਮੈਂਟ ਲਈ। ਸੁਣਦੇ ਰਹੋ FM।

0: ਜੇ ਕਿਸੇ ਨੇ ਏ ਬੀ ਸੀ ਡੀ ਛੱਡੀ ਇਹ ਨਾ ਕਿ ਉਹ ਮਾਸਟਰ ਨੇ ਦੰਦੀ ਵੱਢੀ ਅਤੇ ਦੰਦੀ ਵੱਢ ਕੇ ਮੈਂ ਜਾਣਾ ਭੱਜ ਅਤੇ ਤੁਹਾਡੀ ਬਾਂਹ ਨੇ ਜਾਣਾ ਸੁੱਜ ਅਤੇ ਜੇ ਚਾਹੁੰਦੇ ਹੋ ਤੁਹਾਡੀਆਂ ਲੱਤਾਂ ਬਾਹਾਂ ਸਲਾਮਤ ਰਹਿਣ ਤਾਂ ਫਿਰ ਮਾਸਟਰ ਅੰਗਰੇਜ਼ ਸਿੰਘ ਦੀ ਕਲਾਸ ਦੇ ਵਿੱਚ ਬੰਦੇ ਬੰਦੇ ਬਣ ਕੇ ਅਤੇ ਬੀਬੀਆਂ ਬੀਬੀਆਂ ਬਣ ਕੇ ਅੰਗਰੇਜ਼ੀ ਦਾ ਟੈਸਟ ਦੇਣਗੇ। ਮੇਰੇ ਮੂੰਹੋਂ ਨਿਕਲਣ ਲੱਗਾ ਸੀ ਸਾਰੇ ਬੰਦੇ ਬਣ ਕੇ ਅਤੇ ਬੀਬੀਆਂ ਕਿਤੇ ਨਾਰਾਜ਼ ਨਾ ਹੋ ਜਾਣ, ਇਸ ਕਰਕੇ ਬੀਬੀਆਂ ਬੀਬੀਆਂ ਬਣ ਕੇ ਅਤੇ ਬੰਦੇ ਬੰਦੇ ਬਣ ਕੇ ਟੈਸਟ ਦੇਣਗੇ। ਅਤੇ ਪਹਿਲੇ ਸਾਡੇ ਕਾਲਰ ਦੋਸਤ ਆ ਗਏ ਨੇ, ਉਹ ਦੇਖਦੇ ਹਾਂ ਚੈੱਕ ਕਰਦੇ ਅੰਗਰੇਜ਼ੀ ਕਿੱਦਾਂ ਦੀ ਆ। ਹੈਲੋ, ਹਾਵ ਆਰ ਯੂ ਮਿਸਟਰ?
1: ਆਈ ਐਮ ਫਾਈਨ ਸਰ,
0: ਫਾਈਨ। ਆਈ ਐਮ ਨੋਟ ਸਰ, ਆਈ ਐਮ ਮਾਸਟਰ ਅੰਗਰੇਜ਼।
1: ਗੁੱਡ ਈਵਨਿੰਗ ਸਰ, ਆਈ ਐਮ ਸੰਦੀਪ ਸਿੰਘ ਫਰੋਮ ਅੰਮ੍ਰਿਤਸਰ।
0: ਸੰਦੀਪ ਅੰਮ੍ਰਿਤਸਰ, ਹਾਓ ਆਰ ਯੂ ਸੰਦੀਪ?
1: ਫਾਈਨ।
0: ਯੂਅਰ ਨੇਮ ਇਜ਼ ਸੰਦੀਪ, ਵਟ ਇਜ਼ ਦਾ ਮੀਨਿੰਗ ਆਫ ਯੂਅਰ ਨੇਮ?
1: ਮੀਨਿੰਗ
0: ਇਜ਼ ਵਟ?
1: ਸੰਦੀਪ।
0: ਓ ਵੈਰੀ ਗੁੱਡ, ਯੂ ਆਰ ਵੈਰੀ ਇੰਟੈਲੀਜੈਂਟ ਸੰਦੀਪ, ਆਈ ਲਾਈਕ ਇਟ।
1: Okay,
0: I have one task for you.
1: What task?
0: You have to tell the Sunday Monday back.
1: Sunday Monday Tuesday?
0: No, from Saturday to Sunday. Not Sunday to Saturday,
1: Saturday Sunday Monday.
0: No, you are doing wrong, very wrong. You have to say jadda ਪੰਜਾਬੀ 'ਚ ਮੈਂ ਤੁਹਾਨੂੰ ਦੱਸਦਾ, ਉੱਦਾਂ ਸਮਝ ਨਹੀਂ ਆਉਣੀ ਤੁਹਾਨੂੰ, ਤੁਹਾਨੂੰ ਪਿੱਛੋਂ ਬੋਲਣਾ ਪੈਣਾ, ਮਤਲਬ ਪਿੱਛੋਂ, ਮਤਲਬ ਬੋਲਣਾ ਮੂੰਹ 'ਚੋਂ ਹੀ ਆ, ਪਿੱਛੋਂ ਨਹੀਂ ਬੋਲਣਾ ਤੁਸੀਂ, ਮਤਲਬ ਉਲਟਾ ਉਲਟਾ ਬੋਲਣਾ ਤੁਸੀਂ।

0: ਸੈਟਰਡੇ ਤੋਂ ਸੰਡੇ ਤੱਕ ਦੀ ਉਲਟੀ ਉਲਟਾ ਸੁਣਾਉਣਾ ਮੈਨੂੰ, ਸੰਡੇ ਮੰਡੇ
1: ਠੀਕ ਆ ਓਕੇ।
0: ਸੁਣਾਓ ਫਿਰ।
1: ਸੈਚਰਡੇ, ਫਰਾਈਡੇ ਤੇ ਥਰਸਡੇ, ਵੈਡਨਸਡੇ,
0: ਅੱਛਾ।
1: ਟਿਊਜ਼ਡੇ, ਮੰਡੇ, ਸੰਡੇ।
0: ਓ ਵੈਰੀ ਗੁੱਡ ਬਈ, ਵੈਰੀ ਗੁੱਡ, ਕਿਆ ਬਾਤ ਹੈ, ਮੁੰਡਾ ਸ਼ਾ ਗਿਆ ਬਈ, ਬਹੁਤ ਹੀ ਸ਼ਾ ਗਿਆ। ਮੈਂ ਕਹਿੰਦਾ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ। ਕਿਆ ਬਾਤ ਹੈ ਜੀ, ਸੱਚੀ ਅੰਗਰੇਜ਼ੀ ਦੀ ਕਲਾਸ ਤੁਸੀਂ ਇੱਥੇ ਚਲਾ ਦਿੱਤੀ ਹੈ, ਅਤੇ ਆਈ ਫੀਲਿੰਗ ਵੈਰੀ ਮੱਚ ਪ੍ਰਾਊਡ ਫੋਰ ਯੂ ਸੰਦੀਪ, ਐਂਡ ਨਾਓ ਆਈ ਐਮ ਗੋਇੰਗ ਟੂ ਪਲੇ ਯੂਅਰ ਸਾਂਗ। ਸੋ ਵਿੱਚ ਸਾਂਗ ਯੂ ਕਮ ਫਰੋਮ ਵਿਦ ਯੂਅਰ ਲਾਈਕ ਵਾਟ ਐਂਡ ਵਾਟ?
1: ਪਲੀਜ਼ ਪਲੇ ਦਾ ਸੌਂਗ ਰਣਜੀਤ ਬਾਵਾ, ਮਾਈ
0: ਮਾਈ
1: ਮਾਈ ਸਰਦਾਰ ਜੀ,
0: ਮਾਈ ਸਰਦਾਰ ਨਹੀਂ ਹੈ। ਯਾ ਅੱਗੇ ਵਟ ਨੈਕਸਟ?
1: ਅੱਗੋਂ ਅੰਗਰੇਜ਼ੀ ਬਣਦੀ ਨਹੀਂ ਪਈ,
0: ਅੰਗਰੇਜ਼ੀ ਬਣਦੀ ਨਹੀਂ ਪਈ ਕਿਉਂਕਿ ਮਾਸਟਰ ਅੰਗਰੇਜ਼ ਸੀ, ਉਹਦੇ ਅੱਗੇ ਕਿਸੇ ਦੀ ਅੰਗਰੇਜ਼ੀ ਨਹੀਂ ਚੱਲਦੀ। ਫੋਰ ਯੂਅਰ ਕਾਇੰਡ ਇਨਫੋਰਮੇਸ਼ਨ ਸੰਦੀਪ, ਆਈ ਆਲਸੋ ਟੋਟ ਅੰਗਰੇਜ਼ੀ ਟੂ ਅੰਗਰੇਜ਼, ਮੈਂ ਅੰਗਰੇਜ਼ਾਂ ਨੂੰ ਵੀ ਅੰਗਰੇਜ਼ੀ ਸਿਖਾਈ। ਉਹ ਵੀ ਇੰਡੀਆ ਆ ਕੇ ਕਹਿੰਦੇ ਹੁੰਦੇ ਸੀ, ਹੈਲੋ ਮਿਸਟਰ ਅੰਗਰੇਜ਼ ਸਿੰਘ, ਤੁਮ ਕਿਆ ਕਰਤਾ ਹੈ? ਓਕੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਹਾਡਾ ਗਾਣਾ ਪਲੇ ਕਰਨ ਲੱਗਿਆ ਤੁਸੀਂ ਅੰਗਰੇਜ਼ੀ ਦੀ ਕਲਾਸ ਬਹੁਤ ਵਧੀਆ ਨਿਭਾਈ, ਥੈਂਕ ਯੂ ਜੀ, ਥੈਂਕ ਯੂ। ਸੋ ਮਾਸਟਰ ਅੰਗਰੇਜ਼ ਸਿੰਘ ਇਜ਼ ਵੇਟਿੰਗ ਫੋਰ ਯੂ ਨੰਬਰ, ਫੋਨ ਨੰਬਰ, ਇਫ ਯੂ ਵਾਨਾ ਕਮ ਐਂਡ ਇੰਜੋਏ ਯੂਅਰ ਸ਼ੋ ਇਨ ਪੰਜਾਬੀ ਐਂਡ ਮਿਕਸ ਵਿਦ ਅੰਗਰੇਜ਼ੀ, ਨੰਬਰ ਇਜ 01812342174, ਕਮ ਐਂਡ ਜਸਟ ਟਰਾਈ ਯੂਅਰ ਇੰਗਲਿਸ਼ ਇਨ ਫਰੰਟ ਆਫ ਮਾਸਟਰ ਅੰਗਰੇਜ਼ ਸਿੰਘ।

0: ਵਾਹ ਜੀ ਵਾਹ, ਕਿਆ ਹੀ ਬਾਤ ਆ। ਮੈਂ ਕਿਹਾ ਜੀ ਮਜ਼ਾ ਹੀ ਆ ਗਿਆ, ਇੰਨਾ ਸੋਹਣਾ ਗੀਤ, ਉੱਤੋਂ ਦੀ ਮਾਹੌਲ ਇੰਨਾ ਸੋਹਣਾ, ਉੱਤੋਂ ਦੀ ਸਾਡੇ ਕਾਲਰ ਇੰਨੀ ਸੋਹਣੀ ਅੰਗਰੇਜ਼ੀ ਬੋਲ ਕੇ ਗਏ ਨੇ। ਵਾਹ ਜੀ ਵਾਹ, ਕਿਆ ਬਾਤ ਹੈ, ਸ਼ਬਦ ਹੀ ਘੱਟ ਨੇ ਮੇਰੇ ਕੋਲ। ਕੋਈ ਗੱਲ ਨਹੀਂ ਜੀ, ਅਗਲੇ ਕਾਲਰ ਆ ਗਏ, ਉਹਨਾਂ ਨਾਲ ਗੱਲ ਕਰਦੇ ਜੀ। ਹੈਲੋ,
1: ਹੈਲੋ ਮਾਸਟਰ ਜੀ, ਸਤਿ ਸ਼੍ਰੀ ਅਕਾਲ।
0: ਵੈਰੀ ਮੱਚ ਸਤਿ ਸ਼੍ਰੀ ਅਕਾਲ, ਓਨਲੀ ਅੰਗਰੇਜ਼ੀ ਬੋਲਣੀ ਤੁਸੀਂ?
1: ਹਾਂਜੀ ਹਾਂਜੀ
0: ਹਾਂਜੀ।
1: ਹਾਂ ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਊ ਆਰ ਯੂ?
1: ਹਾਊ ਆਰ ਯੂ? ਫਾਈਨ, ਥੈਂਕ ਯੂ।
0: ਬਹੁਤ ਵਧੀਆ, ਬਹੁਤ ਵਧੀਆ ਵਧੀਆ। ਅੰਗਰੇਜ਼ੀ ਲੱਗ ਰਹੀ ਮੈਨੂੰ ਤੁਹਾਡੀ, ਅੰਗਰੇਜ਼ੀ 'ਚ ਭਾਰ ਵੀ ਆ ਕਾਫੀ।
1: ਅੱਛਾ ਜੀ,
0: ਹਾਂ ਕਿੰਨਾ ਕੁ ਭਾਰ ਹੈ ਅੰਗਰੇਜ਼ੀ 'ਚ?
1: ਇੱਟਾਂ ਰੋੜੇ ਪਾਸੇ ਵਿੱਚ,
0: ਇੱਟਾਂ ਰੋੜੇ, ਮੈਨੂੰ ਪਹਿਲਾਂ ਹੀ ਪਤਾ ਸੀ ਇਹ ਇੱਟਾਂ ਰੋੜੇ ਇਕੱਲੇ ਅੰਗਰੇਜ਼ੀ 'ਚ ਰੱਖਣੇ ਆ, ਮਾਸਟਰ ਦੇ ਨਹੀਂ ਮਾਰਨੇ।
1: ਮਾਸਟਰ ਨੇ ਮਾਰ ਪੜਾਊਗਾ ਬੋਲ?
0: ਨਹੀਂ ਨਹੀਂ ਨਹੀਂ ਨਹੀਂ ਮਾਸਟਰ ਜੀ ਪੜ੍ਹਾਉਂਦੇ ਹੀ ਆ। ਤੋ ਬਹੁਤ ਬਹੁਤ ਸਵਾਗਤ ਹੈ ਜੀ, ਸੁਰਿੰਦਰ ਜੀ ਸਾਡੇ ਤੱਕ ਪਹੁੰਚ ਚੁੱਕੇ ਨੇ ਆਪਣੀ ਅੰਗਰੇਜ਼ੀ, ਕਹਿੰਦੇ ਪੂਰੀ ਐਨ ਡੋਲੇ ਛੋਲੇ ਬਣਾਏ ਇਹਨਾਂ ਨੇ ਆਪਣੀ ਅੰਗਰੇਜ਼ੀ ਦੇ, ਹੈ ਨਾ ਜੀ?
1: ਹਾਂਜੀ ਹਾਂਜੀ,
0: ਕਿਆ ਬਾਤ ਹੈ। ਅੱਛਾ ਡੋਲਿਆਂ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਭਲਾ?
1: ਨਹੀਂ ਨਹੀਂ ਪਤਾ ਜੀ।
0: ਡੋਲਿਆਂ ਨੂੰ ਕਹਿੰਦੇ ਆ ਡੌਲੇ। ਹਾਂਜੀ,
1: ਮਸਲ
0: ਮਸਲ, ਕਿਆ ਬਾਤ ਹੈ, ਵੈਰੀ ਗੁੱਡ ਜੀ, ਬਹੁਤ ਹੀ ਖੂਬਸੂਰਤ ਜਵਾਬ। ਡੋਲਿਆਂ ਨੂੰ ਮਸਲ ਹੀ ਕਹਿੰਦੇ ਆ, ਤਾੜੀਆਂ ਦੋ। ਤੇ ਹੁਣ ਮਸਲ ਦੇ ਨਾਲ ਕਿਤੇ ਮਾਸਟਰ ਨੂੰ ਨਾ ਮਸਲ ਦਿਓ, ਠੀਕ ਹੈ?
1: ਮਾਸਟਰ ਨੂੰ ਪ੍ਰੋਫੈਸਰ ਸਾਹਿਬ ਨੂੰ ਕਰਮ ਕਰ ਦਿੱਤਾ, ਫਿਰ ਗਾਣੇ ਕੌਣ ਸੁਣਾਊਗਾ ਸਾਨੂੰ?
0: ਹਾਂ ਲੈ ਬਈ ਪਤੇ, ਬਿਲਕੁਲ ਬਿਲਕੁਲ ਬਿਲਕੁਲ ਪਤੇ ਦੀ ਗੱਲ ਕੀਤੀ ਆ। ਅੱਛਾ ਤੁਹਾਡੇ ਵਾਸਤੇ ਇੱਕ ਅੰਗਰੇਜ਼ੀ ਦਾ ਸਵਾਲ ਹੈ, ਰੈਡੀਓ
1: ਰੈਡੀ।
0: ਜੇ ਤੁਹਾਨੂੰ ਇੱਕ ਦਿਨ ਲਈ ਅੰਗਰੇਜ਼ੀ ਦਾ ਟੀਚਰ ਬਣਾ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਫਿਰ?
1: ਟੀਚਰ ਬਣਾ ਆਪਣਾ ਟੀਮ ਪੜ੍ਹਾਵਾਂਗੇ ਬੱਚਿਆਂ ਨੂੰ।
0: ਕਿੱਦਾਂ ਪੜ੍ਹਾਓਗੇ?
1: ਕਿੱਦਾਂ ਏ ਬੀ ਸੀ?
0: ਬਸ ਕਿੱਥੇ ਗਈ ਸੀ
1: ਉਹ? ਗਈ ਸੀ
0: ਕਿੱਥੇ ਗਈ ਸੀ ਏ ਬੀ ਸੀ ਦੱਸੋ?
1: ਰੋਟੀ ਖਾਣ ਗਈ ਸੀ ਜੀ, ਨਾਸ਼ਤਾ ਪਾਣੀ ਕਰਨ ਗਈ ਸੀ।
0: ਰੋਟੀ ਖਾਣ, ਇਹ ਟਾਈਮ ਰੋਟੀ ਦਾ ਭਲਾ? ਇਹ ਪ੍ਰੋ
1: ਗਈ ਹੈ ਨਾ?
0: ਨਹੀਂ ਨਹੀਂ ਇਹ ਟਾਈਮ, ਹੈਲੋ ਜਲੰਧਰ ਦਾ, ਰੋਟੀ ਦਾ ਕੋਈ ਟਾਈਮ ਨਹੀਂ ਹੈਗਾ।
1: ਇਸ ਟਾਈਮ ਚਾਹ ਪੀਣ ਗਈ ਹੈ।
0: ਚਾਹ ਪੀਣ ਗਈ ਹੈ, ਚਲੋ ਠੀਕ ਹੈ, ਚਾਹ ਪਲਾ ਦਿੰਦੇ ਹਾਂ। ਚਾਹ ਪੀਣੀ ਆ ਤੁਸੀਂ, ਅਤੇ ਤੁਸੀਂ ਟੀਚਰ ਬਣ ਕੇ ਬੱਚਿਆਂ ਨੂੰ ਪੜ੍ਹਾਉਣਾ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਮਸਲ ਦੇਖ ਕੇ ਅੰਗਰੇਜ਼ੀ ਵਾਲੇ, ਅਤੇ ਮੈਨੂੰ ਚਾਹ ਹੀ ਚੜ੍ਹ ਗਿਆ, ਅਤੇ ਮੇਰਾ ਚਾਹ ਦੇ ਵਿੱਚ ਇੰਨਾ ਚਾਹ ਚੜ੍ਹ ਗਿਆ ਕਿ ਚਾਹ ਚਾਹ ਹੋ ਚੁੱਕੀ ਹੈ, ਅਤੇ ਚਾਹ ਦਾ ਮੌਕਾ ਵੀ ਹੈ। ਦੇਖੋ ਜੀ ਕਿੰਨੀਆਂ ਗੱਲਾਂ ਵਧੀਆ ਮਾਟਰ ਕਰਦਾ। ਕਹਿੰਦੇ ਜੇ ਸਾਹਮਣੇ ਵਾਲਾ ਤਾਰੀਫ ਨਾ ਕਰੇ ਆਪ ਕਰ ਲੈਣੀ ਚਾਹੀਦੀ ਆ। ਸੋ ਸਾਡੇ ਸੁਰਿੰਦਰ ਜੀ ਨੇ ਤਾਂ ਰੌਣਕਾਂ ਹੀ ਬੰਨਤੀਆਂ। ਸੋ ਕਿਹੜਾ ਗਾਣਾ, ਵਟ ਗਾਣਾ ਇਜ਼ ਯੂਅਰ ਫਰਮੈਸ਼?
1: ਗਾਣਾ ਜੀ ਹਿਨਾ ਫਿਲਮ, ਲੇਟ ਨਾ ਹੋ ਜਾਏ ਕਹੀਂ, ਲੇਟ ਨਾ ਹੋ ਜਾਏ,
0: ਲੇਟ ਯਾਰ, ਲੇਟ ਨਾ ਹੋ ਜਾਏ ਕਹੀਂ, ਲੇਟ ਨਾ ਹੋ ਜਾਏ।
1: ਹਾਂਜੀ,
0: ਅੱਗੇ ਵੀ ਕਹਿੰਦੇ ਹੁੰਦੇ ਜੀ ਆ ਜਾਵੇ ਮੇਰਾ ਜੀ ਘਬਰਾਏ, ਇਹਨੂੰ ਅੰਗਰੇਜ਼ੀ 'ਚ ਕਿੱਦਾਂ ਕਹੋਗੇ?
1: ਹੈਲੋ,
0: ਆ ਜਾਵੇ ਮੇਰਾ ਜੀ ਘਬਰਾਏ, ਇਹਨੂੰ ਅੰਗਰੇਜ਼ੀ 'ਚ ਕਿੱਦਾਂ ਕਹੋਗੇ?
1: ਇਹ ਨਹੀਂ ਮੇਰੇ ਕੋਲ ਕਹਿ ਹੋਣਾ ਜੀ,
0: ਕਹਿ ਨਹੀਂ ਹੋਣਾ। ਲਓ ਜੀ ਦੱਸ, ਮੈਨੂੰ ਇੰਨਾ ਇੰਨਾ ਕਿਤੇ ਗਦ ਗਦ ਭਰੋਸਾ ਸੀ ਮੈਨੂੰ ਤੁਹਾਡੇ ਤੇ, ਤੁਸੀਂ ਸਾਰਾ ਮੇਰਾ ਗਦ ਗਦ ਥੱਲੇ ਲਾ ਕੇ ਰੱਖ ਦਿੱਤਾ।
1: ਪ੍ਰੋਫੈਸਰ ਸਾਹਿਬ ਇਦਾਂ ਨਹੀਂ।
0: ਚਲੋ ਕੋਈ ਗੱਲ ਨਹੀਂ, ਆਪਾਂ ਤੁਹਾਡਾ ਗਾਣਾ ਸੁਣਾਉਣੇ, ਤੁਸੀਂ ਆਏ ਗੱਲਾਂ ਬਾਤਾਂ ਕੀਤੀਆਂ, ਅੰਗਰੇਜ਼ੀ ਤੁਹਾਡੀ ਬਹੁਤ ਸੋਹਣੀ ਆ, ਮਸਲਾਂ ਨਾਲ ਭਰੀ ਹੋਈ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਲਓ ਜੀ ਫਿਰ ਇਹਨਾਂ ਮੂਵੀ ਦਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਦੇ ਉੱਤੇ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ, ਆਏ ਹੋ ਤੁਸੀਂ ਆਪਣੇ ਅੱਜ ਦੇ ਮਾਸਟਰਾਂ ਦੇ ਮਾਸਟਰ ਅੰਗਰੇਜ਼ ਸਿੰਘ ਦੇ ਕੋਲ ਅੰਗਰੇਜ਼ੀ ਦੀ ਕਲਾਸ ਅਟੈਂਡ ਕਰਨ ਲਈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਅੰਗਰੇਜ਼ੀ ਨੂੰ ਚੈੱਕ ਕਰਾਉਣਾ, ਕਿਤੇ ਅੰਗਰੇਜ਼ੀ ਤੁਹਾਡੀ ਰਾਸਤੇ 'ਚ ਬੁਲਬਲੇ ਤਾਂ ਨਹੀਂ ਛੱਡਦੀ, ਤਾਂ ਤੁਹਾਡੀ ਅੰਗਰੇਜ਼ੀ ਵਾਲੇ ਪੈਂਚਰ ਮੈਂ ਲਾਊਂਗਾ। ਪ੍ਰੋਗਰਾਮ ਹੈਲੋ ਜਲੰਧਰ 'ਚ ਨੰਬਰ 01812342174। ਆਓ ਜੀ ਫਿਲਹਾਲ ਸੁਣਦੇ ਹਾਂ ਗਾਣਾ ਹੈ ਨਾ ਮੂਵੀ ਦਾ।

0: ਕਾਲਰ ਤੋਂ ਪੁੱਛਾਂਗਾ, ਤੁਸੀਂ ਤੇ ਉਹ ਹੱਦ ਹੀ ਕਰ ਦਿੱਤੀ ਹੈ ਸਟੂਡੈਂਟ ਵਾਲੀ, ਦੱਸੋ ਹੈਂ।
1: ਉਹ ਮੈਂ ਨਿਊ ਆਇਆ ਨਾ,
0: ਨਿਊ
1: ਸਕੂਲ
0: ਆਇਆ,
1: ਤੋਂ
0: ਗਲਤ
1: ਆਇਆ।
0: ਗੱਲ ਹੈ। ਦੇਖੋ ਸਾਰਿਆਂ ਨੂੰ ਆਉਂਦੇ ਆ ਕਿ ਅੰਮਾ ਕੀ ਕਹਿੰਦੇ ਹੁੰਦੇ ਇਹਨਾਂ ਨੂੰ, ਮੰਥ ਦੇ ਨੇਮ ਅਤੇ ਕੋਈ ਵੀ ਅੱਗੇ ਪਿੱਛੇ ਤੁਸੀਂ ਕਰਕੇ ਸੁਣਾਈ ਜਾਂਦੇ ਆਪਣੇ ਮਤਲਬ ਦੇ, ਇਹ ਗਲਤ ਗੱਲ ਆ। ਵੈਸੇ ਹੁਣ ਮੈਨੂੰ
1: ਕਾਲਾ
0: ਲੱਗਦਾ
1: ਅੱਖਰ,
0: ਕਿ ਮਾਸਟਰ ਨੂੰ
1: ਕਾਲਾ
0: ਆਪਣਾ
1: ਅੱਖਰ
0: ਯੰਤਰ
1: ਬੈਂਸ
0: ਚੱਕਣਾ ਹੀ
1: ਬਰਾਬਰ,
0: ਪੈਣਾ।
1: ਕਾਲਾ ਅੱਖਰ ਬੈਂਸ ਬਰਾਬਰ।
0: ਕਾਲਾ ਅੱਖਰ ਤੇ ਭੈਂਸ ਬਰਾਬਰ, ਠੀਕ ਹੈ। ਇੱਦਾਂ ਨਹੀਂ ਕਹਿਣਾ, ਮੱਝ ਗੁੱਸੇ ਹੋ ਜਾਂਦੀ ਹੈ ਜਦੋਂ ਉਹਨੇ ਦੁੱਧ ਦੇਣਾ ਬੰਦ ਕੀਤਾ, ਪਤਾ ਫੇ ਲੱਗਣਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸਾਡੇ ਸਟੂਡੈਂਟ ਆਏ ਸੀ ਜੀ, ਪ੍ਰਵੀਨ ਜੀ, ਮਾਟਰ ਅੰਗਰੇਜ਼ ਸਿਓ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤੇ ਜਾਂਦੇ ਜਾਂਦੇ ਗਾਣਾ ਦੱਸ ਦਿਓ ਜੀ, ਕਿਹੜਾ ਫਿਰ ਅੱਜ ਸੁਣੀਏ ਆਪਾਂ?
1: ਗਾਣਾ ਅਮਰ ਕ੍ਰਾਂਤੀ ਦਾ ਸੁਣਾ ਦਿਓ, ਕਿਸ਼ੋਰ ਦਾ ਗਾਣਾ।
0: ਕਿਹੜਾ ਗਾਣਾ? ਗਾਣੇ ਦੇ ਬੋਲ ਦੱਸੋ।
1: ਮੈਂ ਦੁਨੀਆ ਮੇ ਅਕੇਲਾ ਹੂੰ।
0: ਕਿਉਂ ਅਕੇਲਾ? ਕਿਉਂ, ਅਸੀਂ ਲੋਕ ਹੈਗੇ ਆ।
1: ਗਾਣੇ ਦੇ ਬੋਲ ਹੀ ਐਸੇ
0: ਅੱਛਾ,
1: ਹੁੰਦੇ।
0: ਗਾਣੇ ਦੇ ਬੋਲ ਆ, ਮੈਂ ਦੁਨੀਆ ਮੇ ਅਕੇਲਾ ਹੂੰ। ਮੈਂ ਕਿਹਾ ਅਸੀਂ ਇਕੱਲਾ ਰਹਿਣ ਨਹੀਂ ਦਿੰਦੇ, ਐਫਐਮ ਰੇਨਬੋ ਐਡਾ ਵੱਡਾ ਪਰਿਵਾਰ। ਹਾਂ ਬਿਲਕੁਲ ਬਿਲਕੁਲ, ਠੀਕ ਆ ਜੀ। ਮਾਈ ਨੇਮ ਇਜ਼ ਐਂਥਨੀ ਗੋਨਸਾਲਵਿਸ, ਉਹ ਗਾਣਾ ਸੁਣਨਾ ਤੁਸੀਂ?
1: ਬਿਲਕੁਲ,
0: ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਗੀਤ, ਕਹਿੰਦੇ ਪੂਰਾ ਅੰਗਰੇਜ਼ੀ 'ਚ ਬੁਣਿਆ ਹੋਇਆ ਗੀਤ ਆ, ਉਹ ਸੁਣਦੇ ਹਾਂ ਜੀ, ਅਤੇ ਵੇਟ ਕਰਦੇ ਹਾਂ ਸਾਡੇ ਅਗਲੇ ਸਟੂਡੈਂਟ ਡੁੰਟ ਦੀ।
2: You see, the whole country of the system is juxtapositioned by the hemoglobin in the atmosphere because you are a sophisticated rhetorician intoxicated by the exuberance of your own verbosity.
3: My name is Anthony Gonsalves.
4: Gonsalves?
3: Right. My name is Anthony Gonsalves.

0: गली खोली नंबर 420।
1: एक्सक्यूज मी प्लीज,
0: माय नेम इज एंथनी गोंसाल्विस।
2: ओह माय,
0: राइट, मैं दुनिया में अकेला हूँ।
3: एंड माई नेम इज अंग्रेज ज्यों, ते मेरे कोल इस वेले स्टूडेंट डूंट बहुत ने। अगले स्टूडेंट आ चुके ने क्लासरूम दे विच, करदे आ उहदे नाल गलबात। हैलो जी।
4: हैलो जी, नमस्कार सर जी।
3: वेरी नमस्कार, वेरी नमस्कार, की हाल चाल ने?
4: हाँ जी सर, वेरी फाइन।
3: वेरी फाइन, हाँ सच, कड्डो पैसे।
4: हाँ जी,
3: ਮੈਂ ਕਿਹਾ ਪੈਸੇ ਕੱਢੋ, ਤੁਹਾਨੂੰ ਫਾਈਨ ਲਾਇਆ ਸੀ ਨਾ ਮੈਂ ਪਿਛਲੀ ਵਾਰੀ, ਤੁਸੀਂ ਕਹਿੰਦੇ ਸਰ ਵੈਰੀ ਫਾਈਨ,
4: ਦੱਸੋ ਕਿੰਨਾ ਕਿੰਨਾ ਫਾਈਨ।
3: ਆਪਾਂ ਦੇ ਦਿਓ ਜੋ ਕੁਛ ਹੈਗਾ, ਡਾਕੂ ਵਾਂਗੂ
4: ਬੈਗ ਹੀ ਦੇਤਾ ਤੁਹਾਨੂੰ।
3: ਬੈਗ ਹੀ ਦੇਤਾ, ਚਲੋ ਵਧੀਆ। ਇਹ 'ਚ ਪਰੌਂਠਿਆਂ ਦੀ ਸਮੈਲ ਆਉਂਦੀ ਲੱਗਦੀ ਮੈਨੂੰ।
4: ਹਾਂ, ਮੂਲੀ ਵਾਲੇ ਉਹ ਵੀ।
3: ਨਹੀਂ ਨਹੀਂ ਨਹੀਂ, ਮਾਹੌਲ ਨਹੀਂ ਖਰਾਬ ਕਰਨਾ, ਇਹ ਮੂਲੀ ਵਾਲੇ ਤੁਸੀਂ ਕੋਲ ਹੀ ਰੱਖਣੇ ਨੇ। ਅੱਛਾ, ਮੂਲੀ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ?
4: ਮੂਲੀ ਨੂੰ ਉਹਦਾ, ਵੈਸੇ ਇਹਦਾ ਨਾਂ ਗਲਤ ਪਾਤਾ ਆ, ਚਾਹੀਦਾ ਇਹਦਾ ਹੋਰ।
3: ਨਹੀਂ ਨਹੀਂ, ਚਲੋ ਰੱਖ ਦਿੱਤਾ ਹੈ, ਉਹ ਛੱਡੋ, ਗੱਲਾਂ ਨੂੰ ਕਮਾਉਣਾ ਨਹੀਂ, ਮਾਟਰ ਅੰਗਰੇਜ਼ ਸਿਉਂ ਦੇ ਅੱਗੇ ਗੱਲਾਂ ਨਹੀਂ ਕਮਾਉਣੀਆਂ। ਯੂ ਡੋਂਟ ਕਮਾਉਣੀ ਗੱਲ ਇਨ ਫਰੰਟ ਆਫ ਮਾਟਰ।

0: ਰੇਸ ਹੈ। ਦੱਸੋ ਮੂਲੀ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ?
1: ਮੂਲੀ ਨੂੰ ਰੈਡਿਸ਼ ਕਹਿੰਦੇ ਜੀ।
0: ਓ ਵੈਰੀ ਗੁੱਡ, ਕਿਆ ਬਾਤ ਹੈ ਜੀ, ਤਾੜੀਆਂ ਹੋ ਜਾਣਗਾ, ਸਹੀ ਜਵਾਬ ਬਿਲਕੁਲ ਜੀ। ਚਲੋ ਸਹੀ ਆ। ਅੱਛਾ ਤੁਸੀਂ ਏ ਬੀ ਸੀ ਤਾਂ ਆਉਂਦੀ ਆ ਤੁਹਾਨੂੰ ਨਾ? ਏ ਬੀ ਸੀ ਆਉਂਦੀ ਆ?
1: ਹਾਂਜੀ ਹਾਂਜੀ ਆਉਂਦੀ ਆ ਜੀ।
0: ਵੱਡੀ ਕਿ ਛੋਟੀ?
1: ਦੋਨੇ
0: ਨੀ, ਛੋਟੀ ਏ ਬੀ ਸੀ ਸੁਣਾਓ। ਲੋਕੀ ਕਹਿੰਦੇ ਨਾ ਏ ਤੋਂ ਜੈਡ, ਤੁਸੀਂ ਸੁਣਾਉਣੀ ਜੈਡ ਤੋਂ ਏ। ਸ਼ੁਰੂ ਹੋ ਜਾਓ ਫਿਰ ਪਿੱਛੋਂ ਅੱਗੇ ਨੂੰ ਆਉਂਦੇ ਆਉਂਦੇ। ਦੁਬਾਰਾ ਸ਼ੁਰੂ ਹੋ ਜਾਓ ਤੁਸੀਂ ਹੁਣ।
1: ਅੱਛਾ ਜੀ,
0: ਹਾਂਜੀ,
1: ਕਿੱਥੇ ਕਰਨੀ ਕਾਕੇ?
0: ਕਾਕੇ ਨੀ, ਮਾਟਰ ਅੰਗਰੇਜ਼ ਸਿਓ ਇਹ ਆਪਣੇ ਕੁਛ ਵੀ ਨਾਮ ਲੈਣ ਲੱਗ ਪੈਂਦੇ। ਦੱਸੋ, ਚਲੋ ਸ਼ੁਰੂ ਹੋ ਜਾਓ ਜੈਡ ਤੋਂ। ਹਾਂਜੀ, ਮਾਟਰ ਅੰਗਰੇਜ਼ ਸਿਓ ਹਰ ਕਿਸੇ ਦੇ ਬੱਸ ਦੀ ਗੱਲ ਨੀ ਹੈਗੀ। ਇਹ ਬਸ ਜਿਹੜਾ ਇਹਦੇ ਕੋਲੋਂ ਪੜ ਗਿਆ ਤੇ ਸਮਝੋ ਪੜ ਗਿਆ ਤੇ ਫਿਰ ਪੜੇ ਹੀ ਗਿਆ ਫੇ ਬਸ ਫਿਰ। ਚਲੋ ਖੈਰ ਕੋਈ ਗੱਲ ਨਹੀਂ, ਤੁਸੀਂ ਆਏ ਤੇ ਤੁਹਾਡੇ ਕੋਲੋਂ ਏ ਬੀ ਸੀ ਵੀ ਨਹੀਂ ਹੋਈ। ਪਿਛਲੇ ਆਏ ਸੀ ਸਾਡੇ ਸਟੂਡੈਂਟ ਪ੍ਰਵੀਨ, ਉਹਨਾਂ ਦੇ ਕੋਲੋਂ ਵੀ ਨਹੀਂ ਆਹਾ ਕੀ ਉਹਨੂੰ ਕਹਿੰਦੇ ਆ ਮਹੀਨਿਆਂ ਦੇ ਨਾਂ, ਉਹਨੇ ਪੁੱਛੇ ਹੀ ਆਈ ਆ ਪਿੱਛੋਂ ਸ਼ੁਰੂ ਕਰ ਲਓ ਤਾਂ ਕਹਿੰਦੇ ਜੀ ਬਸ ਜੀ ਮਾਟਾ ਜੀ ਬਸ ਹੀ ਹੋ ਗਈ ਜੀ, ਮਾਟਾ ਜੀ ਛੱਡਦੇ ਹੋਈ ਮਾਟਾ ਜੀ ਮਾਟਾ ਜੀ ਹੁਣ ਮਾਟਰ ਬੇਚਾਰਾ ਕੀ ਕਰੇ?
1: ਮਾੜ ਜੀ
0: ਕਰਦੇ ਹੁਣ ਹੁਣ ਮਾਟ ਬੇਚਾਰਾ ਕੀ ਕਰੇ? ਠੰਡਾ ਪਾਣੀ ਪੀ ਮਰੇ, ਗਰਮੀਆਂ ਆਇਆ ਮੈਂ ਤਾਂ ਠੰਡਾ ਪਾਣੀ ਪੀ ਕੇ ਮਰ ਵੀ ਨਹੀਂ ਸਕਦਾ। ਮੈਂ ਕਹਾਵਤ ਨੂੰ ਉਲਟਾ ਕਰਦਾ ਨਾ, ਮਾਟਰ ਵਿਚਾਰਾ ਕੀ ਕਰੇ ਗਰਮ ਪਾਣੀ ਪੀ ਮਰੇ। ਚਾਹ ਨਹੀਂ, ਚਾਹ ਨਾ ਤਾਂ ਜਿੰਦਾ ਹੁੰਦਾ, ਚਾਹ ਤੇ ਅੰਮ੍ਰਿਤ ਆ ਪੰਜਾਬੀਆਂ ਵਾਸਤੇ, ਚਾਹ ਨੂੰ ਕੁਛ ਨਹੀਂ ਕਹਿਣਾ। ਚਲੋ ਕੋਈ ਨੀ, ਕਹਿਣਾ ਆਪਾਂ ਕਹਿਣਾ ਕਿਹੜੀ ਚੀਜ਼ ਨੂੰ, ਤੁਹਾਡੇ ਗਾਣੇ ਨੂੰ ਕਹਿਣਾ। ਆਪਾਂ ਦੱਸੋ ਫਿਰ ਕਿਹੜਾ ਗਾਣਾ ਹੈ, ਕਿਹੜਾ ਗਾਉਣ ਲੈ ਕੇ ਆਇਓ ਅੱਜ?
1: ਡੋਲੀ ਸਿੰਘ
0: ਆਪਣੇ ਹਸਬੈਂਡ ਨੂੰ ਕੁਛ ਕਹਿ ਰਹੇ ਹੋ? ਮੈਂ ਕਿਹਾ ਇਹ ਤੇ ਗੱਲ ਹੀ ਗਲਤ ਹੈ। ਮੈਂ ਕਿਹਾ ਖੁਰਿਆ ਕੋਈ ਉਹ ਕੀ ਕਹਿੰਦੇ ਬੀਬੀ, ਕਿਆ ਬਾਤ ਹੈ ਜੀ। ਮੈਨੂੰ ਲੱਗਦਾ ਤੁਹਾਡੇ ਵਾਸਤੇ ਦੁਬਾਰਾ ਤਾੜੀਆਂ ਹੋਣੀਆਂ ਚਾਹੀਦੀਆਂ, ਬਹੁਤ ਪ੍ਰੈਕਟਿਸ ਕਰਕੇ ਆਏ ਤੁਸੀਂ ਸਾਡੇ। ਬਹੁਤ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਾ ਪੌਲ ਜੀ,
1: ਧੰਨਵਾਦ ਆ। ਤੁਸੀਂ ਐਂਟਰਟੇਨਮੈਂਟ ਇੰਨਾ ਕਰਦੇ ਆ ਨਾ, ਫਿਰ ਬੰਦੇ ਦੀਆਂ ਬੱਖੀਆਂ ਦੋਹਰੀਆਂ ਹੋਈਆਂ।
0: ਕਿਆ ਬਾਤ ਹੈ, ਬੱਖੀਆਂ ਦੋਹਰੀਆਂ। ਆਇਆ ਕਿ ਨੰਬਰ ਨੋਟ ਕਰਿਓ ਡਾਕਟਰ ਦਾ, ਮੈਂ ਉਹਦੇ ਨਾਲ ਸੌਦਾ ਕੀਤਾ ਹੋਇਆ, ਮੈਂ ਕਮਿਸ਼ਨ ਵੀ ਲੈਣਾ ਵਿੱਚੋਂ। ਉਹ ਜਿਹੜੀਆਂ ਦੋਹਰੀਆਂ ਬੱਖੀਆਂ ਉਹ ਸਿੱਧੀਆਂ ਕਰ ਦਿੰਦਾ ਨਾ, ਤਾਂ ਕਰਕੇ। ਚਲੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਏ ਤੁਹਾਡਾ ਗਾਣਾ ਲਾਉਣ ਰਹੇ ਹਾਂ ਜੀ ਆਪਾਂ। ਡੋਲੀ ਸਿੰਘ ਜੀ ਦੀ ਆਵਾਜ਼ ਦੇ ਵਿੱਚ ਪੌਲ ਜੀ ਦੀ ਫਰਮਾਇਸ਼ ਹੈ। ਗਾਣਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ, ਉਹ ਜ਼ਰੂਰੀ ਬਹੁਤ ਬਣ ਜਾਂਦੀ ਹੈ, ਅਤੇ ਉਹ ਜ਼ਰੂਰੀ ਸੂਚਨਾ ਪਲੇ ਕਰਦੇ ਹਾਂ ਜੀ। ਉਸ ਤੋਂ ਬਾਅਦ ਆਪਾਂ ਲਗਾਵਾਂਗੇ ਤੁਹਾਡਾ ਪਸੰਦੀਦਾ ਗੀਤ ਸਾਡੇ ਪੌਲ ਜੀ ਦਾ।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

0: ਮਾਹੀ ਨੇ ਸਿੱਖੀ ਹੋਵੇ ਅੰਗਰੇਜ਼ੀ ਤਾਂ ਮਾਹੀ ਕਿੱਦਾਂ ਭੁੱਲ ਜਾਓ। ਤੋ ਜੇ ਤੁਸੀਂ ਨਹੀਂ ਚਾਹੁੰਦੇ ਕਿਸੇ ਨੂੰ ਭੁੱਲਣਾ, ਅਤੇ ਮਾਸਟਰ ਅੰਗਰੇਜ਼ ਸਿਉਂ ਇਸ ਵੇਲੇ ਬੈਠਾ ਹੋਇਆ ਜੀ ਸਟੂਡੀਓ ਦੇ ਵਿਹੜੇ ਦੇ ਵਿੱਚ, ਅਤੇ ਕਲਾਸ ਪੂਰੀ ਚੱਲ ਰਹੀ ਹੈ। ਸਟੂਡੈਂਟ ਇੱਕ ਤੋਂ ਉੱਪਰ ਇੱਕ ਆ ਰਹੇ ਨੇ, ਕਹਿੰਦੇ ਨੇ ਕਿ ਮਾਸਟਰ ਜੀ ਆ ਗਏ ਨੇ ਅਤੇ ਅਸੀਂ ਵੀ ਆਪਣੀ ਅੰਗਰੇਜ਼ੀ ਚੈੱਕ ਕਰਾ ਲਈਏ, ਕਿਤੇ ਅੰਗਰੇਜ਼ੀ ਲੀਕ ਕਰ ਦਈਏ ਤਾਂ ਮਾਸਟਰ ਪੈਂਚਰ ਪੁੰਚਰ ਲਾ ਸਕਦਾ। ਕਿਉਂਕਿ ਮਾਸਟਰ ਪਹਿਲਾਂ ਪੈਂਚਰਾਂ ਦਾ ਕੰਮ ਵੀ ਕਰਦਾ ਰਿਹਾ, ਸੋ ਪੱਕਾ ਪੈਂਚਰ ਲਾਏਗਾ ਮਾਸਟਰ। ਆ ਮੈਨੂੰ ਇੱਕ ਦੂਰੋਂ ਸਟੂਡੈਂਟ ਆਉਂਦਾ ਦੀਦਾ ਹੈ, ਇਹ ਕਿਹੜਾ ਹੈ ਭਲਾ? ਨਜ਼ਰ ਵੀ ਕਮਜ਼ੋਰ ਹੋ ਗਈ, ਐਨਕ ਲਾ ਕੇ ਦੇਖੀਏ ਇਹ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਨਮਸਕਾਰ ਬਈ, ਕਿਹੜਾ ਜਵਾਨ ਆਇਆ?
1: ਮੈਂ ਸੁੱਚਾ ਰਾਮ ਹੁਸ਼ਿਆਰਪੁਰ ਤੋਂ ਜੀ।
0: ਆਹ ਲੈ ਲੈ ਲੈ ਲੈ ਬਈ, ਬੜਾ ਸੁੱਚਾ ਪੁੱਤਰ ਹੈ ਇਹ, ਤੇ ਆਪਣਾ ਇੰਨੀ ਵਧੀਆ ਅੰਗਰੇਜ਼ੀ ਬੋਲਦਾ। ਚੱਲ ਮੇਰਾ ਪੁੱਤਰ, ਸ਼ਾਬਾਸ਼, ਫਾਸਟ ਫਾਸਟ ਪੂਰੀ ਤੇਜ਼ ਤੇਜ਼ ਅੰਗਰੇਜ਼ੀ ਅੰਗਰੇਜ਼ੀ ਬੋਲ ਕੇ ਦਿਖਾ ਦੇ।
1: ਮਾਸੀ ਪੜਿਓ ਤਾਂ ਆਪਾਂ ਹੈਨੀਅਲ ਪੜਵਾਂ ਜੀ।
0: ਨਹੀਂ ਐਦਾਂ ਨਹੀਂ, ਤੇਜ਼ ਤੇਜ਼ ਅੰਗਰੇਜ਼ੀ ਅੰਗਰੇਜ਼ੀ ਬੋਲ ਦੋ, ਬਸ ਇੱਕੋ ਹੀ ਸ਼ਬਦ ਬੋਲਣਾ, ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ
1: ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ ਅੰਗਰੇਜ਼ੀ।
0: ਦੂਜਾ ਗੇਅਰ ਪਾ ਦਿਓ ਹੁਣ।
1: ਹਾਂਜੀ,
0: ਦੂਜਾ ਗੇਅਰ ਪਾ ਦਿਓ, ਗੱਡੀ ਦਾ ਥੋੜੀ ਤੇਜ਼ ਕਰ ਦਿਓ, ਥੋੜਾ ਤੇਜ਼ ਕਰ ਦਿਓ, ਤੀਜਾ ਪਾ ਦਿਓ ਹੁਣ,
1: ਅੰਗਰੇਜ਼ੀ ਅੰਗਰੇਜ਼ੀ
0: ਥੋੜਾ ਤੀਜੇ ਗੇਅਰ ਚ ਅੰਗਰੇਜ਼ੀ ਸਪੀਡ ਵਧਾ ਦਿਓ।
1: ਹੈਲੋ
0: ਹੈਲੋ, ਮੈਂ ਕਿਹਾ ਸਪੀਡ ਵਧਾ ਦਿਓ ਅੰਗਰੇਜ਼ੀ ਦੀ, ਜ਼ਿਆਦਾ ਨਹੀਂ ਹੁੰਦੀ। ਓਹੋ ਹੋ ਹੋ, ਕੋਈ ਗੱਲ ਨਹੀਂ, ਸਰਵਿਸ ਹੋਣ ਵਾਲੀ ਆ, ਕੋਈ ਨਹੀਂ, ਮਾਟਰ ਅੰਗਰੇਜ਼ ਸੋ ਕਰਦਾ। ਆਪਾਂ ਬਿਲਕੁਲ ਜਮਾਂ ਨਵਾਂ ਤੇਲ ਪਾ ਕੇ ਮਾਟਰ ਨੇ ਪੂਰਾ ਐਨ ਸੈੱਟ ਕਰ ਦੇਣਾ ਹੈ। ਅੰਗਰੇਜ਼ੀ ਤੁਸੀਂ ਇੱਦਾਂ ਬੋਲੋਗੇ, ਸਾਰੇ ਪੁੱਛਣਗੇ ਕਿੱਥੋਂ ਸਿੱਖੀ ਅੰਗਰੇਜ਼ੀ।
1: ਨਿਕਲਾ ਜਦ ਮਾਟਰ ਸਾਹਿਬ ਗੌੜੀ ਜੇ ਬੰਨ।
0: ਹਾਂ ਕਿਆ ਬਾਤ ਹੈ,

0: ਉਪਰਬ ਨਹੀਂ ਰੀਸਾਂ।
1: ਬਸ ਇਹੀ ਇਹੀ ਸ਼ੁਰੂ ਚ ਯਾਦ ਰੱਖਿਓ ਆ ਜੀ।
0: ਓ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਨਹੀਂ ਰੀਸਾਂ। ਚਲੋ ਬਹੁਤ ਵਧੀਆ, ਤੇ ਫਿਰ ਗਾਣਾ ਕਿਹੜਾ ਸੁਣਨਾ ਹੀ ਅੱਜ, ਅੰਗਰੇਜ਼ੀ ਚ ਬੋਲ ਕੇ ਦੱਸ ਦਿਓ।
1: ਗਾਣਾ ਹੈਗਾ ਭਾਈ ਬਹਾਰਾਈ ਦਾ, ਕੋਇਲ ਕਿਉਂ ਗਾਏ,
0: ਇਹਨੂੰ ਅੰਗਰੇਜ਼ੀ ਚ ਬੋਲ ਕੇ ਦੱਸ ਦਿਓ ਜਰਾ।
1: ਅੰਗਰੇਜ਼ੀ ਉਹਨਾਂ ਤੇ ਭੁੱਲ ਗਿਆ ਜੀ।
0: ਆ ਲੈ ਦੱਸੋ, ਮੈਂ ਤੁਹਾਨੂੰ ਦੱਸਿਆ ਸੀ ਜਦੋਂ ਕਾਲ ਚੱਕੀ ਗਈ, ਤੁਸੀਂ ਕਹਿਣਾ ਵਾਹੇ ਕੋਇਲ ਸਿੰਘ, ਬੋਲੋ ਵਾਹੇ ਕੋਇਲ ਸਿੰਘ।
1: ਵਾਹੇ ਕੋਲ
0: ਕੋਇਲ ਸਿੰਘ,
1: ਗੋਲ ਸਿੰਘ।
0: ਲੈ ਦੱਸੋ, ਸਾਰੀਆਂ ਚੀਜ਼ਾਂ ਇੱਥੇ ਲੋਕਾਂ ਸਾਹਮਣੇ ਜੱਗ ਜਾਹਰ ਕਰਤੀਆਂ ਕਿ ਮਾਸਟਰ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਦੱਸੀ ਜਾਂਦਾ ਕਿ ਇੱਦਾਂ ਇੱਦਾਂ ਕਰਕੇ ਬੋਲਣਾ ਹੈ। ਬਹੁਤ ਗਲਤ ਗੱਲ ਹੈ। ਚਲੋ ਕੋਈ ਨੀ, ਤੁਸੀਂ
1: ਜਿਹੜੇ ਅਨਪੜ੍ਹ ਉਹਨਾਂ ਤਾਂ ਸਮਝਾਉਣਾ ਪੈਣਾ ਨਹੀਂ, ਉਹਨਾਂ ਤੋਂ ਪੜ੍ਹਾਉਣਾ ਪੈਣਾ।
0: ਕੋਈ ਗੱਲ ਨਹੀਂ, ਆਪਾਂ ਸਾਰੇ ਬੱਚਿਆਂ ਨੂੰ ਇੱਕੋ ਬਰਾਬਰ ਪਿਆਰ ਕਰਦੇ ਹਾਂ। ਬਹੁਤ ਵਧੀਆ ਲੱਗਾ ਸੋਚਾ ਆਰਾਮ ਨਾਲ ਗੱਲ ਕਰਕੇ। ਲਓ ਜੀ, ਉਹਨਾਂ ਦਾ ਗੀਤ ਜਿਹੜਾ ਹੈ ਨਾ, ਬਹੁਤ ਹੀ ਖੂਬਸੂਰਤ ਗੀਤ ਹੈ, ਕਹਿੰਦੇ ਵਾਹੇ ਕੋਇਲ ਸਿੰਘ। ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਵਾਹੇ ਕੋਇਲ ਸਿੰਘ ਪਰ ਕਿਉਂ ਸਿੰਘ ਹੋ ਰਹੀ ਹੈ, ਕਿਹੜੀ ਗੱਲੋਂ ਹੋ ਰਹੀ ਹੈ, ਮੱਝ ਦਾ ਸਿੰਘ ਹੋ ਰਹੀ ਹੈ ਜਾਂ ਕਿਹੜਾ ਸਿੰਘ ਹੋ ਰਹੀ ਹੈ, ਇਹ ਪਤਾ ਨਹੀਂ ਆਪਾਂ ਨੂੰ, ਪਰ ਉਹ ਸਿੰਘ ਹੋ ਰਹੀ ਹੈ, ਮਤਲਬ ਗਾ ਰਹੀ ਹੈ। ਅਤੇ ਕਿਉਂ ਗਾ ਰਹੀ ਹੈ ਉਹ ਸੁਣਦੇ ਹਾਂ ਜੀ ਆਪਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਅਤੇ ਜੇ ਚਾਹੁੰਦੇ ਹੋ ਤੁਸੀਂ ਵੀ, ਤੁਹਾਡਾ ਮਾਸਟਰ ਕਰੇ ਇੰਟਰਟੇਨ, ਅਤੇ ਕਲਾਸ ਚੱਲ ਰਹੀ ਹੈ ਰੇਨਬੋ ਦੇ ਵਿਹੜੇ ਦੇ ਵਿੱਚ, ਪ੍ਰੋਗਰਾਮ ਹੈਲੋ ਜਲੰਧਰ ਨਾਮ ਰੱਖਿਆ ਇਹਦੀ ਕਲਾਸ ਦਾ। ਅਤੇ ਜਿਹਨੇ ਭਾਈ ਆਉਣਾ ਆ ਸਕਦਾ, ਨੰਬਰ 0181 23 42 74, ਅਤੇ ਜੇ ਮੈਂ ਆਪਣੀ ਅੰਗਰੇਜ਼ੀ ਦੇ ਵਿੱਚ ਬੋਲਾਂ ਤਾਂ 01812342 4 7 4।

ਮਾਟਰ ਅੰਗਰੇਜ਼ਿਓ ਦੀ ਕਲਾਸ ਚੱਲ ਰਹੀ ਹੈ ਜੀ ਇਸ ਵੇਲੇ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਲਓ ਜੀ ਬਹੁਤ ਸਾਰੇ ਬੀਬੀ

ਬੀਬੀ ਬੱਚੇ ਆਏ ਸੀ ਤੇ ਇੱਕ ਕਹਿੰਦੇ ਹੁੰਦੇ ਆ ਕਿ ਬੀਬੀ ਆਈ ਆ, ਬਹੁਤ ਹੀ ਬੀਬੀ ਹੈ, ਨਾਂ ਵੀ ਬਹੁਤ ਪਿਆਰਾ ਹੈ, ਮੇਰੀ ਸਟੂਡੈਂਟ ਹੈ, ਬਹੁਤ ਸੋਹਣੀ, ਕਿਤੇ ਪੜ੍ਹਾਈ ਕਰਦੀ ਹੈ, ਬਲਜੀਤ ਕੌਰ ਨਾਮ ਹੈ ਉਹਦਾ, ਉਹਨਾਂ ਗੱਲ ਕਰਦੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਬਲਜੀਤ ਪੁੱਤਰ ਆਵਾਜ਼ ਆ ਰਹੀ ਹੈ? ਹੈਲੋ, ਇਹ ਮੈਨੂੰ ਲੱਗਦਾ ਕੁੜੀ ਆਉਂਦੀ ਡਰ ਕੇ ਕਿਤੇ ਇੱਧਰ ਉੱਧਰ ਹੋ ਗਈ, ਮੈਂ ਤਾਂ ਕੋਈ ਟੈਸਟ ਵੀ ਨਹੀਂ ਦਿੱਤਾ। ਅੱਛਾ, ਲਓ ਵੀ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਸੀ ਤੇ ਮੈਂ ਕੁੜੀ ਨੂੰ ਕਿਹਾ ਸੀ ਤੈਨੂੰ ਹੋਮਵਰਕ ਦੇਣਾ ਹੈ, ਤੇ ਆਈ ਤਾਂ ਸੀ ਪਰ ਸ਼ਕਲ ਦਿਖਾ ਕੇ ਕਿਤੇ ਇੱਧਰ ਉੱਧਰ ਹੋ ਗਈ ਮੈਨੂੰ। ਇਹ ਵੈਸੇ ਗਲਤ ਗੱਲ ਹੈ ਬਲਜੀਤ ਪੁੱਤਰ, ਇੰਨਾ ਤੈਨੂੰ ਬਲ ਦਿੱਤਾ ਹੈ ਤੇ ਤੂੰ ਜਿੱਤਣ ਵਾਲੀ ਕੁੜੀ ਹੈ, ਸਾਡੀ ਧੀ ਰਾਣੀ ਹੈ, ਤੇ ਜੇ ਤੂੰ ਹੀ ਇੱਦਾਂ ਕਰੇਂਗੀ ਤੇ ਗਲਤ ਗੱਲ ਹੈ। ਪੁੱਤਰ ਡਰਨਾ ਨਹੀਂ ਹੈਗਾ, ਕੋਈ ਗੱਲ ਨਹੀਂ, ਆਪਾਂ ਤੈਨੂੰ ਕੁਛ ਨਹੀਂ ਕਹਿੰਦੇ, ਇੱਕ ਵਾਰੀ ਫਿਰ ਪੁੱਛ ਲੈਂਦੇ ਹਾਂ, ਲਾਗੇ ਜਾ ਕੇ ਕਿਤੇ ਸੁਣਦੀ ਹੋਵੇ ਤੇ। ਹੈਲੋ ਹੈਲੋ ਹੈਲੋ ਲੋ, ਪਤਾ ਨਹੀਂ ਸਾਡੀ ਧੀ ਰਾਣੀ ਕਿੱਥੇ ਚੱਲ ਗਈ।

ਧੀ ਰਾਣੀ ਹੈ ਅਤੇ ਜੇ ਤੂੰ ਹੀ ਇੱਦਾਂ ਕਰੇਗੀ ਤਾਂ ਗਲਤ ਗੱਲ ਹੈ ਪੁੱਤਰ। ਡਰਨਾ ਨਹੀਂ ਹੈਗਾ, ਕੋਈ ਗੱਲ ਨਹੀਂ, ਆਪਾਂ ਤੈਨੂੰ ਕੁਛ ਨਹੀਂ ਕਹਿੰਦੇ। ਇੱਕ ਵਾਰੀ ਫਿਰ ਪੁੱਛ ਲੈਂਦੇ ਹਾਂ, ਲਾਗੇ ਜਾ ਕੇ ਕਿਤੇ ਸੁਣਦੀ ਹੋਵੇ ਤਾਂ। ਹੈਲੋ ਹੈਲੋ ਹੈਲੋ, ਲੋ ਪਤਾ ਨਹੀਂ ਸਾਡੀ ਧੀ ਰਾਣੀ ਕਿੱਥੇ ਚੱਲ ਗਈ। ਕੋਈ ਗੱਲ ਨਹੀਂ, ਦੁਬਾਰਾ ਕੇ ਦੇਖਦੇ ਹਾਂ ਧੀ ਰਾਣੀ ਇੱਧਰੋਂ ਉੱਧਰੋਂ, ਕੀ ਪਤਾ ਕੋਈ ਕਾਪੀ ਘਰ ਰਹਿ ਗਈ ਹੋਵੇ। ਅਤੇ ਜਿੰਨੀ ਦੇਰ ਤੱਕ ਉਹ ਲਿਆਉਂਦੀ ਹੈ ਵਾਪਸ, ਉਨੀ ਦੇਰ ਤੱਕ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਅਗਲਾ ਗੀਤ। ਅਤੇ ਗੀਤ ਦੇ ਉਸ ਪਾਰ ਹੋਣਗੇ ਸਾਡੇ ਅਗਲੇ ਸਟੂਡੈਂਟ, ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ।

0: ਮਾਸਟਰ ਜਿਹੜਾ ਨਾ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਸੁਣਦਾ, ਦੁਆਵਾਂ ਦੁਆਵਾਂ ਕੋਈ ਨਹੀਂ ਸੁਣਦਾ। ਇੱਥੇ ਬਹੁਤ ਲੋਕ ਆ ਕੇ ਕਹਿਣਾ ਮਾਸਟਰ ਜੀ ਮਾਫ਼ ਕਰ ਦਿਓ ਮਾਸਟਰ ਜੀ। ਇੱਦਾਂ ਦੀਆਂ ਗੱਲਾਂ ਇੱਥੇ ਕੋਈ ਨਹੀਂ ਹੁੰਦੀਆਂ। ਮਾਸਟਰ ਅੰਗਰੇਜ਼ ਹੈ ਉਹਦੇ ਅੱਗੇ ਨਾ, ਜੇ ਤੁਸੀਂ ਆਉਣਾ ਹੈ ਤਾਂ ਪੂਰੀ ਤਿਆਰੀ ਨਾਲ। ਅਗਲਾ ਸਟੂਡੈਂਟ ਆ ਗਿਆ ਮੇਰਾ, ਕਿਹੜਾ ਆਇਆ ਇਹ ਗੱਲ ਕਰਕੇ ਪੁੱਛੇ ਤੇ ਬਣਨਾ, ਮੈਨੂੰ ਲੱਗਦਾ ਸਿਆਣਿਆ ਨਹੀਂ ਜਾਂਦਾ। ਹੈਲੋ,
1: ਹੈਲੋ, ਗੁੱਡ ਈਵਨਿੰਗ ਸਰ ਜੀ।
0: ਵੈਰੀ ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ। ਇਹ ਭਲਾ ਕੌਣ? ਮੈਂ ਸਿਆਣਿਆ ਨਹੀਂ।
1: ਆਈ ਐਮ ਮੌਂਟੀ।
0: ਓ ਲੈ ਬਈ ਮੌਂਟੀ,
1: ਸੰਤ ਨਗਰ ਜਲੰਧਰ ਸਿਟੀ।
0: ਬਈ ਮੌਂਟੀ ਮੇਰਾ ਬਹੁਤ ਹੁਸ਼ਿਆਰਾ, ਬਹੁਤ ਜ਼ਿਆਦਾ ਹੁਸ਼ਿਆਰ ਪੁੱਤਰ ਸੀ ਉਸ ਵੇਲੇ। ਅੱਛਾ ਕੀ ਕਰਦੇ ਹੁਣ? ਬਹੁਤ ਵਧੀਆ ਲੱਗਾ ਮੈਨੂੰ ਗੱਲ ਕਰਕੇ ਤੁਹਾਡੇ ਨਾਲ।
1: ਆਈ ਐਮ ਸਰ ਸਰਜੀਕਲ ਵਰਕ।
0: ਓ ਵੈਰੀ ਗੁੱਡ, ਵੈਰੀ ਸਰਜੀਕਲ ਵਰਕ। ਐਂਡ ਆਈ ਥਿੰਕ ਕਿ ਤੁਸੀਂ, ਮੈਨੂੰ ਲੱਗਦਾ ਤੁਸੀਂ ਟਿਊਸ਼ਨ ਵਗੈਰਾ ਵੀ ਪੜ੍ਹਾਉਂਦੇ ਹੋ ਨਾ ਨਾਲ ਨਾਲ?
1: ਹਾਂਜੀ ਹਾਂਜੀ।
0: ਉਹ ਕਿਆ ਬਾਤ ਹੈ, ਸ਼ਾਬਾਸ਼। ਅੰਗਰੇਜ਼ੀ ਦੀ ਟਿਊਸ਼ਨ ਪੜ੍ਹਾਉਣੀ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਹੁੰਦੀ ਹੈਗੀ। ਇਹ ਬੱਸ ਅੰਗਰੇਜ਼ ਸਿਓ ਤੋਂ ਜਿਹੜੇ ਬੱਚੇ ਪੜ੍ਹ ਗਏ ਉਹੀ ਪੜ੍ਹਾ ਸਕਦੇ ਆ। ਅੱਛਾ ਮੌਂਟੀ ਪੁੱਤਰ, ਮੈਨੂੰ ਲੱਗਦਾ ਕਿ ਤੁਹਾਡੇ ਕੋਲ ਵੀ ਬਹੁਤ ਸਾਰੇ ਬੱਚੇ

0: ਹੋਣਗੇ ਟਿਊਸ਼ਨ 'ਤੇ,
1: ਹਾਂਜੀ
0: ਅਤੇ ਮੈਨੂੰ ਇੱਕ
1: ਯਾਰ
0: ਵਾਰੀ,
1: ਸਰ,
0: ਹਾਂਜੀ ਮੈਨੂੰ ਇੱਕ ਵਾਰੀ ਹੈ ਨਾ ਆਪਣੀ ਅਗਲੀ ਪਨੀਰੀ ਦਾ ਨਮੂਨਾ ਦਿਖਾ ਦਿਓ ਕਿ ਬੱਚੇ ਕਿੰਨੀ ਵਧੀਆ ਅੰਗਰੇਜ਼ੀ ਬੋਲਦੇ ਆ।
1: ਹਾਂਜੀ ਹਾਂਜੀ ਸਰ, ਜ਼ਰੂਰ। ਇਹ ਬੱਚੋ ਆਓ, ਇਹ ਯੋਨੀ ਯੋਨੀ ਯਸ ਪਾਪਾ ਸੁਣਾ ਕੇ ਦਿਖਾਓ ਸਾਨੂੰ।
2: Johnny, Johnny, yes, Papa. Eating sugar, no, Papa. Telling lies, no, Papa. Eating sugar, ha, ha, ha.
1: ਦੁਬਾਰਾ ਬੋਲੋ।
2: Johnny, Johnny, yes, Papa. Eating
3: Eating
2: sugar,
3: sugar,
2: no,
3: no,
2: Papa.
3: Papa.
2: Telling lies, no, Papa. Open your mouth, ha, ha,
0: ਆ ਜਿਹੜਾ ਐਂਡ ਤੇ ਹਾ ਹਾ ਹਾ ਹੁੰਦਾ ਨਾ, ਬਈ ਜਦੋਂ ਮੋਂਟੀ ਛੋਟਾ ਹੁੰਦਾ ਮੇਰੇ ਕੋਲ ਪੜ੍ਹਦਾ ਹੁੰਦਾ ਸੀ, ਉਦੋਂ ਵੀ ਇਦਾਂ ਹੀ ਕਰਦਾ ਹੁੰਦਾ ਸੀ, ਬਹੁਤ ਜ਼ੋਰ ਦੀ ਕਹਿੰਦਾ ਹੁੰਦਾ ਸੀ ਹਾ ਹਾ ਹਾ ਹਾ। ਲਓ ਬਈ ਬਹੁਤ ਵਧੀਆ ਲੱਗਾ ਬਈ, ਬੱਚਿਆਂ ਨੇ ਤੇ ਮੇਰਾ ਰੂਹ ਖੁਸ਼ ਕਰਤੀ, ਮੇਰਾ ਦਿਲ ਖੁਸ਼ ਕਰਤਾ। ਹੁਣ ਮੇਰਾ ਇਹ ਮਨ ਕਰਦਾ ਕਿ ਤੁਹਾਡਾ ਫਰਮਾਇਸ਼ ਦਾ ਗਾਣਾ ਚਲਾ ਦਿਆਂ ਤਾਂ ਕਿ ਤੁਸੀਂ ਵੀ ਖੁਸ਼ ਹੋ ਜਾਓ, ਹੈ ਫੇ?
1: ਯਸ ਸਰ।
0: ਹਾਂ ਤੇ ਬੋਲੋ ਫਿਰ ਕਿਹੜਾ ਗਾਣਾ ਚਲਾਈਏ?
1: ਯਮਲਾ ਜੱਟ ਜੀ ਦਾ ਸੁਣਾ ਦੋ ਜੀ। ਖੇਡਣ ਦੇ ਦਿਨ ਚਾਰ ਜਵਾਨੀ ਮੁੜ ਨਹੀਂ ਆਉਣੀ।
0: ਕਿਆ ਬਾਤ ਹੈ, ਖੇਡਣ ਦੇ ਦਿਨ ਵਾਕਈ ਚਾਰ ਨੇ। ਬਹੁਤ ਵਧੀਆ ਲੱਗਾ ਮੈਨੂੰ, ਮੇਰਾ ਮੋਂਟੀ ਪੁੱਤਰ ਆਇਆ ਤੇ ਬਹੁਤ ਬਹੁਤ ਵਧੀਆ, ਤੁਸੀਂ ਅੱਗੇ ਬੱਚਿਆਂ ਤੱਕ ਵੀ ਅੰਗਰੇਜ਼ੀ ਪਹੁੰਚਾ ਰਹੇ ਹੋ ਤੇ ਬੱਚੇ ਬਹੁਤ ਵਧੀਆ ਅੰਗਰੇਜ਼ੀ ਸਿੱਖ ਰਹੇ ਨੇ, ਤੇ ਤੁਸੀਂ ਆਏ ਕਲਾਸ ਅਟੈਂਡ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸਰ ਜੀ।
0: ਲਿਆਓ ਜੀ, ਮੈਂ ਕਿਹਾ ਕਹਿੰਦੇ ਗਾਣਾ ਸੁਣਾ ਦਿਓ ਯਮਲਾ ਜੱਟ ਜੀ ਦਾ, ਤੇ ਵੈਸੇ ਹੀ ਸੁਣ ਕੇ ਅੰਗਰੇਜ਼ ਪਾਗਲ ਹੋ ਜਾਂਦੇ ਸੀ, ਤੇ ਮੈਂ ਤੇ ਹੈਗਾ ਹੀ ਅੰਗਰੇਜ਼ ਹਾਂ, ਕਹਿੰਦਾ ਮੈਂ ਤੇ ਬਾਹਲਾ ਹੀ ਪਾਗਲ ਹੁੰਦਾ ਗਾਣਾ ਸੁਣ ਕੇ, ਇੰਨਾ ਜ਼ਿਆਦਾ ਕਿਤੇ ਆਨੰਦ ਆਉਂਦਾ ਨਾ। ਲਓ ਵੀ ਆਪਾਂ ਸਾਰੇ ਮਿਲ ਕੇ ਆਨੰਦ ਲੈਂਦੇ ਹਾਂ।

0: FM ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ 'ਤੇ ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ, ਅਤੇ ਅਗਲੇ ਸਟੂਡੈਂਟ ਆ ਗਏ ਨੇ ਕਲਾਸ ਦੇ ਵਿੱਚ। ਵੈਸੇ ਤਾਂ ਖਤਮ ਹੋਣ ਵਾਲੀ ਸੀ ਪਰ ਕੋਈ ਨਹੀਂ, ਆਪਾਂ ਗੱਲ ਕਰਦੇ ਹਾਂ। ਹੈਲੋ,
1: ਹੈਲੋ ਸਰ, ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ। ਕੌਣ ਆਏ ਨੇ ਭਲਾ?
1: ਸਰ ਮੈਂ JS ਮਲਦਾਨੀ ਜਲੰਧਰ ਤੋਂ।
0: ਓ ਵਾਟ ਅ ਪਲੇਜੈਂਟ ਸਰਪ੍ਰਾਈਜ਼, ਕਿ ਬਹੁਤ ਵਧੀਆ ਲੱਗਾ ਕਿਤੇ ਆ ਗਏ ਜੀ। ਤੇ ਕਹਿੰਦੇ ਬਾਲੀ ਅੰਗਰੇਜ਼ੀ ਆਉਂਦੀ ਹੈ।
1: ਥੈਂਕ ਯੂ ਸਰ, ਥੈਂਕ ਯੂ, ਗੋਡ ਬਲੈਸ ਯੂ।
0: ਓ ਵਾਓ, ਵੈਰੀ ਗੁੱਡ, ਸਰ ਨੂੰ ਹੀ ਬਲੈਸ ਯੂ। ਚਲੋ ਵਧੀਆ ਭਾਈ, ਜ਼ਮਾਨਾ ਬਦਲ ਚੁੱਕਿਆ, ਕੀ ਕਹਿ ਸਕਦੇ ਹਾਂ। ਅੱਛਾ JS ਮਲਤਾਨੀ, ਤੁਸੀਂ ਦੱਸਣਾ ਕਿ ਜਿਹੜਾ ਜਿੰਦਾ ਹੁੰਦਾ ਉਹਨੂੰ ਕੀ ਕਹਿੰਦੇ ਆ?
1: ਚਾਬੀ ਨੂੰ ਤਾਂ ਕੀ ਕਹਿੰਦੇ?
0: ਨਹੀਂ ਨਹੀਂ ਨਹੀਂ ਜਿੰਦੇ, ਤੁਸੀਂ ਸਾਰਾ ਜੋਕ ਖਰਾਬ ਕਰਤਾ। ਚਲੋ ਕੋਈ ਗੱਲ ਨਹੀਂ, ਤੁਸੀਂ ਜਿੰਦੇ ਨੂੰ ਦੱਸੋ ਕੀ ਕਹਿੰਦੇ ਆ? ਲੋਕ। ਵੈਰੀ ਗੁੱਡ, ਤੇ ਚਾਬੀ ਨੂੰ ਕੀ ਕਹਿੰਦੇ ਆ? ਹਾਂ ਉਹੀ ਪੁੱਛ ਰਿਹਾ, ਚਾਬੀ ਨੂੰ ਕੀ ਕਹਿੰਦੇ ਆ? ਉਹੀ ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਮੈਨੂੰ ਪੁੱਛੀ ਚੱਲੋ ਕਿ ਚਾਬੀ ਨੂੰ ਕੀ ਕਹਿੰਦੇ ਆ। ਮੈਂ ਤੁਹਾਨੂੰ ਪੁੱਛ ਰਿਹਾ ਚਾਬੀ ਨੂੰ ਕੀ ਕਹਿੰਦੇ ਆ? ਇਹ ਤਾਂ ਤੁਸੀਂ ਮੈਨੂੰ ਫੇਰ ਪੁੱਛੀ ਜਾਂਦੇ ਆ, ਦੱਸੋ ਹੱਥ ਬਈ। ਅੱਜ ਦੇ ਸਟੂਡੈਂਟਾਂ ਨੂੰ ਜੇ ਕੋਈ ਸਵਾਲ ਪੁੱਛ ਲਓ, ਅੱਗਿਓਂ ਹੀ ਕਹੀ ਜਾਂਦੇ ਸਵਾਲ ਪੁੱਛ। ਮੈਂ ਇੱਕ ਵਾਰੀ ਫੇਰ ਪੁੱਛਦਾ ਸ਼ੁੱਧ ਪੰਜਾਬੀ 'ਚ, ਕਿ ਜਿਹੜੀ ਚਾਬੀ ਹੁੰਦੀ ਜਿੰਦੇ ਦੀ ਚਾਬੀ, ਉਹਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ? ਤੁਸੀਂ ਇਹ ਦੱਸਣਾ। ਲੈ ਦੱਸੋ ਆਹ ਕਿਹੜੀ ਗੱਲ ਕਰੀ ਜਾਂਦੇ ਤੁਸੀਂ ਅੰਗਰੇਜ਼ੀ ਦੇ ਵਿੱਚ? ਮੈਂ ਤੁਹਾਨੂੰ ਪੁੱਛੀ ਜਾਂਦਾ ਕਿ ਅੰਗਰੇਜ਼ੀ 'ਚ ਕੀ ਕਹਿੰਦੇ ਆ, ਅਤੇ ਤੁਸੀਂ ਮੈਨੂੰ ਅੱਗਿਓਂ ਕਹੀ ਜਾਂਦੇ ਕਿ ਅੰਗਰੇਜ਼ੀ 'ਚ ਕੀ ਕਹਿੰਦੇ ਆ, ਤਾਂ ਕੀ ਕੂ ਕੀ ਕੀ ਕੀ ਕਰੀ ਕੀ ਜਾਂਦੇ ਹੋ ਤੁਸੀਂ? ਚਲੋ ਕੋਈ ਗੱਲ ਨਹੀਂ, ਤੁਸੀਂ ਸਵਾਲ ਦਾ ਜਵਾਬ ਨਹੀਂ ਦੇ ਪਾਏ, ਪਰ ਅਸੀਂ ਤੁਹਾਨੂੰ ਤੁਹਾਡਾ ਗੀਤ ਜ਼ਰੂਰ ਸੁਣਾ ਦੇਣਾ। ਅਤੇ ਗਾਣਾ ਕਿਹੜਾ ਸੁਣਨਾ ਚਾਹੁੰਦੇ ਤੁਸੀਂ? ਹਾਂ, ਵੀ ਲਵ ਯੂ, ਵੀ ਲਵ ਯੂ, ਵੀ ਲਵ ਯੂ। ਇਹ ਥੋੜ੍ਹਾ ਹੁਣ ਪੰਜਾਬੀ 'ਚ ਵੀ ਦੱਸ ਦਿਓ, ਤਾਂ ਕਿ ਬਾਕੀਆਂ ਨੂੰ ਵੀ ਸਮਝ ਆ ਜਾਏ।
1: ਤੁਸੀਂ ਪਿਆਰ ਕਰਤੇ ਹੈ ਕਰਤੇ ਰਹੇਂਗੇ ਕਿ ਦਿਲ ਬਣ ਕੇ ਦਿਲ ਮੇਂ ਧੜਕਤੇ ਰਹੇਂਗੇ।
0: ਕੀ ਬਾਤ ਹੈ, ਅਗਲੀਆਂ ਸੌਖੀਆਂ ਜਿਹੜੀਆਂ ਗੱਲਾਂ ਸੀ ਉਹ ਤੁਸੀਂ ਕਹਿਤੀਆਂ, ਪਿਛਲੇ ਜਿਹੜੇ ਔਖੇ ਸ਼ਬਦ ਸੀ ਉਹ ਨਹੀਂ ਕਹੇ ਅੰਗਰੇਜ਼ੀ 'ਚ। ਚਲੋ ਕੋਈ ਗੱਲ। ਅੱਛਾ ਜਾਂਦੇ ਜਾਂਦੇ, ਅੱਛਾ ਜਾਂਦੇ ਜਾਂਦੇ ਦੱਸ ਦਿਓ, ਚਾਬੀ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ? ਬਹੁਤ ਗਲਤ ਗੱਲ ਹੈ ਬਈ, ਇੱਕੋ ਹੀ ਸਵਾਲ ਪੁੱਛਿਆ ਵੀ ਚਾਬੀ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ, ਮੈਨੂੰ ਹੀ ਅੱਗਿਓਂ ਕਹੀ ਜਾਂਦੇ ਆ ਕਿ ਚਾਬੀ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ। ਚਲੋ ਕੋਈ ਗੱਲ ਨਹੀਂ ਜੀ, ਪ੍ਰੋਗਰਾਮ ਦਾ ਆਖਰੀ ਗਾਣਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਰਫੀ ਅਤੇ ਸੁਮਨ ਕਲਿਆਣ ਜੀ ਦੀ ਆਵਾਜ਼ ਦੇ ਵਿੱਚ।

ਸੋ ਦੋਸਤੋ, ਫਿਲਹਾਲ ਪ੍ਰੋਗਰਾਮ ਦੇ ਵਿੱਚ ਜਿਹੜੇ ਤੁਹਾਡੇ ਅੰਗਰੇਜ਼ੀ ਵਾਲੇ ਸਰ ਸੀਗੇ ਉਹ ਜਾ ਚੁੱਕੇ ਨੇ ਸਟੂਡੀਓ ਤੋਂ ਬਾਹਰ, ਕਿਉਂਕਿ ਹੁਣ ਵੇਲਾ ਹੋ ਗਿਆ 5 to 6 ਦਾ, ਯਾਨੀ ਕਿ ਸਾਡੇ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ। ਸੋ ਆਓ ਉਸ ਯੁਵਾਣੀ ਪ੍ਰੋਗਰਾਮ ਨੂੰ ਸੁਣਦੇ ਹਾਂ।

0: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਹੁਣ ਸ਼ੁਰੂ ਹੋ ਗਿਆ ਹੈ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵਾਣੀ। ਮੈਂ ਤੁਹਾਡੀ ਆਰਜੇ ਦੋਸਤ ਜਪਸ
1: ਤੇ ਮੈਂ ਹਾਂ ਦੋਸਤੋ ਤੁਹਾਡਾ ਦੋਸਤ ਆਰਜੇ ਸ਼ਿਕਸ਼ਿਤ ਤੇ ਅਸੀਂ ਦੋਵੇਂ ਲੈ ਕੇ ਹਾਜ਼ਰ ਹਾਂ ਤੁਹਾਡਾ ਪ੍ਰੋਗਰਾਮ ਯੁਵਾਣੀ। ਤੇ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੇਖੋ ਜਪਸ ਮੌਸਮ ਵੀ ਦੇਖੋ ਬਦਲਦਾ ਜਾ ਰਿਹਾ, ਹਾਲਾਂਕਿ ਮੌਨਸੂਨ ਦੇ ਵਿੱਚ ਅਸੀਂ ਐਂਟਰ ਕਰ ਰਹੇ ਹਾਂ ਤੇ ਨਾਲ ਹੀ ਨਾਲ ਜਿਹੜੇ ਮੌਸਮ ਦੇ ਵਿੱਚ ਜਿਹੜੇ ਉਸਦੇ ਕੁਝ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਇਹ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਥੋੜ੍ਹੀ ਰੋਡ ਸੇਫਟੀ ਟਿਪਸ ਬਿਲਕੁਲ ਮਿਲਣੀਆਂ ਚਾਹੀਦੀਆਂ ਅਤੇ ਸਾਨੂੰ ਕੀ ਰੂਲਸ ਫੋਲੋ ਕਰਨੇ ਚਾਹੀਦੇ ਆ ਜਦੋਂ ਵੀ ਤੁਸੀਂ ਆਪਣੀ ਕੋਈ ਵੀ ਵਹੀਕਲ ਬਾਹਰ ਲੈ ਕੇ ਜਾ ਰਹੇ ਹੋ। ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਕਾਰ ਚਲਾਉਂਦੇ ਹੋ, ਕਾਰ ਡਰਾਈਵ ਕਰਦੇ ਹੋ, ਤਾਂ ਫਿਰ ਤੁਹਾਨੂੰ ਸੀਟ ਬੈਲਟ ਲਗਾਉਣਾ ਔਰ ਜੋ ਵੀ ਚੀਜ਼ਾਂ ਹੁੰਦੀਆਂ ਹੈਂਡ ਬ੍ਰੇਕ ਨੀਚੇ ਕਰਨਾ, ਸਭ ਕੁਝ ਇੱਕਦਮ ਧਿਆਨ 'ਚ ਰੱਖਣਾ ਚਾਹੀਦਾ। ਅਤੇ ਉਸ ਤੋਂ ਬਾਅਦ ਜੇ ਤੁਸੀਂ ਐਕਟਿਵਾ ਜਾਂ ਚਲਾਉਂਦੇ ਹੋ ਜਾਂ ਫਿਰ ਕੋਈ ਵੀ ਟੂ ਵੀਲਰ ਵਹੀਕਲ ਚਲਾਉਂਦੇ ਹੋ ਤਾਂ ਫਿਰ ਤੁਹਾਨੂੰ ਹੈਲਮੇਟ ਜ਼ਰੂਰ ਆਪਣੇ ਕੋਲ ਰੱਖਣਾ ਚਾਹੀਦਾ, ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਏਗਾ ਤੁਹਾਡੇ ਵਾਸਤੇ।
1: ਬਿਲਕੁਲ ਜਪਸ, ਦੋਸਤੋ ਇਹ ਤਾਂ ਹੋ ਗਿਆ ਨੋਰਮਲ ਦਿਨਾਂ ਦੀ ਗੱਲਾਂ ਜੋ ਕਿ ਅਸੀਂ ਆਮ ਤੌਰ 'ਤੇ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ, ਪਰ ਜਿਹੜਾ ਮੌਨਸੂਨ ਸੀਜ਼ਨ ਹੈ, ਜਿਹੜਾ ਬਾਰਿਸ਼ ਦਾ ਦਿਨ ਹੈ, ਉਹਨਾਂ ਦੇ ਵਿੱਚ ਸਾਨੂੰ ਖਾਸ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਅਸੀਂ ਜਾਣਦੇ ਹਾਂ ਜਿਹੜੇ ਸਾਡੀ ਸੜਕਾਂ 'ਤੇ ਗੱਡੇ ਨੇ ਜਾਂ ਫਿਰ ਜਿਸ ਨੂੰ ਅਸੀਂ ਪੋਟਹੋਲਸ ਕਹਿ ਦਿੰਦੇ ਹਾਂ, ਉਹ ਬਾਰਿਸ਼ ਦੇ ਮੌਸਮ ਦੇ ਵਿੱਚ ਪਾਣੀ ਦੇ ਨਾਲ ਭਰ ਜਾਂਦੇ ਨੇ ਅਤੇ ਸੜਕ ਵਿੱਚੋਂ ਗਾਇਬ ਜਿਹੇ ਹੋ ਜਾਂਦੇ ਨੇ। ਅਤੇ ਅਕਸਰ ਨਾ ਜਿਹੜੇ ਟੂ ਵੀਲਰਸ ਵਾਲੇ ਸਾਡੇ ਸਾਥੀ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਉਹਨਾਂ ਪੋਟਹੋਲ ਯਾਨੀ ਕਿ ਉਹਨਾਂ ਗੱਡਿਆਂ ਦੇ ਵਿੱਚ ਡਿੱਗ ਕੇ, ਅਤੇ ਜੇਕਰ ਇਸ ਮੌਨਸੂਨ ਦੇ ਵਿੱਚ ਇਸ ਬਾਰਿਸ਼ ਵਾਲੇ ਮੌਸਮ ਦੇ ਵਿੱਚ ਅਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਾਂਗੇ ਅਤੇ ਆਪਣਾ ਜਿਹੜਾ ਟੂ ਵੀਲਰ ਹੈ ਗੱਡਿਆਂ ਤੋਂ ਬਚਾ ਕੇ ਸੜਕ ਦੇ ਓਹਲੇ ਕੱਢਾਂਗੇ ਅਤੇ ਮੈਨੂੰ ਲੱਗਦਾ ਸਾਡੀ ਜਾਨ ਤਾਂ ਬਚੇਗੀ, ਨਾਲ ਹੀ ਨਾਲ ਜਿਹੜਾ ਸਾਡਾ ਜਾਨ ਜਾਂ ਫਿਰ ਮਾਲ ਦਾ ਨੁਕਸਾਨ ਹੈ ਉਹ ਵੀ ਹੁਣੋਂ ਜ਼ਰੂਰ ਬਚੇਗਾ।
0: ਬਿਲਕੁਲ, ਇਹਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਵੀ ਤੁਹਾਨੂੰ ਕੋਈ ਦਿਖ ਰਿਹਾ ਕਿਤੇ ਬਹੁਤ ਜ਼ਿਆਦਾ ਪਾਣੀ ਹੈ ਤਾਂ ਬਿਲਕੁਲ ਸਲੋਅ ਆਪਣੀ ਵਹੀਕਲ ਲੈ ਕੇ ਜਾਓ ਤਾਂ ਜੋ ਜੇ ਕੋਈ ਪੋਟਹੋਲ ਹੋਏ ਵੀ ਤਾਂ ਉਹਦੇ ਵਿੱਚ ਜ਼ਿਆਦਾ ਤੁਹਾਡਾ ਨੁਕਸਾਨ ਨਾ ਹੋਵੇ, ਕਿਉਂਕਿ ਬਹੁਤ ਐਕਸੀਡੈਂਟਸ ਹੋ ਜਾਂਦੇ ਨੇ ਇੱਦਾਂ। ਅਤੇ ਪੂਰਾ ਆਪਣਾ ਧਿਆਨ ਰੱਖਣਾ ਹਰ ਕਿਸੇ ਰੂਲ ਦਾ, ਬਾਰਿਸ਼ ਦੇ ਮੌਸਮ ਦੇ ਵਿੱਚ ਪੋਟਹੋਲਸ ਦਾ ਧਿਆਨ ਰੱਖਣਾ ਹੈ ਅਤੇ ਨਾਲ ਹੀ ਨਾਲ ਆਪਣੇ ਬੇਸਿਕ ਰੂਲਸ ਅਤੇ ਸੇਫਟੀ ਦਾ ਵੀ ਧਿਆਨ ਰੱਖਣਾ ਹੈ।
1: ਅਤੇ ਦੋਸਤੋ ਇਹਨਾਂ ਚੀਜ਼ਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਅਤੇ ਆਪਣੇ ਆਲੇ ਦੁਆਲੇ ਇਨਵਾਇਰਮੈਂਟ ਦਾ ਵੀ ਖਿਆਲ ਰੱਖਣਾ ਤਾਂ ਕਿ ਤੁਸੀਂ ਇਸ ਮੌਸਮ ਦੇ ਵਿੱਚ ਬਿਮਾਰ ਨਾ ਹੋ ਜਾਓ, ਕਿਉਂਕਿ ਅਕਸਰ ਜਬਸ ਦੇਖਿਆ ਜਾਂਦਾ ਸਾਨੂੰ ਨਾ ਬਹੁਤ ਜ਼ਿਆਦਾ ਹਿਊਮਿਡਿਟੀ ਦੇ ਕਾਰਨ ਗਰਮੀ ਲੱਗਦੀ ਹੈ ਕਿਉਂਕਿ ਸਵੈਟਿੰਗ ਹੈ ਉਹ ਰੁਕਦੀ ਨਹੀਂ ਨਾ ਹੀ ਸੁੱਕਦੀ ਹੈ, ਜਿਸ ਕਾਰਨ ਨਾ ਸਾਡੇ ਦਿਲ ਬੇਚੈਨ ਹੋ ਜਾਂਦੇ। ਅਤੇ ਇਸ ਬੇਚੈਨੀ ਦਾ ਹੱਲ ਕੀ ਹੈ ਦੋਸਤੋ, ਤੁਸੀਂ ਘਰ ਬੈਠ ਕੇ ਇੱਕ ਗਲਾਸ ਪੀਣਾ ਜੀ ਨਿੰਬੂ ਪਾਣੀ ਦਾ, ਅਤੇ ਤੁਸੀਂ ਦੇਖੋਗੇ 2 ਮਿੰਟਾਂ ਦੇ ਵਿੱਚ ਤੁਹਾਡੀ ਜਿਹੜੀ ਘਬਰਾਹਟ ਹੈ ਜਾਂ ਫਿਰ ਸਫੋਕੇਸ਼ਨ ਹੈ, ਹੈਜੀਟੇਸ਼ਨ ਹੈ, ਉਹ 1 ਮਿੰਟ ਦੇ ਵਿੱਚ ਜ਼ਰੂਰ ਗਾਇਬ ਹੋ ਜਾਵੇਗੀ ਅਤੇ ਨਾਲ ਹੀ ਨਾਲ ਘਰ

0: ਬੈਠੇ ਹੀ ਤੁਸੀਂ ਤੰਦਰੁਸਤ ਫੀਲ ਕਰੋਗੇ।
1: ਬਿਲਕੁਲ, ਅਤੇ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਬਿਲਕੁਲ ਧਿਆਨ ਰੱਖਣਾ ਹੈ, ਅਤੇ ਆਪਣੇ ਬੇਸਿਕ ਰੂਲਸ, ਸੇਫਟੀ ਰੂਲਸ ਦਾ ਧਿਆਨ ਰੱਖਣਾ, ਪਾਣੀ ਦਾ ਧਿਆਨ ਰੱਖਣਾ, ਆਪਣੀ ਹੈਲਥ ਦਾ ਵੀ ਧਿਆਨ ਰੱਖਣਾ, ਅਤੇ ਜਿਹੜੇ ਸਾਰੇ ਡਰਾਈਵਿੰਗ ਰੂਲਸ ਨੇ ਉਹਨਾਂ ਦਾ ਵੀ ਧਿਆਨ ਰੱਖਣਾ। ਅਤੇ ਇਸ ਦੇ ਨਾਲ ਹੀ ਹੁਣ ਆਪਾਂ ਲਵਾਂਗੇ ਇੱਕ ਛੋਟੀ ਜਿਹੀ ਮਿਊਜ਼ਿਕ ਬ੍ਰੇਕ, ਅਤੇ ਉਸ ਤੋਂ ਬਾਅਦ ਆਏਗਾ ਸਾਡਾ ਇੱਕ ਨਿਊ ਸੈਗਮੈਂਟ, ਜਿਹਦੇ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਤੋਂ ਜਿਹੜੇ ਵਰਡ ਐਕਸਪ੍ਰੈਸ ਹੈ ਉਹਦੇ ਵਿੱਚ ਤੁਹਾਨੂੰ ਕੋਈ ਨਿਊ ਸ਼ਬਦ ਦੱਸਾਂਗੇ।

0: FM ਬੈਂਡ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੂ ਵਾਣੀ ਆਪਣੇ ਦੋਸਤ ਸ਼ਿਕਸ਼ਿਤ
1: ਤੇ ਆਰਜੇ ਜਬਸ ਦੇ ਨਾਲ।
0: ਤੇ ਦੋਸਤੋ, ਗਾਣੇ ਤੋਂ ਪਹਿਲਾਂ ਨਾ ਮੈਂ ਤੇ ਜਬਸ ਆਫ ਏਅਰ ਗੱਲ ਕਰ ਰਹੇ ਸੀਗੇ ਕਿ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਜੇਕਰ ਸਹੀ ਸ਼ਬਦ ਮਿਲ ਜਾਣ, ਸਹੀ ਵਰਡਸ ਮਿਲ ਜਾਣ, ਤਾਂ ਇਮੋਸ਼ਨ ਦੇ ਜਿਹੜੇ ਸਹੀ ਜਜ਼ਬਾਤ ਨੇ ਉਹ ਅਸੀਂ ਕਿਸ ਤਰ੍ਹਾਂ ਚੰਗੀ ਤਰ੍ਹਾਂ ਪ੍ਰਗਟ ਕਰ ਸਕਦੇ ਹਾਂ, ਕਿਸ ਤਰ੍ਹਾਂ ਸਾਹਮਣੇ ਵਾਲੇ ਬੰਦੇ ਨੂੰ ਜਾਂ ਫਿਰ ਇਨਸਾਨ ਨੂੰ ਆਪਣੇ ਅੰਦਰ ਦੇ ਭਾਵ ਦੱਸ ਸਕਦੇ ਹਾਂ।
1: ਬਿਲਕੁਲ, ਤੇ ਇਸ ਤੋਂ ਥੋੜ੍ਹਾ ਜਿਹਾ ਹਿੰਟ ਜੇ ਮਿਲਦਾ ਹੈ ਤਾਂ ਅੱਜ ਦਾ ਸਾਡਾ ਸ਼ਬਦ ਹੈ ਉਦਰੇਵਾਂ। ਉਦਰੇਵਾਂ ਮਤਲਬ ਬਹੁਤ ਹੀ ਡੀਪ ਲੋਂਗਿੰਗ, ਯਾਨੀ ਕਿ ਬਹੁਤ ਹੀ ਗਹਿਰੀ ਫੀਲਿੰਗ ਜਿਹੜੀ ਤੁਸੀਂ ਕਿਸ

0: ਦੇ ਬਾਰੇ ਸੋਚ ਸਕਦੇ ਹੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਾਂ ਕਿਸੇ ਨੂੰ ਮਿਸ ਕਰਦੇ ਹੋ ਤਾਂ ਅਸੀਂ ਉਦਰੇਵਾਂ ਸ਼ਬਦ ਯੂਜ਼ ਕਰਦੇ ਹਾਂ।
1: ਅਕਸਰ ਦੋਸਤੋ ਜਦੋਂ ਵੀ ਅਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹਾਂ, ਚਾਹੇ ਕਿਤੇ ਘੁੰਮਣ ਜਾਈਏ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਜਾਈਏ ਜਾਂ ਫਿਰ ਕਿਸੇ ਕੰਮ ਦੇ ਕਾਰਨ ਸਾਨੂੰ ਹਫ਼ਤੇ ਜਾਂ 10 ਦਿਨ ਦੇ ਲਈ ਘਰ ਤੋਂ ਬਾਹਰ ਰਹਿਣਾ ਪੈ ਜਾਂਦਾ, ਤਾਂ ਸਾਨੂੰ ਨਾ ਅਕਸਰ ਘਰ ਦੀ ਯਾਦ ਆ ਜਾਂਦੀ ਹੈ, ਹੋਮ ਸਿਕਨੈਸ ਸਾਨੂੰ ਫੀਲ ਹੋ ਜਾਂਦੀ ਹੈ। ਅਤੇ ਜੇਕਰ ਅਸੀਂ ਇਸ ਭਾਵ ਨੂੰ ਪੰਜਾਬੀ ਦੇ ਸ਼ਬਦਾਂ ਦੇ ਰਾਹੀਂ ਜੇਕਰ ਅਸੀਂ ਬਿਆਨ ਕਰੀਏ ਤਾਂ ਅਸੀਂ ਸ਼ਬਦ ਯੂਜ਼ ਕਰਾਂਗੇ ਉਦਰੇਵਾਂ।
0: ਬਿਲਕੁਲ ਉਹੀ ਦਿਲ ਵਾਲਾ ਦਰਦ ਜਦੋਂ ਤੁਸੀਂ ਆਪਣੇ ਮਾਂ ਦੇ ਹੱਥ ਦੀ ਰੋਟੀ ਦੇ ਬਾਰੇ ਸੋਚਦੇ ਹੋ ਜਾਂ ਆਪਣੇ ਪੁਰਾਣੇ ਦਿਨਾਂ ਬਾਰੇ ਸੋਚਦੇ ਹੋ, ਆਪਣੇ ਬਚਪਨ ਦੇ ਬਾਰੇ ਸੋਚਦੇ ਹੋ, ਤਾਂ ਇੱਕ ਬਹੁਤ ਹੀ ਗਹਿਰੀ ਫੀਲਿੰਗ ਆਉਂਦੀ ਹੈ ਤੁਹਾਡੇ ਦਿਲ ਦੇ ਵਿੱਚ, ਉਹਨੂੰ ਹੀ ਅਸੀਂ ਉਦਰੇਵਾਂ ਕਹਿੰਦੇ ਹਾਂ। ਜਦੋਂ ਕੋਈ ਬਹੁਤ ਦੂਰ ਬੈਠਾ ਆਪਣੇ ਘਰ ਤੋਂ, ਅਬਰੋਡ ਬੈਠਾ, ਤੂੰ ਆਪਣੇ ਘਰ ਦੇ ਬਾਰੇ ਸੋਚਦਾ, ਤਾਂ ਫਿਰ ਉਹ ਉਦਰੇਵਾਂ ਮਹਿਸੂਸ ਕਰਦਾ।
1: ਬਿਲਕੁਲ ਜਪਸ। ਅਤੇ ਦੋਸਤੋ ਇਸ ਸ਼ਬਦ ਉਦਰੇਵਾ ਨੂੰ ਅਸੀਂ ਅੰਗਰੇਜ਼ੀ ਵਿੱਚ ਨੋਸਟੈਲਜੀਆ ਕਹਿ ਦਿੰਦੇ ਹਾਂ ਅਤੇ ਪੰਜਾਬੀ ਦੇ ਵਿੱਚ ਇਸ ਸ਼ਬਦ ਨੂੰ ਉਦਰੇਵਾ ਕਿਹਾ ਜਾਂਦਾ। ਅਤੇ ਮੈਨੂੰ ਲੱਗਦਾ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਇਸ ਭਾਵ ਨੂੰ ਮਹਿਸੂਸ ਕਰੋਗੇ ਅਤੇ ਕਿਸੇ ਇਨਸਾਨ ਨੂੰ ਜਾਂ ਫਿਰ ਕਿਸੇ ਆਪਣੇ ਪਸੰਦੀਦਾ ਵਿਅਕਤੀ ਨੂੰ ਆਪਣੇ ਭਾਵ ਪ੍ਰਗਟ ਕਰੋਗੇ ਜਾਂ ਉਸਨੂੰ ਮਹਿਸੂਸ ਕਰਾਉਂਗੇ ਕਿ ਤੁਸੀਂ ਕੀ ਫੀਲ ਕਰਦੇ ਹੋ, ਤਾਂ ਮੈਨੂੰ ਲੱਗਦਾ ਜਪਸ ਇਹ ਜ਼ਰੂਰ ਉਦਰੇਵਾ ਸ਼ਬਦ ਦਾ ਇਸਤੇਮਾਲ ਜ਼ਰੂਰ ਕਰਨਗੇ।
0: ਬਿਲਕੁਲ, ਜਿੱਦਾਂ ਕਿ ਅਸੀਂ ਕਹਿ ਸਕਦੇ ਕਿ ਬਚਪਨ ਦੀਆਂ ਗਲੀਆਂ ਦਾ ਉਦਰੇਵਾ ਅੱਜ ਵੀ ਲੱਗਦਾ, ਜਾਂ ਫਿਰ ਪਰਦੇਸ ਵਿੱਚ ਬੈਠ ਕੇ ਮਾਂ ਨੂੰ ਯਾਦ ਕਰਕੇ ਉਦਰੇਵਾਂ ਹੋ ਜਾਂਦਾ ਹੈ। ਸ਼ਬਦ ਨੂੰ ਇਸ ਤਰ੍ਹਾਂ ਤੁਸੀਂ ਆਪਣੀ ਰੋਜ਼ ਦੀ ਬੋਲੀ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਹੁਣ ਆਪਾਂ ਲਵਾਂਗੇ ਇੱਕ ਛੋਟੀ ਜਿਹੀ ਸੌਂਗ ਬ੍ਰੇਕ, ਅਤੇ ਉਸ ਤੋਂ ਬਾਅਦ ਇੱਕ ਨਵਾਂ ਸੈਗਮੈਂਟ ਲੈ ਕੇ ਆਉਂਦੇ ਹਾਂ।

ਸੋ ਦੋਸਤੋ, ਗਾਣਿਆਂ ਦੇ ਨਾਲ ਨਾਲ ਜ਼ਰੂਰੀ ਸਮਾਚਾਰ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ, ਅਤੇ ਹੁਣ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਰੋਜ਼ਗਾਰ ਸਮਾਚਾਰ। ਜੇ ਤੁਸੀਂ ਨੋਨ ਟੀਚਿੰਗ ਜੋਬਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਓਪਰਚੁਨਿਟੀ ਬਿਲਕੁਲ ਤੁਸੀਂ ਅਪਣਾਉਣੀ ਚਾਹੀਦੀ ਹੈ ਤੁਹਾਨੂੰ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਨੋਨ ਟੀਚਿੰਗ ਰਿਕਰੂਟਮੈਂਟ 2026 ਨੂੰ ਰਿਲੀਜ਼ ਕੀਤਾ ਹੈ, ਜਿਹਦੇ ਵਿੱਚ 267 ਵੇਕੈਂਸੀਜ਼ ਨਿਕਲੀਆਂ ਨੇ ਗਰੁੱਪ ਏ, ਗਰੁੱਪ ਬੀ ਅਤੇ ਸੀ ਦੀ ਪੋਸਟ ਦੇ ਵਿੱਚ। ਇਹਦੇ ਵਿੱਚ ਤੁਹਾਨੂੰ ਕੁਆਲੀਫਿਕੇਸ਼ਨ ਸਾਡੀ 10th ਪਾਸ, 12th ਪਾਸ, ITI, ਡਿਪਲੋਮਾ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, BE, BTEC, MCA, MTEC ਜਾਂ ਫਿਰ PhD ਹੋਣੀ ਚਾਹੀਦੀ ਹੈ, ਜੋ ਕਿ ਪੋਸਟ ਦੇ ਉੱਤੇ ਡਿਪੈਂਡ ਕਰਦੀ ਹੈ। ਇਸ ਦੇ ਐਲੀਜੀਬਲ ਕੈਂਡੀਡੇਟਸ ਆਪਣੀ ਐਪਲੀਕੇਸ਼ਨਸ ਭੇਜ ਸਕਦੇ ਨੇ JNU ਦੀ ਸਾਈਟ 'ਤੇ 27 July 2026 5 PM ਤੱਕ। ਅਤੇ ਇਹ ਜਿਹੜੀ ਸਟਾਰਟ ਹੋ ਚੁੱਕੀ ਹੈ, ਇਹਦੇ ਵਿੱਚ ਤੁਹਾਡੀ ਸਿਲੈਕਸ਼ਨ ਪ੍ਰੋਸੈਸ ਹੋਏਗਾ, ਜਿਹਦੇ ਵਿੱਚ ਇੱਕ ਰਿਟਨ ਟੈਸਟ ਹੋਏਗਾ, ਉਸ ਤੋਂ ਬਾਅਦ ਸਕਿੱਲ ਟ੍ਰੇਡ ਟੈਸਟ ਹੋਏਗਾ, ਇੰਟਰਵਿਊ ਹੋਏਗਾ, ਤੁਹਾਡੀ ਡਾਕੂਮੈਂਟਸ ਵੈਰੀਫਾਈ ਕੀਤੇ ਜਾਣਗੇ ਅਤੇ ਹਰ ਚੀਜ਼ ਹੋਏਗੀ। ਇਹਦੀ ਓਫਿਸ਼ੀਅਲ ਵੈਬਸਾਈਟ ਹੈ JNU.AC.IN, ਜਿਹਦੇ ਉੱਤੇ ਤੁਸੀਂ ਆਪਣੀ ਐਪਲੀਕੇਸ਼ਨਸ ਭੇਜ ਕੇ ਆਪਣੀ ਜੋਬ ਅਪਲਾਈ ਕਰ ਸਕਦੇ ਹੋ।

ਬੈਂਡ 102 67 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਾਣੀ। ਤੇ ਦੋਸਤੋ, ਗਾਣਿਆਂ ਦਾ ਸਿਲਸਿਲਾ ਫਿਲਹਾਲ ਜਾਰੀ ਹੈ ਤੇ ਉਹਨਾਂ ਗਾਣਿਆਂ ਦੇ ਵਿੱਚ ਜੇਕਰ ਤੁਹਾਨੂੰ ਲੋੜਮੰਦ ਜੇਕਰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜਬਸ ਮੈਨੂੰ ਲੱਗਦਾ ਫੁੱਲ ਪੈਕ ਆਫ ਇਨਫੋਰਟੇਨਮੈਂਟ, ਯਾਨੀ ਕਿ ਇਨਫੋਰਮੇਸ਼ਨ ਵੀ ਅਤੇ ਐਂਟਰਟੇਨਮੈਂਟ ਵੀ ਉਹ ਕੰਪਲੀਟ ਹੋ ਜਾਵੇਗੀ ਸਾਡੇ ਪ੍ਰੋਗਰਾਮ ਯੁਵ ਬਾਣੀ ਦੇ ਵਿੱਚ। ਸੋ ਦੋਸਤੋ, ਹੁਣ ਗਾਣੇ ਤੋਂ ਬਾਅਦ ਤੁਹਾਡੇ ਲਈ ਲੈ ਕੇ ਆਏ ਹਾਂ ਅਗਲਾ ਰੋਜ਼ਗਾਰ ਸਮਾਚਾਰ, ਕਿਉਂਕਿ ਬੈਂਕਿੰਗ ਸੈਕਟਰ ਵਿੱਚ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਇੱਕ ਵੱਡੀ ਖਬਰ ਹੈ। IBPS ਯਾਨੀ ਕਿ ਇੰਸਟੀਟਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਨੇ ਸਪੈਸ਼ਲਿਸਟ ਆਫਿਸਰ ਦੀਆਂ 745 ਅਸਾਮੀਆਂ ਲਈ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰਤੀ ਹੈ। ਅਤੇ ਦੋਸਤੋ, ਜੇਕਰ ਇਸ ਭਰਤੀ ਦੀ ਗੱਲ ਕਰੀਏ ਤਾਂ ਇਹ ਭਰਤੀ IT ਅਫਸਰ, ਖੇਤੀਬਾੜੀ ਫੀਲਡ ਅਫਸਰ, ਲਾਅ ਅਫਸਰ, HR ਅਫਸਰ, ਮਾਰਕੀਟਿੰਗ ਅਫਸਰ ਅਤੇ ਰਾਜ ਭਾਸ਼ਾ ਅਧਿਕਾਰੀ, ਇਹਨਾਂ 6 ਅਹੁਦਿਆਂ ਲਈ ਹੋ ਰਹੀ ਹੈ। ਅਤੇ ਦੋਸਤੋ, ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਸਮੇਤ 11 ਸਰਕਾਰੀ ਬੈਂਕ ਇਸ ਵਿੱਚ ਭਾਗ ਲੈ ਰਹੇ ਹਨ। ਅਤੇ ਜੇਕਰ ਇਸ ਐਗਜ਼ਾਮ ਦੀ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਔਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 1 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਖਰੀ ਮਿਤੀ 21 ਜੁਲਾਈ 2026 ਹੈ। ਇੱਛੁਕ ਉਮੀਦਵਾਰ IBPS.in ਵੈਬਸਾਈਟ 'ਤੇ ਜਾ ਕੇ ਫਾਰਮ ਭਰ ਸਕਦੇ ਹਨ। ਅਤੇ ਦੋਸਤੋ, ਇੱਕ ਵਾਰੀ ਵੈਬਸਾਈਟ ਦਾ ਪਤਾ ਫਿਰ ਨੋਟ ਕਰ ਲਵੋ, IBPS.in।

ਇਹ ਵੈਬਸਾਈਟ ਹੈ ਅਤੇ ਇਸ 'ਤੇ ਜਾ ਕੇ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ। ਚੋਣ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਇਹ ਜਿਹੜੀ ਪ੍ਰੀਲੀਅਮਸ ਪ੍ਰੀਖਿਆ 29 ਅਗਸਤ ਨੂੰ ਹੋਵੇਗੀ ਅਤੇ ਮੇਨਸ ਜਿਹੜਾ ਐਗਜ਼ਾਮ ਹੈ ਰਿਟਨ ਐਗਜ਼ਾਮ ਉਹ 1 ਨਵੰਬਰ ਨੂੰ, ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਇਹਨਾਂ ਐਗਜ਼ਾਮਸ ਨੂੰ ਕੁਆਲੀਫਾਈ ਕਰ ਜਾਂਦੇ ਹੋ ਤਾਂ ਤੁਹਾਡੀ ਇੰਟਰਵਿਊ ਹੋਵੇਗੀ। ਅਤੇ ਜੇਕਰ ਤੁਸੀਂ ਬੈਂਕਿੰਗ ਸੈਕਟਰ ਦੇ ਵਿੱਚ ਸਪੈਸ਼ਲਿਸਟ ਅਫਸਰ ਬਣਨਾ ਚਾਹੁੰਦੇ ਹੋ ਤਾਂ ਜਬਸ ਮੈਨੂੰ ਲੱਗਦਾ ਇਸ ਤੋਂ ਵਧੀਆ ਜਿਹੜੀ ਓਪਰਚੁਨਿਟੀ ਹੈ ਸ਼ਾਇਦ ਹੀ ਤੁਹਾਨੂੰ ਬਾਅਦ ਦੇ ਵਿੱਚ ਦੇਖਣ ਨੂੰ ਮਿਲੇਗੀ।

ਸੋ ਦੋਸਤੋ, ਇਸ ਦੇ ਨਾਲ ਹੀ ਇੱਕ ਹੋਰ ਰੋਜ਼ਗਾਰ ਸਮਾਚਾਰ ਅਸੀਂ ਤੁਹਾਡੇ ਕੋਲ ਲੈ ਕੇ ਆਏ ਹਾਂ, ਜਿਹਦੇ ਵਿੱਚ ਹੈ ਬੜੌਦਾ ਗਲੋਬਲ ਸ਼ੇਅਰਡ ਸਰਵਿਸਿਜ਼ ਲਿਮਿਟਿਡ, ਯਾਨੀ ਕਿ BGSSL ਦੇ ਵਿੱਚ ਇਹ ਔਰਗਨਾਈਜੇਸ਼ਨ ਬੈਂਕ ਆਫ ਬੜੌਦਾ ਦੇ ਨਾਲ ਕਨੈਕਟਡ ਹੈ। ਇਹਦੇ ਵਿੱਚ 438 ਅਸਾਮੀਆਂ ਭਰੀਆਂ ਜਾਣਗੀਆਂ ਅਤੇ ਇਹਨਾਂ ਅਸਾਮੀਆਂ ਦੇ ਵਿੱਚ ਪੋਸਟ ਨਿਕਲੀਆਂ ਨੇ ਐਗਜ਼ੀਕਿਊਟਿਵ, ਫੀਲਡ ਸੇਲਸ ਆਫਿਸਰ, ਟੈਲੀ ਕਲੈਕਸ਼ਨ ਏਜੰਟ, MIS ਐਨਾਲਿਸਟ, ਸਕਰੂਟੀਨਾਈਜ਼ਰ ਅਤੇ ਹੋਰ ਵੀ ਬਹੁਤ ਸਾਰੀਆਂ ਪੋਜੀਸ਼ਨਸ ਨਿਕਲੀਆਂ ਨੇ। ਇਹਦਾ ਐਪਲੀਕੇਸ਼ਨ ਮੋਡ ਜਿਹੜਾ ਹੋਏਗਾ ਔਨਲਾਈਨ ਜਾਂ ਫਿਰ ਈਮੇਲ, ਜਿਹਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨਸ ਔਨਲਾਈਨ ਜਾਂ ਫਿਰ ਮੇਲ ਕਰਕੇ ਉਹਨਾਂ ਨੂੰ ਭੇਜ ਸਕਦੇ ਹੋ। ਇਹਦੀ ਜਿਹੜੀ ਲਾਸਟ ਡੇਟ ਹੈ ਉਹ ਹੈ 15 July 2026, ਇਹ ਲਾਸਟ ਡੇਟ ਹੈ। ਇਹਦੇ ਵਿੱਚ ਤਦ ਤੱਕ ਤੁਸੀਂ ਆਪਣੀ ਸਾਰੀ ਜਿਹੜੀ ਵੀ ਐਪਲੀਕੇਸ਼ਨਸ ਜਿਨ੍ਹਾਂ ਨੇ ਵੀ ਭਰਨੀਆਂ ਹੈ, ਜਿਹੜੀ ਵੀ ਪੋਸਟਸ ਵਾਸਤੇ, ਉਹ ਭੇਜ ਸਕਦੇ ਹਨ ਅਤੇ ਸਾਰੇ ਬੈਂਕ ਪੋਜੀਸ਼ਨਸ ਵਾਸਤੇ ਆਪਣੀ ਐਪਲੀਕੇਸ਼ਨਸ ਭੇਜ ਸਕਦੇ ਹਨ।

0: FM बैंड 102 67.5 MHz ਤੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਦੋਸਤੋ ਯੁਵਾਨੀ ਆਪਣੇ ਦੋਸਤ ਸ਼ਿਕਸ਼ਿਤ
1: ਤੇ ਦੋ ਆਪਣੇ ਆਰਜੀ ਦੋਸਤ ਜਪਸ ਦੇ ਨਾਲ।
0: ਸੋ ਦੋਸਤੋ ਹੁਣ ਵੇਲਾ ਹੋ ਗਿਆ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ ਤੇ ਵੱਧਦੇ ਹਾਂ ਸਾਡੇ ਅਗਲੇ ਸੈਗਮੈਂਟ ਯਾਨੀ ਕਿ ਯੰਗਿਸਤਾਨ ਸੈਗਮੈਂਟ ਦੇ ਵੱਲ। ਸੋ ਦੋਸਤੋ ਆਓ ਸੁਣਦੇ ਹਾਂ ਯੰਗਿਸਤਾਨ ਸੈਗਮੈਂਟ ਦੇ ਵਿੱਚ ਇਹ ਪੇਸ਼ਕਸ਼।
2: ਸਪਨਾ ਉਹ ਨਹੀਂ ਜੋ ਤੁਸੀਂ ਸੌਂਦੇ ਸਮੇਂ ਵੇਖਦੇ ਹੋ, ਸਪਨਾ ਉਹ ਹੈ ਜੋ ਤੁਹਾਨੂੰ ਸੌਣ ਨਹੀਂ ਦਿੰਦਾ। ਮੈਂ ਹਾਂ ਤੁਹਾਡੀ ਦੋਸਤ ਆਰਜੇ ਆਰੂਸ਼ੀ। ਸਾਡੇ ਸੈਗਮੈਂਟ ਯੰਗਿਸਤਾਨ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਤੇ ਮਿਲਦੇ ਹਾਂ ਡਿਫਰੈਂਟ ਆਰਟਿਸਟ ਨੂੰ, ਅਤੇ ਆਪਾਂ ਗੱਲ ਕਰਦੇ ਹਾਂ ਡਿਫਰੈਂਟ ਆਰਟ ਫੋਰਮਸ ਬਾਰੇ। ਬਿਕੋਜ਼ ਆਰਟ ਇੱਕ ਐਸੀ ਚੀਜ਼ ਹੈ ਜੋ ਬਿਲਕੁਲ ਵੀ ਲਿਮਿਟਿਡ ਨਹੀਂ ਹੁੰਦੀ, ਪਰ ਫਿਰ ਵੀ ਜਦੋਂ ਆਪਾਂ ਗੱਲ ਕਰੀਏ ਡਿਫਰੈਂਟ ਆਰਟਸ ਦੀ ਤਾਂ ਆਪਾਂ ਉਹਦੇ 'ਚ ਬਹੁਤ ਵਾਸਟ ਚੀਜ਼ਾਂ ਬਾਰੇ ਗੱਲ ਕਰਦੇ ਹਾਂ। ਫਿਰ ਉਹ ਡਾਂਸ ਹੋਏ, ਮਿਊਜ਼ਿਕ ਹੋਏ, ਥੀਏਟਰ ਹੋਏ, ਕੋਈ ਡਰਾਇੰਗ ਕੰਪੀਟੀਸ਼ਨਸ ਹੋਣ, ਕਿਸੇ ਵੀ ਤਰੀਕੇ ਦਾ ਜੋ ਆਰਟ ਹੈ ਨਾ ਉਹਨੂੰ ਸੈਲੀਬ੍ਰੇਟ ਕਰਨਾ, ਉਹਨੂੰ ਐਮਬਰੇਸ ਕਰਨਾ ਬਹੁਤ ਹੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਜਦੋਂ ਆਪਾਂ ਆਰਟ ਦੀ ਗੱਲ ਕਰੀਏ ਨਾ, ਤਾਂ ਆਪਾਂ ਗੱਲ ਕਰਦੇ ਹਾਂ ਇੱਕ ਐਸੀ ਚੀਜ਼ਾਂ ਦੀ, ਆਪਣੇ ਟ੍ਰੈਡੀਸ਼ਨਲ ਆਰਟਸ ਦੀ, ਮਾਡਰਨ ਆਰਟਸ ਦੀ, ਤਾਂ ਆਰਟ ਬਹੁਤ ਹੀ ਵਾਸਟ ਫੀਲਡ ਹੈ। ਯੰਗਿਸਤਾਨ ਦੇ ਵਿੱਚ ਆਪਾਂ ਯੰਗ ਆਰਟਿਸਟ ਨੂੰ ਮਿਲ ਕੇ ਉਹ ਕਿਹੜੇ ਆਰਟ ਫੋਰਮ ਦੇ ਵਿੱਚ ਜ਼ਿਆਦਾ ਉਹਨਾਂ ਦੀ ਰੁਚੀ ਹੈ ਜਾਂ ਉਹ ਕਿਸ ਚੀਜ਼ 'ਚ ਉਹਨਾਂ ਦੀ ਸਪੈਸ਼ੈਲਿਟੀ ਹੈ, ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਅਤੇ ਸਾਡੇ ਲਿਸਨਰਸ ਨੂੰ ਆਪਾਂ ਰੂਬਰੂ ਕਰਾਉਂਦੇ ਹਾਂ ਉਹਨਾਂ ਦੀ ਜਰਨੀ ਬਾਰੇ। ਅਤੇ ਅਗਰ ਕਿਸੇ ਨੇ ਉਸ ਜਰਨੀ ਨੂੰ ਆਪਣੇ ਇੰਸਪੀਰੇਸ਼ਨ ਬਣਾਇਆ ਅਤੇ ਉਸ ਕਰੀਅਰ ਨੂੰ ਅਡੋਪਟ ਕਰਨਾ ਚਾਹੁਣ, ਤਾਂ ਆਪਾਂ ਉਹਨਾਂ ਨੂੰ ਇੱਕ ਗਾਈਡੈਂਸ ਵੀ ਦਿੰਦੇ ਹਾਂ। ਅੱਜ ਸਾਡੇ ਨਾਲ ਜੁੜੇ ਨੇ ਕਨਿਸ਼ਕਾ, ਜੋ ਕਿ ਇੱਕ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਸਟੇਜ 'ਤੇ ਆਪਣੀ ਪਰਫੋਰਮੈਂਸ ਦੇ ਕੇ ਆਪਣਾ ਹੁਨਰ ਦਿਖਾਇਆ ਅਤੇ ਜਿਹੜਾ ਆਪਣਾ ਟ੍ਰੈਡੀਸ਼ਨ ਹੈ ਡਾਂਸ ਦੇ ਵਿੱਚ ਉਹਨੂੰ ਬਰਕਰਾਰ ਰੱਖਿਆ।
3: ਨਮਸਕਾਰ, ਮੈਂ ਕਨਿਸ਼ਕਾ। ਬੇਸਿਕਲੀ ਮੈਂ ਹਰਿਆਣਾ ਸ਼ਾਹਬਾਦ ਮਾਰਕੰਡਾ ਤੋਂ ਬਿਲੋਂਗ ਕਰਦੀ ਹਾਂ। ਮੈਂ ਕਥਕ ਡਾਂਸਰ ਹਾਂ ਬਾਏ ਪ੍ਰੋਫੈਸ਼ਨ।
2: ਕਨਿਸ਼ਕਾ, ਜਿਵੇਂ ਕਿ ਤੁਸੀਂ ਦੱਸਿਆ ਤੁਸੀਂ ਬਾਏ ਪ੍ਰੋਫੈਸ਼ਨ ਇੱਕ ਕਥਕ ਡਾਂਸਰ ਹੋ, ਅਤੇ ਜਿਹੜੀ ਤੁਹਾਡੀ ਜਰਨੀ ਸੀ ਐਜ਼ ਅ ਕਥਕ ਡਾਂਸਰ ਉਹ ਕਦੋਂ ਸ਼ੁਰੂ ਹੋਈ, ਅਤੇ ਜਿਹੜਾ ਤੁਹਾਡਾ ਰੁਝਾਨ ਹੈ ਇਹਦੇ ਵੱਲ ਕਥਕ, ਜਦੋਂ ਤੁਸੀਂ ਕਿਹਾ ਕਿ ਮੈਂ ਕਥਕ 'ਚ ਆਪਣਾ ਪ੍ਰੋਫੈਸ਼ਨ ਬਿਲਡ ਕਰਨਾ, ਤਾਂ ਉਹ ਕਦੋਂ ਤੋਂ ਸ਼ੁਰੂ ਹੋਇਆ?
3: ਪ੍ਰੋਫੈਸ਼ਨ ਬਾਰੇ ਤਾਂ ਛੋਟੇ ਹੁੰਦਾ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ।
2: ਬਿਲਕੁਲ।
3: ਅਤੇ ਅਰਾਊਂਡ ਮੈਂ KG ਕਲਾਸ 'ਚ ਹੋਊਂਗੀ ਜਦੋਂ ਮੈਂ ਡਾਂਸ ਕਰਨਾ ਸ਼ੁਰੂ ਕੀਤਾ ਸੀ। ਬਟ ਅਰਾਊਂਡ 4th ਕਲਾਸ 'ਚ ਮੈਨੂੰ ਇੱਕ ਬਹੁਤ ਹੀ ਅੱਛੇ, ਬਹੁਤ ਹੀ ਚੰਗੇ ਗੁਰੂ ਨਾਲ ਮੇਲ ਹੋਇਆ ਮੇਰਾ, ਤਾਂ ਉਹਨਾਂ ਨੇ ਮੈਨੂੰ ਇਸ ਫੀਲਡ ਬਾਰੇ ਦੱਸਿਆ ਜਿਹਨਾਂ ਦੇ ਕਰਕੇ ਮੈਂ ਅੱਜ ਇਸ ਮੁਕਾਮ 'ਤੇ ਹਾਂ। ਮੈਂ KG ਕਲਾਸ ਤੋਂ ਸ਼ੁਰੂ ਕੀਤਾ ਸੀ ਕਥਕ ਡਾਂਸ, ਬੇਸਿਕਲੀ ਕਥਕ ਡਾਂਸ ਨਹੀਂ ਕਹਿ ਸਕਦੇ ਆਪਾਂ, ਡਾਂਸ ਕਰਨਾ। ਤਾਂ ਅਰਾਊਂਡ 4th ਕਲਾਸ 'ਚ ਮੈਨੂੰ ਇੱਕ ਬਹੁਤ ਹੀ ਚੰਗੇ ਗੁਰੂ ਨਾਲ ਮੇਰਾ ਮੇਲ ਹੋਇਆ ਜਿਨ੍ਹਾਂ ਨੇ ਮੈਨੂੰ ਇਸ ਫੀਲਡ ਬਾਰੇ ਦੱਸਿਆ, ਇਸ ਡਾਂਸ ਬਾਰੇ ਦੱਸਿਆ।
2: ਤਾਂ ਜਿਵੇਂ ਕਿ ਤੁਸੀਂ ਦੱਸਿਆ ਕਿ ਮੈਂ KG ਕਲਾਸ ਤੋਂ ਆਪਣੀ ਜਿਹੜੀ ਡਾਂਸ ਕਲਾਸਿਸ ਸੀ ਜਾਂ ਡਾਂਸ ਕਰਨਾ ਤੁਸੀਂ ਸ਼ੁਰੂ ਕਰਿਆ, ਜਿਹੜਾ ਤੁਹਾਡਾ ਇੰਟਰਸਟ ਸੀ ਡਾਂਸ ਦੇ ਵਿੱਚ ਉਹ ਬਿਲਟ ਹੋਣਾ ਸਟਾਰਟ ਹੋਇਆ। ਫਿਰ ਜਦੋਂ ਤੁਸੀਂ ਡਾਂਸ ਕਲਾਸਿਸ ਜਾਂਦੇ ਸੀ ਜਾਂ ਆਪਾਂ ਡਾਂਸ ਸਿੱਖਦੇ ਹਾਂ, ਤਾਂ ਬੇਸਿਕ ਡਾਂਸ ਫੋਰਮ ਸਿਖਾਉਂਦੇ ਹਾਂ ਜਦੋਂ ਕੋਈ ਵੀ ਬੱਚਾ ਛੋਟਾ ਹੋਏ, ਤਾਂ ਫਿਰ ਜਿਹੜਾ ਤੁਹਾਡਾ ਇੰਟਰਸਟ ਹੈ ਕਥਕ ਦੇ ਵਿੱਚ, ਜਾਂ ਕਿਉਂਕਿ ਕਥਕ 'ਚ ਆਪਾਂ ਕਹਿੰਦੇ ਹਾਂ ਕਿ ਡਿਸਿਪਲਿਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਇੱਕ ਛੋਟੇ ਬੱਚੇ ਨੂੰ ਇੰਨੀਆਂ ਚੀਜ਼ਾਂ, ਇੰਨੇ ਟੈਕਨੀਕੈਲਿਟੀ ਸਮਝਣਾ ਵੈਸੀ ਬਹੁਤ ਮੁਸ਼ਕਿਲ ਹੁੰਦੀਆਂ, ਅਤੇ ਜਿਹੜਾ ਤੁਹਾਡਾ ਇੰਟਰਸਟ ਹੈ ਉਹ ਕਿਵੇਂ ਬਿਲਟ ਹੋਇਆ, ਅਤੇ ਤੁਹਾਡਾ ਫੈਮਿਲੀ ਦਾ ਕਿਵੇਂ ਦਾ ਰਿਐਕਸ਼ਨ ਸੀ ਜਦੋਂ ਤੁਸੀਂ ਕਥਕ 'ਚ ਆਪਣੀ ਪਰਫੋਰਮੈਂਸਿਸ ਜਾਂ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ?
3: ਫੈਮਿਲੀ ਬਾਰੇ ਵੀ ਕਈ ਇਸ਼ੂਜ਼ ਹੋਏ, ਮਤਲਬ ਲਾਈਕ ਕਹਿ ਸਕਦੇ ਹਾਂ ਟੱਚਵੁੱਡ, ਵੈਸੇ ਫੈਮਿਲੀ ਨੇ ਵੀ ਬਹੁਤ ਸਾਥ ਦਿੱਤਾ, ਬਟ ਬਾਏ ਜਦੋਂ ਮੈਂ ਪ੍ਰੋਫੈਸ਼ਨ ਚੁਣਿਆ ਵੀ ਇਹ ਪ੍ਰੋਫੈਸ਼ਨ 'ਚ ਮੈਂ ਜਾਣਾ ਚਾਹੁੰਦੀ ਹਾਂ, ਤਾਂ ਫੈਮਿਲੀ ਦਾ ਇੱਕ ਵਾਰੀ ਨਾ ਮਾਇੰਡ ਡਾਇਵਰਟ ਹੋ ਗਿਆ ਵੀ ਅੱਗੇ ਕੁਝ ਹੋਏਗਾ ਨਹੀਂ ਹੋਏਗਾ, ਫਿਊਚਰ ਬਣੇਗਾ ਨਹੀਂ ਬਣੇਗਾ, ਲੋਕ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ, ਉਹ ਚੀਜ਼ ਦੇਖਦੇ ਦੇਖਦੇ ਬਹੁਤ ਹਰਟ ਹੁੰਦਾ ਸੀ। ਤਾਂ ਫਿਰ ਮੈਂ ਲਾਈਕ ਆਪਣੇ ਜਿਹੜੇ ਗੁਰੂ ਹੈ ਮੇਰੇ, ਮੈਂ ਉਹਨਾਂ ਕੋਲ ਜਾ ਕੇ ਆਪਣੀ ਗੱਲ ਸ਼ੇਅਰ ਕੀਤੀ ਸਾਰੀ ਵੀ ਐਵੇਂ ਐਵੇਂ ਕਰਦੇ ਕਹਿੰਦੇ ਆ, ਤਾਂ ਉਹਨਾਂ ਨੇ ਫਿਰ ਘਰਦਿਆਂ ਨੂੰ ਬੁਲਾਇਆ, ਤਾਂ ਉਹਨਾਂ ਨੂੰ ਸਾਰਾ ਕੁਝ ਸਮਝਾਇਆ ਵੀ ਇੱਦਾਂ ਨਹੀਂ, ਮਤਲਬ ਉਹ ਵੀ ਤਾਂ ਕਰਦੇ ਪਏ ਹੈ, ਮਤਲਬ ਫਿਰ ਉਸ ਤੋਂ ਬਾਅਦ ਲਾਈਕ ਅੱਗੇ ਵੱਧਦੇ ਗਏ। ਬੇਸਿਕਲੀ ਆਪਾਂ ਗੱਲ ਕਰੀਏ, ਮੈਂ 4th ਕਲਾਸ ਤੋਂ ਜੁਆਇਨ ਕੀਤਾ ਸੀ ਉਹਨਾਂ ਕੋਲ, ਜਿਹੜੇ ਮੇਰੇ ਗੁਰੂ ਹੈ, ਮੇਰੇ ਗੁਰੂ ਸ਼੍ਰੀਮਤੀ ਅੰਜੂ ਮਿਗਲਾਨੀ ਜੀ, ਜਿਹੜੇ ਹਰਿਆਣਾ ਤੋਂ ਬਿਲੋਂਗ ਕਰਦੇ ਹਾਂ ਸ਼ਾਹਬਾਦ ਮਾਰਕੰਡਾ, ਜਿਨ੍ਹਾਂ ਨੇ ਮੈਨੂੰ ਇਸ ਫੀਲਡ 'ਚ ਲਾਈਕ ਕਹਿ ਸਕਦੇ ਹਾਂ ਆਪਾਂ ਸਪੋਰਟ ਕੀਤਾ, ਬਹੁਤ ਜ਼ਿਆਦਾ ਸਪੋਰਟ ਕੀਤਾ। ਉਹਨਾਂ ਦੇ ਬਿਨਾਂ ਮੈਂ ਕੁਝ ਨਹੀਂ ਹੈਗੀ, ਕਿ ਆਪਣੇ ਫੈਮਿਲੀ ਤੋਂ ਬਿਨਾਂ ਅਤੇ ਇੱਕ ਆਪਣੇ ਗੁਰੂ ਤੋਂ ਬਿਨਾਂ
2: ਜੀ।
3: ਇਹ ਜਿਹੜੀ ਕਲਾਸੀਕਲ ਫੋਰਮ ਹੈ ਨਾ, ਇਹਦੇ 'ਚ ਆਪਾਂ ਇਕੱਲਾ ਡਾਂਸ ਕਰਨਾ ਨਹੀਂ ਸਿੱਖਦੇ,
2: ਬਿਲਕੁਲ
3: ਇਹਦੇ 'ਚ ਆਪਾਂ ਸਾਨੂੰ ਰਹਿਣ ਸਹਿਣ ਦਾ, ਆਪਣੇ ਆਪ ਨੂੰ ਕਿੱਦਾਂ ਮੈਂਟੇਨ ਕਰਨਾ ਆ, ਉਹ ਸਾਰਾ ਕੁਝ ਉਹ ਸਾਨੂੰ ਆਪਣੇ ਆਪ ਹੀ ਆ ਜਾਂਦਾ ਹੈ। ਇਹ ਫੋਰਮ ਹੀ ਐਵੇਂ ਦੀ ਹੈ।
2: ਬਿਲਕੁਲ, ਇਹ ਬਿਲਕੁਲ ਐਸੀ ਫੋਰਮ ਹੈ ਜਿਹਦੇ 'ਚ ਤੁਸੀਂ ਪ੍ਰੋਪਰ ਆਪਣਾ ਪੁਰਾਣਾ ਜੋ ਟ੍ਰੈਡੀਸ਼ਨ ਹੈ ਨਾ, ਫਿਰ ਉਹ ਚਾਹੇ ਆਪਣੀ ਡਰੈਸਿੰਗ ਸੈਂਸ ਹੋਏ, ਆਪਣੇ

0: ਇਮੋਸ਼ਨ ਜ਼ੋਨ, ਆਪਣੇ ਐਕਸਪ੍ਰੈਸ਼ਨ ਜ਼ੋਨ, ਉਹ ਆਪਾਂ
1: ਹਾਂਜੀ
0: ਬਹੁਤ ਨਿਖਾਰ ਕੇ ਆਪਾਂ ਦਿਖਾ ਸਕਦੇ ਹਾਂ ਅਤੇ ਆਪਾਂ ਆਪਣੇ ਆਪ ਨੂੰ ਬਹੁਤ ਐਕਸਪ੍ਰੈਸ ਕਰ ਸਕਦੇ ਹਾਂ ਇਹਨਾਂ ਡਾਂਸ ਫੋਰਮਸ ਦੇ ਥਰੂ। ਡਾਂਸ ਚੀਜ਼ ਹੀ ਐਸੀ ਹੈ, ਮੈਨੂੰ ਲੱਗਦਾ ਕਿ ਤੁਸੀਂ ਕੁਛ ਵੀ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਹੋਏ ਨਾ, ਕਿਸੇ ਵੀ ਤਰ੍ਹਾਂ ਦਾ ਇਮੋਸ਼ਨ, ਉਹ ਤੁਸੀਂ ਥਰੂ ਡਾਂਸ ਐਕਸਪ੍ਰੈਸ ਕਰ ਸਕਦੇ ਹੋ।
1: ਈਵਨ ਕਿ ਆਪਾਂ ਆਪਣਾ ਸਟੱਡੀ ਦਾ ਸਟ੍ਰੈਸ ਵੀ ਕੱਢਣਾ ਹੋਵੇ ਨਾ, ਉਹ ਵੀ ਡਾਂਸ ਨਾਲ ਕੱਢ ਸਕਦੇ ਹਾਂ ਆਪਾਂ।
0: ਬਿਲਕੁਲ। ਅਤੇ ਜਿਵੇਂ ਤੁਸੀਂ ਕਹਿਣਾ ਕਿ ਮੈਂ ਛੋਟੇ ਹੁੰਦੇ ਤੋਂ ਹੀ ਸਟਾਰਟ ਕੀਤਾ ਸੀ, ਤੁਸੀਂ ਡਿਊਰਿੰਗ ਫੋਰਥ ਤੁਸੀਂ ਆਪਣਾ ਕਲਾਸੀਕਲੀ ਜਿਹੜੀ ਜਰਨੀ ਸੀ ਉਹ ਸਟਾਰਟ ਕਰਤੀ ਸੀ, ਤਾਂ ਆਪਣੀ ਸਟੱਡੀ ਨੂੰ ਅਤੇ ਡਾਂਸ ਫੀਲਡ ਨੂੰ, ਇਹਨਾਂ ਦੋਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਅਤੇ ਸਟਿਲ ਆਪਣੀ ਅਕੈਡਮਿਕਸ ਅੱਛੀ ਰੱਖਣਾ ਅਤੇ ਇਸ ਚੀਜ਼ ਨੂੰ ਵੀ ਪ੍ਰੋਪਰ ਟਾਈਮ ਦੇਣਾ, ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰੈਕਟਿਸ ਅਤੇ ਬਹੁਤ ਡਿਸਿਪਲਿਨ ਮੰਗਦਾ ਜੋ ਕਥਕ ਫੋਰਮ ਹੈ, ਤਾਂ ਉਹ ਤੁਸੀਂ ਕਿਵੇਂ ਮੈਨੇਜ ਕੀਤਾ?
1: ਐਕਚੁਲੀ ਮੇਰੇ ਘਰਦਿਆਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਵੀ ਮੈਂ ਲਾਈਕ ਇਸ ਲਾਈਨ 'ਚ ਮਤਲਬ ਡਾਂਸ ਸਿੱਖਾਂ। ਉਹਨਾਂ ਨੂੰ ਆ ਨਹੀਂ ਸੀ ਕਿ ਪ੍ਰੋਫੈਸ਼ਨ ਕਰੇ ਜਾਂ ਅੱਗੇ ਫਿਊਚਰ ਇਸ ਚੀਜ਼ 'ਚ ਬਣਾਏ, ਬਟ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਵੀ ਹਾਂ ਡਾਂਸ, ਕਿਉਂਕਿ ਨਾ ਮੈਂ ਸਕੂਲ 'ਚ ਮਤਲਬ ਹਰ ਇੱਕ ਐਕਟੀਵਿਟੀਜ਼ 'ਚ ਪਾਰਟੀਸਪੇਟ ਕਰਨਾ, ਚਾਹੇ ਉਹ ਥੀਏਟਰ ਹੋਵੇ, ਚਾਹੇ ਉਹ ਡਾਂਸ ਹੋਵੇ, ਚਾਹੇ ਐਕਟਿੰਗ ਹੋਵੇ, ਚਾਹੇ ਸਿੰਗਿੰਗ ਹੋਵੇ,
0: ਬਿਲਕੁਲ,
1: ਚਾਹੇ ਡਰਾਇੰਗ ਹੋਵੇ, ਕੁਝ ਵੀ। ਤਾਂ ਕਹਿੰਦੇ ਆ ਨਾ ਇੱਕ ਆਰਟਿਸਟ ਹੁੰਦਾ ਉਹ ਤਾਂ ਪੜ੍ਹਾਈ ਵੱਲ ਘੱਟ ਹੀ ਹੁੰਦਾ, ਜਿਹੜੇ ਆਰਟ ਹੈ ਸਕਿੱਲਸ ਹੈ ਉਹਨਾਂ ਵੱਲ ਜ਼ਿਆਦਾ ਹੁੰਦਾ। ਤਾਂ ਘਰਦਿਆਂ ਨੇ ਅਰਾਊਂਡ, ਮੈਂ 6th ਕਲਾਸ 'ਚ ਸੀ ਜਦੋਂ ਮੈਂ ਇੰਟਰਨੈਸ਼ਨਲ ਵੀ ਪਰਫੋਰਮ ਕਰ ਚੁੱਕੀ ਸੀ ਦੁਬਈ 'ਚ,
0: ਉਹ ਤਾਂ ਬਹੁਤ ਹੀ ਇੱਕ ਐਸੇ ਪ੍ਰਾਊਡ ਮੂਮੈਂਟ ਹੋਏਗੀ ਫੈਮਿਲੀ ਵਾਸਤੇ ਵੀ,
1: ਅਤੇ
0: ਇਨਫੈਕਟ ਐਜ਼ ਐਨ ਇੰਡੀਅਨ ਵੀ ਸਾਡੇ ਵਾਸਤੇ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਕੋਈ ਇੰਨੀ ਛੋਟਾ ਬੱਚਾ ਜੋ ਹੈ ਉਹ ਇੰਟਰਨੈਸ਼ਨਲ ਸਟੇਜ 'ਤੇ ਪਰਫੋਰਮ ਕਰ ਗਿਆ, ਉਹ ਵੀ ਇੱਕ ਇੰਨਾ ਟ੍ਰੈਡੀਸ਼ਨਲ ਫੋਰਮ ਜੋ ਕਥਕ ਹੈ ਬਹੁਤ ਹੀ ਪਿਓਰੈਸਟ ਫੋਰਮ ਹੈ।
1: ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਸਾਡੇ ਗ੍ਰੈਂਡ ਫਾਦਰ ਗ੍ਰੈਂਡ ਮਦਰ ਹੈ ਉਹਨਾਂ ਦਾ ਮਾਇੰਡ ਬਹੁਤ ਜ਼ਿਆਦਾ ਲਾਈਕ ਆਲ ਟਾਈਪ ਦਾ ਹੁੰਦਾ,
0: ਖਿਆਲਾਤ ਹੁੰਦੇ ਨੇ ਅਤੇ ਪੁਰਾਣੀ ਸੋਚ ਆਪਾਂ ਕਹਿ ਸਕਦੇ ਹਾਂ।
1: ਤਾਂ ਤੁਸੀਂ ਮੰਨੋਗੇ ਮੇਰੇ ਘਰ ਦੇ ਉਹਨਾਂ ਤੋਂ ਵੀ ਛੁੱਪ ਛੁੱਪ ਕੇ ਮੈਨੂੰ ਕਦੇ ਕਦੇ ਡਾਂਸ ਕਲਾਸ 'ਤੇ ਭੇਜਦੇ ਸੀ, ਫਿਰ ਜਦੋਂ ਮੈਂ ਇੱਦਾਂ ਇੰਟਰਨੈਸ਼ਨਲ ਨੈਸ਼ਨਲ ਪਰਫੋਰਮ ਕੀਤਾ ਦੁਬਈ 'ਚ ਜਿੱਤੀ ਪੁਣੇ 'ਚ ਜਿੱਤੀ, ਤਾਂ ਉਹਨਾਂ ਨੂੰ ਜਦੋਂ ਦੱਸਿਆ ਵੀ ਐਵੇਂ ਐਵੇਂ ਉਹਨਾਂ ਦੀ ਮੂਵਮੈਂਟ ਤੁਸੀਂ ਸੋਚੋ ਕਿੱਦਾਂ ਹੋਏਗੀ
0: ਜੀ।
1: ਤਾਂ ਇਹ ਮਤਲਬ ਜਿਹੜਾ ਮੇਰੇ ਲਈ ਇੱਕ ਜਿਹੜਾ ਡਾਂਸ ਫੋਰਮ ਹੈ ਨਾ, ਮੇਰੀ ਸਕਿੱਲ ਆ, ਆਹ ਮੇਰੇ ਲਈ ਸਾਰਾ ਕੁਛ ਆ।
0: ਬਿਲਕੁਲ, ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਕਿਸੇ ਵੀ ਸਕਿੱਲ ਨੂੰ, ਆਪਣੇ ਆਰਟ ਨੂੰ ਜਦੋਂ ਆਪਾਂ ਪੂਜਣ ਲੱਗ ਜਾਈਏ, ਆਪਾਂ ਉਹਦੀ ਪੂਜਾ ਕਰੀਏ, ਤਾਂ ਕੋਈ ਐਸੀ ਚੀਜ਼ ਨਹੀਂ ਹੈ ਜੋ ਆਪਾਂ ਨੂੰ ਸਕਸੈਸਫੁਲ ਹੋਣ 'ਚ ਰੋਕ ਸਕੇ। ਜਾਂ ਆਪਾਂ ਮੰਨਦੇ ਹਾਂ ਕਿ ਡਿਸਿਪਲਿਨ, ਪ੍ਰੈਕਟਿਸ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਆਪਣੇ ਆਪ 'ਤੇ ਵਿਸ਼ਵਾਸ, ਆਪਣੇ ਪੇਰੈਂਟਸ ਦਾ ਟਰੱਸਟ ਜਾਂ ਆਪਣੇ ਗੁਰੂ ਦਾ ਟਰੱਸਟ ਬਹੁਤ ਜ਼ਿਆਦਾ ਮੈਟਰ ਕਰਦਾ।
1: ਉਹ ਤਾਂ ਹੈ ਹੀ ਹੈ, ਗੁਰੂ ਅਤੇ ਪੇਰੈਂਟਸ ਸਭ ਤੋਂ ਇੰਪੋਰਟੈਂਟ ਹੁੰਦੇ ਆ ਲਾਈਫ 'ਚ। ਗੁਰੂ ਨਾ ਮਿਲੇ ਤਾਂ ਆਪਾਂ ਅੱਗੇ ਹੀ ਨਹੀਂ ਵੱਧ ਸਕਦੇ,
0: ਬਿਲਕੁਲ,
1: ਪੇਰੈਂਟਸ ਬਿਨਾਂ ਤਾਂ ਚਲੋ ਆਪਾਂ ਕੁਝ ਹੈ ਹੀ ਨਹੀਂ,
0: ਬਿਲਕੁਲ,
1: ਠੀਕ ਹੈ ਨਾ। ਤਾਂ ਮਤਲਬ ਜਿਹੜੀ ਇਹ ਲਾਈਨ ਹੈ ਨਾ, ਤੁਸੀਂ ਮੰਨੋਗੇ ਮੈਂ ਸਕੂਲ 'ਚ ਵੀ ਮਤਲਬ ਟੀਚਰਸ ਮੈਨੂੰ ਲਾਈਕ ਇੱਦਾਂ ਕਹਿੰਦੇ ਸੀ ਵੀ ਸਟੱਡੀ 'ਚ ਤਾਂ ਤੁਹਾਡੀ ਗੁੜੀਆ ਹੈ ਹੀ ਨਹੀਂ ਕੁਝ, ਜਦੋਂ ਦੇਖੋ ਡਾਂਸ ਡਾਂਸ ਡਾਂਸ ਡਾਂਸ ਡਾਂਸ, ਸਟੱਡੀ ਵਾਲਿਆਂ ਨੂੰ ਬਾਅਦ 'ਚੋਂ ਵੇਖਦੇ ਹਾਂ, ਜਿਹੜੇ ਸਾਡੇ ਵਾਲੇ ਹੁੰਦੇ ਪਹਿਲਾਂ ਹੀ ਵੀ ਕਨਿਸ਼ਕਾ ਤੁਸੀਂ ਆਇਓ, ਇੱਦਾਂ ਹੁੰਦਾ, ਮਤਲਬ ਨਾ ਵੱਖਰਾ ਹੀ ਸਾਡੇ ਲਈ ਨਾ ਵੱਖਰੀ ਰਿਸਪੈਕਟ ਹੁੰਦੀ ਹੈ।
0: ਹੁਣ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਆਪਾਂ ਸਕੂਲ ਜਾਈਏ ਨਾ, ਆਪਾਂ ਐਲੂਮਨਾਈ ਬਣ ਜਾਂਦੇ ਆਪਣੇ ਸਕੂਲਸ ਦੇ, ਤਾਂ ਵੈਸੇ ਵੀ ਸਕੂਲ ਟੀਚਰਸ ਨੂੰ ਜਾਂ ਪੁਰਾਣੇ ਜਿਹੜੇ ਆਪਣੇ ਜੂਨੀਅਰਸ ਹੈ ਉਹਨਾਂ ਬੱਚਿਆਂ ਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ ਕਿ ਸਾਡੇ ਇਹ ਦੀਦੀ ਆ ਰਹੇ ਹੈ ਜਾਂ ਇਹ ਭਈਆ ਆ ਰਹੇ ਹੈ। ਤਾਂ ਮੈਂ ਮੰਨਦੀ ਹਾਂ ਜਦੋਂ ਆਪਾਂ ਸਕੂਲ 'ਚ ਹੁੰਦੇ ਹਾਂ ਨਾ, ਤਾਂ ਸਟੱਡੀ ਵੱਲ ਧਿਆਨ ਦਿੰਦੇ ਹੋਏ ਵੀ ਨਾਲ ਦੀ ਨਾਲ ਆਪਾਂ ਜਦੋਂ ਆਪਾਂ ਦੂਸਰੀ ਐਕਟੀਵਿਟੀਜ਼ ਵੱਲ ਵੀ ਧਿਆਨ ਦਿੰਦੇ ਹਾਂ, ਕਿਉਂਕਿ ਜਿਹੜਾ ਅੱਜ ਦਾ ਟਾਈਮ ਹੈ ਨਾ, ਆਪਾਂ ਮੰਨਦੇ ਹਾਂ ਕਿ ਜੈਨਜੀ ਜਨਰੇਸ਼ਨਸ ਆ ਰਹੇ ਹੈ ਜਾਂ ਪੁਰਾਣੀ ਵੀ ਜੋ ਜਨਰੇਸ਼ਨ ਸੀ ਮਿਲੇਨੀਅਲ ਐਂਡ ਆਲ, ਤਾਂ ਉਹਨਾਂ 'ਚ ਵੀ ਅੱਜ ਦੇ ਟਾਈਮ 'ਤੇ ਵੀ ਜਿੰਨੇ ਵੀ ਬੱਚੇ ਹੈ ਤਾਂ ਉਹਨਾਂ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਨਾ, ਅੱਜ ਕੱਲ੍ਹ ਬਹੁਤ ਜ਼ਿਆਦਾ ਮੇਨ ਅਤੇ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ, ਕਿਉਂਕਿ ਵਿਦਾਊਟ ਸਕਿੱਲਸ ਆਪਾਂ ਦੇਖਿਆ ਜਾਏ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਫਿਰ ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਸਕਿੱਲ ਹੋਏ। ਤਾਂ ਜਦੋਂ ਆਪਾਂ ਸਕੂਲ 'ਚ ਪਰਫੋਰਮ ਕਰਦੇ ਹਾਂ ਨਾ, ਫਿਰ ਉਹ ਡਾਂਸ ਹੋਏ, ਮਿਊਜ਼ਿਕ ਹੋਏ ਜਾਂ ਕੋਈ ਵੀ ਕਿਸੇ ਵੀ ਤਰੀਕੇ ਦੀ ਚੀਜ਼ਾਂ ਹੋਣ, ਚਾਹੇ ਆਪਾਂ ਕਹਿੰਦੇ ਨਾ ਕਿ ਆਪਾਂ ਆਰਟ ਬਣਾਉਣਾ ਜਾਂ ਕੁਛ ਕਰਨਾ, ਤਾਂ ਆਪਾਂ ਉਹਨਾਂ ਚੀਜ਼ਾਂ 'ਚ ਵੀ ਧਿਆਨ ਦਿੰਦੇ ਹਾਂ।
1: ਇਹ ਫੋਰਮ ਹੀ ਐਵੇਂ ਦੀ ਹੈ ਵੀ ਲਾਈਕ ਆਪਾਂ ਸਕੂਲ ਮਤਲਬ ਨਾ ਟੀਚਰਸ ਨਾਲ ਇੰਨਾ ਜ਼ਿਆਦਾ ਅਟੈਚਮੈਂਟ, ਈਵਨ ਕਿ ਪ੍ਰਿੰਸੀਪਲ ਨਾਲ ਵੀ ਇੰਨੀ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ ਮਤਲਬ ਡਾਂਸ ਦੇ ਕਰਕੇ ਵੀ, ਹਾਂ ਸਪੈਸ਼ਲੀ ਲਾਈਕ ਕੋਈ ਪ੍ਰੋਗਰਾਮ ਹੋਵੇ ਇਸ ਕਲਾਸ 'ਚ ਕਨਿਸ਼ਕਾ, ਲਾਈਕ ਨਾ ਉਹਨਾਂ ਨੂੰ ਵੀ ਪਤਾ ਵੀ ਹੁਣ ਤਾਂ ਬੱਚਾ ਪੱਕਾ ਹੋ ਗਿਆ।
0: ਬਿਲਕੁਲ, ਆਪਾਂ ਕਹਿੰਦੇ ਨਾ ਕਿ ਜੋ ਸਟਰਗਲ ਹੁੰਦਾ ਨਾ, ਜਦ ਤੱਕ ਆਪਾਂ ਕੁਛ ਅਚੀਵ ਨਹੀਂ ਕਰ ਲੈਂਦੇ ਬਸ ਉਦੋਂ ਤੱਕ ਦਾ ਸਟਰਗਲ ਹੁੰਦਾ, ਉਸ ਤੋਂ ਬਾਅਦ ਜਦੋਂ ਇੱਕ ਵਾਰ ਨਾਮ ਬਣ ਜੇ ਨਾ ਤਾਂ ਉਸ ਤੋਂ ਬਾਅਦ ਸਭ ਈਜ਼ੀ ਲੱਗਣ ਲੱਗ ਜਾਂਦਾ, ਅਤੇ ਜਿਹੜੇ ਲੋਕ ਆਪਾਂ ਨੂੰ ਕਹਿੰਦੇ ਆ ਨਾ ਜਾਂ ਆਪਣੇ 'ਤੇ ਟਰੱਸਟ ਵੀ ਨਹੀਂ ਕਰਦੇ ਕਿ ਹਾਂ ਅਗਰ ਇਹ ਕੁਛ ਕਰ ਵੀ ਲਏਗੀ ਤਾਂ ਕੀ ਹੋ ਗਿਆ, ਇਹ ਕੋਈ ਡਾਂਸ ਫੋਰਮ ਥੋੜ੍ਹੀ ਆ ਜਾਂ ਇਹਦੇ 'ਚ ਆਪਾਂ ਪ੍ਰੋਫੈਸ਼ਨ ਨਹੀਂ ਬਿਲਡ ਕਰ ਸਕਦੇ। ਤਾਂ ਜਦੋਂ ਅਚੀਵਮੈਂਟ ਮਿਲੇ ਨਾ ਜਾਂ ਆਪਾਂ ਸਕਸੈਸਫੁਲ ਹੋ ਜਾਈਏ ਨਾ, ਤਾਂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਐਵੇਂ ਲੱਗਦੇ ਕਿ ਅਰੇ ਇਹ ਤਾਂ ਵਰਥ ਇਟ ਸੀ। ਜਦੋਂ ਵੀ ਤੁਸੀਂ ਸਟੇਜ 'ਤੇ ਪਰਫੋਰਮ ਕਰਦੇ ਹੋ ਉਹ ਫੀਲਿੰਗ ਕੀ ਹੁੰਦੀ ਹੈ, ਉਸ ਮੂਮੈਂਟ 'ਤੇ ਕੀ ਫੀਲ ਕਰਦੇ ਹੋ?
1: ਉਹ ਫੀਲਿੰਗ ਜਿਹੜੀ ਹੁੰਦੀ ਹੈ ਨਾ ਬਹੁਤ ਹੀ ਸਪੈਸ਼ਲ ਹੁੰਦੀ ਹੈ
0: ਜੀ,
1: ਬਿਕੋਜ਼ ਉਹ ਕਿਸ

0: ਬਹੁਤ ਜ਼ਿਆਦਾ ਨਰਵਸ ਹੁੰਦੇ ਹਾਂ, ਹੱਥ ਪੈਰ ਸਾਡੇ ਕੰਬਦੇ ਹੁੰਦੇ ਆ ਪੂਰੇ, ਵੀ ਕੀ ਹੋਏਗਾ ਕੀ ਹੋਏਗਾ। ਫਿਰ ਜਿਹੜੇ ਸਾਡੇ ਗੁਰੂ ਹੁੰਦੇ ਆ ਸਾਡੇ ਕੋਲ, ਉਹ ਇੱਕ ਹੀ ਗੱਲ ਕਹਿੰਦੇ ਆ, ਕੋਈ ਨਾ ਇੱਕ ਵਾਰੀ ਚੜ੍ਹ ਜਾਓ ਸਟੇਜ 'ਤੇ, ਜੋ ਹੁੰਦਾ ਕਰੀ ਜਾਓ,
1: ਬਿਲਕੁਲ
0: ਬਸ ਉੱਤੇ ਵਾਲੇ 'ਤੇ ਛੱਡ ਦਿਉ, ਸਾਰਾ ਕੁਝ ਵਧੀਆ ਹੋਏਗਾ। ਬਸ ਫਿਰ ਨਹੀਂ ਪਤਾ ਹੁੰਦਾ ਵੀ ਕੀ ਚੱਲਦਾ ਪਿਆ ਕੀ ਨਹੀਂ, ਆਪਣੇ ਵੱਲੋਂ 100% ਦਿਉ ਅਤੇ ਵਧੀਆ ਕਰੋ।
2: ਤਾਂ ਜੇ ਆਪਾਂ ਕੱਥਕ ਦੀ ਗੱਲ ਕਰੀਏ ਤਾਂ ਕਲਾਸੀਕਲ ਦੇ ਵਿੱਚ ਕੱਥਕ ਇੱਕ ਫੋਰਮ ਹੈ ਜਾਂ ਕਲਾਸੀਕਲ ਨੂੰ ਹੀ ਆਪਾਂ ਕੱਥਕ ਕਹਿੰਦੇ ਹਾਂ? ਕਿਉਂਕਿ ਇਹ ਜੋ ਕਨਫਿਊਜ਼ਨ ਹੈ ਨਾ, ਇਹ ਬਹੁਤ ਜ਼ਿਆਦਾ ਰਹਿੰਦੀ ਹੈ ਯੰਗਸਟਰਸ ਦੇ ਵਿੱਚ ਵੀ ਜਾਂ ਆਪਾਂ ਪੇਰੈਂਟਸ ਨਾਲ ਵੀ ਗੱਲ ਕਰੀਏ, ਕਿਉਂਕਿ ਇਹਨਾਂ ਚੀਜ਼ਾਂ ਦੀ ਜੋ ਨੌਲੇਜ ਹੈ ਨਾ, ਆਪਾਂ ਜਦੋਂ ਟ੍ਰੈਡੀਸ਼ਨਲੀ ਇਹਨਾਂ ਚੀਜ਼ਾਂ 'ਚ ਆਉਂਦੇ ਹਾਂ ਜਾਂ ਇਹਨਾਂ ਚੀਜ਼ਾਂ ਬਾਰੇ ਸਟੱਡੀ ਕਰਦੇ ਹਾਂ ਤਾਂ ਹੀ ਮਿਲਦੀ ਹੈ।

0: ਕਥਕ ਦੀ ਗੱਲ ਕਰੀਏ ਤਾਂ ਕਲਾਸੀਕਲ ਦੇ ਵਿੱਚ ਕਥਕ ਇੱਕ ਫੋਰਮ ਹੈ ਜਾਂ ਕਲਾਸੀਕਲ ਨੂੰ ਹੀ ਆਪਾਂ ਕਥਕ ਕਹਿੰਦੇ ਹਾਂ? ਕਿਉਂਕਿ ਇਹ ਜੋ ਕਨਫਿਊਜ਼ਨ ਹੈ ਨਾ, ਇਹ ਬਹੁਤ ਜ਼ਿਆਦਾ ਰਹਿੰਦੀ ਹੈ ਯੰਗਸਟਰਸ ਦੇ ਵਿੱਚ ਵੀ ਜਾਂ ਆਪਾਂ ਪੇਰੈਂਟਸ ਨਾਲ ਵੀ ਗੱਲ ਕਰੀਏ, ਕਿਉਂਕਿ ਇਹਨਾਂ ਚੀਜ਼ਾਂ ਦੀ ਜੋ ਨੌਲੇਜ ਹੈ ਨਾ, ਆਪਾਂ ਜਦੋਂ ਟ੍ਰੈਡੀਸ਼ਨਲੀ ਇਹਨਾਂ ਚੀਜ਼ਾਂ 'ਚ ਆਉਂਦੇ ਹਾਂ ਜਾਂ ਇਹਨਾਂ ਚੀਜ਼ਾਂ ਬਾਰੇ ਸਟੱਡੀ ਕਰਦੇ ਹਾਂ ਤਾਂ ਹੀ ਮਿਲਦੀ ਹੈ। ਅਤੇ ਤੁਸੀਂ ਸਾਡੇ ਯੰਗਸਟਰਸ ਨੂੰ, ਜਿਹੜੇ ਸਾਡੇ ਲਿਸਨਰਸ ਨੇ, ਉਹਨਾਂ ਨੂੰ ਇਸ ਚੀਜ਼ ਦਾ ਥੋੜ੍ਹਾ ਬਰੀਫ ਕਰੋ।
1: ਕਲਾਸੀਕਲ ਦੇ ਅਰਾਊਂਡ 9 ਪਾਰਟਸ ਹੁੰਦੇ ਹੈ,
0: ਓਕੇ,
1: ਲਾਈਕ 8 ਜਾਂ 9 ਹੁੰਦੇ ਹੈ, ਠੀਕ ਹੈ। ਤਾਂ ਲਾਈਕ ਲਗਾ ਲਓ ਭਰਤਨਾਟਿਅਮ, ਜਿਹਨਾਂ 'ਚ ਇੱਕ ਕਥਕ ਵੀ ਹੋ ਗਿਆ, ਓਡੀਸੀ ਡਾਂਸ, ਕੁਚੀਪੁੜੀ, ਭਰਤਨਾਟਿਅਮ, ਮਨੀਪੁਰੀ,
0: ਬੇਸਿਕਲੀ ਕਲਾਸੀਕਲ ਦੇ ਅੰਡਰ ਵੀ ਟ੍ਰੈਡੀਸ਼ਨਲ 9 ਟਾਈਪਸ ਆਫ ਡਾਂਸ।
1: ਹਾਂਜੀ ਹਾਂਜੀ,
0: ਠੀਕ ਹੈ। ਤਾਂ ਉਹਦੇ 'ਚੋਂ ਜਿਹੜੀ ਕਥਕ ਹੈ ਉਹ ਵਨ ਆਫ ਅ ਕਲਾਸੀਕਲ ਫੋਰਮ ਹੈ, ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਟ੍ਰੈਡੀਸ਼ਨਲ ਪਿਓਰੈਸਟ ਫੋਰਮ ਆਫ ਡਾਂਸ ਹੋ, ਆਪਾਂ ਮੰਨਦੇ ਹਾਂ। ਤਾਂ ਆਪਾਂ ਗੱਲ ਕਰ ਰਹੇ ਸੀ ਕਥਕ ਦੀ, ਜਿਵੇਂ ਕਿ ਤੁਸੀਂ ਦੱਸਿਆ ਕਿ ਇਹਦੇ 'ਚ ਡਿਫਰੈਂਟ ਟਾਈਪਸ ਆਫ ਫੋਰਮਸ ਹੁੰਦੇ ਆ, ਅਤੇ ਕਲਾਸੀਕਲ ਵਨ ਆਫ ਅ ਫੋਰਮ ਹੈ ਇਹਦੇ ਟ੍ਰੈਡੀਸ਼ਨਲ। ਤਾਂ ਜਿਵੇਂ ਕਿ ਹੁਣੇ ਤੁਸੀਂ ਦੱਸ ਰਹੇ ਸੀ ਕਿ ਜਦੋਂ ਆਪਾਂ ਕਲਾਸੀਕਲ ਡਾਂਸ ਤੁਸੀਂ ਚੂਜ਼ ਕਰਿਆ ਕਿ ਮੈਂ ਕਲਾਸੀਕਲ 'ਚ ਅੱਗੇ ਜਾਣਾ ਹੈ ਜਾਂ ਮੈਂ ਕਥਕ ਚੂਜ਼ ਕਰਨੀ ਹੈ, ਅਤੇ ਜਦੋਂ ਤੁਸੀਂ ਹੌਲੀ ਹੌਲੀ ਇਹਦੀ ਪ੍ਰੈਕਟਿਸ ਕਰਦੇ ਸੀ ਜਾਂ ਫਿਰ ਜਦੋਂ ਤੁਹਾਡਾ ਇੰਟਰਸਟ ਬਿਲਡ ਹੋਣਾ ਸ਼ੁਰੂ ਹੋਇਆ, ਤਾਂ ਜਿਵੇਂ ਜਿਵੇਂ ਹਾਇਰ ਕਲਾਸਿਸ 'ਚ ਜਾਂਦੇ ਹਾਂ ਨਾ, ਉਵੇਂ ਉਵੇਂ ਸਟੱਡੀ ਵੱਲ ਇੰਟਰਸਟ ਜ਼ਿਆਦਾ ਹੋ ਕੇ ਨਾ, ਜਾਂ ਪੇਰੈਂਟਸ ਦਾ ਵੀ ਜਿਹੜਾ ਫੋਕਸ ਹੁੰਦਾ ਜਾਂ ਆਪਾਂ ਨੂੰ ਫੋਰਸ ਕਰਦੇ ਹੈ ਕਿ ਤੁਸੀਂ ਸਟੱਡੀ ਵਾਲੀ ਜਿਹੜੀ ਫੀਲਡ ਹੈ ਇਹਦੇ ਵੱਲ ਜਾ ਕੇ ਆਪਣੀ ਜਿਹੜਾ ਆਰਟ ਹੈ ਉਹਨੂੰ ਥੋੜ੍ਹਾ ਨਿਗਲੈਕਟ ਕਰਨਾ ਸਟਾਰਟ ਕਰ ਦਿੰਦੇ, ਤਾਂ ਉਹ ਜਿਹੜਾ ਪੀਰੀਅਡ ਸੀ, ਉਹ ਟਾਈਮ ਪੀਰੀਅਡ ਸੀ 10th ਵਾਲਾ ਜਾਂ +1 +2 ਵਾਲਾ, ਬਹੁਤ ਕਰੂਸ਼ੀਅਲ ਹੁੰਦਾ ਕਿਸੇ ਵੀ ਬੱਚੇ ਵਾਸਤੇ। ਕਿਉਂਕਿ ਆਪਾਂ ਕਹਿ ਦਿੰਦੇ ਹਾਂ ਬੋਰਡਸ ਹੈ ਜਾਂ ਹੁਣ ਟਾਈਮ ਹੈ ਕਿ ਆਪਾਂ ਸਭ ਕੁਛ, ਸਾਰੀ ਐਕਟੀਵਿਟੀਜ਼ ਛੱਡ ਕੇ ਆਪਾਂ ਪ੍ਰੋਪਰ ਸਟੱਡੀ 'ਚ ਫੋਕਸ ਕਰੀਏ, ਅਤੇ ਆਪਾਂ ਕੋਈ ਐਸੀ ਫੀਲਡ ਚੂਜ਼ ਕਰੀਏ ਕਿ ਪੁਰਾਣੇ ਸਟੀਰੀਓਟਾਈਪਸ ਵੀ ਹੈ ਕਿ ਬੱਚਾ ਬਣੇਗਾ ਡਾਕਟਰ ਇੰਜੀਨੀਅਰ ਤਾਂ ਹੀ ਲਾਈਫ ਸਟੇਬਲ ਹੈ, ਵਰਨਾ ਲਾਈਫ ਸਟੇਬਲ ਨਹੀਂ ਹੋ ਸਕਦੀ। ਤਾਂ ਉਹ ਮੂਮੈਂਟ ਕਿਵੇਂ ਦੇ ਸੀ?
1: ਨਹੀਂ, ਆਪਾਂ ਕਹਿ ਸਕਦੇ ਹਾਂ ਸਟੱਡੀ ਵੀ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਟ ਸਕਿੱਲ ਵੀ ਸਾਡੇ ਲਈ ਓਨੀ ਜ਼ਿਆਦਾ ਇੰਪੋਰਟੈਂਟ ਹੈ।
0: ਬਿਲਕੁਲ,
1: ਬਿਕੋਜ਼ ਸਟੱਡੀ ਕਰਕੇ ਬੰਦਾ ਉਹ ਕੁਝ ਨਹੀਂ ਕਰ ਸਕਦਾ ਜਿੰਨਾ ਉਹ ਸਕਿੱਲ ਦੇ ਮਤਲਬ ਰਾਹੀਂ ਕਰ ਸਕਦਾ ਹੈ।
0: ਬਿਲਕੁਲ
1: ਹਾਸਿਲ, ਠੀਕ ਹੈ ਨਾ। ਤਾਂ ਆਹੀ ਗੱਲ ਆ, ਮੈਂ 10th ਅਤੇ +2 ਚ ਮੈਂ ਆਪਣੇ ਮਤਲਬ ਪੜ੍ਹਾਈ ਨੂੰ ਅਤੇ ਆਪਣੀ ਸਟੱਡੀ ਨੂੰ ਅਤੇ ਆਪਣੇ ਡਾਂਸ ਨੂੰ ਦੋਨੋਂ ਨੂੰ ਮੇਨਟੇਨ ਕਰਕੇ ਰੱਖਿਆ। ਮੈਂ ਬਹੁਤ ਹੀ ਐਵਰੇਜ ਸਟੂਡੈਂਟ ਸੀ, ਘਰਦਿਆਂ ਨੂੰ ਪਹਿਲਾਂ ਹੀ ਪਤਾ ਸੀ ਵੀ ਹੈ ਨਹੀਂ ਇੰਨਾ ਸਟੱਡੀ ਵੱਲ ਧਿਆਨ
0: ਜੀ,
1: ਉਹੀ ਉਹਨਾਂ ਨੇ ਵੀ ਮਤਲਬ ਇੰਨਾ ਜ਼ਿਆਦਾ ਫੋਰਸ ਨਹੀਂ ਕੀਤਾ ਸਟੱਡੀ ਲਈ, ਕਦੇ ਵੀ ਇੰਨਾ ਜ਼ਿਆਦਾ ਜ਼ੋਰ ਪਾਇਆ ਹੀ ਨਹੀਂ ਦਿਮਾਗ 'ਤੇ ਵੀ ਸਟੱਡੀ ਸਟੱਡੀ ਸਟੱਡੀ। ਉਹਨਾਂ ਨੂੰ ਆਹੀ ਹੁੰਦਾ ਸੀ ਵੀ ਹਾਂ ਜੋ ਕਰਦੀ ਹੈ ਠੀਕ ਹੈ, ਬਿਕੋਜ਼ ਪਤਾ ਹੈ ਨਾ ਕਿ ਸਕਿੱਲ ਤਾਂ ਹੈ ਉਹਦੇ ਕੋਲ, ਇੱਕ ਸਕਿੱਲ ਤਾਂ ਹੈਗੀ ਹੈ ਨਾ।
0: ਤਾਂ ਕਨਿਸ਼ਕਾ, ਜਿਵੇਂ ਤੁਸੀਂ ਸਾਨੂੰ ਦੱਸਿਆ ਕਿ ਕਲਾਸੀਕਲ ਦੇ ਵਿੱਚ ਵੀ ਡਿਫਰੈਂਟ ਫੋਰਮਸ ਹੈ, ਤਾਂ ਕਥਕ ਦੇ ਵਿੱਚ ਵੀ ਜਿਵੇਂ ਆਪਾਂ ਸੁਣਦੇ ਹਾਂ ਕਿ ਰਸ ਹੁੰਦੇ ਹੈ ਜਾਂ ਘਰਾਨੇ ਹੁੰਦੇ ਹੈ,
1: ਹਾਂਜੀ ਹਾਂਜੀ,
0: ਤਾਂ ਆਪਾਂ ਸੁਣਦੇ ਹਾਂ ਮਿਊਜ਼ਿਕ ਦੇ ਵਿੱਚ ਵੀ ਹੁੰਦੇ ਨੇ ਜਾਂ ਬਾਕੀ ਮਿਊਜ਼ਿਕ ਅਤੇ ਡਾਂਸ ਜੋ ਵੀ ਟ੍ਰੈਡੀਸ਼ਨਲ ਹੈ ਨਾ, ਇਹਨਾਂ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਘਰਾਨੇ ਹੁੰਦੇ ਨੇ। ਤਾਂ ਕਲਾਸੀਕਲ ਡਾਂਸ ਦੇ ਵਿੱਚ ਵੀ ਕੁਝ ਘਰਾਨੇ ਜਾਂ ਐਵੇਂ ਕੋਈ ਰਸ ਦਾ ਹੈ ਕੋਈ ਇਹਨਾਂ ਦੀ ਸਟੱਡੀ ਦੇ ਵਿੱਚ?
1: ਬੇਸਿਕਲੀ ਕਲਾਸੀਕਲ ਡਾਂਸ ਜਿਹੜਾ ਕਥਕ ਡਾਂਸ ਹੈ
0: ਜੀ,
1: ਉਹਦੇ 3 ਘਰਾਣੇ ਹੁੰਦੇ ਆ
0: ਜੀ,
1: ਇੱਕ ਜੈਪੁਰ, ਬਨਾਰਸ ਅਤੇ ਲਖਨਊ। ਬੇਸਿਕਲੀ ਮੈਂ ਜੈਪੁਰ ਘਰਾਣੇ ਤੋਂ ਹਾਂ। ਔਰ ਰਸ ਦੇ ਬਾਰੇ ਤੁਸੀਂ ਗੱਲ ਕੀਤੀ ਹੈ, ਰਸ ਵੀ ਹੁੰਦੇ ਆ, ਬਹੁਤ ਸਾਰੇ ਰਸ ਹੁੰਦੇ ਆ ਇਹਦੇ 'ਚ, ਲਾਈਕ ਸ਼ਿੰਗਾਰ ਰਸ, ਸ਼ਾਂਤ ਰਸ।
0: ਤਾਂ ਜਿਵੇਂ ਕਲਾਸੀਕਲ ਦੀ ਇੱਕ ਪ੍ਰੋਪਰ ਸਟੱਡੀ ਹੈ, ਕਥਕ ਦੀ ਪ੍ਰੋਪਰ ਸਟੱਡੀ ਹੁੰਦੀ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਕਿਸੇ ਵੀ ਪ੍ਰੋਫੈਸ਼ਨ ਨੂੰ ਆਪਾਂ ਪਰਜ਼ਿਊ ਕਰਨਾ ਹੋਏ, ਅੱਗੇ ਜਾ ਕੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੋ ਡਿਗਰੀਜ਼ ਮੰਨੀ ਜਾਂਦੀਆਂ ਜਾਂ ਕਲਾਸਿਸ ਮੰਨੀ ਜਾਂਦੀਆਂ। ਹੁਣ ਆਪਾਂ ਸਟੱਡੀ ਕਰਦੇ ਹਾਂ ਤਾਂ ਫਸਟ, ਸੈਕਿੰਡ, ਥਰਡ ਐਵੇਂ ਕਲਾਸ ਬਾਏ ਕਲਾਸ ਆਪਾਂ ਸਿੱਖਦੇ ਹਾਂ, ਤਾਂ ਇਹਦੇ ਵਿੱਚ ਵੀ ਕੁਝ ਕਲਾਸਿਸ ਹੁੰਦੀਆਂ ਜਾਂ ਡਿਗਰੀਜ਼ ਹੁੰਦੀਆਂ ਸਪੈਸ਼ਲ?
1: ਹਾਂਜੀ, ਇਹਦੇ 'ਚ ਡਿਗਰੀਜ਼ ਵੀ ਹੁੰਦੀ ਆ, ਇਹ PhD ਤੱਕ ਕੀਤੀ ਜਾਂਦੀ ਹੈ, ਲਾਈਕ ਬੈਚਲਰਸ, ਉਸ ਤੋਂ ਬਾਅਦ MA, ਉਸ ਤੋਂ ਬਾਅਦ PhD। ਤਾਂ ਉਸ ਤੋਂ ਪਹਿਲੇ ਵੀ ਪ੍ਰਭਾਕਰ ਹੁੰਦੀ ਹੈ ਜਿਹਦੇ 'ਚ ਲਾਈਕ ਆਪਾਂ ਕਹਿ ਸਕਦੇ ਹਾਂ ਕੋਰਸ ਹੁੰਦਾ,
0: ਓਕੇ,
1: ਉਹ BA ਦੇ ਇਕੁਅਲੀ ਹੁੰਦਾ, ਲਾਈਕ ਜਿੰਨਾ ਆਪਾਂ ਨੂੰ BA 'ਚ ਕਰਾਉਂਦੇ ਹਾਂ ਉਹੀ ਆਪਾਂ ਪ੍ਰਭਾਕਰ ਕਰਕੇ ਮਤਲਬ ਸਾਨੂੰ ਉਹਦੇ ਬਾਰੇ ਨੌਲੇਜ ਪਤਾ ਚੱਲ ਜਾਂਦੀ ਹੈ
0: ਜੀ। ਬੇਸਿਕਲੀ ਆਪਾਂ ਗੱਲ ਕਰ ਰਹੇ ਸੀ ਰਸ ਦੀ ਜਾਂ ਆਪਣੇ ਜਿਹੜੇ ਘਰਾਨੇ ਹੁੰਦੇ ਆ ਉਹਨਾਂ ਦੀ, ਤੁਸੀਂ ਦੱਸਿਆ ਕਿ ਤੁਸੀਂ ਜੈਪੁਰ ਘਰਾਨੇ ਤੋਂ ਬਿਲੋਂਗ ਕਰਦੇ,
1: ਹਾਂਜੀ,
0: ਅਤੇ ਰਸ ਵੀ ਹੁੰਦੇ ਨੇ ਇਹਦੇ 'ਚ, ਤਾਂ ਆਪਾਂ ਉਹਨਾਂ ਦੀ ਸਟੱਡੀ ਕਰਦੇ ਹਾਂ ਜਾਂ ਜੋ ਵੀ ਆਪਾਂ ਉਹਨਾਂ ਨੂੰ ਸਿੱਖ ਕੇ ਆਪਾਂ ਉਹਨਾਂ ਦੀ ਪ੍ਰੈਕਟਿਸ ਕਰਦੇ ਹਾਂ, ਤਾਂ ਕਿਹੜਾ ਐਸਾ ਰਸ ਹੈ ਜਾਂ ਕਿਹੜੀ ਐਸਾ ਡਾਂਸ ਸਟੈਪ ਆਪਾਂ ਕਹਿ ਸਕਦੇ ਹਾਂ ਜਾਂ ਕਿਹੜੀ ਐਸੀ ਪਰਫੋਰਮੈਂਸ ਹੈ ਜਦੋਂ ਤੁਸੀਂ ਉਹ ਪਰਫੋਰਮ ਕਰ ਰਹੇ ਹੁੰਦੇ ਹੋ ਪ੍ਰੈਕਟਿਸ ਦੇ ਟਾਈਮ 'ਤੇ ਜਾਂ ਸਟੇਜ 'ਤੇ ਵੀ, ਤਾਂ ਉਸ ਮੂਮੈਂਟ 'ਚ ਤੁਸੀਂ ਆਪਾਂ ਕਹਿੰਦੇ ਨਾ ਕਿ ਇੱਕ ਆਰਟਿਸਟ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਅਤੇ ਉਹਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ, ਉਹ ਕਿਹੜਾ ਐਸਾ ਮੂਮੈਂਟ ਹੈ ਜਾਂ ਕਿਹੜਾ ਐਸਾ ਰਸ ਹੈ ਜਿਹਨੇ ਸਾਨੂੰ ਸਭ ਤੋਂ ਜ਼ਿਆਦਾ ਉਹ ਅਟੈਚਮੈਂਟ ਆਪਣੇ ਡਾਂਸ ਦੇ ਪ੍ਰਤੀ ਜਾਂ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਉਹ ਫੀਲ ਹੁੰਦੀ ਹੈ?
1: ਹਾਂਜੀ ਹਾਂਜੀ, ਜਿਹੜਾ ਸ਼ਾਂਤ

0: रस है ना, शांत रस
1: जी,
0: ਉਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਰਨਾ।
1: ਓਕੇ,
0: ਬਿਕੋਜ਼ ਕਿਤੇ ਨਾ ਕਿਤੇ ਉਹ ਮੇਰੀ ਲਾਈਫ 'ਚ ਜੁੜਿਆ ਹੋਇਆ
1: ਜੀ।
0: ਕਿਤੇ ਨਾ ਕਿਤੇ ਸਾਡਾ ਪਾਸਟ ਐਵੇਂ ਦਾ ਹੁੰਦਾ ਵੀ ਸਾਨੂੰ ਸ਼ਾਂਤ ਰਹਿਣਾ ਬਹੁਤ ਵਧੀਆ ਲੱਗਦਾ, ਵੀ ਕਿਸੇ ਨਾਲ ਨਾ ਜ਼ਿਆਦਾ ਬੋਲਣਾ ਨਾ ਜ਼ਿਆਦਾ। ਲਾਈਕ ਨਾ ਮੈਂ ਡਾਂਸ 'ਚ ਵੀ, ਈਵਨ ਕਿ ਮੈਂ ਥੀਏਟਰ ਵੀ ਕਰਦੀ ਹਾਂ
1: ਜੀ,
0: ਤਾਂ ਉਹਦੇ 'ਚ ਵੀ ਮੈਨੂੰ ਐਵੇਂ ਦੀ ਮਤਲਬ ਡਾਇਲੋਗਸ, ਐਵੇਂ ਦਾ ਹੀ ਕਰੈਕਟਰ ਮਤਲਬ ਵਧੀਆ ਲੱਗਦਾ ਜਿਹਦੇ 'ਚ ਬਹੁਤ ਜ਼ਿਆਦਾ ਸ਼ਾਂਤ, ਇਮੋਸ਼ਨਫੁੱਲ, ਔਰ ਆਪਾਂ ਕਹਿ ਸਕਦੇ ਹਾਂ ਉਹ ਸਾਡੀ ਲਾਈਫ ਨਾਲ ਬਹੁਤ ਜੁੜਿਆ ਹੋਇਆ, ਰਿਐਲਿਟੀ ਹੈ ਸਾਡੇ ਲਈ
1: ਬੇਸਿਕਲੀ, ਇੱਕ ਸਟੇਬਲ ਮਾਈਂਡਸੈਟ ਵਾਲਾ। ਇੱਕ ਆਪਣੀ ਲਾਈਫ 'ਚ ਜਿੰਨਾ ਮਰਜ਼ੀ ਕੁਛ ਚੱਲ ਰਿਹਾ, ਪਰ ਜਦੋਂ ਤੁਸੀਂ ਮੈਂਟਲੀ ਪੀਸਫੁੱਲ ਹੋਣਾ ਤਾਂ ਤੁਸੀਂ ਸਭ ਕੁਛ ਹੈਂਡਲ ਕਰ ਲੈਂਦੇ ਹੋ, ਹਰ ਇੱਕ ਤਰ੍ਹਾਂ ਦੀ ਸਿਚੁਏਸ਼ਨ ਤੁਸੀਂ ਹੈਂਡਲ ਕਰ ਸਕਦੇ ਹੋ। ਤਾਂ ਜਿਵੇਂ ਕਿ ਤੁਸੀਂ ਦੱਸਿਆ ਮੈਨੂੰ ਸ਼ਾਂਤ ਰਹਿਣਾ ਪਸੰਦ ਹੈ ਜਾਂ ਸ਼ਾਂਤੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਸੋ ਬੇਸਿਕਲੀ ਆਪਣਾ ਜਿਹੜਾ ਮਾਇੰਡ ਦੀ ਪੀਸ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਤਾਂ ਫਿਰ ਆਪਣੀ ਜਿਹੜੀ ਬੋਡੀ ਦੀ ਐਗਜ਼ੌਸਟਮੈਂਟ ਵੀ ਹੈ ਨਾ ਉਹ ਆਪਾਂ ਰਿਲੀਜ਼ ਕਰ ਸਕਦੇ ਹਾਂ ਈਜ਼ੀਲੀ।
0: ਹਾਂਜੀ, ਬੇਸਿਕਲੀ ਇਹਦੇ 'ਚ ਜਿਹੜੇ ਰਸ ਹੁੰਦੇ ਆ 9 ਟਾਈਪ ਦੇ ਰਸ ਹੁੰਦੇ ਆ
1: ਜੀ,
0: ਜਿਹੜੇ ਕਿ ਪ੍ਰੇਮ ਰਸ ਹੋ ਗਿਆ, ਹਾਸਿਆ ਰਸ, ਸ਼ੌਕ ਰਸ, ਕ੍ਰੋਧ ਰਸ, ਵੀਰਤਾ ਰਸ
1: ਜੀ,
0: ਭਿਆਨਕ ਰਸ ਕਹਿ ਸਕਦੇ ਹਾਂ ਉਹਨੂੰ, ਭੈ ਰਸ ਵੀ ਕਹਿੰਦੇ ਹਾਂ ਆਪਾਂ
1: ਜੀ,
0: ਘ੍ਰਿਣਾ ਰਸ, ਮਤਲਬ 9 ਟਾਈਪਸ ਦੇ ਰਸ ਹੁੰਦੇ ਆ।
1: ਠੀਕ ਹੈ,
0: ਜਿਹਦੇ 'ਚ ਮਤਲਬ ਆਪਾਂ ਹਰ ਇੱਕ 'ਚ ਵੱਖਰੇ ਵੱਖਰੇ ਇਮੋਸ਼ਨ ਸ਼ੋਅ ਕਰ ਸਕਦੇ ਹਾਂ। ਲਾਈਕ ਡਾਂਸ 'ਚ ਇਹ ਰਸ ਇਕੱਲੇ ਡਾਂਸ 'ਚ ਨਹੀਂ ਹੁੰਦੇ, ਲਾਈਕ ਆਪਾਂ ਥੀਏਟਰ ਕਰਦੇ ਹਾਂ ਉਹਦੇ 'ਚ ਵੀ ਇਹ ਰਸ ਹੁੰਦੇ ਆ
1: ਜੀ,
0: ਮਿਊਜ਼ਿਕ ਕਰਦੇ ਹਾਂ ਉਹਦੇ 'ਚ ਵੀ ਇਹ ਰਸ ਹੁੰਦੇ, ਬਿਕੋਜ਼ ਜਿਹੜਾ ਮਿਊਜ਼ਿਕ ਥੀਏਟਰ ਅਤੇ ਡਾਂਸ ਹੈ ਨਾ ਉਹ ਜੁੜਿਆ ਹੋਇਆ ਇੱਕ ਦੂਜੇ ਨਾਲ,
1: ਇੱਕ ਇੰਟਰਨਲ ਕਨੈਕਸ਼ਨਸ ਹੈ, ਕਿਉਂਕਿ ਇਹਨਾਂ ਤਿੰਨਾਂ ਦੇ ਬਿਨਾਂ ਕੋਈ ਵੀ ਜੋ ਫੋਰਮ ਹੈ ਉਹ ਕੰਪਲੀਟ ਨਹੀਂ ਹੈ। ਤੁਸੀਂ ਡਾਂਸ ਕਰਨਾ ਤਾਂ ਉਹਦੇ ਵਾਸਤੇ ਤੁਹਾਨੂੰ ਮਿਊਜ਼ਿਕ ਚਾਹੀਦਾ, ਮਿਊਜ਼ਿਕ ਕਰਨਾ ਤਾਂ ਵੀਡੀਓਜ਼ ਬਣਾਉਣ ਵਾਸਤੇ ਜਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਵਾਸਤੇ ਤੁਸੀਂ ਆਪਣੇ ਹੈਂਡ ਜੈਸਚਰਸ ਯੂਜ਼ ਕਰਦੇ ਹੋ, ਫੇਸ ਐਕਸਪ੍ਰੈਸ਼ਨਸ ਯੂਜ਼ ਕਰਦੇ ਹੋ,
0: ਫੇਸ ਐਕਸਪ੍ਰੈਸ਼ਨਸ ਜਿੱਥੇ ਆ ਗਏ ਉੱਥੇ ਥੀਏਟਰ ਆ ਗਿਆ।
1: ਬਿਲਕੁਲ, ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਪਰ ਇੱਕ ਟ੍ਰੈਡੀਸ਼ਨਲ ਕਲਾਸੀਕਲ ਡਾਂਸ ਦੀ, ਕਿਉਂਕਿ ਅੱਜ ਕੱਲ੍ਹ ਜੋ ਕਲਾਸੀਕਲ ਫੋਰਮ ਹੈ ਨਾ ਜਾਂ ਕੱਥਕ ਵੀ ਹੈ ਉਹ ਕਾਫੀ ਚੀਜ਼ਾਂ 'ਚ ਡਿਵਾਈਡ ਹੋ ਚੁੱਕੀ ਹੈ, ਸੈਮੀ ਕਲਾਸੀਕਲ ਹੋ ਗਿਆ, ਸਿਰਫ ਫੇਸ ਐਕਸਪ੍ਰੈਸ਼ਨਸ ਹੋ ਗਏ, ਕਿਉਂਕਿ ਸੋਸ਼ਲ ਮੀਡੀਆਸ 'ਤੇ ਨਾ ਆਪਾਂ ਦੇਖਦੇ ਹਾਂ ਜੋ ਕਾਫੀ ਲੋਕ ਹੈ ਜੋ ਇੰਟਰਸਟਿਡ ਹੁੰਦੇ ਇਹਨਾਂ ਚੀਜ਼ਾਂ ਦੇ ਵਿੱਚ, ਬਟ ਉਹ ਪਿਓਰ ਫੋਰਮ ਜੋ ਪੁਰਾਣੇ ਟਾਈਮ ਤੋਂ ਟ੍ਰੈਡੀਸ਼ਨਲ ਟਾਈਮ ਤੋਂ ਚੱਲਦੀ ਆ ਰਹੀ ਹੈ ਉਹ ਕਿਤੇ ਨਾ ਕਿਤੇ ਆਪਾਂ ਦੇਖ ਸਕਦੇ ਹਾਂ ਕਿ ਘੱਟਦੀ ਜਾ ਰਹੀ ਹੈ ਜਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਹੋ ਇੱਕ ਪਿਓਰ ਫੋਰਮ। ਤਾਂ ਤੁਹਾਡਾ ਜੋ ਇੰਟਰਸਟ ਹੈ, ਤੁਸੀਂ ਦੱਸਿਆ ਤੁਸੀਂ ਪ੍ਰੋਪਰ ਟ੍ਰੈਡੀਸ਼ਨਲ ਕਲਾਸੀਕਲ ਡਾਂਸ ਕਰਦੇ ਹੋ, ਕੱਥਕ ਡਾਂਸ ਕਰਦੇ ਹੋ, ਤਾਂ ਉਹਦੇ 'ਚ ਇੰਟਰਸਟ ਤੁਹਾਡਾ ਕਿਵੇਂ ਬਣਿਆ ਕਿ ਮੈਂ ਪ੍ਰੋਪਰ ਸਿਰਫ ਇੱਕ ਪਿਓਰ ਫੋਰਮ ਹੀ ਕਰਨੀ ਹੈ?
0: ਓਨਲੀ ਐਂਡ ਓਨਲੀ ਮਾਈ ਗੁਰੂ
1: ਜੀ,
0: ਜਿਨ੍ਹਾਂ ਨੇ ਮੈਨੂੰ ਦੱਸਿਆ, ਮੈਂ ਪਹਿਲੇ ਵੀ ਕਹਿ ਚੁੱਕੀ ਹਾਂ
1: ਜੀ,
0: ਜਿਨ੍ਹਾਂ ਨੇ ਸਰਾਹ ਪਾਇਆ ਮੈਨੂੰ ਵੀ ਹਾਂ ਤੂੰ ਕਰ ਸਕਦੀ ਹੈ ਤੂੰ ਕਰ
1: ਜੀ,
0: ਬਸ ਉਸ ਤੋਂ ਬਾਅਦ ਇੰਟਰਸਟ ਬਣਦਾ ਗਿਆ ਬਣਦਾ ਗਿਆ ਬਣਦਾ ਗਿਆ। ਤਾਂ ਤੁਸੀਂ ਗੱਲ ਕਰ ਰਹੇ ਹੋ ਵੀ ਸੈਮੀ ਕਲਾਸੀਕਲ ਕਲਾਸੀਕਲ, ਇਹ ਮਤਲਬ ਲੋਕਾਂ ਦਾ ਨਾ ਇੰਟਰਸਟ ਟੁੱਟ ਚੁੱਕਿਆ ਇਸ ਚੀਜ਼ ਤੋਂ, ਉਹਨਾਂ ਨੂੰ ਹੁਣ ਉਹੀ ਲਾਈਕ ਆਪਾਂ ਕਹਿ ਸਕਦੇ ਹਾਂ ਪੰਜਾਬੀ ਸੌਂਗਸ, ਹਿੰਦੀ ਸੌਂਗਸ, ਉਹਦੇ ਉੱਤੇ ਉਹ ਸੈਮੀ ਕਲਾਸੀਕਲ ਕਰ ਰਹੇ ਹੈ, ਇੰਟਰਸਟ ਚੇਂਜ ਹੋ ਚੁੱਕਿਆ, ਪਹਿਲਾਂ ਵਾਂਗੂ ਇੰਟਰਸਟ ਨਹੀਂ ਰਿਹਾ। ਲਾਈਕ ਆਪਾਂ ਕਹਿ ਸਕਦੇ ਹਾਂ 100 to 10% ਜਿਹੜੇ ਹੈ ਉਹਨਾਂ ਨੂੰ ਹਾਂ ਪਿਆਰ ਹੈ ਇਸ ਕਲਾ ਨਾਲ, ਬਾਕੀਆਂ ਨੂੰ ਲਾਈਕ ਹਾਂ ਠੀਕ ਹੈ ਜੋ ਵੀ ਹੈ ਚਲੋ ਵਧੀਆ ਕਰ ਰਹੀ ਹੈ।
1: ਮਤਲਬ ਉਹ ਬਾਕੀ ਜੋ ਲੋਕ ਨੇ ਜਾਂ ਬਾਕੀ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਇਹਦਾ ਐਕਚੁਅਲ ਮੀਨਿੰਗ ਆ, ਇਹਨੂੰ ਐਕਚੁਅਲੀ ਜੋ ਲੋਕ ਨਹੀਂ ਸਮਝ ਪਾਉਂਦੇ, ਜਿਨ੍ਹਾਂ ਨੂੰ ਇਹਦਾ ਪਿਓਰ ਮੀਨਿੰਗ ਨਹੀਂ ਪਤਾ, ਉਹ ਲੋਕ ਸਮਝਦੇ ਨੇ ਜਾਂ ਉਹਨੂੰ ਬਹੁਤ ਲਾਈਟਲੀ ਲੈ ਲੈਂਦੇ ਅਤੇ ਬਹੁਤ ਈਜ਼ੀਲੀ ਇਹਨਾਂ ਨੂੰ ਦੂਸਰੇ ਡਾਂਸ ਫੋਰਮਸ ਨਾਲ ਮਿਕਸ ਕਰਕੇ ਤਾਂ ਇਹਨਾਂ ਦੀ ਬੇਅਦਬੀ ਕਰ ਰਹੇ ਨੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਪਿਓਰ ਫੋਰਮ ਦੀ ਨੌਲੇਜ ਨਾ ਹੋਣ ਕਰਕੇ ਵੀ ਇਹ ਲੋਕ ਇਸ ਲਾਈਨ ਨੂੰ ਚੂਜ਼ ਕਰਦੇ ਨੇ।
0: ਹਾਂਜੀ ਹਾਂਜੀ ਸਹੀ ਗੱਲ ਹੈ,
1: ਬਿਲਕੁਲ। ਤਾਂ ਆਪਾਂ ਗੱਲ ਕਰ ਰਹੇ ਹਾਂ ਇੱਕ ਐਸੇ ਡਾਂਸ ਫੋਰਮ ਦੀ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਅਤੇ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਹੈ। ਐਜ਼ ਐਨ ਇੰਡੀਅਨ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਵੀ ਕੋਈ ਆਪਣੇ ਟ੍ਰੈਡੀਸ਼ਨ ਨੂੰ ਜਾਂ ਉਹ ਕੋਈ ਵੀ ਤਰੀਕੇ ਦਾ ਆਰਟ ਹੋਏ, ਚਾਹੇ ਡਾਂਸ ਹੋਏ, ਮਿਊਜ਼ਿਕ ਹੋਏ, ਕੁਛ ਵੀ ਹੋਏ, ਜਦੋਂ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ ਨਾ ਜਾਂ ਫਿਰ ਆਪਾਂ ਆਪਣੇ ਟ੍ਰੈਡੀਸ਼ਨ ਨੂੰ ਸੁਣਦੇ ਹਾਂ, ਸਮਝਦੇ ਹਾਂ, ਤਾਂ ਇੱਕ ਬਹੁਤ ਹੀ ਅੱਛੀ ਚੀਜ਼ ਹੁੰਦੀ ਹੈ। ਅਤੇ ਹੁਣ ਮੈਨੂੰ ਲੱਗਦਾ ਉਹਨੂੰ ਹੋਲਡ ਕਰਨਾ ਨਾ ਅੱਜ ਦੇ ਟਾਈਮ ਵਾਸਤੇ ਜਾਂ ਯੰਗਸਟਰਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ। ਕਨਿਸ਼ਕਾ, ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਟ੍ਰੈਡੀਸ਼ਨ ਹੈ ਉਹ ਹੌਲੀ ਹੌਲੀ ਆਉਣ ਵਾਲੇ ਟਾਈਮ 'ਚ ਆਪਾਂ ਕਹਿ ਸਕਦੇ ਹਾਂ ਜਾਂ ਜਿੰਨੇ ਵੀ ਯੰਗਸਟਰਸ ਨੇ ਉਹਨੂੰ ਭੁੱਲਦੇ ਜਾ ਰਹੇ ਨੇ ਅਤੇ ਇਹਨੂੰ ਬਹੁਤ ਘੱਟ ਰੈਕਗਨਾਈਜੇਸ਼ਨ ਮਿਲ ਰਹੀ ਹੈ?
0: ਹਾਂਜੀ, ਕਿਉਂਕਿ ਨਾ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈ ਜੈਨਜ਼ੀ ਹੈ ਬਹੁਤ ਜ਼ਿਆਦਾ
1: ਜੀ,
0: ਉਹਨਾਂ ਨੂੰ ਸ਼ੌਂਕ ਹੈ ਲਾਈਕ ਵੈਸਟਰਨ, ਪੰਜਾਬੀ
1: ਜੀ,
0: ਸੂਫੀ ਸੌਂਗਸ ਹੋ ਗਏ, ਇੱਦਾਂ ਦੇ ਟਾਈਪਸ ਆਫ ਡਾਂਸ ਕਰਨ ਦਾ
1: ਜੀ।
0: ਮਤਲਬ ਨਾ ਜਿਹੜਾ ਕੱਥਕ ਹੈ ਉਹ ਭੁੱਲ ਚੁੱਕੇ ਹਾਂ, ਉਹ ਟ੍ਰੈਡੀਸ਼ਨਲ ਡਾਂਸ ਹੈ ਸਾਡਾ ਉਹ ਭੁੱਲ ਚੁੱਕੇ ਹੈ, ਉਹਨਾਂ ਨੂੰ ਆਹੀ ਹੈ ਕਿ ਵੈਸਟਰਨ ਸਾਰਾ ਕੁਛ ਹੈ, ਕਿਉਂਕਿ ਬੋਲੀਵੁੱਡ ਦੇ ਨਾਲ ਅੱਜ ਕੱਲ੍ਹ ਬਹੁਤ ਜ਼ਿਆਦਾ ਬੱਚੇ ਜਿਹੜੇ ਜੁੜੇ ਹੋਏ ਹੈ, ਬਹੁਤ ਜ਼ਿਆਦਾ ਬੋਲੀਵੁੱਡ ਹੋ ਗਏ, ਹੋਲੀਵੁੱਡ ਇੰਡਸਟਰੀ ਹੋ ਗਈ ਉਹਦੇ ਨਾਲ, ਤਾਂ ਕਰਕੇ ਆਪਾਂ ਇਨ ਫਿਊਚਰ ਲਈਏ ਤਾਂ ਬਹੁਤ ਹੀ ਘੱਟ ਬੱਚੇ ਹੋਣਗੇ ਜਿਹੜੇ

0: ਇਸ ਲਾਈਨ 'ਚ ਹੋਣਗੇ।
1: ਮਤਲਬ ਇੱਕ ਪਿਓਰੈਸਟ ਫੋਰਮ ਸਿੱਖਣਾ ਜਾਂ ਉਹਨੂੰ ਹੋਲਡ ਕਰਨਾ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ, ਅਗਰ ਆਪਾਂ ਇਸ ਨੂੰ ਇੱਕ ਲੌਂਗ ਟਰਮ ਜਾਂ ਫਿਰ ਆਪਣੇ ਟ੍ਰੈਡੀਸ਼ਨਸ ਨੂੰ ਵੀ ਬੇਸਿਕਲੀ ਇੱਕ ਲੌਂਗ ਟਰਮ 'ਚ ਅਗਰ ਆਪਾਂ ਦੇਖਣਾ ਚਾਹੁੰਦੇ ਹਾਂ, ਬਿਕੋਜ਼ ਇੰਡੀਆ ਇਜ਼ ਆਲ ਅਬਾਊਟ ਡਾਈਵਰਸਿਟੀ ਐਂਡ ਟ੍ਰੈਡੀਸ਼ਨ, ਅਤੇ ਇੰਡੀਆ ਮੰਨਿਆ ਵੀ ਆਪਣੇ ਟ੍ਰੈਡੀਸ਼ਨਸ ਵਾਸਤੇ ਹੀ ਜਾਂਦਾ। ਤਾਂ ਜਿਵੇਂ ਆਪਾਂ ਟ੍ਰੈਡੀਸ਼ਨਸ ਦੀ ਗੱਲ ਕਰ ਰਹੇ ਹਾਂ, ਤਾਂ ਇਹਦੇ 'ਚ ਪ੍ਰੋਪਰ ਇੱਕ ਐਕਸਪ੍ਰੈਸ਼ਨਸ ਹੁੰਦੇ ਹੈ ਕਲਾਸੀਕਲ 'ਚ, ਕੱਥਕ ਦੇ ਜਾਂ ਹੋਰ ਵੀ ਅਗਰ ਆਪਾਂ ਡਾਂਸ ਫੋਰਮਸ ਦੀ ਗੱਲ ਕਰ ਰਹੇ ਹਾਂ, ਭਾਰਤ ਨਾਟਿਅਮ ਹੋ ਗਿਆ ਜਾਂ ਓਡੀਸੀ ਡਾਂਸ ਹੋ ਗਿਆ, ਤਾਂ ਇਹਨਾਂ 'ਚ ਬੇਸਿਕ ਕੰਮ ਹੁੰਦਾ ਐਕਸਪ੍ਰੈਸ਼ਨਸ ਦਾ, ਜਾਂ ਸਭ ਦੀ ਆਪਣੀ ਆਪਣੀ ਇੱਕ ਸਪੈਸ਼ੈਲਿਟੀ ਹੈ ਡਰੈਸਿੰਗ ਦੇ ਵਿੱਚ।
2: ਹਾਂਜੀ,
1: ਤਾਂ ਤੁਸੀਂ ਇਸ ਬਾਰੇ ਕੀ ਐਕਸਪਲੇਨ ਕਰਨਾ ਚਾਹੋਗੇ, ਜਾਂ ਫਿਰ ਜੋ ਡਰੈਸਿੰਗ ਸੈਂਸ ਹੈ ਆਪਾਂ ਕਹਿ ਸਕਦੇ ਹਾਂ, ਜਾਂ ਇੱਕ ਐਕਸਪ੍ਰੈਸ਼ਨ ਜੋ ਬਿਲਟ ਹੁੰਦਾ ਹੈ, ਇੱਕ ਬੋਡੀ ਲੈਂਗੁਏਜ ਜੋ ਬਿਲਟ ਹੋ ਜਾਂਦੀ ਹੈ ਜਦੋਂ ਆਪਾਂ ਇਸ ਡਾਂਸ ਫੋਰਮ ਨੂੰ ਕੰਟੀਨਿਊ ਰੱਖਦੇ ਹਾਂ, ਤਾਂ ਉਹ ਕਿਵੇਂ ਦੀ ਫੀਲਿੰਗ ਹੁੰਦੀ ਹੈ?
2: ਹਾਂਜੀ ਹਾਂਜੀ, ਆਪਾਂ ਕਹਿ ਸਕਦੇ ਹਾਂ ਹਰ ਡਾਂਸ 'ਚ ਆਪਣਾ ਵੱਖਰਾ ਵੱਖਰਾ ਅੰਦਾਜ਼ ਹੁੰਦਾ
1: ਜੀ,
2: ਹਰ ਡਾਂਸ ਸਟਾਈਲ 'ਚ ਉਹਦੀ ਜਿਹੜੀ ਡਰੈਸਿੰਗ ਸੈਂਸ ਹੈ। ਲਾਈਕ ਆਪਾਂ ਕੱਥਕ ਕਹਿ ਸਕਦੇ ਹਾਂ, ਉਹਦੇ 'ਚ ਆਪਾਂ ਜ਼ਿਆਦਾਤਰ ਫਰੋਕ ਸੂਟ ਵੀਅਰ ਕਰਦੇ ਹਾਂ
1: ਜੀ।
2: ਲਾਈਕ ਮਨੀਪੁਰੀ ਡਾਂਸ ਹੈ, ਉਹਦੇ 'ਚ ਵੀ ਆਪਾਂ ਵੱਖਰਾ ਸਟਾਈਲ ਦਾ ਕੋਸਚਿਊਮ ਪਾਉਂਦੇ ਹਾਂ। ਭਰਤਨਾਟਿਅਮ, ਸਭ ਦਾ ਆਪਣਾ ਆਪਣਾ ਅੰਦਾਜ਼ ਹੈ, ਵੱਖਰਾ ਵੱਖਰਾ ਅੰਦਾਜ਼ ਹੈ, ਸਾਰੇ ਡਾਂਸ ਫੋਰਮਸ ਦਾ ਆਪਣਾ ਵੱਖਰਾ ਵੱਖਰਾ ਅੰਦਾਜ਼ ਹੈ।
1: ਤਾਂ ਕਨਿਸ਼ਕਾ, ਤੁਸੀਂ ਬਹੁਤ ਹੀ ਬਖੂਬੀ ਜੋ ਇਸ ਡਾਂਸ ਫੋਰਮ ਨੂੰ ਹੈ, ਤੁਸੀਂ ਬਹੁਤ ਹੀ ਪਿਓਰ ਤਰੀਕੇ ਦੇ ਨਾਲ ਸਾਡੇ ਲਿਸਨਰਸ ਨੂੰ ਸਮਝਾਇਆ ਵੀ ਹੈ, ਅਤੇ ਖੁਦ ਵੀ ਤੁਸੀਂ ਬਹੁਤ ਹੀ ਪਿਓਰ ਤਰੀਕੇ ਦੇ ਨਾਲ ਇਹਨੂੰ ਪਰਫੋਰਮ ਕਰਦੇ ਹੋ ਜਦੋਂ ਤੁਸੀਂ ਸਟੇਜ 'ਤੇ ਪਰਫੋਰਮ ਕਰਦੇ ਹੋ। ਤਾਂ ਮੈਨੂੰ ਐਵੇਂ ਲੱਗਦਾ ਜਦੋਂ ਆਪਾਂ ਕੁਛ ਵੀ ਪਰਫੋਰਮ ਕਰੀਏ ਨਾ, ਜਾਂ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਇਸ ਕਿਸੇ ਪਿਓਰ ਫੋਰਮ ਦੀ ਜਾਂ ਕਿਸੇ ਪਿਓਰ ਡਾਂਸ ਫੋਰਮ ਦੀ, ਤਾਂ ਉਹਦੇ 'ਚ ਬਹੁਤ ਡਿਫਰੈਂਟ ਟਾਈਪਸ ਆਫ ਚੀਜ਼ਾਂ ਨੇ ਜੋ ਮੈਟਰ ਕਰਦੀਆਂ ਨੇ, ਬਹੁਤ ਅਲੱਗ ਅਲੱਗ ਤਰੀਕੇ ਹੁੰਦੇ, ਜਾਂ ਫਿਰ ਜਿਨ੍ਹਾਂ ਲੋਕਾਂ ਨੇ ਇਹਨੂੰ ਐਜ਼ ਅ ਕਰੀਅਰ ਵੀ ਅਗਰ ਬਣਾਉਣਾ, ਇਹਨੂੰ ਪਰਸਿਊ ਕਰਨਾ, ਇਹਨੂੰ ਆਪਣੇ ਜਿਹੜਾ ਕਰੀਅਰ ਹੈ ਉਹਨੂੰ ਇਸਟੈਬਲਿਸ਼ ਕਰਨ ਇਹਦੇ ਵਿੱਚ, ਤਾਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਲਿਸਨਰਸ ਨੂੰ ਜੋ ਕਿ ਤੁਹਾਨੂੰ ਸੁਣ ਰਹੇ ਨੇ ਅੱਜ, ਅਤੇ ਉਹ ਅਗਰ ਆਪਣਾ ਕਰੀਅਰ ਇਸ ਦੇ ਵਿੱਚ ਇਸਟੈਬਲਿਸ਼ ਕਰਨਾ ਚਾਹੁਣ, ਜਾਂ ਫਿਰ ਆਪਣਾ ਜੋ ਇੰਟਰਸਟ ਹੈ ਉਹਨੂੰ ਬਿਲਡ ਕਰਨਾ ਚਾਹੁਣ ਇਹਦੇ ਵਿੱਚ, ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
2: ਫਸਟ ਆਫ ਆਲ ਮੈਂ ਕਹਿੰਦੀ ਹਾਂ ਕਿ ਸਟੱਡੀ ਸਾਨੂੰ ਕਰਨੀ ਚਾਹੀਦੀ ਹੈ
1: ਜੀ,
2: ਸਾਨੂੰ ਇੱਕ ਸਕਿੱਲ ਵੀ ਆਉਣੀ ਚਾਹੀਦੀ ਹੈ
1: ਜੀ
2: ਮੈਂ। ਐਂਡ ਸੈਕਿੰਡ ਥਿੰਗ, ਜਿਨ੍ਹਾਂ ਦੇ ਪੇਰੈਂਟਸ ਬੱਚਿਆਂ ਨੂੰ ਆਪਣੇ ਰੋਕਦੇ ਹੈ ਇਸ ਚੀਜ਼ ਤੋਂ ਵੀ ਡਾਂਸ 'ਚ ਕੁਝ ਨਹੀਂ ਰੱਖਿਆ, ਤਾਂ ਬੱਚਿਆਂ ਨੂੰ ਸਮਝਾਉਣਾ ਸੌਖਾ ਹੈ, ਜਿਹੜੇ ਉਹਨਾਂ ਦੇ ਪੇਰੈਂਟਸ ਹੈ ਨਾ, ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਅੱਜ ਕੱਲ੍ਹ ਦੇ ਟਾਈਮ 'ਚ
1: ਜੀ।
2: ਉਹਨਾਂ ਨੂੰ ਹੁੰਦਾ ਹੈ ਵੀ ਪਤਾ ਨਹੀਂ ਸਾਡਾ ਬੱਚਾ ਸਟੈਂਡ ਹੋਏਗਾ ਨਹੀਂ ਹੋਏਗਾ ਅੱਗੇ ਜਾ ਕੇ, ਆਪਣਾ ਬੱਚਾ ਕਿਵੇਂ ਦੇ ਕੋਸਚਿਊਮ ਵੀਅਰ ਕਰੇਗਾ
1: ਜੀ।
2: ਸਭ ਤੋਂ ਮੇਨ ਥਿੰਗ ਆਪਾਂ ਇਹ ਕਹਿੰਦੇ ਵੀ ਦੁਨੀਆ ਕੀ ਕਹੇਗੀ, ਆਪਾਂ ਦੁਨੀਆ ਤੋਂ ਕੀ ਲੈਣਾ?
1: ਬਿਲਕੁਲ,
2: ਆਪਾਂ ਆਏ ਵੀ ਇਕੱਲਿਆਂ ਜਾਣਾ ਵੀ ਇਕੱਲੇ
1: ਜੀ,
2: ਸਹੀ ਗੱਲ ਹੈ ਨਾ।
1: ਬੇਸਿਕਲੀ ਆਪਾਂ ਕਹਿੰਦੇ ਹਾਂ ਕਿ ਪੇਰੈਂਟਸ ਬੱਚਿਆਂ ਨੂੰ ਛੋਟੇ ਹੁੰਦੇ ਐਕਸਪੋਜ਼ਰ ਤਾਂ ਦੇ ਦਿੰਦੇ ਨੇ, ਪਰ ਜਦੋਂ ਐਕਸਪੋਜ਼ਰ ਬੱਚੇ
2: ਜਦੋਂ ਟਾਈਮ ਆਉਂਦਾ ਨਾ ਉਸ ਚੀਜ਼ ਦਾ, ਤਾਂ ਉਹ ਮੁੱਠੀ ਬੰਦ ਕਰ ਲੈਂਦੇ ਆ ਆਪਣੀ।
1: ਬਿਲਕੁਲ, ਕਿਉਂਕਿ ਦੇਖਿਆ ਜਾਏ ਤਾਂ ਇੱਕ ਬੇਸਿਕ ਜੋ ਸਟੀਰੀਓਟਾਈਪ ਆ, ਆਪਾਂ ਐਵੇਂ ਨਹੀਂ ਕਹਿੰਦੇ ਜੋ ਡਾਕਟਰਸ ਹੈ ਇੰਜੀਨੀਅਰਸ ਹੈ ਇਹ ਇੰਪੋਰਟੈਂਟ ਨਹੀਂ ਹੈ, ਬਟ ਇਹਨਾਂ ਦੇ ਨਾਲ ਨਾਲ ਇਨ ਜੋ ਇੱਕ ਬੇਸਿਕ ਪ੍ਰੋਫੈਸ਼ਨ ਆਪਾਂ ਕਹਿ ਦਿੰਦੇ ਹਾਂ ਕਿ ਨੋਰਮਲ ਜੋ ਸੁਣਦੇ ਆ ਰਹੇ ਹਾਂ, ਡਾਕਟਰ ਇੰਜੀਨੀਅਰ ਸੋਫਟਵੇਅਰ ਇੰਜੀਨੀਅਰ ਹੋ ਗਿਆ, ਆਈ ਟੀ ਸੈਕਟਰ 'ਚ ਚਲੇ ਜਾਓ, ਮੈਡੀਕਲ ਕਰ ਲਓ, ਚੀਜ਼ਾਂ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ, ਆਪਾਂ ਕਹੀਏ ਕਿ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਵੀ ਹੈ ਬੱਚਿਆਂ ਵਾਸਤੇ, ਬਟ ਸਟੱਡੀ ਵੀ ਇੱਕ ਆਰਟ ਹੀ ਹੈ ਆਪਾਂ ਦੇਖਿਆ ਜਾਂਦਾ, ਜਿਨ੍ਹਾਂ ਦਾ ਇੰਟਰਸਟ ਹੋਏਗਾ ਜਾਂ ਇੰਟਰਸਟ ਬਿਲਟ ਹੋਏਗਾ ਉਹੀ ਕਰਦੇ ਨੇ।
2: ਹਾਂਜੀ,
1: ਤਾਂ ਹੁਣ ਜਿਵੇਂ ਤਾਂ ਤੁਸੀਂ ਇੱਕ ਛੋਟੀ ਏਜ ਤੋਂ ਹੀ ਇਹਨੂੰ ਪਰਸਿਊ ਕੀਤਾ ਸੀ, ਅਤੇ ਤੁਸੀਂ ਅੱਜ ਇੱਕ ਅੱਛੀ ਮਤਲਬ ਯੂ ਆਰ 18 ਐਂਡ ਤੁਸੀਂ ਆਪਣੇ ਆਪ ਨੂੰ ਬਹੁਤ ਅੱਛਾ ਇਸਟੈਬਲਿਸ਼ ਕਰ ਰਹੇ ਹੋ ਅਤੇ ਇਹਨੂੰ ਐਜ਼ ਅ ਕਰੀਅਰ ਪਰਸਿਊ ਕਰ ਰਹੇ ਹੋ, ਤਾਂ ਜਿਵੇਂ ਕਿ ਲੋਕ ਨੇ ਹੁਣ ਆਪਣਾ ਇੰਟਰਵਿਊ ਸੁਣ ਰਹੇ ਨੇ ਜਾਂ ਜਿਹੜੇ ਲੋਕ ਇੰਟਰਸਟਿਡ ਨੇ ਇਸ ਫੀਲਡ ਦੇ ਵਿੱਚ, ਤਾਂ ਅਗਰ ਉਹ ਚਾਹੁਣ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਆਰਟ ਦੀ ਕੋਈ ਏਜ ਨਹੀਂ ਹੁੰਦੀ, ਕੁਛ ਵੀ ਸਿੱਖਣ ਦੀ ਕੋਈ ਏਜ ਨਹੀਂ ਹੁੰਦੀ, ਅਤੇ ਦੇਰ ਇਜ਼ ਨੋਟ ਐਨੀ ਏਜ ਲਿਮਿਟ ਟੂ ਬਿਗਿਨ, ਹੈ ਨਾ। ਤਾਂ ਆਪਾਂ ਕਹਿ ਸਕਦੇ ਹਾਂ ਜੋ ਇਹ ਡਾਂਸ ਫੋਰਮ ਹੈ ਇਹਨੂੰ ਸਿੱਖਣ ਵਾਸਤੇ ਵੀ ਕੋਈ ਸਪੈਸੀਫਿਕ ਏਜ ਮੈਟਰ ਕਰਦੀ ਹੈ, ਜਾਂ ਤੁਸੀਂ ਕਿਸੇ ਵੀ ਏਜ ਦੇ ਵਿੱਚ ਆਪਣਾ ਕਰੀਅਰ ਬਿਲਡ ਕਰ ਸਕਦੇ?
2: ਨਹੀਂ ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਹੈ, ਕਿਸੇ ਵੀ ਏਜ 'ਚ ਆਪਾਂ ਆਪਣਾ ਕਰੀਅਰ ਬਣਾ ਸਕਦੇ ਹਾਂ ਇਸ ਚੀਜ਼ 'ਚ, ਕੋਈ ਵੀ ਏਜ, ਈਵਨ ਕਿ ਵਿਮੈਨ ਹੀ ਨਹੀਂ, ਮੈਨ ਵੀ ਅੱਜ ਕੱਲ੍ਹ ਇਸ ਚੀਜ਼ ਨੂੰ ਪਿਛਲੇ ਬਹੁਤ ਹੀ ਸਾਲਾਂ ਤੋਂ ਇਸ ਚੀਜ਼ ਨੂੰ ਅੱਗੇ ਕਰ ਰਹੇ ਹਾਂ
1: ਜੀ,
2: ਇਹ ਡਾਂਸ ਨੂੰ, ਇਸ ਕਲਾ ਨੂੰ, ਇਸ ਟ੍ਰੈਡੀਸ਼ਨ ਨੂੰ
1: ਜੀ,
2: ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ ਇਸ ਕਲਾ ਨੂੰ ਅੱਗੇ ਸ਼ੋਅ ਕਰਨ ਲਈ।
1: ਬਿਲਕੁਲ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਨਿਸ਼ਕਾ ਸਾਡੇ ਨਾਲ ਜੁੜਨ ਲਈ, ਅਤੇ ਸਾਡੇ ਲਿਸਨਰਸ ਨੂੰ ਇੱਕ ਬਹੁਤ ਅੱਛਾ ਮੈਸੇਜ ਦੇਣ ਲਈ, ਅਤੇ ਮੈਂ ਉਮੀਦ ਕਰਦੀ ਹਾਂ ਜਿੰਨੇ ਵੀ ਸਾਡੇ ਲਿਸਨਰਸ ਨੇ ਅੱਜ ਦਾ ਜਿਹੜਾ ਸਾਡਾ ਇੰਟਰਵਿਊ ਹੈ ਉਹ ਸੁਣਿਆ, ਅਤੇ ਉਹ ਬਹੁਤ ਜ਼ਿਆਦਾ ਇੰਸਪਾਇਰ ਹੋਏ ਹੋਣਗੇ, ਅਤੇ ਅਗਰ ਉਹ ਆਪਣੇ ਬੱਚਿਆਂ ਨੂੰ ਵੀ ਜਾਂ ਅਗਰ ਕਿਸੇ ਵੀ ਯੰਗਸਟਰ ਦਾ ਇਸ ਫੀਲਡ ਦੇ ਵਿੱਚ ਇੰਟਰਸਟ ਹੈ, ਤਾਂ ਉਹਨਾਂ ਨੂੰ ਬਹੁਤ ਅੱਛੀ ਇਨਫੋਰਮੇਸ਼ਨ ਵੀ ਅੱਜ ਮਿਲੀ ਹੋਏਗੀ।
3: ਸੋ ਦੋਸਤੋ, ਹੁਣੇ ਤੁਸੀਂ ਸੁਣ

0: ਸੀਗੇ ਸੈਗਮੈਂਟ ਯੰਗਿਸਤਾਨ ਦੇ ਵਿੱਚ ਇਸ ਸੈਗਮੈਂਟ ਤੇ ਅਸੀਂ ਸੁਣਿਆ ਕਿ ਕਿਸ ਤਰ੍ਹਾਂ ਕਲਾਸੀਕਲ ਡਾਂਸ ਨੂੰ ਅਸੀਂ ਅਡਾਪਟ ਕਰ ਸਕਦੇ ਹਾਂ, ਨਾਲ ਹੀ ਨਾਲ ਕਿੰਨੀ ਸੋਹਣੀ ਡਾਂਸ ਫੋਰਮ ਹੈ।
1: ਬਿਲਕੁਲ, ਤੇ ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਹੁੰਦਾ ਹੈ ਸਮਾਪਤ। ਮੈਨੂੰ ਜਪਸ
0: ਤੇ ਮੈਨੂੰ ਸ਼ਿਕਸ਼ਿਤ ਨੂੰ ਦਿਓ ਇਜਾਜ਼ਤ।
1: ਨਮਸਕਾਰ।

0: ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਯੁਵਾਣੀ ਆਰ ਜੇ ਸ਼ਿਕਸ਼ਿਤ ਅਤੇ ਆਰ ਜੇ ਜਪਸ ਦੀ ਆਵਾਜ਼ ਦੇ ਵਿੱਚ ਐੱਫ ਐੱਮ ਬੈਂਡ 102.7 ਐੱਫ ਐੱਮ ਰੇਨਬੋ ਦਾ ਇਹ ਚੈਨਲ ਹੈ। ਇਸ ਵੇਲੇ ਰੇਨਬੋ ਦੀ ਘੜੀ ਦੇ ਮੁਤਾਬਕ ਸ਼ਾਮ ਦੇ 6:00 ਹੁਣ ਤੋਂ ਕੁਝ ਹੀ ਪਹਿਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।
1: ਕੋਈ ਹਸੀਨਾ ਜਬ ਰੂਠ ਜਾਤੀ ਹੈ ਤੋ
2: ਗਵਲੋ ਬਸੰਤੀ ਕੋ ਸਮਝਾਓ ਆਜ ਕਲ ਵੋ ਮੇਰੀ ਨਹੀਂ ਸੁਣਤੀ ਸਾਰਾ ਦਿਨ ਐਫ ਐਮ ਰੇਨਬੋ ਸੁਣਤੀ ਰਹਿਤੀ ਹੈ ਆਲ ਡੇ ਲਿਸਨਿੰਗ ਐਂਡ ਲਿਸਨਿੰਗ ਐਂਡ ਲਿਸਨਿੰਗ ਗਵਲੋ ਅਬ ਮੈਂ ਜਾ ਰਹਾ ਹੂੰ ਐਫ ਐਮ ਰੇਨਬੋ ਲਾਨੇ ਕਸਮ ਸੁਣਤੇ ਰਹੀਏ 102.7 FM Rainbow।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਰੇਨਬੋ ਦੀ ਕੜੀ ਦੇ ਉੱਤੇ ਠੀਕ ਸ਼ਾਮ ਦੇ 6 ਵਜੇ ਸਾਰੀ ਸ਼ੁਰੂ ਹੋ ਜਾਂਦਾ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ। ਉਹ ਪ੍ਰੋਗਰਾਮ ਜੋ ਤੁਹਾਨੂੰ ਮੋਟੀਵੇਸ਼ਨ ਦਿੰਦਾ ਤੇ ਨਾਲ ਹੀ ਕਰਦਾ ਤੁਹਾਡਾ ਐਂਟਰਟੇਨਮੈਂਟ। ਇਸ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਅਸੀਂ ਉਹੀ ਕੁਝ ਕਹਾਣੀਆਂ, ਉਹੀ ਕੁਝ ਕਿੱਸੇ ਅਤੇ ਉਹੀ ਕੁਝ ਰੈਸਿਪੀਜ਼ ਦੇ ਥੋੜ੍ਹੇ ਬਹੁਤੇ ਹਾਸੀ ਮਜ਼ਾਕ ਅਤੇ ਹਲਕੇ ਫੁਲਕੇ ਚੁਟਕਲੇ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਸੋ ਜੀ ਉਹ ਪ੍ਰੋਗਰਾਮ ਔਰ ਇਸ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਦੇ ਕਿਸੇ ਨਾ ਕਿਸੇ ਅਜਿਹੇ ਦੌਰ ਦੇ ਉੱਤੇ, ਅਜਿਹੇ ਮੋੜ ਦੇ ਉੱਤੇ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਨਾ ਹੁਣ ਖੜੋ ਚੁੱਕੀ ਹੈ ਅਤੇ ਉਸਨੂੰ ਮੁੜ ਤੋਂ ਲੀਹ 'ਤੇ ਚੁੱਕ ਕੇ ਲੈ ਕੇ ਆਉਣ ਵਾਸਤੇ ਅੱਗੇ ਤੁਰਨ ਵਾਸਤੇ ਇਸ ਪ੍ਰੋਗਰਾਮ ਨੂੰ ਬਣਾਇਆ ਗਿਆ ਅਤੇ ਬਸ ਉਹੀ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਆਓ ਜੀ ਫਿਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਬਹੁਤ ਹੀ ਐਨਰਜੈਟਿਕ ਟਰੈਕ ਦੇ ਨਾਲ। ਆ ਰਿਹਾ ਜੀ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਅਤੇ ਇਸ ਪ੍ਰੋਗਰਾਮ ਦੀ ਪਹਿਲੀ ਕਹਾਣੀ, ਮੋਟੀਵੇਸ਼ਨਲ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਾਣੀ ਹੈ ਜੀ ਮਨੋਜ ਦੀ। ਜਨਮ ਬਿਹਾਰ ਦੇ ਇੱਕ ਗਰੀਬ ਪਰਿਵਾਰ 'ਚ ਹੁੰਦਾ ਹੈ। ਪਿਤਾ ਕਿਸਾਨ ਹੁੰਦੇ ਨੇ, ਘਰ ਵਿੱਚ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੁੰਦਾ। ਮਨੋਜ ਦਿਨ ਦੇ ਵਿੱਚ ਖੇਤਾਂ 'ਚ ਕੰਮ ਕਰਦਾ ਹੈ ਅਤੇ ਰਾਤ ਨੂੰ ਦੀਵੇ ਦੀ ਰੋਸ਼ਨੀ 'ਚ ਪੜ੍ਹਦਾ ਹੈ। 12ਵੀਂ ਜਮਾਤ ਦੇ ਵਿੱਚ ਉਹ 3 ਵਾਰ ਇਮਤਿਹਾਨ ਦਿੰਦਾ ਹੈ ਤਾਂ ਫੇਲ ਹੋ ਜਾਂਦਾ ਹੈ। ਪੈਸੇ ਨਹੀਂ ਸਨ, ਇਸ ਲਈ ਉਹ ਕੋਚਿੰਗ ਲੈਂਦਾ ਹੈ ਅਤੇ ਕੋਚਿੰਗ ਨਾ ਲੈਂਦੇ ਚੱਲਦੇ ਹੋਏ ਆਪਣੀ ਜਿਹੜੀ ਹੈ ਉਹ ਮਿਹਨਤ ਮੁਸ਼ੱਕਤ ਦੇ ਚੱਲਦੇ ਹੋਏ ਉਹ ਪਲੱਸ ਟੂ ਕਲਾਸ ਨੂੰ ਪਾਸ ਕਰਦਾ ਹੈ। ਕਾਲਜ ਦੇ ਵਿੱਚ ਦਾਖਲਾ ਦੇਣ ਦੇ ਲਈ ਜਦੋਂ ਪੈਸੇ ਨਹੀਂ ਹੁੰਦੇ ਤਾਂ ਫਿਰ ਵੀ ਉਹ ਇੱਧਰ ਉੱਧਰ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ, ਜਿਸ ਤੋਂ ਬਾਅਦ ਲੋਕ ਉਸਦਾ ਮਜ਼ਾਕ ਉਡਾਉਂਦੇ ਨੇ। ਪਰ ਉਸਦੇ ਦਿਲ ਅੰਦਰ ਇੱਕ ਜਜ਼ਬਾ ਹੁੰਦਾ ਹੈ IPS ਅਫਸਰ ਬਣਨ ਦਾ। UPSC ਦੀ ਤਿਆਰੀ ਕਰਦਾ ਹੈ, ਪਹਿਲੀ ਵਾਰ ਨਹੀਂ, ਦੂਜੀ ਵਾਰ ਨਹੀਂ, ਤੀਜੀ ਵਾਰ ਵੀ ਨਹੀਂ, ਲਗਾਤਾਰ 4 ਵਾਰ ਫੇਲ ਹੋ ਜਾਂਦਾ ਹੈ। ਦੋਸਤ ਕਹਿੰਦੇ ਹੁੰਦੇ ਨੇ ਕਿ ਹੁਣ ਛੱਡ ਦੇ, ਕੋਈ ਨੌਕਰੀ ਕਰ ਲਿਆ, ਪਰ ਮਨੋਜ ਕਹਿੰਦਾ ਕਿ ਮੇਰੇ ਕੋਲ ਗਵਾਉਣ ਲਈ ਕੁਝ ਨਹੀਂ ਰਿਹਾ, ਹੁਣ ਸਭ ਕੁਝ ਮੇਰੇ ਜਿੱਤਣ ਲਈ ਪਿਆ ਹੋਇਆ। 5ਵੀਂ ਵਾਰ ਉਹ 2005 ਦੇ ਵਿੱਚ ਉਹ UPSC ਦੀ ਤਿਆਰੀ ਕਰਦਾ, UPSC ਦਾ ਐਗਜ਼ਾਮ ਦਿੰਦਾ ਅਤੇ ਉਸਨੂੰ ਕਲੀਅਰ ਕਰ ਦਿੰਦਾ ਅਤੇ ਆਲ ਇੰਡੀਆ ਦੇ ਵਿੱਚ ਉਸਦਾ ਜਿਹੜਾ ਰੈਂਕ ਹੈ ਉਹ 121 ਆਉਂਦਾ ਅਤੇ IPS ਅਫਸਰ ਬਣ ਜਾਂਦਾ। ਅਤੇ ਮੁੰਬਈ ਦੇ ਵਿੱਚ ਇਸ ਵੇਲੇ ਉਹ ਐਡੀਸ਼ਨਲ ਕਮਿਸ਼ਨਰ ਦੇ ਤੌਰ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਇਹਨਾਂ ਦੇ ਉੱਪਰ ਹੀ ਜਿਹੜੀ ਜ਼ਿੰਦਗੀ ਦੇ ਆਧਾਰਿਤ ਇਹਨਾਂ ਦੀ ਮੂਵੀ ਬਣੀ ਸੀ 12ਵੀਂ ਫੇਲ। ਸੋ ਮਨੋਜ ਜੀ ਅੱਜ ਵੀ ਕਹਿੰਦੇ ਨੇ ਕਿ ਫੇਲ ਹੋਣਾ ਬੁਰਾ ਨਹੀਂ ਹੈ, ਹਾਰ ਮੰਨ ਲੈਣਾ ਬੋਲਾ। ਜੇਕਰ ਤੁਹਾਡਾ ਸੁਪਨਾ ਹੈ ਤਾਂ ਮਿਹਨਤ ਕਰਨ ਦਾ ਜਿਗਰਾ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਹੈ ਤੁਹਾਨੂੰ ਨਹੀਂ ਰੋਕ ਸਕਦੀ। ਕਹਿੰਦੇ ਨੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਪੜ੍ਹਾਈ 'ਤੇ ਜੇਕਰ ਤੁਹਾਡੀ ਜ਼ਿੱਦ ਹੈ ਨਾ ਤਾਂ ਉਹ ਤੁਹਾਨੂੰ ਰਾਜਾ ਬਣਾ ਦੇਗੀ, ਅਤੇ ਜੇਕਰ ਇਹ ਜ਼ਿੱਦ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਜ਼ਿੰਦਗੀ ਗੜਬੜ ਜ਼ਰੂਰ ਹੋ ਜਾਏਗੀ। ਅਤੇ ਜੇ ਚਾਹੁੰਦੇ ਹੋ ਜ਼ਿੰਦਗੀ ਗੜਬੜ ਨਾ ਹੋਵੇ ਤਾਂ ਪੜ੍ਹਾਈ ਦੀ ਇਸ ਜ਼ਿੱਦ ਨੂੰ ਹਮੇਸ਼ਾ ਬਰਕਰਾਰ ਰੱਖੋ।

0: 102.7 FM ਰੇਨਬੋ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਲਵ ਯੂ ਜ਼ਿੰਦਗੀ ਬਣੇ ਹੋਏ ਹੋ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ। ਅਗਲੀ ਇੱਕ ਹੋਰ ਮੋਟੀਵੇਸ਼ਨਲ ਕਹਾਣੀ ਹੈ ਜੀ ਫਕੀਰ ਚੰਦ ਕੋਹਲੀ ਜੀ ਦੀ। ਫਕੀਰ ਚੰਦ ਕੋਹਲੀ ਜੀ ਜਿਨ੍ਹਾਂ ਦਾ ਜਨਮ ਸੰਨ 1947 ਦੇ ਵਿੱਚ ਹੋਇਆ, ਵੰਡ ਦੇ ਵੇਲੇ ਪਰਿਵਾਰ ਬਿਲਕੁਲ ਖਾਲੀ ਹੱਥ ਭਾਰਤ ਦੇ ਵਿੱਚ ਸੀ ਅਤੇ ਜੇਬ ਦੇ ਵਿੱਚ ਉਸ ਸਮੇਂ ਕਹਿੰਦੇ ਨੇ ਕਿ ਸਿਰਫ 1 ਰੁਪਿਆ ਸੀ। ਦਿੱਲੀ ਦੇ ਰਿਫਿਊਜ਼ੀ ਕੈਂਪ ਦੇ ਵਿੱਚ ਰਹਿਣ ਲੱਗਾ ਹੈ ਪਰਿਵਾਰ। ਫਕੀਰ ਚੰਦ ਜੀ ਨੇ ਮਿਹਨਤ ਕਰਕੇ ਪੜ੍ਹਾਈ ਕੀਤੀ, IIT ਬੰਬੇ ਤੋਂ ਇੰਜੀਨੀਅਰਿੰਗ ਕੀਤੀ ਅਤੇ ਫਿਰ ਅਮਰੀਕਾ 'ਚ ਨੌਕਰੀ ਮਿਲੀ, ਪਰ ਉਹਨਾਂ ਨੇ ਸਭ ਕੁਝ ਛੱਡ ਦਿੱਤਾ। ਕਿਉਂ? ਕਿਉਂਕਿ ਉਹਨਾਂ ਨੇ ਸੋਚਿਆ ਸੀ ਕਿ ਦੇਸ਼ ਲਈ ਕੁਝ ਕਰਨਾ ਹੈ। 1974 ਦੇ ਵਿੱਚ ਉਹਨਾਂ ਨੇ ਇੱਕ TCS ਨਾਮ ਦੀ ਕੰਪਨੀ ਸ਼ੁਰੂ ਕੀਤੀ। ਉਸ ਸਮੇਂ ਭਾਰਤ ਵਿੱਚ ਕੰਪਿਊਟਰ ਦਾ ਨਾਮ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਸਨ। ਬੈਂਕਾਂ ਦੇ ਵਿੱਚ ਹਿਸਾਬ ਕਿਤਾਬ ਰਜਿਸਟਰ 'ਤੇ ਲਿਖਿਆ ਜਾਂਦਾ ਸੀ ਅਤੇ ਉਸ ਟਾਈਮ 'ਤੇ ਲੋਕ ਕਹਿੰਦੇ ਸਨ ਕਿ ਭਾਰਤ ਵਿੱਚ IT ਕੰਪਨੀ, ਇਹ ਤਾਂ ਬਰਬਾਦ ਹੋ ਜਾਵੇਗੀ। ਪਰ ਫਕੀਰ ਚੰਦ ਜੀ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਵਿਦੇਸ਼ਾਂ 'ਚ ਜਾ ਕੇ ਭਾਰਤੀ ਇੰਜੀਨੀਅਰਾਂ ਦੀ ਕਾਬਲੀਅਤ ਸਾਬਤ ਕੀਤੀ ਅਤੇ ਅੱਜ ਇਹ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ IT ਕੰਪਨੀ ਵਿੱਚੋਂ ਇੱਕ ਹੈ। 6 ਲੱਖ ਤੋਂ ਵੱਧ ਲੋਕ ਜਿਹੜੇ ਨੇ ਉਸ ਕੰਪਨੀ 'ਚ ਕੰਮ ਕਰਦੇ ਨੇ। ਅਸੀਂ ਕਹਿ ਸਕਦੇ ਹਾਂ ਕਿ 6 ਲੱਖ ਤੋਂ ਵੱਧ ਲੋਕਾਂ ਨੂੰ ਇਹ ਕੰਪਨੀ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ। ਸੋ ਦੋਸਤੋ, ਵੱਡੇ ਸੁਪਨੇ ਦੇਖਣ ਲਈ ਵੱਡੇ ਪੈਸੇ ਨਹੀਂ, ਵੱਡਾ ਦਿਲ ਹੋਣਾ ਚਾਹੀਦਾ। ਸੋ ਜੇਕਰ ਤੁਹਾਡੇ ਅੰਦਰ ਵੀ ਉਹ ਕਾਬਲੀਅਤ ਹੈ, ਉਹ ਹਿੰਮਤ ਹੈ, ਉਹ ਜਜ਼ਬਾ ਹੈ, ਉਹ ਜਨੂੰਨ ਹੈ ਦੇਸ਼ ਦੇ ਲਈ ਕੁਝ ਕਰ ਗੁਜ਼ਰਨ ਦਾ, ਆਪਣੀ ਇਸ ਮਿੱਟੀ ਦੇ ਲਈ ਕਰ ਗੁਜ਼ਰਨ ਦਾ, ਤਾਂ ਉਹ ਮੈਨੂੰ ਲੱਗਦਾ ਉਹ ਮੌਕਾ, ਉਹ ਸਮਾਂ ਅੱਜ ਹੀ ਹੈ। ਅੱਜ ਹੀ ਸੋਚੋ ਆਪਣੇ ਦੇਸ਼ ਦੇ ਬਿਹਤਰ ਕੱਲ੍ਹ ਵਾਸਤੇ ਅਤੇ ਉਸ ਨੂੰ ਕੱਲ੍ਹ ਨੂੰ ਜਿਹੜਾ ਉਸ ਭਵਿੱਖ ਨੂੰ ਸੱਚਾ ਬਣਾਉਣ ਦੇ ਲਈ, ਉਸ ਨੂੰ ਸਾਬਿਤ ਕਰਨ ਦੇ ਲਈ ਆਪਣੇ ਦ੍ਰਿੜ ਨਿਸ਼ਚੇ ਨੂੰ ਹੋਰ ਜਿਹੜਾ ਹੈ ਸਟਰੋਂਗ ਕਰੋ, ਮਜ਼ਬੂਤ ਕਰੋ ਅਤੇ ਬਸ ਉਸ ਦਿਸ਼ਾ ਵੱਲ ਆਪਣੇ ਕਦਮ ਵਧਾਉਂਦੇ ਜਾਓ। ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ। ਹੁਣ ਸਮਾਂ ਹੋ ਗਿਆ ਜੀ ਕੁਝ ਜ਼ਰੂਰੀ ਜਾਣਕਾਰੀ ਦਾ। ਜਾਣਕਾਰੀ ਦੇ ਉਸ ਪਾਰ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ

ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਪਰ ਹੁਣ ਸਮਾਂ ਹੋ ਚੁੱਕਿਆ ਜੀ ਪ੍ਰਦੇਸ਼ਿਕ ਖਬਰਾਂ ਦਾ। ਠੀਕ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ 'ਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਐਨਆਰਆਈ ਮਾਮਲਿਆਂ ਬਾਰੇ ਵਿਭਾਗ ਨੇ ਆਨਲਾਈਨ ਐਨਆਰਆਈ ਮਿਲਣੀ ਦਾ ਆਯੋਜਨ ਕੀਤਾ, ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਕੁੜੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੀ ਹਦਾਇਤ। ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲਾਂ ਅਤੇ 6 ਹੱਥ ਗੋਲੇ ਬਰਾਮਦ ਕੀਤੇ ਅਤੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੱਧ ਵਿੱਚ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ 'ਚ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦੇ ਨਾਲ ਨਾਲ ਪੁਨਰ ਵਿਕਸਿਤ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 70 ਤੋਂ 75 ਮੁਕੰਮਲ ਹੋਏ ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਉਦਘਾਟਨ ਜਲੰਧਰ ਛਾਉਣੀ ਸਟੇਸ਼ਨ ਤੋਂ ਵਰਚੁਅਲ ਮਾਧਿਅਮ ਰਾਹੀਂ ਕਰਨਗੇ। ਉਨ੍ਹਾਂ ਕਿਹਾ
1: ਰੇਲਵੇ ਦਾ ਅੰਮ੍ਰਿਤ ਭਾਰਤ 'ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 1500 ਰੇਲਵੇ ਸਟੇਸ਼ਨ ਇੱਕ ਵਾਰੀ 'ਚ ਉਹਨਾਂ ਨੂੰ ਬਣਾਉਣ ਲਈ ਰੀਵੈਂਪ ਰੀਡਿਵੈਲਪਮੈਂਟ ਕਰਨ ਲਈ ਉਹਨਾਂ ਨੇ ਫੈਸਲਾ ਕੀਤਾ। ਅਸੀਂ ਤਕਰੀਬਨ 70 ਤੋਂ 75 ਸਟੇਸ਼ਨ ਜਿਹੜੇ ਕੰਪਲੀਟ ਹੋ ਚੁੱਕੇ ਨੇ ਉਹ ਚੁਣੇ ਨੇ ਸਾਰੇ ਦੇਸ਼ ਦੇ ਵਿੱਚ। ਉਹ 1000 ਕਰੋੜ ਰੁਪਏ ਦੇ ਉਹ ਜਿਹੜੇ ਆ ਰੇਲਵੇ ਸਟੇਸ਼ਨ ਨੇ ਜਿਹੜੇ ਕਿ ਅੱਜ ਏਅਰਪੋਰਟ ਤੋਂ ਘੱਟ ਨਹੀਂ ਆ। ਪ੍ਰਧਾਨ ਮੰਤਰੀ ਉਹਨਾਂ ਦਾ ਉਦਘਾਟਨ ਕਰਨਗੇ। ਹਜੇ ਤੱਕ ਟੈਂਟੇਟਿਵ ਡੇਟ ਆ ਜਿਹੜੀ ਉਹ 17 ਪ੍ਰਧਾਨ ਮੰਤਰੀ ਆਪ ਉਰੇ ਆਉਣਗੇ ਅਤੇ ਸਾਰੇ 70 ਤੋਂ 75 ਸਟੇਸ਼ਨਾਂ ਦਾ ਜਿਹੜਾ ਵਰਚੁਅਲ ਉਦਘਾਟਨ ਬਾਕੀ ਜਗ੍ਹਾ ਦਾ ਉਰੇ ਕਰਨਗੇ।
0: ਅੱਜ ਸਟੇਸ਼ਨ ਦੇ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ 110 ਸਾਲ ਪੁਰਾਣੇ ਸਟੇਸ਼ਨ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਸ਼ਵ ਪੱਧਰੀ ਸਹੂਲਤ ਵਿੱਚ ਬਦਲਿਆ ਗਿਆ। ਆਕਾਸ਼ਵਾਣੀ ਪੱਤਰਕਾਰ ਨੇ ਦੱਸਿਆ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਹਰ ਰੋਜ਼ ਲਗਭਗ 7500 ਯਾਤਰੀਆਂ ਦੀ ਸੇਵਾ ਕਰ ਰਿਹਾ ਹੈ, ਕਿਉਂਕਿ ਇਸ ਵਿੱਚੋਂ ਲਗਭਗ 6 ਜੋੜੀ ਰੇਲ ਗੱਡੀਆਂ ਲੰਘਦੀਆਂ ਨੇ ਜੋ ਲੋਕਾਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਜੋੜਦੀਆਂ ਨੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾ ਨਾਬਾਲਿਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ। ਕਮਿਸ਼ਨ ਨੇ ਸ੍ਰੀ ਗੰਗਾਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨੂੰ 15 ਦਿਨਾਂ ਦੇ ਅੰਦਰ ਇੱਕ ਵੇਰਵੇ ਸਮੇਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਪੁਲਿਸ, ਮੈਡੀਕਲ ਅਫਸਰਾਂ ਅਤੇ ਫੋਰੈਂਸਿਕ ਏਜੰਸੀਆਂ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਇੱਕ ਵਿਆਪਕ ਅਤੇ ਤੇਜ਼ ਜਾਂਚ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਤਾਲਮੇਲ ਵਿੱਚ ਮਿਲ ਕੇ ਕੰਮ ਕਰਨ ਲਈ ਕਿਹਾ। ਕਮਿਸ਼ਨ ਨੇ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਦਾ ਵੀ ਨੋਟਿਸ ਲਿਆ, ਜਿਸਨੇ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਸਨੇ ਬਾਕੀ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਅਤੇ ਸਮੇਂ ਸਿਰ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਜ਼ਿਲ੍ਹਾ ਮੈਜਿਸਟਰੇਟਾਂ ਨੂੰ 15 ਦਿਨਾਂ ਦੇ ਅੰਦਰ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਗੈਰ ਰਜਿਸਟਰਡ ਅਤੇ ਅਣਅਧਿਕਾਰਤ ਹੋਟਲਾਂ ਅਤੇ ਅਦਾਰਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ। ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਪੀੜਤ ਨਾਲ ਸੰਬੰਧਿਤ ਵੀਡੀਓ ਅਤੇ ਸਮੱਗਰੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ

ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਲੁਧਿਆਣਾ, SBS ਨਗਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਭਰ ਵਿੱਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਸਰਕਾਰ ਦੇ ਮਹੀਨਾਵਾਰ ਆਨਲਾਈਨ ਮਿਲਣੀ ਦੌਰਾਨ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪਾਰਦਰਸ਼ੀ, ਨਿਰਪੱਖ ਅਤੇ ਸਮਾਬੱਧ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੰਤਰੀ ਨੇ ਦੱਸਿਆ ਕਿ ਵੱਖ ਵੱਖ ਦੇਸ਼ਾਂ 'ਚ ਵਸਦੇ ਪੰਜਾਬੀਆਂ ਨੇ ਇਸ ਆਨਲਾਈਨ ਮਿਲਣੀ 'ਚ ਹਿੱਸਾ ਲਿਆ ਅਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ। ਮਿਲਣੀ ਦੌਰਾਨ ਜਾਇਦਾਦ ਅਤੇ ਜ਼ਮੀਨੀ ਵਿਵਾਦ, ਵਿਆਹ ਦੇ ਮਸਲਿਆਂ, ਧੋਖਾਧੜੀ ਅਤੇ ਹੋਰ ਨਿੱਜੀ ਮਾਮਲਿਆਂ ਨਾਲ ਸੰਬੰਧਿਤ ਸ਼ਿਕਾਇਤਾਂ ਸੁਣੀਆਂ ਗਈਆਂ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੇਵਾਮੁਕਤ ਮੁਲਾਜ਼ਮ ਰਹੇ NRI ਪੰਜਾਬੀਆਂ ਨੇ ਆਪਣੀ ਪੈਨਸ਼ਨ ਨਾਲ ਸੰਬੰਧਿਤ ਮੁਸ਼ਕਲਾਂ ਵੀ ਉਠਾਈਆਂ ਨੇ। ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤ ਦੀ ਪਹਿਲ ਦੇ ਆਧਾਰ 'ਤੇ ਗੰਭੀਰਤਾ ਨਾਲ ਜਾਂਚ ਕਰਨ ਅਤੇ ਨਿਯਮਾਂ ਮੁਤਾਬਕ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਸਰਕਾਰ ਨੇ ਮੌਨਸੂਨ ਸੀਜ਼ਨ ਦੌਰਾਨ ਪਸ਼ੂ ਧਨ ਦੀ ਸੁਰੱਖਿਆ ਲਈ ਸੂਬੇ ਭਰ ਵਿੱਚ 57,70,000 ਤੋਂ ਵੱਧ ਗਊਆਂ ਅਤੇ ਮੱਝਾਂ ਦੇ ਗਲਘੋਟੂ ਬਿਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਟੀਕਾਕਰਨ ਮੁਹਿੰਮ ਚਲਾਈ ਹੋਈ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ 30 ਜੁਲਾਈ ਤੱਕ 57,70,979 ਪਸ਼ੂ ਧਨ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ। ਉਹਨਾਂ ਕਿਹਾ ਕਿ ਸਮੇਂ ਸਿਰ ਟੀਕਾਕਰਨ ਬਰਸਾਤੀ ਮੌਸਮ ਦੌਰਾਨ ਤੇਜ਼ੀ ਨਾਲ ਫੈਲਣ ਵਾਲੀ ਇਸ ਘਾਤਕ ਲਾਗ ਨਾਲ ਨਜਿੱਠਣ ਲਈ ਸਭ ਤੋਂ ਪ੍ਰਭਾਵੀ ਹੱਲ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੀਆਂ ਨੇੜਲੀਆਂ ਸਰਕਾਰੀ ਵੈਟਨਰੀ ਸੰਸਥਾਵਾਂ ਨਾਲ ਸੰਪਰਕ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੇ ਪਸ਼ੂਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਾਡਾ ਫੇਸਬੁੱਕ ਪੇਜ ਹੈ @AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸਿਵਰੇਜ 'ਚ ਸਫਾਈ ਲਈ ਭੇਜਣ ਦੇ ਮਾਮਲੇ 'ਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਨਯਾਗਾਉਂ ਦੇ ਕਾਰਜਕਾਰੀ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਸਫਾਈ ਕਰਮਚਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪ੍ਰਗਟ ਕਰਦਿਆਂ ਮੀਡੀਆ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਪੁੱਛਿਆ ਕਿ ਸਾਧਨਿਕ ਯੁੱਗ ਵਿੱਚ ਸਫਾਈ ਕਰਮਚਾਰੀਆਂ ਨੂੰ ਮਸ਼ੀਨਾਂ ਤੋਂ ਬਿਨਾਂ ਸਿਵਰੇਜ ਦੀ ਸਰੀਰਕ ਤੌਰ 'ਤੇ ਸਫਾਈ ਕਰਨ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ। ਕਮਿਸ਼ਨ ਨੇ ਕਿਹਾ ਕਿ ਇਹ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਕਰਮਚਾਰੀਆਂ ਦੀ ਜ਼ਿੰਦਗੀ ਦੀ ਸੁਰੱਖਿਆ ਪ੍ਰਤੀ ਘੋਰ ਅਣਗਹਿਲੀ ਨੂੰ ਦਰਸਾਉਂਦਾ ਹੈ। ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਜ਼ਿਕਰ ਕੀਤਾ ਕਿ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਜਦੋਂ ਸਿਵਰੇਜ ਦੀ ਸਫਾਈ ਦੌਰਾਨ ਸਫਾਈ ਕਾਮਿਆਂ ਦੀ ਜਾਂਚ ਚਲੀ ਗਈ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਅਗਲੀ ਸੁਣਵਾਈ ਦੀ ਤਰੀਕ, ਜੋ 8 ਅਗਸਤ ਹੈ, ਤੋਂ ਇੱਕ ਹਫ਼ਤਾ ਪਹਿਲਾਂ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਪਾਲਣਾ ਵਾਸਤੇ ਪੰਜਾਬ ਅਤੇ ਚੰਡੀਗੜ੍ਹ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਵੀ ਲਿਖਿਆ ਏ। ਅਮਰੀਕਾ ਦੇ ਸੰਘੀ ਜਾਂਚ ਬਿਊਰੋ FBI ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੀਆਂ ਕੁਝ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ। FBI ਨੇ ਆਪਰੇਸ਼ਨ ਹਾਰਡਬਾਲ ਤਹਿਤ ਕਥਿਤ ਤੌਰ 'ਤੇ ਉਸ 'ਤੇ $400,000 ਦੀ ਜਬਰਨ ਵਸੂਲੀ ਦਾ ਇਲਜ਼ਾਮ ਲਗਾਇਆ। ਇਹ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨਾਲ ਸੰਬੰਧਿਤ ਹੈ, ਜੋ ਕਥਿਤ ਤੌਰ 'ਤੇ ਭਾਰਤ ਵਿੱਚ ਇੱਕ ਝੂਠੇ ਕਤਲ ਮਾਮਲੇ 'ਚ ਇੱਕ ਅਮਰੀਕਾ ਅਧਾਰਤ ਪਰਿਵਾਰ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। FBI ਵੱਲੋਂ ਇਸ ਮਾਮਲੇ ਦੀ ਇੱਕ ਵੀਡੀਓ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਅਧਿਕਾਰਤ ਸੂਤਰਾਂ ਮੁਤਾਬਕ ਪੁਲਿਸ ਵਿਭਾਗ ਨੇ ਰਿਪੋਰਟਾਂ ਦਾ ਨੋਟਿਸ ਲਿਆ ਅਤੇ ਇਲਜ਼ਾਮ ਦੀ ਪੁਸ਼ਟੀ ਕਰਨ ਲਈ ਇੱਕ ਰਸਮੀ ਤੱਥ ਖੋਜ ਜਾਂਚ ਦੇ ਹੁਕਮ ਦਿੱਤੇ ਨੇ। ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਜਾਂਚ ਹੁਸ਼ਿਆਰਪੁਰ ਤੋਂ ਬਾਹਰ ਪੁਲਿਸ ਸੁਪਰਡੈਂਟ ਰੈਂਕ 'ਤੇ ਇੱਕ ਸੀਨੀਅਰ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਉਸ ਨੂੰ ਜਲਦ ਤੋਂ ਜਲਦ ਇੱਕ ਵੇਰਵੇ ਸਮੇਤ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਨੇ। ਕੁਝ ਰਾਜਨੀਤਿਕ ਪਾਰਟੀਆਂ ਨੇ ਸੂਬਾ ਪੁਲਿਸ ਦੇ ਕੰਮਕਾਜ 'ਤੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ ਨੇ। ਉਹ ਪਾਕਿਸਤਾਨ ਦੀ ISI ਦੇ ਵਿਦੇਸ਼ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨਾਂ ਵੱਲੋਂ ਸਮਰੱਥ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਤਸਕਰੀ ਮੋਡਿਊਲ ਦਾ ਹਿੱਸਾ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਰਹੱਦੀ ਸੂਬੇ ਪੰਜਾਬ 'ਚ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਕਰਨ ਲਈ ਇਹ ਖੇਪ ਮਿਲੀ ਸੀ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਅੰਮ੍ਰਿਤਸਰ ਵਿੱਚ ਇਸ ਹਫ਼ਤੇ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇਹ 3 ਬਰਾਮਦਗੀ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ 2 ਮੁਲਜ਼ਮਾਂ ਤੋਂ ਗੋਲਾ ਬਾਰੂਦ ਸਮੇਤ 7 ਪਿਸਤੌਲਾਂ ਵੀ ਜ਼ਬਤ ਕੀਤੀਆਂ ਸਨ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਅਤੇ 12 ਜੁਲਾਈ ਨੂੰ ਵੀ ਇਹਨਾਂ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਫਰੀਦਕੋਟ ਸਮੇਤ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਈ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਫਰੀਦਕੋਟ 38.9 ਡਿਗਰੀ ਸੈਲਸੀਅਸ ਅਤੇ ਹਰਿਆਣਾ ਦਾ ਸਿਰਸਾ 36.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ

ਕੀਤਾ ਗਿਆ। ਅਤੇ ਆਖਿਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਐਨਆਰਆਈ ਮਾਮਲਿਆਂ ਬਾਰੇ ਵਿਭਾਗ ਨੇ ਆਨਲਾਈਨ ਐਨਆਰਆਈ ਮਿਲਣੀ ਦਾ ਆਯੋਜਨ ਕੀਤਾ। ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ ਅਤੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਭੋਲੇ ਪਾਲੇ ਦਿਨ ਬਚਪਨ ਦੇ ਤੇ ਭੋਲੇ ਪਾਲੇ ਆੜੀ ਭੋਲੇ ਪਾਲੇ ਦਿਨ ਬਚਪਨ ਦੇ।

ਐਫਮੈਟਿਕਸ 2.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਚੱਲ ਰਿਹਾ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ, ਇਹ ਜਿਹੜਾ ਸਮਾਂ ਹੈ ਨਾ, ਟੀ ਟਾਈਮ ਅਸੀਂ ਇਸਨੂੰ ਕਹਿ ਦਿੰਦੇ ਹਾਂ, ਸ਼ਾਮ ਦਾ ਵੇਲਾ ਹੁੰਦਾ ਹੈ, ਸਾਰੇ ਜਣੇ ਫ੍ਰੀ ਹੁੰਦੇ ਨੇ, ਕੁਛ ਲੋਕ ਆਫਿਸ ਤੋਂ ਆਪਣੇ ਘਰ ਆਉਂਦੇ ਨੇ, ਕਹਿੰਦੇ ਨੇ ਪਹਿਲਾਂ ਥੋੜ੍ਹੀ ਥੋੜ੍ਹੀ ਚਾਹ ਹੋ ਜਾਏ, ਫਿਰ ਕਹਿੰਦੇ ਨੇ ਯਾਰ ਨਹੀਂ, ਚਾਹ ਦੇ ਨਾਲ ਕੁਛ ਖਾਣ ਨੂੰ ਵੀ ਹੋ ਜਾਏ। ਅਤੇ ਖਾਣ ਦੇ ਵਿੱਚ ਜੇਕਰ ਉਹੀ ਰੂਟੀਨ ਦੀਆਂ ਚੀਜ਼ਾਂ, ਬਿਸਕੁਟ, ਨਮਕੀਨ ਖਾ ਕੇ ਬੋਰ ਹੋ ਗਿਆ, ਤਾਂ ਕੋਈ ਗੱਲ ਨਹੀਂ ਜੀ, ਨਵੀਆਂ ਰੈਸਿਪੀਜ਼ ਆਉਂਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਵੀ। ਰੈਸਿਪੀ ਤੁਹਾਡੇ ਵਾਸਤੇ ਲੈ ਕੇ ਆ ਜੀ, ਪਾਲਕ ਪਨੀਰ ਦੇ ਪਕੌੜੇ। ਤੁਸੀਂ ਕਹੋਗੇ ਲਓ ਜੀ, ਇਹ 'ਚ ਕਿਹੜੀ ਨਵੀਂ ਗੱਲ ਹੈ ਭਾਈ, ਬਹੁਤ ਖਾਧੇ ਆ। ਖਾਧੇ ਆ, ਠੀਕ ਹੈ ਜੀ, ਮੰਨ ਲਿਆ ਖਾਧੇ ਹੋਣਗੇ, ਪਰ ਜਿੱਦਾਂ ਮੈਂ ਦੱਸਣ ਜਾ ਰਿਹਾ ਸ਼ਾਇਦ ਨਾ ਖਾਧੇ ਹੋਣ। ਸੋ ਜੇਕਰ ਤੁਸੀਂ ਵੀ ਹੋ ਗਏ ਹੋ ਪਿਆਜ਼ ਵਾਲੇ ਪਕੌੜਿਆਂ ਤੋਂ ਪਰੇਸ਼ਾਨ, ਤਾਂ ਤੁਸੀਂ ਬਣਾ ਸਕਦੇ ਹੋ ਪਾਲਕ ਪਨੀਰ ਦੇ ਪਕੌੜੇ। ਕਰਨਾ ਕੀ ਹੈ ਜੀ, ਤੁਹਾਨੂੰ ਚਾਹੀਦੀ ਹੈ ਪਾਲਕ ਬਰੀਕ ਕੱਟੀ ਹੋਈ 1 ਕੱਪ, ਪਨੀਰ ਕੱਦੂਕਸ ਕੀਤਾ ਹੋਇਆ 1/2 ਕੱਪ, ਉਸਦੇ ਨਾਲ ਹੀ ਬੇਸਨ 1 ਕੱਪ, ਔਰ ਅਦਰਕ ਲਸਣ ਦਾ ਪੇਸਟ, ਹਰੀ ਮਿਰਚ, ਅਜਵਾਇਣ ਅਤੇ ਨਮਕ ਸਵਾਦ ਅਨੁਸਾਰ। ਹੁਣ ਤੁਸੀਂ ਕਰਨਾ ਕੀ ਹੈ ਜੀ, ਸਾਰਾ ਕੁਝ ਮਿਕਸ ਕਰਕੇ ਨਾ ਇਹਦਾ ਇੱਕ ਬੈਟਰ ਤਿਆਰ ਕਰ ਲੈਣਾ। ਬੈਟਰ ਥੋੜ੍ਹਾ ਹਾਰਡ ਹੋਣਾ ਚਾਹੀਦਾ, ਜਿੱਦਾਂ ਕਿ ਪਕੌੜਿਆਂ ਦਾ ਹੁੰਦਾ ਹੀ ਹੈ। ਸੋ ਉਹ ਸਾਰਿਆਂ ਨੂੰ ਬੈਟਰ ਨੂੰ ਤਿਆਰ ਕਰਕੇ ਫਿਰ ਤੁਸੀਂ ਤੇਲ ਨੂੰ ਜਿਹੜਾ ਹੈ ਉਹ ਗਰਮ ਕਰਨਾ ਸ਼ੁਰੂ ਕਰ ਦੇਣਾ। ਜਦੋਂ ਤੇਲ ਗਰਮ ਹੋ ਗਿਆ, ਉਸਦੇ ਵਿੱਚ ਤੁਸੀਂ ਇਸਨੂੰ ਪਾਉਂਦੇ ਜਾਓ ਪਕੌੜਿਆਂ ਦੀ ਸ਼ੇਪ ਦੇ ਵਿੱਚ, ਤਾਂ ਆਪਣੇ ਆਪ ਹੀ ਜਿਹੜੇ ਨੇ ਬਹੁਤ ਹੀ ਸਵਾਦਿਸ਼ਟ ਪਕੌੜੇ ਤਲ ਕੇ ਤਿਆਰ ਹੋ ਜਾਣਗੇ। ਅਤੇ ਨਾਲ ਹੀ ਤੁਸੀਂ ਇਮਲੀ ਪੁਦੀਨੇ ਦੀ ਚਟਨੀ ਜਿਹੜੀ ਹੈ ਉਹ ਇਹਨਾਂ ਪਕੌੜਿਆਂ ਦੇ ਨਾਲ ਘਰ ਦੇ ਵਿੱਚ ਹੀ ਬਣਾ ਕੇ ਇੰਜੋਏ ਕਰ ਸਕਦੇ ਹੋ। ਵੈਸੇ ਅਸੀਂ ਜਿਹੜੇ ਪਾਲਕ ਪਨੀਰ ਵਾਲੇ ਪਕੌੜੇ ਖਾਂਦੇ ਹਾਂ ਉਹ ਅਸੀਂ ਇੱਦਾਂ ਮਤਲਬ ਛੋਟਾ ਛੋਟਾ ਮਤਲਬ ਕੱਦੂਕਸ ਕਰਕੇ ਸ਼ਾਇਦ ਬਹੁਤ ਘੱਟ ਖਾਂਦੇ ਹੋਣਗੇ। ਚਲੋ ਖੈਰ, ਅਗਰ ਤੁਸੀਂ ਇੱਦਾਂ ਕਰਕੇ ਖਾਓਗੇ ਤਾਂ ਜ਼ਿਆਦਾ ਵਧੀਆ ਰਹੇਗਾ। ਹਾਂਜੀ, ਪਾਲਕ ਪਨੀਰ ਦੇ ਪਕੌੜੇ ਦੇ ਨਾਲ ਨਾਲ ਤੁਸੀਂ ਪਾਲਕ ਪੱਤਾ ਚਾਟ ਦੇ ਪਕੌੜੇ ਵੀ ਬਣਾ ਸਕਦੇ ਹੋ। ਮਤਲਬ ਕਿ ਇੱਕ ਪਾਲਕ ਦਾ ਜਿਹੜਾ ਪੂਰਾ ਪੱਤਾ ਹੁੰਦਾ ਹੈ ਉਸਨੂੰ ਤੁਸੀਂ ਚੰਗੇ ਤਰੀਕੇ ਨਾਲ ਧੋ ਕੇ ਉਸਨੂੰ ਤੁਸੀਂ ਬੈਟਰ ਦੇ ਵਿੱਚ ਮਿਕਸ ਕਰਕੇ, ਤਾਂ ਉਸਨੂੰ ਐਜ਼ ਇਟ ਇਜ਼ ਹੀ ਪੂਰੇ ਪੱਤੇ ਨੂੰ ਹੀ ਤੁਸੀਂ ਅਗਰ ਫਰਾਈ ਕਰ ਲਓ ਤੇਲ ਦੇ ਵਿੱਚ, ਤਾਂ ਉਸਨੂੰ ਵੀ ਸ਼ਾਮ ਦੇ ਸਨੈਕਸ ਦੇ ਰੂਪ ਵਿੱਚ ਖਾਧਾ ਜਾ ਸਕਦਾ। ਮੈਂ ਕਿਹਾ ਦੇਖਿਓ ਜਨਾਬ ਕਿੰਨਾ ਵਧੀਆ ਟੇਸਟ ਆਏਗਾ। ਸੋ ਮੈਂ ਕਿਹਾ ਜੀ, ਅਲੱਗ ਅਲੱਗ ਤਰ੍ਹਾਂ ਦੇ ਸ਼ੌਂਕ ਨੇ, ਕੁਛ ਖਾਣ ਦੇ, ਕੁਛ ਪੀਣ ਦੇ, ਕੁਛ ਬਣਾਉਣ ਦੇ। ਸੋ ਜੇਕਰ ਤੁਹਾਨੂੰ ਵੀ ਹੈ ਕੁਕਿੰਗ ਦਾ ਸ਼ੌਂਕ, ਤਾਂ ਜੋ ਮੈਂ ਰੈਸਪੀਜ਼ ਦੱਸੀਆਂ ਨੇ ਉਹਨਾਂ ਨੂੰ ਤੁਸੀਂ ਇਸਤੇਮਾਲ ਕਰਕੇ ਬਣਾਓ ਜੀ ਫਿਰ ਕੋਈ ਸ਼ਾਮ ਦੀ ਵਧੀਆ ਡਿਲੀਸ਼ੀਅਸ ਦੀ ਚੀਜ਼ ਚਾਹ ਦੇ ਨਾਲ ਖਾਣ ਪੀਣ ਨੂੰ। ਉਨੀ ਦੇਰ ਲਈ ਮੈਂ ਪਲੇ ਕਰਦਾ ਤੁਹਾਡੇ ਵਾਸਤੇ ਸੱਜਣ ਅਦੀਪ ਦੀ ਆਵਾਜ਼ 'ਚ ਗਾਇਆ ਹੋਇਆ ਇਹ ਟਰੈਕ।

ਜਦੋਂ ਸੋ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਤਾਂ ਸਮਾਂ ਹੋ ਗਿਆ ਜੀ ਇੱਕ ਹੋਰ ਮੋਟੀਵੇਸ਼ਨਲ ਸਟੋਰੀ ਦਾ। ਨਾਮ ਹੈ ਜੀ ਨਾਰਾਇਣ ਮੂਰਤੀ। ਜਨਮ ਹੁੰਦਾ ਇਹਨਾਂ ਦਾ ਕਰਨਾਟਕ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ। ਪਿਤਾ ਇਹਨਾਂ ਦੇ ਸਕੂਲ ਟੀਚਰ ਹੁੰਦੇ ਨੇ, ਜਿਨ੍ਹਾਂ ਦੀ ਤਨਖਾਹ ਬਹੁਤ ਹੁੰਦੀ ਘੱਟ ਹੁੰਦੀ ਹੈ, ਅਤੇ ਘਰ ਦੇ ਵਿੱਚ 6 ਭੈਣ ਭਰਾ ਹੁੰਦੇ ਨੇ, ਜਿਸ ਕਰਕੇ ਘੱਟ ਪੈਸੇ 'ਚ ਗੁਜ਼ਾਰਾ ਮੁਸ਼ਕਿਲ ਹੁੰਦਾ ਹੈ। ਇੱਕ ਦੂਸਰੇ ਦੇ ਹੀ ਕੱਪੜੇ ਜਿਹੜੇ ਨੇ ਉਹ ਪਹਿਨੇ ਪੈਂਦੇ ਨੇ, ਪਰ ਫਿਰ ਵੀ ਕਿਸੇ ਤਰ੍ਹਾਂ ਮੁਸ਼ਕਿਲ ਹਾਲਾਤਾਂ 'ਚੋਂ ਨਿਕਲਦੇ ਹੋਏ ਉਹ ਇੰਜੀਨੀਅਰਿੰਗ ਕਰਦੇ ਨੇ ਅਤੇ ਪੁਣੇ ਦੀ ਹੀ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਜਾਂਦੇ ਨੇ, ਅਤੇ ਤਨਖਾਹ ਹੁੰਦੀ ਹੈ ਮਹੀਨੇ ਦਾ 400 ਰੁਪਿਆ। ਇੱਕ ਦਿਨ ਯੂਰਪ ਜਾਣ ਦਾ ਮੌਕਾ ਮਿਲਦਾ ਤਾਂ ਯੂਰਪ ਦੀ ਟ੍ਰੇਨ ਦੇ ਵਿੱਚ ਇਹਨਾਂ ਦਾ ਸੂਟ ਕੇਸ ਅਤੇ ਪੈਸੇ ਚੋਰੀ ਹੋ ਜਾਂਦੇ ਨੇ। 3 ਦਿਨ ਭੁੱਖੇ ਰਹਿਣ ਤੋਂ ਬਾਅਦ ਕਿਸੇ ਤਰ੍ਹਾਂ ਇਹ ਭਾਰਤ ਵਾਪਸ ਆਉਂਦੇ ਨੇ, ਅਤੇ ਫਿਰ ਇਹ ਫੈਸਲਾ ਕਰਦੇ ਨੇ ਕਿ ਮੈਂ ਆਪਣੀ ਕੰਪਨੀ ਬਣਾਵਾਂਗਾ ਜਿੱਥੇ ਇਮਾਨਦਾਰੀ ਹੋਵੇ। 1981 ਦੇ ਵਿੱਚ ਜੇਬ ਵਿੱਚ ਮਹਿਜ਼ 10,000 ਰੁਪਏ ਅਤੇ 6 ਦੋਸਤਾਂ ਨਾਲ ਮਿਲ ਕੇ ਇਹ ਇਨਫੋਸਿਸ ਕੰਪਨੀ ਦੀ ਸ਼ੁਰੂਆਤ ਕਰਦੇ ਨੇ। ਆਫਿਸ ਇੱਕ ਛੋਟੇ ਜਿਹੇ ਗੈਰੇਜ ਦੇ ਵਿੱਚ ਹੁੰਦਾ, ਜਾਂ ਉਹ ਕਹਿ ਸਕਦੇ ਹਾਂ ਜਿੱਥੇ ਆਪਾਂ ਕਚਰਾ ਜਾਂ ਕੂੜੇ ਦਾ ਸਮਾਨ ਰੱਖਿਆ ਜਾਂਦਾ, ਤਾਂ ਉੱਥੇ ਜਿੱਥੇ ਕੁਰਸੀਆਂ ਤੱਕ ਨਹੀਂ ਹੁੰਦੀਆਂ ਉੱਥੇ ਇਹ ਲੋਕ ਮਿਲ ਕੇ ਕੰਮ ਕਰਦੇ ਨੇ। ਆਪਣੇ 6 ਦੋਸਤਾਂ ਨਾਲ ਮਿਲ ਕੇ ਜਦੋਂ ਇਹ ਕੰਮ ਕਰਦੇ ਨੇ ਤਾਂ ਲੋਕ ਹੱਸਦੇ ਨੇ ਕਿ ਭਾਰਤ ਦੇ ਵਿੱਚ ਸੌਫਟਵੇਅਰ ਕੰਪਨੀ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਪਹਿਲੇ 3 ਸਾਲ ਕੋਈ ਕੰਮ ਨਹੀਂ ਮਿਲਦਾ, ਪਰ ਡੈਡੀਕੇਸ਼ਨ ਨਾਲ ਜਦੋਂ ਇਹ ਕੰਮ ਕਰਦੇ ਰਹਿੰਦੇ ਨੇ, ਭਾਵੇਂ ਬੈਂਕ ਬੈਲੈਂਸ ਵੀ ਖਤਮ ਹੋ ਜਾਂਦਾ ਹੈ, ਆਪਣੀ ਵਾਈਫ ਦੇ ਗਹਿਣੇ ਵੇਚ ਕੇ ਵੀ ਕੰਪਨੀ ਨੂੰ ਬਚਾਉਣਾ ਪੈਂਦਾ, ਪਰ ਹੌਲੀ ਹੌਲੀ ਕੰਪਨੀ ਲੀਹ 'ਤੇ ਆਉਣ ਲੱਗ ਪੈਂਦੀ ਹੈ, ਅਤੇ ਉਹ ਕੰਪਨੀ ਚੱਲਦੇ ਚੱਲਦੇ ਇਸ ਵੇਲੇ 4,00,000 ਕਰੋੜ ਦੀ ਕੰਪਨੀ ਬਣ ਚੁੱਕੀ ਹੈ, ਅਤੇ 3 ਲੱਖ ਤੋਂ ਵੱਧ ਲੋਕ ਇਸ ਕੰਪਨੀ ਦੇ ਵਿੱਚ ਕੰਮ ਕਰਦੇ ਨੇ। ਨਾਰਾਇਣ ਮੂਰਤੀ ਜੀ ਅੱਜ ਵੀ ਸਾਦੀ ਜ਼ਿੰਦਗੀ ਜਿਉਂਦੇ ਨੇ, ਅਤੇ ਕਹਿੰਦੇ ਨੇ ਕਿ ਸਫਲਤਾ ਦਾ ਮਤਲਬ ਪੈਸਾ ਨਹੀਂ, ਲੋਕਾਂ ਦਾ ਭਰੋਸਾ ਜਿੱਤਣਾ, ਇਮਾਨਦਾਰੀ ਅਤੇ ਮਿਹਨਤ ਨਾਲ ਕੂੜੇ ਵਾਲਾ ਕਮਰਾ ਵੀ ਕੋਹੀਨੂਰ ਬਣ ਸਕਦਾ ਹੈ, ਅਤੇ ਜੇ ਉਹ ਅਜਿਹਾ ਕਰ ਸਕਦੇ ਨੇ ਤਾਂ ਆਪਾਂ ਕਿਉਂ ਨਹੀਂ। ਪੇਸ਼ ਕਰ ਰਿਹਾ ਜੀ ਅਗਲਾ ਟਰੈਕ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਫਿਰੋਜ਼ ਖਾਨ ਜੀ ਦੀ ਇਸ ਗੀਤ ਤੋਂ ਬਾਅਦ ਇੱਕ ਹੋਰ ਛੋਟੀ ਜਿਹੀ ਰੈਸਿਪੀ ਤੁਹਾਡੇ ਨਾਲ ਸਾਂਝੀ ਕਰਾਂਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਟ੍ਰੈਫਿਕ ਨਿਯਮ ਤੋੜਨ ਤੇ ਦੁਨੀਆ ਭਰ ਵਿੱਚ ਹਰ ਸਾਲ 12.5 ਲੱਖ ਲੋਕ ਮਾਰੇ ਜਾਂਦੇ ਨੇ, ਯਾਨੀ 3,424 ਮੌਤਾਂ ਹਰ ਰੋਜ਼, ਅਤੇ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ 15 ਤੋਂ 45 ਸਾਲ ਦੀ ਉਮਰ ਵਿੱਚ ਹੀ ਹੁੰਦੇ ਨੇ। ਸੜਕ ਦੁਰਘਟਨਾ 'ਚ ਮਰਨ ਵਾਲੇ 2-ਪਹੀਆ ਵਾਹਨ ਚਾਲਕਾਂ ਵਿੱਚੋਂ ਹਰੇਕ 5ਵਾਂ ਮ੍ਰਿਤਕ ਉਹ ਹੁੰਦਾ ਹੈ ਜਿਸ ਨੇ ਹੈਲਮੇਟ ਨਹੀਂ ਪਾਇਆ ਹੁੰਦਾ। ਅਸੀਂ ਮੋਬਾਈਲ ਸਕਰੀਨ ਗਾਰਡ ਤੋਂ ਲੈ ਕੇ ਹਰ ਚੀਜ਼ ਦੀ ਹਿਫਾਜ਼ਤ ਲਈ ਉਪਰਾਲੇ ਕਰਦੇ ਹਾਂ, ਅਤੇ ਫਿਰ ਸਿਰ ਦੀ ਹਿਫਾਜ਼ਤ ਵਿੱਚ ਅਣਗਹਿਲੀ ਕਿਉਂ? ਸੀਟ ਬੈਲਟ ਨਾ ਲਾ ਕੇ, ਡਰਾਈਵਿੰਗ ਵੇਲੇ ਫੋਨ ਸੁਣ ਕੇ ਅਤੇ ਗਲਤ ਓਵਰਟੇਕਿੰਗ ਕਰਕੇ ਅਸੀਂ ਟ੍ਰੈਫਿਕ ਪੁਲਿਸ ਨੂੰ ਨਹੀਂ, ਖੁਦ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਾਂ। ਓਵਰ ਸਪੀਡ ਗੱਡੀ ਚਲਾਉਣ ਨਾਲ ਤੁਹਾਡੇ ਗਲ ਵਿੱਚ ਕੋਈ ਤਮਗਾ ਨਹੀਂ ਪਾ ਦੇਵੇਗਾ, ਹਾਂ ਤੁਹਾਡੀ ਫੋਟੋ ਨੂੰ ਸ਼ਰਧਾਂਜਲੀ ਦਿੰਦਿਆਂ ਫੁੱਲਾਂ ਦਾ ਹਾਰ ਜ਼ਰੂਰ ਪੈ ਜਾਏਗਾ। ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕਾਰਨ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 1/3 ਹੁੰਦੀ ਹੈ? ਸ਼ਰਾਬ ਦੇ ਨਾਲ ਹੁਣ ਤੁਸੀਂ ਇਨਸਾਨੀ ਖੂਨ ਦੇ ਪਿਆਸੇ ਤੇ ਨਾ ਬਣੋ। ਕਦੋਂ ਤੱਕ ਰੰਗਦੇ ਰਹੋਗੇ ਸੜਕਾਂ ਨੂੰ ਆਪਣੇ ਜਾਂ ਦੂਜਿਆਂ ਦੇ ਖੂਨ ਨਾਲ? ਕਦੋਂ ਤੱਕ, ਆਖਿਰ ਕਦੋਂ ਤੱਕ?

ਜੋ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ 'ਤੇ, ਬਹੁਤ ਹੀ ਵਧੀਆ ਜਾਣਕਾਰੀ, ਉਹ ਜਾਣਕਾਰੀ ਜੋ ਸਾਨੂੰ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਹੈ, ਅਤੇ ਅੱਗੇ ਨੌਜਵਾਨਾਂ ਤੱਕ ਜਾਂ ਉਹਨਾਂ ਲੋਕਾਂ ਤੱਕ ਜੋ ਟ੍ਰੈਫਿਕ ਰੂਲਸ ਦੀ ਪਾਲਣਾ ਨਹੀਂ ਕਰਦੇ ਉਹਨਾਂ ਤੱਕ ਵੀ ਇਸ ਨੂੰ ਪਹੁੰਚਦਾ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਸੁਰੱਖਿਅਤ ਰਹੀਏ ਅਤੇ ਅਸੀਂ ਬਾਕੀ ਦੇ ਲੋਕਾਂ ਨੂੰ ਜੋ ਸੜਕ 'ਤੇ ਚੱਲ ਰਹੇ ਨੇ ਉਹਨਾਂ

ਦੀ ਸੁਰੱਖਿਆ ਵੀ ਯਕੀਨੀ ਬਣਾ ਸਕੀ ਹੈ। ਸਮਾਂ ਬਹੁਤ ਥੋੜ੍ਹਾ ਰਹਿ ਗਿਆ ਜੀ, ਪਰ ਜਾਂਦੇ ਜਾਂਦੇ ਕੁਝ ਹੋਰ ਇਸ ਸਮੇਂ ਦੇ ਦੌਰਾਨ ਜੋ ਤੁਸੀਂ ਚਾਹ ਦੇ ਨਾਲ ਕੁਝ ਹਲਕਾ ਫੁਲਕਾ ਸਨੈਕਸ ਖਾ ਸਕਦੇ ਹੋ ਜੋ ਸਿਹਤ ਵਾਸਤੇ ਵੀ ਵਧੀਆ, ਉਹ ਕਿਵੇਂ ਤਿਆਰ ਹੋਣਾ ਉਹਦੇ ਬਾਰੇ ਦੱਸ ਦਿੰਦਾ ਜੀ। ਅਗਲਾ ਡਾਈਟ ਹੈ ਜੀ ਮਸਾਲਾ ਮੂੰਗਫਲੀ ਚਾਟ। ਇਹਦੇ ਲਈ ਤੁਸੀਂ ਕੀ ਕਰਨਾ ਹੈ ਜੀ, ਭੁੰਨੀ ਹੋਈ ਮੂੰਗਫਲੀ 1 ਕੱਪ, ਕੱਟਿਆ ਹੋਇਆ ਪਿਆਜ਼, ਟਮਾਟਰ, ਹਰੀ ਮਿਰਚ, ਨਿੰਬੂ, ਕਾਲਾ ਨਮਕ, ਚਾਟ ਮਸਾਲਾ ਅਤੇ ਹਰਾ ਧਨੀਆ। ਬਸ ਸਾਰੇ ਗਾਸੇ ਨੂੰ ਮਿਕਸ ਕਰ ਦਿਓ ਅਤੇ ਬਸ ਉੱਪਰ ਹਲਾ ਧਨੀਆ ਪਾ ਕੇ ਅਤੇ ਸਰਵ ਕਰੋ ਜੀ। ਔਰ ਇਸ ਨੂੰ ਤੁਸੀਂ ਚਾਹ ਦੇ ਨਾਲ ਵੀ ਖਾ ਸਕਦੇ ਹੋ ਬਿਲਕੁਲ, ਔਰ ਪ੍ਰੋਟੀਨ ਵਾਲੀ ਹੈ, ਜ਼ਿਆਦਾ ਭਾਰੀ ਨਹੀਂ ਲੱਗਦੀ ਅਤੇ ਚਾਹ ਦੇ ਨਾਲ ਸ਼ਾਮ ਦੇ ਸਮੇਂ ਖਾਣ ਵਾਲਾ ਸਭ ਤੋਂ ਬੈਸਟ ਸਨੈਕ ਹੈ। ਅਤੇ ਜੇ ਚਾਹੁੰਦੇ ਹੋ ਨਹੀਂ ਜੀ ਇਹ ਵੀ ਚੀਜ਼ ਥੋੜ੍ਹੀ ਨੋਰਮਲ ਹੈ ਤਾਂ ਕੁਛ ਹਟ ਕੇ ਹੈ ਤਾਂ ਤੁਸੀਂ ਸੂਜੀ ਦਾ ਬਣਿਆ ਹੋਇਆ ਉਤਪਮ ਖਾ ਸਕਦੇ ਹੋ। ਤਾਂ ਉਹਦੇ ਲਈ ਵੀ ਤੁਸੀਂ ਸਮੱਗਰੀ ਇਕੱਠੀ ਕਰਨੀ ਹੈ ਜੀ। 1 ਕੱਪ ਸੂਜੀ, 1/2 ਕੱਪ ਦਹੀਂ, ਪਾਣੀ, ਨਮਕ, ਇਹਨੂੰ ਲੈ ਸਕਦੇ ਹੋ ਅਤੇ ਨਾਲ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਬਰੀਕ ਕੱਟੇ ਹੋਏ। ਹੁਣ ਤੁਸੀਂ ਸੂਜੀ ਅਤੇ ਦਹੀਂ ਦਾ ਘੋਲ ਤਿਆਰ ਕਰਕੇ 10 ਮਿੰਟ ਰੱਖੋ, ਉਸ ਦੇ ਵਿੱਚ ਇਹਨੂੰ ਪਾ ਦਿਓ। ਉਸ ਤੋਂ ਬਾਅਦ ਤਵੇ 'ਤੇ ਇਸ ਨੂੰ ਪੈਨਕੇਕ ਵਾਂਗ ਪਾਉਂਦੇ ਜਾਓ ਅਤੇ ਇਸ ਤੋਂ ਬਾਅਦ ਉੱਪਰ ਸਬਜ਼ੀਆਂ ਪਾ ਦਿਓ। ਦੋਨੋਂ ਪਾਸੇ ਇਹਨਾਂ ਨੂੰ ਗਰਮ ਕਰ ਲਓ ਅੱਛੇ ਤਰੀਕੇ ਨਾਲ, ਫਿਰ ਨਾਰੀਅਲ ਦੀ ਬਣੀ ਹੋਈ ਚਟਨੀ ਜਾਂ ਫਿਰ ਨੋਰਮਲ ਸੌਸ ਅਤੇ ਚਾਹ ਦੇ ਨਾਲ ਇਸ ਨੂੰ ਇੰਜੋਏ ਕਰੋ। ਸੋ ਇਸੇ ਤਰ੍ਹਾਂ ਇੰਜੋਏ ਕਰਦੇ ਰਹਿਣਾ ਜੀ, ਜਿਵੇਂ ਤੁਸੀਂ ਤੁਹਾਨੂੰ ਮੈਂ ਬਹੁਤ ਹੀ ਸਵਾਦਿਸ਼ਟ ਡਿਸ਼ਿਜ਼ ਦੱਸੀਆਂ ਨੇ ਸ਼ਾਮ ਦੇ ਸਮੇਂ ਸਨੈਕਸ ਦੇ ਰੂਪ ਦੇ ਵਿੱਚ ਜੋ ਤੁਸੀਂ ਚਾਹ ਦੇ ਨਾਲ ਖਾ ਸਕਦੇ ਹੋ, ਪੀ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਉਸੇ ਤਰੀਕੇ ਨਾਲ ਤੁਸੀਂ ਇੰਜੋਏ ਕਰਨਾ ਜੀ ਇਸ ਪ੍ਰੋਗਰਾਮ, ਯਾਨੀ ਕਿ ਜੋ ਚੱਲ ਰਿਹਾ ਲਵ ਯੂ ਜ਼ਿੰਦਗੀ ਪ੍ਰੋਗਰਾਮ ਦਾ ਆਖਰੀ ਟਰੈਕ। ਸੋ ਇਸ ਟਰੈਕ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਤੋਂ ਲੈਣਾ ਜੀ ਵਿਦਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਪਸੰਦ ਆਏ ਹੋਣਗੇ, ਪਰ ਇਹ ਸਿਲਸਿਲਾ ਇੱਥੇ ਰੁਕਣ ਵਾਲਾ ਨਹੀਂ ਹੈ। ਸਾਡੇ ਅਗਲੇ ਆਰ ਜੇ ਪ੍ਰਵਿੰਦਰ ਸਟੂਡੀਓ ਦੇ ਵਿੱਚ ਆਉਣ ਪਹੁੰਚੇ ਨੇ, ਕਹਿੰਦੇ ਬਾਜੀ ਬਸ 11 ਵਜੇ ਤੱਕ ਦਾ ਸਫ਼ਰ ਸ਼ੁਰੂ ਹੋਣਾ ਮੇਰਾ, ਠੀਕ 7 ਵਜੇ ਉਨੀ ਦੇਰ ਤੱਕ ਦੇ ਲਈ ਇਸ ਪ੍ਰੋਗਰਾਮ ਦਾ ਆਖਰੀ ਟਰੈਕ ਆ ਰਿਹਾ ਜੀ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ।

ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ 'ਚ ਨੋਟਿਸ ਲਿਆ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਫਾਈ ਕਾਮਿਆਂ ਤੋਂ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸੀਵਰੇਜ ਸਫਾਈ ਕਰਵਾਉਣ ਦੇ ਮਾਮਲੇ ਦੇ ਵਿੱਚ ਮੋਹਾਲੀ ਦੇ ਨਯਾ ਗਾਓਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। NRI ਮਾਮਲਿਆਂ ਦੇ ਵਿਭਾਗ ਬਾਰੇ ਆਨਲਾਈਨ ਅਤੇ NRI ਮਿਲਣੀ ਦਾ ਆਯੋਜਨ ਮੰਤਰੀ ਦੇ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ ਅਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼ ਦਿੱਤੇ ਗਏ। ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਵੱਲੋਂ 2 ਆਧੁਨਿਕ ਪਿਸਤੌਲ ਅਤੇ 2 ਹਸਗੋਲੇ ਬਰਾਮਦ ਕੀਤੇ। ਪੰਜਾਬ ਵਿਜੀਲੈਂਸ ਬਿਊਰੋ ਨੇ ਜੂਨ ਮਹੀਨੇ ਦੌਰਾਨ 6 ਵੱਖ-ਵੱਖ ਮਾਮਲਿਆਂ ਵਿੱਚ ਰਿਸ਼ਵਤ ਲੈਂਦੇ ਹੋਏ 5 ਸਰਕਾਰੀ ਅਧਿਕਾਰੀਆਂ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਅਤੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ FM 102.7 MHz ਆਕਾਸ਼ਵਾਣੀ ਜਲੰਧਰ 'ਤੇ।

ਹਾਂਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਏ ਆਈ ਆਰ ਐਫ ਐਮ ਰੇਨਬੋ, ਐਫ ਐਮ ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਦੇ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਐਂਡ ਇਨਫੋਰਮੇਸ਼ਨਸ ਦਾ ਪਿਟਾਰਾ, ਨਿਊਜ਼ ਦਾ ਪਿਟਾਰਾ, ਦੈਨ ਉਸ ਤੋਂ ਬਾਅਦ ਹੁਣ ਜਿਹੜੀ ਆ ਗੱਲਬਾਤ ਤੁਹਾਡੇ ਨਾਲ ਕਰਨ ਦਾ ਮੌਕਾ ਜਿਹੜਾ ਮਿਲ ਗਿਆ ਨਾ ਭਾਈ, ਇਸ ਤੋਂ ਬਾਅਦ ਮੂਡ ਪੂਰਾ ਚਿਲ ਮੋੜ 'ਤੇ ਹੋ ਜਾਂਦਾ। ਐਂਡ ਜਿਹਨਾਂ ਕਲਾਕਾਰਾਂ ਬਾਰੇ ਅੱਜ ਅਸੀਂ ਗੱਲ ਕਰਨੀ ਨੇ, ਉਹ ਵੀ ਸਾਡੇ ਲਈ ਬਹੁਤ ਜ਼ਿਆਦਾ ਖਾਸ ਨੇ, ਸਾਡੇ ਲਈ ਬਹੁਤ ਵੱਡਾ ਮੁਕਾਮ ਰੱਖਦੇ ਨੇ, ਜਿਨ੍ਹਾਂ ਨੂੰ ਯਾਦ ਕਰਕੇ, ਉਹਨਾਂ ਦੀਆਂ ਫਿਲਮਾਂ ਨੂੰ ਯਾਦ ਕਰਕੇ, ਉਹਨਾਂ ਦੀ ਅਦਾਕਾਰੀ ਨੂੰ ਯਾਦ ਕਰਕੇ, ਐਂਡ ਉਹਨਾਂ ਦੇ ਕੰਮ ਬਾਰੇ ਜਦੋਂ ਅਸੀਂ ਸੋਚਦੇ ਹਾਂ, ਰੂਹ ਆਪਣੇ ਆਪ ਹੀ ਖਿੜ ਜਾਂਦੀ ਹੈ। ਅੱਜ ਵੀ ਉਹਨਾਂ ਦੇ ਕੰਮ ਨੂੰ ਯਾਦ ਕੀਤਾ ਜਾਂਦਾ ਹੈ, ਅੱਜ ਵੀ ਉਹਨਾਂ ਦਾ ਕੰਮ ਬੋਲਦਾ ਹੈ, ਔਰ ਅੱਜ ਵੀ ਉਹ ਫਿਲਮਾਂ ਦੇ ਵਿੱਚ ਚੁਣੇ ਜਾਂਦੇ ਨੇ ਐਂਟਰਟੇਨਮੈਂਟ ਪਰਪਸ ਦੇ ਲਈ। ਉਹਨਾਂ ਦੇ ਡਾਇਲੋਗਸ ਅੱਜ ਵੀ ਲੋਕਾਂ ਨੂੰ ਮਨ ਪਾਉਂਦੇ ਨੇ। ਸੋ ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ। ਕਿਹੜਾ ਪ੍ਰੋਗਰਾਮ ਹੈ ਜੀ ਤੁਹਾਡਾ ਸਾਰਿਆਂ ਦਾ ਪਸੰਦੀਦਾ, ਜੋ ਕਿ 7:02 'ਤੇ ਸ਼ੁਰੂ ਹੋ ਜਾਂਦਾ, ਅਤੇ ਬਿਲਕੁਲ ਅਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਐਂਟਰੀ ਦੇ ਚੁੱਕੇ ਹਾਂ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਐਂਡ ਪ੍ਰੋਗਰਾਮ ਦੇ ਵਿੱਚ ਅਸੀਂ ਖਿੱਚ ਕੇ ਗੱਲ ਕਰਨੀ ਹੈ, ਟਕਾ ਕੇ ਗੱਲ ਕਰਨੀ ਹੈ, ਔਰ ਠੋਕ ਠੋਕ ਕੇ ਗੱਲ ਕਰਨੀ ਹੈ, ਕਿਉਂਕਿ ਪ੍ਰੋਗਰਾਮ ਤੁਹਾਡੇ ਸਾਰਿਆਂ ਦਾ ਫੇਵਰੇਟ ਹੈ। ਐਂਡ ਇਸ ਪ੍ਰੋਗਰਾਮ ਦੇ ਵਿੱਚ ਪਤਾ ਕੀ ਹੁੰਦਾ, ਤੁਸੀਂ ਬੜਾ ਹੀ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਵੀ ਹੋ, ਆਨੰਦ ਵੀ ਲੈਂਦੇ ਹੋ, ਕਿਉਂਕਿ ਪ੍ਰੋਗਰਾਮ ਤੁਹਾਡੇ ਸਾਰਿਆਂ ਦਾ ਪਸੰਦੀਦਾ ਹੈ। ਤਾਂ ਬਿਲਕੁਲ ਪ੍ਰੋਗਰਾਮ ਦੇ ਵਿੱਚ ਅਸੀਂ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ, ਖੁੱਲ੍ਹ ਕੇ ਅਸੀਂ ਇੰਜੋਏ ਕਰਾਂਗੇ। ਫਿਲਹਾਲ ਇੱਕ ਗੀਤ, ਦੈਨ ਫਿਰ ਉਸ ਤੋਂ ਬਾਅਦ ਗੀਤਾਂ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ।

ਛੋਟੀਆਂ ਅਭਿਨੇਤਰੀਆਂ, ਚੋਟੀ ਦੀਆਂ ਅਭਿਨੇਤਰੀਆਂ ਦੇ ਵਿੱਚ ਸ਼ਾਮਲ ਹੋ ਗਏ। ਰਿਸ਼ੀ ਕਪੂਰ ਦੀ ਉਹਨਾਂ ਦੀ ਰਿਸ਼ੀ ਕਪੂਰ ਦੇ ਨਾਲ ਉਹਨਾਂ ਦੀ ਜੋੜੀ ਨੂੰ ਪਰਦੇ ਅਤੇ ਅਸਲ ਜ਼ਿੰਦਗੀ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਪਸੰਦ ਕੀਤਾ ਗਿਆ। ਹੁਣ ਮੁੱਢਲੇ ਜੀਵਨ ਅਤੇ ਪਰਿਵਾਰਕ ਪਿਛੋਕੜ ਦੀ ਜੇਕਰ ਗੱਲ ਕਰੀਏ ਤਾਂ ਨੀਤੂ ਸਿੰਘ ਜੀ ਦਾ ਜਨਮ 8 ਜੁਲਾਈ ਯਾਨੀ ਕਿ ਅੱਜ ਹੀ ਦੇ ਦਿਨ 1958 ਨੂੰ ਦਿੱਲੀ ਦੇ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਦੇ ਵਿੱਚ ਹੋਇਆ। ਨੀਤੂ ਜੀ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਅਤੇ ਮਾਤਾ ਦਾ ਨਾਮ ਰਾਜੀ ਕੌਰ ਸਿੰਘ ਸੀ। ਬਚਪਨ ਦੇ ਸਿਖਰ ਸੰਘਰਸ਼ ਦੀ ਗੱਲ ਕਰੀਏ ਤਾਂ ਨੀਤੂ ਸਿੰਘ ਜੀ ਦਾ ਬਚਪਨ ਬਹੁਤ ਸੁਖਾਲਾ ਨਹੀਂ ਸੀ। ਉਹ ਛੋਟੀ ਉਮਰ ਵਿੱਚ ਹੀ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਉਹਨਾਂ ਦੇ ਮਾਤਾ ਜੀ 'ਤੇ ਆ ਗਈ। ਹੁਣ ਜੇਕਰ ਮੁੰਬਈ ਆਉਣ ਦੀ ਗੱਲ ਕਰੀਏ ਤਾਂ ਉਹਨਾਂ ਦੀ ਮਾਤਾ ਰਾਜੀ ਸਿੰਘ ਉਹਨਾਂ ਨੂੰ ਮੁੰਬਈ ਲੈ ਕੇ ਤਾਂ ਆ ਗਏ ਜੋ ਫਿਲਮੀ ਦੁਨੀਆ ਦੇ ਵਿੱਚ ਕੋਈ ਰਾਹ ਲੱਭ ਸਕੇ। ਨੀਤੂ ਨੇ ਮੁੰਬਈ ਦੇ ਹਿਲ ਗ੍ਰੇਜ਼ ਹਾਈ ਸਕੂਲ ਤੋਂ ਆਪਣੀ ਮੁੱਢਲੀ ਪੜ੍ਹਾਈ ਕੀਤੀ, ਪਰ ਫਿਲਮੀ ਦੁਨੀਆ ਦੇ ਵਿੱਚ ਰੁੱਝੇ ਹੋਣ ਕਾਰਨ ਉਹਨਾਂ ਨੂੰ ਉਹ ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਸਮਾਂ ਨਹੀਂ ਦੇ ਸਕੇ। ਉਹਨਾਂ ਦਾ ਜਿਹੜਾ ਸਫ਼ਰ ਹੋਇਆ ਬਾਲ ਕਲਾਕਾਰ ਵਜੋਂ ਸਫ਼ਰ ਸ਼ੁਰੂ ਹੁੰਦਾ ਹੈ। ਨੀਤੂ ਸਿੰਘ ਨੇ ਸਿਰਫ 8 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰਦੇ 'ਤੇ ਬੇਬੀ ਸੋਨੀਆ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ। ਹੁਣ ਪਹਿਲੀ ਫਿਲਮ ਇਹਨਾਂ ਨੂੰ ਕਿਹੜੀ ਮਿਲਦੀ ਹੈ, ਕਿਸ ਤਰੀਕੇ ਦੀ ਮਿਲਦੀ ਹੈ ਔਰ ਕਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਡੈਬਿਊ ਕਰਦੇ ਨੇ ਮੈਮ, ਉਹ ਵੀ ਤੁਹਾਨੂੰ ਦੱਸਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਇੱਕ ਹੋਰ ਘੈਂਟ ਜਿਹਾ ਗੀਤ ਇਹਨਾਂ ਦੀ ਫਿਲਮ ਦਾ, ਇਹਨਾਂ 'ਤੇ ਫਿਲਮਾਇਆ ਹੋਇਆ, ਦੈਨ ਫਿਰ ਉਸ ਤੋਂ ਬਾਅਦ ਖਿੱਚ ਕੇ ਰੱਖਦੇ ਹਾਂ ਨਾ ਕੰਮ, ਹੋਰ ਗੱਲਾਂ ਬਾਤਾਂ ਕਰਾਂਗੇ।

ਹਾਂਜੀ, ਇੰਨਾ ਖੂਬਸੂਰਤ ਗੀਤ ਜਨਾਬ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਹੋਣਾ ਦੀ ਆਵਾਜ਼ ਦੇ ਵਿੱਚ, ਨੀਤੂ ਸਿੰਘ ਕਪੂਰ ਹੋਣਾ ਜੀ ਉੱਤੇ ਫਿਲਮਾਇਆ ਗਿਆ ਗੀਤ। ਹੁਣ ਅਸੀਂ ਗੱਲਬਾਤ ਕਰ ਲੈਂਦੇ ਹਾਂ ਇਹਨਾਂ ਦੇ ਕਰੀਅਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹਨਾਂ ਦੀ। ਕਹਿੰਦੇ ਕਿ 8 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਫਿਲਮਾਂ ਦੇ ਵਿੱਚ। ਪਹਿਲੀ ਫਿਲਮ ਇਹਨਾਂ ਦੀ ਆਉਂਦੀ ਹੈ ਜੀ ਸੂਰਜ ਦੇ ਵਿੱਚ, ਬਾਲ ਕਲਾਕਾਰ ਦੇ ਵਜੋਂ ਕੰਮ ਕਰਦੇ ਨੇ। ਮਸ਼ਹੂਰ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਤੋਂ ਬਾਅਦ ਉਹਨਾਂ ਨੇ 10 ਲੱਖ 1966 ਦੇ ਵਿੱਚ, ਵਾਰਿਸ 1969 ਦੇ ਵਿੱਚ ਅਤੇ ਪਵਿੱਤਰ ਪਾਪੀ 1970 ਵਿੱਚ ਅਜਿਹੀਆਂ ਫਿਲਮਾਂ ਦੇ ਵਿੱਚ ਪੈਰ ਧਰਿਆ ਅਤੇ ਕੰਮ ਕੀਤਾ। ਇਸ ਤੋਂ ਬਾਅਦ ਮਸ਼ਹੂਰ ਫਿਲਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2 ਕਲੀਆਂ 1968 ਦੇ ਵਿੱਚ ਬਾਲ ਕਲਾਕਾਰ ਵਜੋਂ ਨਜ਼ਰ ਆਉਂਦੇ ਨੇ। ਉਸ ਤੋਂ ਬਾਅਦ ਵੱਡੀ ਯਾਦਗਾਰ ਫਿਲਮ 2 ਕਲੀਆਂ ਸੀ। 2 ਕਲੀਆਂ ਇਸ ਵਿੱਚ ਉਹਨਾਂ ਨੇ ਜੁੜਵਾ ਭੈਣਾਂ ਦੀ ਦੋਹਰੀ ਡਬਲ ਭੂਮਿਕਾ ਨਿਭਾਈ ਸੀ। ਫਿਲਮ ਦਾ ਗੀਤ ਬੱਚੇ ਮਨ ਕੇ ਸੱਚੇ ਅੱਜ ਵੀ ਮਸ਼ਹੂਰ ਹੈ ਲੋਕਾਂ ਦੇ ਵਿੱਚ। ਫਿਲਮ ਨੇ ਘਰ ਘਰ ਵਿੱਚ ਉਦੋਂ ਪਹਿਚਾਣ ਦਿਵਾਈ ਨੀਤੂ ਸਿੰਘ ਹੁਣਾਂ ਨੂੰ। ਲੋਕਾਂ ਨੂੰ ਬਹੁਤ ਜ਼ਿਆਦਾ ਮਾਣ ਹੋਇਆ ਕਿ ਅਜਿਹੀ ਕਲਾਕਾਰ ਨੂੰ ਅਸੀਂ ਵੇਖ ਰਹੇ ਹਾਂ, ਜਿਨ੍ਹਾਂ ਨੂੰ ਵੇਖ ਕੇ ਹਰ ਕਿਸੇ ਨੇ ਮਾਣ ਮਹਿਸੂਸ ਕੀਤਾ। ਕਿਉਂਕਿ ਇਹ ਗਾਣਾ ਅੱਜ ਵੀ ਜਦੋਂ ਕੋਈ ਫੰਕਸ਼ਨ ਹੁੰਦਾ ਹੈ, ਅੱਜ ਵੀ ਜਦੋਂ ਕਿਤੇ ਅਸੀਂ ਬੱਚਿਆਂ ਦੇ ਪ੍ਰੋਗਰਾਮ ਦੀ ਗੱਲ ਕਰੀਏ ਜਾਵੇ ਤਾਂ ਇਹ ਗਾਣਾ ਸਾਨੂੰ ਅਕਸਰ ਸੁਣਨ ਨੂੰ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਕੰਮ ਦੇ ਬਾਰੇ ਤਾਂ ਮੁੱਖ ਅਦਾਕਾਰਾਂ ਦੇ ਤੌਰ 'ਤੇ ਇਹਨਾਂ ਨੇ ਜੋ 1973 ਦੇ ਵਿੱਚ ਨੀਤੂ ਸਿੰਘ ਨੇ ਬਤੌਰ ਮੁੱਖ ਅਭਿਨੇਤਰੀ ਲੀਡ ਐਕਟਰੈਸ ਦੇ ਤੌਰ 'ਤੇ ਇਹਨਾਂ ਨੇ ਫਿਲਮ ਦੇ ਵਿੱਚ ਪੈਰ ਧਰਿਆ। ਸ਼ੁਰੂਆਤੀ ਦੌਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਣਧੀਰ ਕਪੂਰ ਦੇ ਨਾਲ ਇਹਨਾਂ ਨੇ ਰਿਕਸ਼ਾਵਾਲਾ 1973 ਦੇ ਵਿੱਚ ਇੱਕ ਫਿਲਮ ਕੀਤੀ ਜੋ ਕਿ ਲੋਕਾਂ ਨੇ ਬਹੁਤ ਸਾਰਾ ਮਾਣ ਸਤਿਕਾਰ ਅਤੇ ਇਹਨਾਂ ਨੂੰ ਪਿਆਰ ਬਖਸ਼ਿਆ। ਇਸ ਤੋਂ ਬਾਅਦ ਜੇਕਰ ਕੀਤੀ ਜਾਵੇ ਤਾਂ ਬਾਕਸ ਆਫਿਸ ਦੇ ਉੱਤੇ ਇਹਨਾਂ ਦੀ ਜਿਹੜੀ ਫਿਲਮ ਹੈ ਇੰਨੀ ਕਾਮਯਾਬ ਤਾਂ ਨਹੀਂ ਹੋ ਸਕੀ, ਪਰ ਉਸੇ ਸਾਲ ਨਾਸਿਰ ਹੁਸੈਨ ਦੀ ਬਲੋਕਬਸਟਰ ਫਿਲਮ ਯਾਦੋਂ ਕੀ ਬਾਰਾਤ ਇਹਨਾਂ ਦੀ ਝੋਲੀ ਪੈਂਦੀ ਹੈ। ਉਸ ਵਿੱਚ ਸੁਪਰ ਹਿੱਟ ਗੀਤ ਸੀ ਲੇਕਰ ਹਮ ਦੀਵਾਨਾ ਦਿਲ। ਉਹਨਾਂ ਦੀ ਛੋਟੀ ਜਿਹੀ ਝਲਕ ਨੇ ਅਤੇ ਡਾਂਸ ਨੇ ਰਾਤੋ ਰਾਤ ਨੌਜਵਾਨ ਦਿਲਾਂ ਦੀ ਧੜਕਣ ਨੀਤੂ ਸਿੰਘ ਹੁਣਾਂ ਨੂੰ ਬਣਾ ਦਿੱਤਾ। ਇਹਨਾਂ ਦਾ ਯਾਦਗਾਰ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਬੱਚੇ ਮਨ ਕੇ ਸੱਚੇ। ਜਿਸ ਤੋਂ ਬਾਅਦ ਹੋਰ ਗੱਲਬਾਤ ਕੰਟੀਨਿਊ ਰੱਖਾਂਗੇ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇਹਨਾਂ ਬਾਰੇ ਹੋਰ ਕਿਸੇ ਸਾਂਝੇ ਕਰਾਂਗਾ। ਤਦ ਤੱਕ ਲਈ ਬਣੇ ਰਹੋ ਮੇਰੇ ਨਾਲ FM ਬੈਂਡ 102.7 MHz ਆਕਾਸ਼ਵਾਣੀ ਜਲੰਧਰ 'ਤੇ।

वाह जी वाह, क्या बात है जी, बहुत ही खूबसूरत गीत जिसने पहचान दवाई नीतू सिंह हुणा नूं, जो कि अज कल नीतू कपूर हुणा दे नाम तों फेमस ने जी। अज भी इन्हां दी फिल्मां थिएटर दे विच जदों लगदे ने, बहुत कमाल दा युग इन्हां ने फेस कीता जी। हुण इन्हां दी गल्लबात कर लैंदे हां शुरुआती दौर मुख अदाकारा वजों, जिवें कि रणधीर कपूर हुणा दे नाल इन्हां दी मूवी हुंदी है 1973 ਦੇ ਵਿੱਚ ਸੀ, ਜੋ ਕਿ ਬਾਕਸ ਆਫਿਸ ਦੇ ਉੱਤੇ ਬਹੁਤ ਜ਼ਿਆਦਾ ਕਮਾਲ ਨਹੀਂ ਕਰ ਸਕੀ, ਪਰ ਉਸੇ ਸਾਲ ਇੱਕ ਆਈ ਫਿਲਮ ਨਾਸਿਰ ਹੁਸੈਨ ਹੁਣਾਂ ਦੀ ਬਲੋਕਬਸਟਰ ਫਿਲਮ ਯਾਦੋਂ ਕੀ ਬਾਰਾਤ ਦੇ ਸੁਪਰਹਿੱਟ ਗੀਤ ਲੇਕਰ ਹਮ ਦੀਵਾਨਾ ਦਿਲ ਵਿੱਚ ਇੱਕ ਛੋਟੀ ਜਿਹੀ ਝਲਕ ਅਤੇ ਡਾਂਸ ਨੇ ਉਹਨਾਂ ਨੂੰ ਰਾਤੋ ਰਾਤ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਬਣਾ ਦਿੱਤਾ। ਹੁਣ ਇਹਨਾਂ ਦੇ ਜੇਕਰ ਸਫਲਤਾ ਦੇ ਸੁਨਹਿਰੀ ਦੌਰ ਦੀ ਗੱਲ ਕਰੀਏ ਤਾਂ 1974 ਦੇ ਵਿੱਚ 1974 ਤੋਂ ਲੈ ਕੇ 1980 ਤੱਕ ਇਹਨਾਂ ਨੇ ਰਾਜ ਕੀਤਾ। 70 ਦੇ ਦਹਾਕੇ ਦੇ ਵਿੱਚ ਅੱਧ ਤੱਕ ਨੀਤੂ ਸਿੰਘ ਬਾਲੀਵੁੱਡ ਦੀਆਂ ਸਭ ਤੋਂ ਵੱਧ ਮੰਗ ਵਾਲੀਆਂ ਅਭਿਨੇਤਰੀਆਂ ਦੇ ਵਿੱਚੋਂ ਇੱਕ ਬਣ ਗਏ। ਉਹਨਾਂ ਨੇ ਉਸ ਸਮੇਂ ਸਾਰੇ ਵੱਡੇ ਸੁਪਰਸਟਾਰ ਜਿਵੇਂ ਕਿ ਅਮਿਤਾਭ ਬੱਚਨ, ਸ਼ਸ਼ੀ ਕਪੂਰ, ਜਿਤੇਂਦਰ, ਰਾਜੇਸ਼ ਖੰਨਾ ਅਤੇ ਰਿਸ਼ੀ ਕਪੂਰ ਹੁਣਾਂ ਦੇ ਨਾਲ ਕੰਮ ਕੀਤਾ। ਉਹਨਾਂ ਦੀਆਂ ਕੁਝ ਯਾਦਗਾਰ ਫਿਲਮਾਂ ਕੁਝ ਇਸ ਪ੍ਰਕਾਰ ਨੇ। ਦੀਵਾਰ 1975 ਦੇ ਵਿੱਚ, ਯਸ਼ਰਾਜ ਚੋਪੜਾ ਦੀ ਇਤਿਹਾਸਿਕ ਫਿਲਮਾਂ ਦੇ ਵਿੱਚੋਂ ਇੱਕ ਉਹਨਾਂ ਨੇ, ਜਿਸ ਵਿੱਚ ਸ਼ਸ਼ੀ ਕਪੂਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ। ਉਸ ਤੋਂ ਬਾਅਦ ਕਭੀ ਕਭੀ, ਇਸ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰੋਮਾਂਟਿਕ ਡਰਾਮਾ ਫਿਲਮ ਉਹਨਾਂ ਦੀ ਇੱਕ ਅਦਾਕਾਰੀ ਜਿਹੜੀ ਇਸ ਦੇ ਵਿੱਚ ਸੀ ਉਸਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ। ਅਮਰ ਅਕਬਰ ਐਂਥਨੀ, ਮਨਮੋਹਨ ਦੇਸਾਈ ਜੀ ਦੀ ਇਸ ਸਰਵਕਾਲੀਨ ਹਿੱਟ ਫਿਲਮਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਡਾਕਟਰ ਸਲਮਾ ਦਾ ਕਿਰਦਾਰ ਨਿਭਾਇਆ ਸੀ, ਜੋ ਕਿ ਰਿਸ਼ੀ ਕਪੂਰ ਦੀ ਅਕਬਰ ਦੀ ਪ੍ਰੇਮਿਕਾ ਹੁੰਦੀ ਹੈ। ਉਸ ਤੋਂ ਬਾਅਦ ਫਿਲਮ ਆਉਂਦੀ ਹੈ ਕਾਲਾ ਪੱਥਰ 1979 ਦੇ ਵਿੱਚ। ਇਸ ਫਿਲਮ ਦੇ ਵਿੱਚ ਬਿਹਤਰੀਨ ਅਦਾਕਾਰਾ ਦੇ ਲਈ ਨੀਤੂ ਸਿੰਘ ਨੂੰ ਫਿਲਮ ਫੇਅਰ ਬੈਸਟ ਸਪੋਰਟਿੰਗ ਐਕਟਰੈਸ ਲਈ ਨਾਮਜ਼ਦ ਵੀ ਕੀਤਾ ਗਿਆ। ਉਸ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਹਿੱਟ ਰਿਹਾ ਇਹਨਾਂ ਦੀ ਲਾਈਫ ਦੇ ਵਿੱਚ, ਉਹ ਸੀ ਸ਼ਸ਼ੀ ਕਪੂਰ, ਮਾਫ਼ ਕਰਨਾ, ਰਿਸ਼ੀ ਕਪੂਰ ਹੁਣਾਂ ਦੇ ਨਾਲ ਇਹਨਾਂ ਦੀ ਲਾਈਫ ਸਟੋਰੀ, ਰਿਸ਼ੀ ਕਪੂਰ ਦੇ ਨਾਲ ਜੋੜੀ ਕਿਵੇਂ ਬਣੀ, ਪਿਆਰ ਦੀ ਕਹਾਣੀ ਕਿਵੇਂ ਅੱਗੇ ਚੜ੍ਹਦੀ ਹੈ, ਉਹ ਵੀ ਤੁਹਾਨੂੰ ਦੱਸਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM ਬੈਂਡ 102.7 MHz, ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ।

ਹੁਣ ਤੋਂ ਤੁਸੀਂ ਕੁਛ ਹੀ ਦੇਰ 'ਚ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਾਈਲਾਈਟ ਆਫ ਫੀਫਾ ਵਰਲਡ ਕੱਪ 2026। ਬਣੇ ਰਹੋ ਸਾਡੇ ਨਾਲ ਇਸੇ ਤਰੀਕੇ ਦੇ ਨਾਲ FM ਬੈਂਡ 102.7 MHz 'ਤੇ, ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ।

0: बोल बेटा बम बम पढ़ के बोल बेटा बम बम पढ़ के बोल बेटा खिड़की खोल बेटा बम बम चिका बम बम चिका बम बम।
1: हाँ जी क्या बात है जी, ਤੁਸੀਂ ਨਜ਼ਾਰਾ ਲੈ ਰਹੇ ਜੀ 102.7 FM ਰੇਨਬੋ ਤੇ, ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ, ਐਂਡ ਅਸੀਂ ਗੱਲਬਾਤ ਜਿਨ੍ਹਾਂ ਬਾਰੇ ਕਰ ਰਹੇ ਹਾਂ ਜੀ ਉਹ ਹੈਗੇ ਜੀ ਨੀਤੂ ਸਿੰਘ ਫਿਲਮ, ਇਹਨਾਂ ਦੀ ਕਾਲਾ ਪੱਥਰ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਗੱਲਬਾਤ ਕੀਤੀ ਹੈ ਜੀ। ਇਸ ਫਿਲਮ ਦੇ ਵਿੱਚ ਇਹਨਾਂ ਨੇ ਬਿਹਤਰੀਨ ਅਦਾਕਾਰੀ ਲਈ ਨੀਤੂ ਸਿੰਘ ਨੂੰ ਫਿਲਮਫੇਅਰ ਬੈਸਟ ਸਪੋਰਟਿੰਗ ਐਕਟਰਸ ਲਈ ਨਾਮਜ਼ਦ ਕੀਤਾ ਗਿਆ ਸੀ, ਨੋਮੀਨੇਟ ਕੀਤਾ ਗਿਆ ਸੀ। ਉਸ ਤੋਂ ਬਾਅਦ ਅਸੀਂ ਕਿਹਾ ਸੀ ਕਿ ਗੱਲਬਾਤ ਕਰਾਂਗੇ ਰਿਸ਼ੀ ਕਪੂਰ ਹੁਣਾਂ ਦੇ ਨਾਲ, ਜੋ ਜੋੜੀ ਇਹਨਾਂ ਦੀ ਪਿਆਰ ਦੀ ਕਹਾਣੀ, ਕਹਿੰਦੇ ਨੇ ਬਾਲੀਵੁੱਡ ਇਤਿਹਾਸ ਦੇ ਵਿੱਚ ਜੇਕਰ ਸਭ ਤੋਂ ਹਿੱਟ ਰੋਮਾਂਟਿਕ ਜੋੜੀ ਔਨ ਸਕਰੀਨ ਅਤੇ ਆਫ ਸਕਰੀਨ ਜੋੜੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਇਕੱਠੇ ਫਿਲਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਇਕੱਠੇ ਲਗਭਗ 12-13 ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ ਖੇਲ ਖੇਲ ਮੇਂ, ਰਫੂ ਚੱਕਰ, ਜ਼ਹਿਰੀਲਾ ਇਨਸਾਨ, ਕਭੀ ਕਭੀ, ਅਮਰ ਅਕਬਰ ਐਂਥਨੀ, ਦੂਸਰਾ ਆਦਮੀ ਅਤੇ ਝੂਠਾ ਕਹੀਂ ਕਾ ਸ਼ਾਮਿਲ ਹੈ। ਦੋਸਤੀ ਤੋਂ ਪਿਆਰ ਦੇ ਵਿੱਚ ਇਹ ਕਿਸ ਤਰੀਕੇ ਦੀ ਇਹਨਾਂ ਦੀ ਲਾਈਫ ਸਟਾਈਲ ਦੇ ਵਿੱਚ ਚੇਂਜ ਆਉਂਦਾ ਉਹ ਤੁਹਾਨੂੰ ਦੱਸਦੇ ਹਾਂ। ਕਹਿੰਦੇ ਨੇ ਫਿਲਮਾਂ ਦੇ ਸਾਈਡ ਤੋਂ ਦੋਵਾਂ ਦੀ ਦੋਸਤੀ ਹੋਈ, ਹੌਲੀ ਹੌਲੀ ਪਿਆਰ ਦੇ ਵਿੱਚ ਬਦਲ ਗਈ। ਰਿਸ਼ੀ ਕਪੂਰ ਵਿੱਚ ਕਾਫ਼ੀ ਸ਼ਰਾਰਤੀਪਨ ਸੀ ਜੋ ਕਿ ਨੀਤੂ ਸਿੰਘ ਨੂੰ ਤੰਗ ਕਰਦੀ ਸੀ, ਪਰ ਨੀਤੂ ਨੇ ਸਬਰ ਅਤੇ ਸਾਊ ਸੁਭਾਅ ਦੇ ਨਾਲ ਉਹਨਾਂ ਦਾ ਦਿਲ ਜਿੱਤ ਲਿਆ। ਕਹਿੰਦੇ ਨੇ ਕਿ ਵਿਆਹ ਤੋਂ ਬਾਅਦ ਅਦਾਕਾਰੀ ਤੋਂ ਸੰਨਿਆਸ ਲੈ ਲਿਆ ਨੀਤੂ ਸਿੰਘ ਜੀ ਨੇ। 22 ਜਨਵਰੀ 1980 ਨੂੰ ਨੀਤੂ ਸਿੰਘ ਨੇ ਕਪੂਰ ਖਾਨਦਾਨ ਦੇ ਚਿਰਾਗ ਰਿਸ਼ੀ ਕਪੂਰ ਦੇ ਨਾਲ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਮੈਂ ਵਿਆਹ ਤੋਂ ਬਾਅਦ ਜਿਹੜਾ ਹੈ ਫਿਲਮਾਂ ਤੋਂ ਸੰਨਿਆਸ ਲੈ ਲੈਣਾ। ਵਿਆਹ ਦੇ ਸਮੇਂ ਨੀਤੂ ਸਿੰਘ ਦੀ ਉਮਰ ਸਿਰਫ 21 ਸਾਲ ਸੀ, ਉਹ ਆਪਣੇ ਕਰੀਅਰ ਦੇ ਸਿਖਰਾਂ 'ਤੇ ਸਨ। ਵਿਆਹ ਤੋਂ ਤੁਰੰਤ ਬਾਅਦ ਉਹਨਾਂ ਨੇ ਫਿਲਮੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਉਸ ਸਮੇਂ ਮੀਡੀਆ ਦੇ ਵਿੱਚ ਚਰਚਾ ਸੀ ਕਿ ਕਪੂਰ ਖਾਨਦਾਨ ਰੀਤ ਮੁਤਾਬਕ ਉਹਨਾਂ ਦੀਆਂ ਨਹੂੰਆਂ ਫਿਲਮਾਂ ਦੇ ਵਿੱਚ ਕੰਮ ਨਹੀਂ ਕਰਦੀਆਂ।

0: ਹਨ, ਪਰ ਬਾਅਦ ਵਿੱਚ ਨੀਤੂ ਸਿੰਘ ਨੇ ਖੁਦ ਸਪਸ਼ਟ ਕੀਤਾ ਕਿ ਉਹਨਾਂ ਦਾ ਆਪਣਾ ਫੈਸਲਾ ਸੀ। ਉਹ ਬਹੁਤ ਛੋਟੀ ਉਮਰ 8 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਸੀ, ਉਹ ਆਪਣਾ ਆਮ ਪਰਿਵਾਰਕ ਜੀਵਨ ਜਿਉਣਾ ਚਾਹੁੰਦੇ ਸੀ। ਹੋਰ ਚੱਲਣਾ ਪਾਵਾਂਗੇ ਜੀ ਇਹਨਾਂ ਦੀ ਜ਼ਿੰਦਗੀ ਦੇ ਉੱਤੇ, ਹੋਰ ਕੁਝ ਗੱਲਾਂ ਬਾਤਾਂ ਕੰਟੀਨਿਊ ਰੱਖਾਂਗੇ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੀ ਰੇਨਬੋ ਚੈਨਲ 'ਤੇ।
1: ਚੁੱਪ ਰਹੂੰ
2: ਨਾ,
1: ਦਿਲ ਮੇ ਮੇਰੇ ਆਜ ਕਿਆ ਹੈ,
2: ਕਿਆ ਹੈ,

ਕਪੂਰ ਦੁਬਾਰਾ ਪਰਦੇ 'ਤੇ ਵਾਪਸੀ ਕਰਦੇ ਨੇ। ਉਹਨਾਂ ਦੀ ਮੂਵੀ ਆਉਂਦੀ ਹੈ ਜੀ 2009 ਦੇ ਵਿੱਚ ਲਵ ਅੱਜ ਕੱਲ੍ਹ। ਉਹਨਾਂ ਨੇ ਇਮਤਿਆਜ਼ ਅਲੀ ਦੀ ਫਿਲਮ ਲਵ ਅੱਜ ਕੱਲ੍ਹ ਦੇ ਵਿੱਚ ਆਪਣੇ ਪਤੀ ਰਿਸ਼ੀ ਕਪੂਰ ਦੇ ਨਾਲ ਇੱਕ ਛੋਟੀ ਜਿਹੀ ਮਹਿਮਾਨ ਦੀ ਭੂਮਿਕਾ ਦੇ ਵਿੱਚ ਕੈਮਿਓ ਕੀਤਾ ਸੀ। 2004 2010 ਦੇ ਵਿੱਚ ਫਿਲਮ ਆਉਂਦੀ ਹੈ, ਮੁੱਖ ਭੂਮਿਕਾ ਦੇ ਵਿੱਚ ਉਸਦੇ ਵਿੱਚ ਨਜ਼ਰ ਆਉਂਦੇ ਨੇ, ਜਿਸ ਦੇ ਵਿੱਚ ਇੱਕ ਮੱਧ ਵਰਗੀ ਪੰਜਾਬੀ ਮਾਤਾ ਪਿਤਾ ਦੀ ਕਹਾਣੀ 'ਤੇ ਆਧਾਰਿਤ ਰਾਸ਼ਟਰੀ ਪੁਰਸਕਾਰ ਦੀ ਵੀ ਮਿਲਦਾ ਇਸ ਫਿਲਮ ਨੂੰ, ਅਤੇ ਦੋਵਾਂ ਦੀ ਅਦਾਕਾਰੀ ਨੂੰ ਭਰਪੂਰ ਸ਼ਲਾਘਾ ਮਿਲਦੀ ਹੈ। 2013 ਦੇ ਵਿੱਚ ਫਿਲਮ ਆਉਂਦੀ ਹੈ ਬੇਸ਼ਰਮ। ਇਸ ਫਿਲਮ ਦੇ ਵਿੱਚ ਨੀਤੂ ਕਪੂਰ, ਰਿਸ਼ੀ ਕਪੂਰ ਅਤੇ ਉਹਨਾਂ ਦੇ ਬੇਟੇ ਰਣਵੀਰ ਕਪੂਰ ਨੇ ਪਹਿਲੀ ਵਾਰ ਇਕੱਠਿਆਂ ਪਰਦੇ 'ਤੇ ਕੰਮ ਕੀਤਾ ਸੀ। 2022 ਦੇ ਵਿੱਚ ਮੂਵੀ ਆਉਂਦੀ ਹੈ ਜੁਗ ਜੁਗ ਜੀਓ। ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੇ ਅਨਿਲ ਕਪੂਰ, ਵਰੁਣ ਧਵਨ ਅਤੇ ਕਿਆਰਾ ਅਡਵਾਨੀ ਨਾਲ ਫਿਲਮ ਰਾਹੀਂ ਵੱਡੀ ਵਾਪਸੀ ਕੀਤੀ। ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਹੁਣ ਗੱਲ ਕਰ ਲੈਂਦੇ ਹਾਂ ਕਿ ਸਾਲ 2018 ਦੇ ਵਿੱਚ ਰਿਸ਼ੀ ਕਪੂਰ ਨੂੰ ਜਦੋਂ ਕੈਂਸਰ ਹੋ ਗਿਆ, ਪਤਾ ਲੱਗਦਾ ਹੈ ਤਾਂ ਨੀਤੂ ਕਪੂਰ ਨੇ ਔਖੇ ਸਮੇਂ ਦੇ ਵਿੱਚ ਇੱਕ ਚੱਟਾਨ ਵਾਂਗ ਉਹਨਾਂ ਦਾ ਸਾਥ ਦਿੱਤਾ। ਇਲਾਜ ਲਈ ਲਗਭਗ ਇੱਕ ਸਾਲ ਨਿਊਯਾਰਕ ਦੇ ਵਿੱਚ ਰਹੇ, ਜਿੱਥੇ ਨੀਤੂ ਕਪੂਰ ਹਰ ਪਲ ਉਹਨਾਂ ਦੇ ਨਾਲ ਰਹੇ। 30 ਅਪ੍ਰੈਲ 2020 ਨੂੰ ਰਿਸ਼ੀ ਕਪੂਰ ਇਸ ਸੰਸਾਰ ਨੂੰ ਅਲਵਿਦਾ ਗਏ। ਪਤੀ ਦੀ ਮੌਤ ਤੋਂ ਬਾਅਦ ਨੀਤੂ ਕਪੂਰ ਨੇ ਬਹੁਤ ਹਿੰਮਤ ਦਿਖਾਈ। ਉਹਨਾਂ ਨੇ ਉਹਨਾਂ ਦੇ ਬੱਚਿਆਂ ਖਾਸ ਕਰਕੇ ਰਣਵੀਰ ਕਪੂਰ ਨੂੰ ਨੇ ਉਹਨਾਂ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ। ਅੱਜ ਉਹ ਫਿਲਮਾਂ ਤੋਂ ਇਲਾਵਾ ਟੀਵੀ ਰਿਐਲਿਟੀ ਸ਼ੋਜ਼, ਡਾਂਸ ਦੀਵਾਨੇ ਜੂਨੀਅਰਸ ਦੇ ਵਿੱਚ ਬਤੌਰ ਜੱਜ ਨਜ਼ਰ ਆਉਂਦੇ ਨੇ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਨੇ। ਹੁਣ ਕਨਕਲੂਜਨ ਕੱਢ ਲੈਂਦੇ ਹਾਂ। ਕਹਿੰਦੇ ਨੀਤੂ ਸਿੰਘ ਜੀ ਦਾ ਜੀਵਨ ਦਾ ਸਫ਼ਰ ਜਿਹੜਾ ਹੈ ਬਹੁਤ ਪ੍ਰੇਰਣਾਦਾਇਕ ਹੈ। ਇੱਕ ਮਹੱਤਵਪੂਰਨ ਸੰਘਰਸ਼ ਦੇ ਬਚਪਨ ਤੋਂ ਬਾਅਦ ਬਾਲੀਵੁੱਡ ਦੀ ਸਟਾਰ ਬਣਨਾ, ਫਿਰ ਪਰਿਵਾਰ ਦੇ ਲਈ ਸਿਖਰਾਂ ਅਤੇ ਪਹੁੰਚਣਾ, ਫਿਰ ਕਰੀਅਰ ਨੂੰ ਛੱਡ ਦੇਣਾ ਅਤੇ ਫਿਰ ਜ਼ਿੰਦਗੀ ਦੇ ਦੂਜੇ ਪੜਾਅ ਦੇ ਵਿੱਚ ਔਰਤ ਵਜੋਂ ਦੁਬਾਰਾ ਆਪਣੀ ਪਹਿਚਾਣ ਬਣਾਉਣੀ, ਇਹ ਸਭ ਉਹਨਾਂ ਦੀ ਅਦਭੁਤ ਸ਼ਖਸੀਅਤ ਨੂੰ ਦਰਸਾਉਂਦਾ ਅਤੇ ਅੱਜ ਵੀ ਭਾਰਤੀ ਸਿਨੇਮਾ ਦੀਆਂ ਸਭ ਤੋਂ ਸਤਿਕਾਰਤ ਅਤੇ ਪਿਆਰੀਆਂ ਅਭਿਨੇਤਰੀਆਂ ਦੇ ਵਿੱਚੋਂ ਇੱਕ ਹੈ। ਸੋ ਸੈਲਿਊਟ ਹੈ ਜੀ ਇਹਨਾਂ ਦੀ ਸਾਰੀ ਮਿਹਨਤ ਨੂੰ, ਇਹਨਾਂ ਦੀ ਕਾਮਯਾਬੀ ਨੂੰ। ਸੋ ਆਓ ਸੈਲਿਊਟ ਕਰਦੇ ਹੋਏ ਇੱਕ ਲਾਸਟ ਗੀਤ ਨੀਤੂ ਸਿੰਘ ਹੁਣਾਂ ਦੀ, ਨੀਤੂ ਕਪੂਰ ਹੁਣਾਂ ਦੀ ਮੂਵੀ ਦੇ ਵਿੱਚੋਂ ਡੈਡੀਕੇਟ ਕਰਦੇ ਹੋਏ, ਐਂਡ ਉਸ ਤੋਂ ਬਾਅਦ ਇੱਕ ਹੋਰ ਕਲਾਕਾਰ ਬਾਰੇ ਗੱਲ ਕਰਾਂਗੇ।

ਹਾਂਜੀ ਐਫ ਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਸੀ, ਜਿਨ੍ਹਾਂ ਬਾਰੇ ਗੱਲਬਾਤ ਕਰ ਰਹੇ ਸੀ ਨੀਤੂ ਸਿੰਘ ਕਪੂਰ, ਜਿਨ੍ਹਾਂ ਦੀ ਅਦਾਕਾਰੀ ਦਾ ਲੋਹਾ ਅੱਜ ਵੀ ਮੰਨਿਆ ਜਾਂਦਾ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਂਡ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦਾ ਕੰਮ ਅੱਜ ਵੀ ਪ੍ਰੇਜ਼ ਕੀਤਾ ਜਾਂਦਾ ਹੈ। ਉਹਨਾਂ ਬਾਰੇ ਗੱਲਬਾਤ ਕੀਤੀ, ਉਹਨਾਂ ਦੇ ਬਾਰੇ ਜਾਣਿਆ, ਅੱਜ ਉਹਨਾਂ ਦਾ ਹੈਪੀ ਵਾਲਾ ਬਰਥਡੇ ਹੈ। ਬਹੁਤ ਬਹੁਤ ਕੰਗਰੈਚੁਲੇਸ਼ਨਸ ਨੀਤੂ ਮੈਮ ਐਂਡ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਉਹਨਾਂ ਦੀ ਕਪੂਰ ਫੈਮਿਲੀ ਦੀ ਜਿਹੜੀ ਲੈਗਸੀ ਹੈ ਅੱਗੇ ਹੋਰ ਇਸੇ ਤਰੀਕੇ ਦੇ ਨਾਲ ਰਾਈਜ਼ ਕਰ ਰਹੀ ਹੈ ਐਂਡ ਸਾਰਿਆਂ ਨੂੰ ਕਪੂਰ ਫੈਮਿਲੀ ਦਾ ਕੰਮ ਬਹੁਤ ਜ਼ਿਆਦਾ ਪਸੰਦ ਆ ਰਿਹਾ। ਹੁਣ ਅਸੀਂ ਗੱਲਬਾਤ ਕਰਾਂਗੇ ਜੀ ਇੱਕ ਹੋਰ ਵੱਡੇ ਪੰਜਾਬੀ ਗਾਇਕ ਬਾਰੇ। ਕੌਣ ਹੈ ਜੀ? ਉਹਨਾਂ ਦੇ ਗਾਣੇ ਅੱਜ ਵੀ ਪਸੰਦ ਕੀਤੇ ਜਾਂਦੇ ਨੇ ਕਿਉਂਕਿ ਅੱਜ ਦੇ ਦੌਰ ਦੇ ਕਲਾਕਾਰ ਨੇ, ਨੌਜਵਾਨਾਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਐਂਡ ਉਸਦੇ ਨਾਲ ਉਹਨਾਂ ਦੀ EP ਜਦੋਂ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਨੌਜਵਾਨ ਹੋਰ ਜ਼ਿਆਦਾ ਖੇਡ ਉੱਠਦੇ ਨੇ, ਬਈ ਨਵਾਂ ਗਾਣਾ ਆ ਗਿਆ, ਬਾਈ ਦਾ ਨਜ਼ਾਰੇ ਦੇ ਨਾਲ ਸੁਣਨਾ ਐਂਡ ਖਿੱਚ ਕੇ ਰੱਖਣਾ ਜੀ ਕੰਮ। ਹੁਣ ਗੱਲ ਕਰ ਲੈਂਦੇ ਜੀ ਉਸ ਕਲਾਕਾਰ ਬਾਰੇ, ਜ਼ਿਆਦਾ ਸਸਪੈਂਸ ਨਹੀਂ ਪਾਵਾਂਗਾ ਕਿਉਂਕਿ ਸਮਾਂ ਬਹੁਤ ਘੱਟ ਹੈ ਜੀ, ਐਂਡ ਉਸ ਤੋਂ ਬਾਅਦ ਇੱਕ ਹੋਰ ਕਲਾਕਾਰ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਹੈ, ਦੈਨ ਫਿਰ ਉਸ ਤੋਂ ਬਾਅਦ ਅਸੀਂ ਅਗਲੇ ਪ੍ਰੋਗਰਾਮ ਵੱਲ ਵੀ ਵਧਾਂਗੇ। ਫਿਲਹਾਲ ਅੱਜ ਦੇ ਦੌਰ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਪ੍ਰਭਾਵਸ਼ਾਲੀ ਗਾਇਕ, ਪ੍ਰਭਾਵਸ਼ਾਲੀ ਗੀਤਕਾਰਾਂ ਦੇ ਵਿੱਚੋਂ ਇੱਕ ਜਨਾਬ ਅਰਜਨ ਢਿੱਲੋਂ ਸਾਹਿਬ। ਉਹਨਾਂ ਦੀ ਡੂੰਗੀ ਲਿਖਤ, ਸਾਫ਼ ਸੁਥਰੀ ਗਾਇਕੀ ਅਤੇ ਪੰਜਾਬੀ ਸੱਭਿਆਚਾਰ ਦੀ ਮੂਲ ਜੜ੍ਹ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਖਾਸ ਮੁਕਾਮ ਹਾਸਲ ਹੋ ਚੁੱਕਿਆ। ਇੱਥੇ ਅਰਜਨ ਢਿੱਲੋਂ ਦੇ ਜੀਵਨ, ਲਿਖਣ ਸ਼ੈਲੀ ਅਤੇ ਉਹਨਾਂ ਦੇ ਸੰਗੀਤਕ ਸਫ਼ਰ ਬਾਰੇ ਵਿਸਥਾਰਪੂਰਵਕ ਲੇਖ, ਮਤਲਬ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਵਾਂ। ਉਹਨਾਂ ਦਾ ਮੁੱਢਲਾ ਪਿਛੋਕੜ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਸਾਹਮਣੇ ਆਉਂਦਾ ਹੈ। ਉਹਨਾਂ ਦਾ ਅਸਲੀ ਨਾਮ ਅਰਜਨਪ੍ਰੀਤ ਸਿੰਘ ਢਿੱਲੋਂ ਹੈ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਬਰਨਾਲਾ ਤੋਂ ਕੀਤੀ ਅਤੇ ਬਾਅਦ ਵਿੱਚ ਉੱਚੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਪੋਸਟ ਗ੍ਰੈਜੂਏਸ਼ਨ ਹਾਸਲ ਕੀਤੀ ਹੈ ਜੀ। ਉਹਨਾਂ ਨੇ ਅਰਜਨ ਬਚਪਨ ਤੋਂ ਹੀ ਉਹਨਾਂ ਨੂੰ ਲਿਖਣ ਦਾ ਸ਼ੌਕ ਸੀ, ਪੰਜਾਬੀ ਸਾਹਿਤ ਪੜ੍ਹਨ ਦਾ ਸ਼ੌਕ ਸੀ, ਜਿਸ ਦਾ ਪ੍ਰਭਾਵ ਅੱਜ ਉਹਨਾਂ ਦੇ ਗੀਤਾਂ ਦੇ ਵਿੱਚ ਨਜ਼ਰ ਆਉਂਦਾ। ਗੀਤਕਾਰ ਵਜੋਂ ਸ਼ੁਰੂਆਤ ਉਹਨਾਂ ਨੇ ਕੀਤੀ ਕਿ ਇੰਡਸਟਰੀ ਦੇ ਵਿੱਚ ਪੈਰ ਰੱਖਣ ਵੇਲੇ ਅਰਜਨ ਢਿੱਲੋਂ ਨੇ ਨਾਮ ਅਤੇ ਸਭ ਤੋਂ ਪਹਿਲਾਂ ਇੱਕ ਗੀਤਕਾਰ ਵਜੋਂ ਆਪਣੀ ਪਹਿਚਾਣ ਬਣਾਈ, ਜਿਸ ਦੇ ਵਿੱਚ ਪ੍ਰਸਿੱਧ ਗਾਇਕ ਨਿਮਰਤ ਖਹਿਰਾ ਨੇ ਉਹਨਾਂ ਦੇ ਲਿਖੇ ਹੋਏ ਗੀਤ ਗਾਏ ਜੋ ਕਿ ਸੁਪਰਹਿੱਟ ਰਹੇ। ਸੂਟ, ਰਾਣੀਹਾਰ, ਲਹਿੰਗਾ, ਤੋਹਫ਼ਾ ਵਰਗੇ ਗੀਤ ਨਿਮਰਤ ਖਹਿਰਾ ਦੀ ਗਾਇਕੀ ਨੂੰ ਨਵੇਂ ਮੁਕਾਮ ਤੱਕ ਉਹਨਾਂ ਨੇ ਪਹੁੰਚਾਇਆ ਅਤੇ ਉਸ ਤੋਂ ਬਾਅਦ ਸਾਰੇ ਗੀਤਾਂ ਪਿੱਛੇ ਅਰਜਨ ਢਿੱਲੋਂ ਦੇ ਕਲਮ ਦਾ ਹੀ ਕਮਾਲ ਸੀ। ਇਸ ਤੋਂ ਇਲਾਵਾ ਉਹਨਾਂ ਨੇ ਹਸਰਤ, ਅਫਸਾਨਾ ਖਾਨ ਅਤੇ ਕਈ ਹੋਰ ਨਾਮਵਰ ਕਲਾਕਾਰਾਂ ਦੇ ਲਈ ਵੀ ਬਿਹਤਰੀਨ ਗੀਤ ਲਿਖੇ। ਗਾਇਕੀ ਦੇ ਸਫ਼ਰ ਦੇ ਵਿੱਚ ਸਫਲਤਾ ਉਹਨਾਂ ਨੇ ਕਿਵੇਂ ਪ੍ਰਾਪਤ ਕੀਤੀ? ਕਹਿੰਦੇ ਨੇ ਕਿ ਗੀਤ ਲਿਖਣ ਦੇ ਨਾਲ ਨਾਲ ਅਰਜਨ ਢਿੱਲੋਂ ਨੇ ਖੁਦ ਗਾਉਣਾ ਸ਼ੁਰੂ ਕੀਤਾ। ਗਾਇਕ ਵਜੋਂ ਉਹਨਾਂ ਦਾ ਪਹਿਲਾ ਗੀਤ ਸੀ ਇਸ਼ਕ, ਫਿਲਮ ਅਫਸਰ ਦੇ ਵਿੱਚ ਸੀ, ਪਰ ਉਹਨਾਂ ਨੂੰ ਅਸਲ ਪਹਿਚਾਣ 2020 ਦੇ ਵਿੱਚ ਆਏ ਸਿੰਗਲ ਟਰੈਕਸ ਬਾਈ ਬਾਈ ਮਾਈ ਫੈਲਾਜ਼, ਕਾਲਾ ਜਾਦੂ ਤੋਂ ਪ੍ਰਾਪਤ ਹੁੰਦੀ ਹੈ। ਅਰਜਨ ਢਿੱਲੋਂ ਦੀ ਆਵਾਜ਼ ਵਿੱਚ ਵੱਖਰਾ ਦੇਸੀਪਨ ਅਤੇ ਠੇਠ ਪੰਜਾਬੀ ਦਾ ਲਹਿਜ਼ਾ ਹੈ ਜੋ ਸਰੋਤਿਆਂ ਨੂੰ ਸਿੱਧਾ ਆਪਣੇ ਨਾਲ ਜੋੜਦਾ ਹੈ। ਉਹਨਾਂ ਦੇ ਪ੍ਰਸਿੱਧ ਮਿਊਜ਼ਿਕ ਪ੍ਰੋਡਿਊਸਰ ਇਕਵਿੰਦਰ ਇੱਕੀ ਅਤੇ ਬ੍ਰਾਊਨ ਸਟੂਡੀਓਜ਼ ਦੇ ਨਾਲ ਮਿਲ ਕੇ ਬਲੋਕਬਸਟਰ ਕਈ ਬਹੁਤ ਸਾਰੇ ਹਿੱਟ ਗੀਤ ਦਿੱਤੇ। ਐਲਬਮਾਂ ਦਾ ਦੌਰ ਇਹਨਾਂ ਨੇ ਦੁਬਾਰਾ ਸ਼ੁਰੂ ਕਰ ਦਿੱਤਾ। ਅਰਜਨ ਢਿੱਲੋਂ ਉਹਨਾਂ ਕਲਾਕਾਰਾਂ ਦੇ ਵਿੱਚ ਇੱਕ ਹਨ ਜੋ ਸਿੰਗਲ ਗੀਤਾਂ ਦੇ ਨਾਲੋਂ ਪੂਰੀ ਐਲਬਮ ਲਿਆਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ। ਉਹਨਾਂ ਦੀਆਂ ਲਗਭਗ ਸਾਰੀਆਂ ਐਲਬਮਾਂ ਗਲੋਬਲ ਐਪਲ ਮਿਊਜ਼ਿਕ ਤੋਂ ਸਪੋਟੀਫਾਈ ਚਾਰਟਸ ਤੋਂ ਟ੍ਰੈਂਡ ਕਰਦੀਆਂ ਨੇ। ਅਵਾਰਾ 2021 ਦੇ ਵਿੱਚ ਐਲਬਮ ਆਉਂਦੀ ਹੈ ਜੋ ਕਿ ਉਹਨਾਂ ਦੀ ਪਹਿਲੀ ਸੁਪਰਹਿੱਟ ਐਲਬਮ ਸੀ, ਜਿਸ ਦੇ ਵਿੱਚ ਗੀਤ ਸ਼ਾਮਾਂ ਪਈਆਂ ਐਂਡ ਧੰਨਵਾਦ ਬਹੁਤ ਪਸੰਦ ਕੀਤੇ ਗਏ। ਜਲਵਾ

2022 ਦੇ ਵਿੱਚ। ਇਸ ਐਲਬਮ ਨੇ ਅਰਜਨ ਨੂੰ ਇੰਡਸਟਰੀ ਦੇ ਚੋਟੀ ਦੇ ਗਾਇਕਾਂ ਦੀ ਕਤਾਰ ਦੇ ਵਿੱਚ ਖੜ੍ਹਾ ਕਰ ਦਿੱਤਾ। ਸਰਤਾਜ 2023 ਦੇ ਵਿੱਚ ਚੋਬਰ ਇਹਨਾਂ ਐਲਬਮਾਂ ਰਾਹੀਂ ਉਹਨਾਂ ਨੇ ਸਾਬਤ ਕੀਤਾ ਕਿ ਉਹ ਹਰ ਤਰ੍ਹਾਂ ਦੇ ਸ਼ੈਲੀ ਜੈਨਰ ਜੋਨਰ ਜਿਵੇਂ ਕਿ ਰੋਮਾਂਟਿਕ, ਸੱਭਿਆਚਾਰਕ ਅਤੇ ਭੰਗੜਾ ਬੀਟਸ ਵਿੱਚ ਮਾਹਰ ਨੇ। ਦ ਲੇਬਲ ਐਂਡ ਮੈਨੀਫੈਸਟੋ ਉਹਨਾਂ ਦੀ ਨਵੀਂ ਲਿਖਤ ਅਤੇ ਸੰਗੀਤਕ ਪ੍ਰਯੋਗਾਂ ਨੇ ਪੰਜਾਬੀ ਗੀਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਸੋ ਇਸੇ ਤਰੀਕੇ ਦੇ ਨਾਲ ਅਰਜਨ ਢਿੱਲੋਂ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਗੀਤ ਹੋ ਗਿਆ ਜੀ, ਉਹਨਾਂ ਸਮਾਂ ਹੋ ਗਿਆ ਜੀ, ਉਹਨਾਂ ਦੇ ਇੱਕ ਪਿਆਰੇ ਜਿਹੇ ਗੀਤ ਆ ਜੋ ਕਿ ਨਿਮਰਤ ਖਹਿਰਾ ਦੇ ਨਾਲ ਉਹਨਾਂ ਨੇ ਗਾਇਆ ਹੋਇਆ, ਆਓ ਤੁਹਾਨੂੰ ਸੁਣਾ ਦਿੰਦੇ ਹਾਂ।

ਜੀ ਮੈਂ ਤੁਹਾਨੂੰ ਯਾਦ ਕਰਨ ਡਿਆ, ਕਿਆ ਘੈਂਟ ਗੀਤ! ਦੇਖੋ ਪੰਜਾਬੀ ਠੇਠ ਹੁਣ ਹੈ ਜੀ ਸਾਡੇ ਅਰਜਨ ਬਾਈ ਹੁਣਾਂ ਦੀ ਗੀਤਾਂ ਦੇ ਵਿੱਚ। ਇਸ ਤੋਂ ਇਲਾਵਾ ਉਹਨਾਂ ਦੀ ਹੋਰ ਖਾਸੀਅਤ ਬਾਰੇ ਗੱਲ ਕਰ ਲੈਣਾ, ਦੈਨ ਉਸ ਤੋਂ ਬਾਅਦ ਅਗਲੇ ਕਲਾਕਾਰ ਬਾਰੇ ਵੀ ਗੱਲਬਾਤ ਕਰਨੀ ਹੈ। ਪੰਜਾਬੀ ਠੇਠ ਸ਼ਬਦਾਵਲੀ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਅਜਿਹੇ ਪੁਰਾਣੇ ਸ਼ਬਦਾਂ ਦੀ ਜਿਵੇਂ ਕਿ ਮੁਹਾਵਰਿਆਂ ਦੇ ਵਿੱਚ ਵਰਤੋਂ ਹੁੰਦੀ ਹੈ ਜੋ ਅੱਜ ਕੱਲ੍ਹ ਗੀਤਾਂ 'ਚੋਂ ਗਾਇਬ ਹੋ ਰਹੇ ਨੇ, ਉਹ ਅਰਜਨ ਬਾਈ ਚੁਣਦੇ ਨੇ। ਇਤਿਹਾਸ ਅਤੇ ਸੱਭਿਆਚਾਰ, ਉਹ ਗੀਤਾਂ ਦੇ ਵਿੱਚ ਪੰਜਾਬ ਦੇ ਇਤਿਹਾਸ, ਪਿੰਡਾਂ ਦੀ ਜ਼ਿੰਦਗੀ, ਜ਼ਮੀਨੀ ਹਕੀਕਤ ਅਤੇ ਭਾਈਚਾਰੇ ਦਾ ਜ਼ਿਕਰ ਬਹੁਤ ਸਲੀਕੇ ਦੇ ਨਾਲ ਕੀਤਾ ਜਾਂਦਾ ਹੈ। ਸਾਦਗੀ ਬਿਨਾਂ ਕਿਸੇ ਫਾਲਤੂ ਸ਼ੋਰ ਸ਼ਰਾਬੇ ਜਾਂ ਨਕਾਰਾਤਮਕ ਵਿਵਾਦਾਂ ਦੇ ਵਿੱਚ ਬਚਦੇ ਨੇ, ਆਪਣੀ ਸਾਫ਼ ਸੁਥਰੀ ਗਾਇਕੀ ਅਤੇ ਮਿਆਰੀ ਲਈ ਜਾਣੇ ਜਾਂਦੇ ਨੇ। ਅਰਜਨ ਢਿੱਲੋਂ ਅੱਜ ਦੇ ਸਮੇਂ ਦੇ ਵਿੱਚ ਸੰਗੀਤ ਜਗਤ ਦਾ ਉਹ ਚਮਕਦਾ ਸਿਤਾਰਾ ਹੈ ਜਿਸਨੇ ਵਪਾਰਕ ਸਫਲਤਾ ਦੇ ਨਾਲ ਨਾਲ ਪਿਆਰ ਅਤੇ ਮਿਆਰ ਵੀ ਬਰਕਰਾਰ ਰੱਖਿਆ ਬਿਨਾਂ ਕਿਸੇ ਵੱਡੇ ਵਿਵਾਦ ਜਾਂ ਸੋਸ਼ਲ ਮੀਡੀਆ ਦੇ ਦਿਖਾਵੇ ਦੇ। ਸਿਰਫ ਆਪਣੇ ਹੁਨਰ, ਲਿਖਤ ਅਤੇ ਗਾਇਕੀ ਦੇ ਦਮ 'ਤੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਲੱਖਾਂ ਪ੍ਰਸ਼ੰਸਕ ਬਣਾਏ ਨੇ। ਹੁਣ ਅਸੀਂ ਗੱਲਬਾਤ ਕਰ ਲੈਂਦੇ ਹਾਂ ਜੀ ਨਾ

0: ਅਨਦਰ ਅਦੈਨ, ਬਹੁਤ ਵੱਡੇ ਕਲਾਕਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਗੀਤਾਂ ਦੀ ਮਸ਼ੀਨ, ਜਿਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਾਂ ਮਸ਼ੀਨ ਕਿਹਾ ਜਾਂਦਾ, ਐਂਡ ਅੱਜ ਦੇ ਗਲੋਬਲ ਪੱਧਰ ਦੇ ਉੱਤੇ ਮਸ਼ਹੂਰ ਪੰਜਾਬੀ ਗੀਤਕਾਰ, ਗਾਇਕ ਅਤੇ ਰੈਪਰ ਨੇ। ਜਨਾਬ, ਉਹਨਾਂ ਦੀ ਗੱਲ ਕੀਤੀ ਜਾਵੇ ਤਾਂ 18 ਜਨਵਰੀ 1997 ਨੂੰ ਪੰਜਾਬ ਦੇ ਲੁਧਿਆਣਾ ਦੇ ਘੁਰਾਲਾ ਦੇ ਵਿੱਚ ਉਹਨਾਂ ਦਾ ਬਰਥ ਹੁੰਦਾ ਹੈ। ਉਹਨਾਂ ਦਾ ਅਸਲੀ ਨਾਮ ਹੈ ਜਸਕਰਨ ਸਿੰਘ ਔਜਲਾ। ਉਹਨਾਂ ਦਾ ਬਚਪਨ ਸੁਖਾਵਾਂ ਨਹੀਂ ਸੀ, ਜਦੋਂ ਬਹੁਤ ਛੋਟੇ ਸੀ ਤਾਂ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ। ਵੱਡੇ ਸਦਮੇ ਨੇ ਉਹਨਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਪਰ ਉਹਨਾਂ ਨੇ ਇਸ ਦੁੱਖ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾਇਆ। ਉਹਨਾਂ ਨੇ ਬਚਪਨ ਤੋਂ ਹੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕਾਗਜ਼ 'ਤੇ ਉਤਾਰਿਆ, ਸ਼ਾਇਰੀ ਲਿਖਣਾ ਸ਼ੁਰੂ ਕੀਤਾ, ਐਂਡ ਅੱਜ ਉਹਨਾਂ ਦਾ ਸਫ਼ਰ ਹਰ ਕੋਈ ਜਾਣਦਾ। ਸੋ ਸਲਿਊਟ ਹੈ ਜੀ ਸਾਡੇ ਪੰਜਾਬ ਦੇ ਇਹਨਾਂ ਕਲਾਕਾਰਾਂ ਨੂੰ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM Band 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ। ਅਸੀਂ ਇਸੇ ਤਰੀਕੇ ਦੇ ਨਾਲ ਤੁਹਾਡਾ ਐਂਟਰਟੇਨਮੈਂਟ ਕਰਦੇ ਰਹਾਂਗੇ, ਇਹਨਾਂ ਕਲਾਕਾਰਾਂ ਬਾਰੇ ਜਾਣੂ ਕਰਵਾਵਾਂਗੇ। ਫਿਲਹਾਲ ਵਿਹਲਾ ਹੁਣ ਜਾ ਰਿਹਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚੋਂ ਅਲਵਿਦਾ ਕਹਿਣ ਦਾ। ਬਣੇ ਰਹੋ ਸਾਡੇ ਨਾਲ FM Band 102.7 MHz ਦੇ ਉੱਤੇ ਇੱਕ ਗੀਤ, ਦੈਨ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ। ਸਟੇ ਟਿਊਨ, ਤੁਹਾਡਾ ਮਿੱਤਰ RJ ਪ੍ਰਵਿੰਦਰ। ਇਸੇ ਤਰੀਕੇ ਦੇ ਨਾਲ ਗੱਲਬਾਤ ਜਾਰੀ ਰੱਖਿਆ ਜੀ ਇਸ ਗੀਤ ਤੋਂ ਬਾਅਦ।
1: ਇਹ ਗੱਲ ਦੱਸ, ਸਪੋਜ਼ ਮੈਂ ਤੇਰੇ ਨਾਲ ਪੰਜਾਬ ਚਲੀ ਜਾਵਾਂ,
2: ਹੈ?
1: ਮੈਨੂੰ ਕਿੱਥੇ ਲੈ ਕੇ ਜਾਵੇਂਗਾ?
2: ਮਹਿਲ ਚ।
1: ਓ, ਤੇਰੇ ਕੋਲ ਵੀ ਮਹਿਲ ਹੈਗਾ?
2: ਇਦੋ ਵੱਡਾ ਮਹਿਲ?
1: ਅੱਛਾ,
2: ਵੈਸੇ ਮੈਂ 2 ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
3: ਇੱਕ ਤਾਂ ਮੈਨੂੰ ਨੀਂਦ ਨੀ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
1: ਜੇ ਕੋਈ ਕੁੜੀ ਪਸੰਦ ਆ ਗਈ?

ਸੁਣਵਾਈ ਕਰਨ ਦੀ ਸਹਿਮਤੀ ਦਿੱਤੀ ਹੈ। ਕੇਂਦਰੀ ਰੇਸ਼ਟ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਦੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਵਿੱਚ 13 ਸਾਲਾ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ ਹੈ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫਾਈ ਕਾਮਿਆਂ ਤੋਂ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸੀਵਰੇਜ ਸਫਾਈ ਕਰਵਾਉਣ ਦੇ ਮਾਮਲੇ ਦੇ ਵਿੱਚ ਮੋਹਾਲੀ ਦੇ ਅਤੇ ਨਯਾ ਗਾਓਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। NRI ਮਾਮਲਿਆਂ ਬਾਰੇ ਵਿਭਾਗ ਆਨਲਾਈਨ ਅਤੇ NRI ਮਿਲਣੀ ਦਾ ਆਯੋਜਨ ਮੰਤਰੀ ਦੇ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਦੇ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ। ਪੰਜਾਬ ਵਿਜੀਲੈਂਸ ਬਿਊਰੋ ਨੇ ਜੂਨ ਮਹੀਨੇ ਦੌਰਾਨ 6 ਵੱਖ ਵੱਖ ਮਾਮਲਿਆਂ ਦੇ ਵਿੱਚ ਰਿਸ਼ਵਤ ਲੈਂਦੇ ਹੋਏ 5 ਸਰਕਾਰੀ ਅਧਿਕਾਰੀਆਂ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਅਤੇ ਔਰੇਂਜ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ FM ਬੈਂਡ 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ।

0: ਇਹ ਆ ਯਾਰ ਐਫ ਐਮ ਰੇਨਬੋ, ਹਾਂਜੀ ਐਫ ਐਮ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਤੁਹਾਡਾ ਇਸਤਕਬਾਲ ਕਰ ਰਿਹਾ ਜੀ, ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਯਾਰ, ਤੁਹਾਡਾ ਪਿਆਰ ਔਰ ਜੇ ਪ੍ਰਵਿੰਦਰ। ਹਾਂਜੀ ਹਾਂਜੀ, ਤਗੜੇ ਹੋ ਗਿਆ ਜੋ ਜੀ, ਇਨਫੋ ਟਾਈਮਸ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜੀ, ਕਿਉਂਕਿ ਦਿਨ ਹੈ ਅੱਜ ਬੁੱਧਵਾਰ ਦਾ ਅਤੇ ਇਨਫੋਰਮੇਸ਼ਨ ਦੀ ਪਿਟਾਰੇ ਦੇ ਵਿੱਚੋਂ ਬਹੁਤ ਸਾਰੀਆਂ ਇਨਫੋਰਮੇਸ਼ਨ ਅੱਜ ਕਲੈਕਟ ਕੀਤੀਆਂ ਹੋਈਆਂ ਨੇ, ਅਤੇ ਇਨਫੋਰਮੇਸ਼ਨ ਦੇ ਵਿੱਚੋਂ ਕੀ ਕਰਨਾ ਜੀ, ਗੱਲਾਂਬਾਤਾਂ ਕਰਨੀਆਂ ਨੇ ਤੁਹਾਡੇ ਨਾਲ, ਐਂਡ ਇਨਫੋਰਮੇਸ਼ਨਸ ਇੱਕ ਇੱਕ ਕਰਕੇ ਟਕਾ ਟਕਾ ਕੇ ਤੁਹਾਨੂੰ ਸ਼ੇਅਰਸ ਕਰਨੀਆਂ ਨੇ। ਇਨਫੋਰਮੇਸ਼ਨਸ ਬਹੁਤ ਤੁਹਾਡੇ ਕੰਮ ਦੀਆਂ ਹੋਣਗੀਆਂ, ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ, ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਯੂਜ਼ ਹੋਣ ਵਾਲੀਆਂ ਹੋਣਗੀਆਂ। ਪਰ ਉਸ ਤੋਂ ਪਹਿਲਾਂ ਕੀ ਕਰਨਾ ਜੀ, ਹਾਂਜੀ ਬਿਲਕੁਲ ਤੁਸੀਂ ਸਹੀ ਸੋਚਿਆ, ਇਹ ਤੋਂ ਪਹਿਲਾਂ ਇੱਕ ਗਾਣਾ ਪਲੇ ਕਰਾਂਗੇ ਤੁਹਾਡੇ ਸਾਰਿਆਂ ਦੇ ਲਈ, ਕਿਉਂਕਿ ਕੰਮ ਖਰਾ ਖਰਾ ਹੋਣਾ ਚਾਹੀਦਾ ਨਾ, ਤਾਂ ਹੀ ਉਹ ਸੌਦਾ ਖਰਾ ਖਰਾ ਹੋਵੇਗਾ, ਤੋ ਗਾਣਾ ਵੀ ਉੱਦਾਂ ਦਾ ਹੋ ਜਾਵੇ ਨਾ। ਲਓ ਜੀ ਬਿਨਾਂ ਕਿਸੇ ਰੁਕੇ ਆਓ ਜੀ,
1: ਸਟਾਰਟ ਹੋਣ ਲੱਗਾ।

ਬਿਲਕੁਲ ਜੀ, FM 102.7 MHz ਆਕਾਸ਼ਵਾਣੀ ਜਲੰਧਰ ਰੇਨਬੋ ਚੈਨਲ ਦੇ ਉੱਤੇ ਸੌਦਾ ਖਰਾ ਖਰਾ ਹੋ ਗਿਆ ਜੀ, ਕਿਉਂਕਿ ਤੁਸੀਂ ਇੰਜੋਏ ਕੀਤਾ ਜੀ ਪ੍ਰੋਗਰਾਮ। ਐਂਡ ਇਸ ਤੋਂ ਬਾਅਦ ਹੁਣ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਜੀ, ਸੌਦਾ ਖਰਾ ਖਰਾ ਹੀ ਹੋਵੇਗਾ, ਬਿਕੋਜ਼ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਦੀਦੀ ਕਰਨੀ ਆ। ਐਂਡ ਇਹ ਜਿਹੜੀ ਇਨਫੋਰਮੇਸ਼ਨ ਹੁਣ ਲੈ ਕੇ ਆਇਆ ਨਾ ਇਨਫੋ ਟਾਈਮਸ ਦੇ ਵਿੱਚ, ਪਹਿਲੀ ਇਨਫੋਰਮੇਸ਼ਨ ਜਿਹੜੀ ਹੈ ਬਿਲਕੁਲ ਬਹੁਤ ਖਰਾ ਜਿਹਾ ਸੌਦਾ ਹੋਣ ਲੱਗਾ ਤੁਹਾਡੇ ਲਈ। ਸੋਚ ਰਹੇ ਹੋਊਗਾ ਕਿ ਕਿਸ ਤਰੀਕੇ ਦੇ ਨਾਲ, ਬਟ ਬਹੁਤ ਵੱਡੀ ਇਨਫੋਰਮੇਸ਼ਨ ਹੈ, ਬਹੁਤ ਜ਼ਿਆਦਾ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਕਾਰਗਰ ਸਿੱਧ ਹੋਣ ਵਾਲੀ ਹੈ। ਜ਼ਿਆਦਾ ਕੁਝ ਨਾ ਕਹਿੰਦੇ ਹੋਏ ਤੁਹਾਨੂੰ ਮੈਂ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ, ਬਿਲਕੁਲ, ਬਿਕੋਜ਼ ਤੁਹਾਡੇ ਲਈ ਇਨਫੋਰਮੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਤੌਰ 'ਤੇ ਕੀ ਹੁੰਦਾ ਸੀ ਨਿੱਜੀ ਜ਼ਿੰਦਗੀ ਦੇ ਵਿੱਚ, ਹੈ ਨਾ, ਇਨਫੋਰਮੇਸ਼ਨ ਇੱਦਾਂ ਦੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਨੇ, ਅਸੀਂ ਦਰ ਬਦਰ ਭਟਕਦੇ ਰਹਿੰਦੇ ਹਾਂ, ਸਾਡਾ ਸਮਾਂ ਨਿਕਲ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾ ਆਖਿਰ ਕਰਨਾ ਕੀ ਹੈ। ਬਟ ਬਾਅਦ ਵਿੱਚ ਪਤਾ ਲੱਗਦਾ ਨਾਲ ਦੇ ਬੰਦੇ ਨੇ ਇਹ ਕੰਮ ਕਰਕੇ ਇਹ ਲਾਭ ਲੈ ਲਿਆ ਤਾਂ ਅਸੀਂ ਤਾਂ ਲਿੱਤਾ ਹੀ ਨਹੀਂ। ਦੱਸ ਦਿੰਦੇ ਹਾਂ, ਕਹਿੰਦੇ ਸਰਕਾਰ ਕਿਹੜੀ ਕਿਹੜੀ ਯੋਜਨਾ ਤੁਹਾਡੇ ਲਈ ਲੈ ਕੇ ਆਉਂਦੀ ਹੈ, ਉਸਦਾ ਲਾਭ ਕਿਵੇਂ ਲਿਆ ਜਾਵੇ, ਇਹ ਜੇਕਰ ਤੁਸੀਂ ਪ੍ਰਾਪਤ ਕਰਨਾ ਹੋਵੇ ਨਾ ਤਾਂ ਤੁਸੀਂ ਕੀ ਕਰਨਾ। ਕਹਿੰਦੇ ਸਰਕਾਰ ਦੀ ਕਿਹੜੀ ਯੋਜਨਾ ਤੁਹਾਡੇ ਲਈ ਹੈ, ਤਾਂ ਇੱਕ ਪੋਰਟਲ ਹੈ ਮਾਈ ਸਕੀਮ ਪੋਰਟਲ, ਇਹ ਉਪਯੋਗੀ ਇੱਕ ਪੋਰਟਲ ਹੈ, ਸਰਕਾਰੀ ਪਲੈਟਫਾਰਮ ਹੈ। ਇਸ ਵਿੱਚ ਇਹ ਉਮਰ, ਆਮਦਨ, ਰਾਜ ਅਤੇ ਯੋਗਤਾ ਦੇ ਆਧਾਰ ਦੇ ਉੱਤੇ ਤੁਸੀਂ ਕਿਹੜੀਆਂ ਯੋਜਨਾਵਾਂ ਦਾ ਲਾਭ ਲੈ ਸਕਦੇ ਹੋ, ਇਹ ਬਿਲਕੁਲ ਇਹਦੇ 'ਤੇ ਪਤਾ ਲੱਗ ਸਕਦਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਫਾਇਦਾ ਕਿਵੇਂ ਹੋਵੇਗਾ, ਅਲੱਗ ਅਲੱਗ ਵੈਬਸਾਈਟਾਂ 'ਤੇ ਭਟਕਣ ਦੀ ਜ਼ਰੂਰਤ ਨਹੀਂ ਹੈ, ਇੱਕ ਹੀ ਜਗ੍ਹਾ 'ਤੇ ਸਿਹਤ, ਪੈਨਸ਼ਨ, ਨਿਵੇਸ਼, ਸਮਾਜਿਕ ਸੁਰੱਖਿਆ ਅਤੇ ਯੋਜਨਾਵਾਂ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਕਿਹੜੀਆਂ ਯੋਜਨਾਵਾਂ ਤੁਹਾਡੇ ਲਈ ਹਨ, ਕਿਹੜੀਆਂ ਨਹੀਂ, ਅਸੀਂ ਇਸ ਪੋਰਟਲ ਰਾਹੀਂ ਆਸਾਨੀ ਦੇ ਨਾਲ ਪਤਾ ਲਗਾ ਲੈਂਦੇ ਹਾਂ। ਅਰਜ਼ੀ ਦੇਣ ਦੀ ਪ੍ਰਕਿਰਿਆ ਅਤੇ ਆਧਾਰਿਤ ਲਿੰਕ ਵੀ ਇੱਕ ਹੀ ਪੋਰਟਲ 'ਤੇ ਉਪਲਬਧ ਨੇ। ਹੁਣ ਕਹਿੰਦੇ ਨੇ ਪੋਰਟਲ ਨੂੰ ਵਰਤੀਏ ਕਿਵੇਂ, ਸਭ ਤੋਂ ਪਹਿਲਾਂ www.myscheme.gov.in 'ਤੇ ਜਾਣਾ, ਐਂਡ ਇੱਥੇ ਫਾਇੰਡ ਸਕੀਮ ਫੋਰ ਯੂ ਦਾ ਵਿਕਲਪ ਚੁਣੋ, ਆਪਸ਼ਨ ਚੁਣਨੀ ਹੈ। ਉਸ ਤੋਂ ਬਾਅਦ ਉਮਰ, ਰਾਜ, ਆਮਦਨ ਅਤੇ ਹੋਰ ਜ਼ਰੂਰੀ ਜਾਣਕਾਰੀ ਭਰੋ। ਕੁਝ ਹੀ ਮਿੰਟਾਂ ਦੇ ਵਿੱਚ ਪੋਰਟਲ ਦੇ ਉੱਤੇ ਤੁਹਾਡੇ ਲਈ ਉਪਯੁਕਤ ਸਰਕਾਰੀ ਯੋਜਨਾਵਾਂ ਦੀ ਸੂਚੀ ਦਿਖਾ ਦੇਵੇਗਾ। ਜੇ ਤੁਸੀਂ ਯੋਜਨਾ ਦੇ ਯੋਗ ਹੋ ਤਾਂ ਉਸ ਪੇਜ ਦੇ ਉੱਤੇ ਅਰਜ਼ੀ ਦੇਣ ਦੀ ਪ੍ਰਕਿਰਿਆ, ਜ਼ਰੂਰੀ ਦਸਤਾਵੇਜ਼, ਸੰਬੰਧਿਤ ਵਿਭਾਗ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਦੇ ਨਾਲ ਤੁਹਾਡਾ ਸਮਾਂ ਅਤੇ ਬੇਲੋੜੀ ਭੱਜ ਦੌੜ ਜਿਹੜੀ ਹੈ ਬਚ ਜਾਂਦੀ ਹੈ। ਮਤਲਬ ਲੱਗ ਗਿਆ ਨਾ ਤੁਹਾਨੂੰ ਪਤਾ ਕਿ ਕਿਹੜੀਆਂ ਇਨਫੋਰਮੇਸ਼ਨਸ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਨੇ, ਕਿਹੜੀਆਂ ਇਨਫੋਰਮੇਸ਼ਨਸ ਦੇ ਨਾਲ ਤੁਸੀਂ ਆਪਣੇ ਆਪ ਨੂੰ, ਤੁਸੀਂ ਜਿਹੜਾ ਹੈ ਸਮਾਂ ਬਚਾ ਕੇ ਤੁਸੀਂ ਆਪਣਾ ਕੰਮ ਜਿਹੜਾ ਹੈ ਬੜੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ। ਉਸ ਦੇ ਨਾਲ ਕੀ ਹੋਵੇਗਾ, ਤੁਹਾਡਾ ਸਮਾਂ ਜਿਹੜਾ ਬਚ ਜਾਵੇਗਾ, ਤੁਹਾਡਾ ਕੰਮ ਜਿਹੜਾ ਬਹੁਤ ਸਹੀ ਹੋ ਜਾਵੇਗਾ, ਉਸ ਦੇ ਨਾਲ ਤੁਹਾਡੇ ਕੰਮ ਜਿਹੜੇ ਨੇ ਬੜੇ ਸੁਖਾਲੇ ਹੋ ਜਾਣਗੇ। ਕਿਉਂਕਿ ਕੀ ਹੁੰਦਾ ਕਿ ਕਈਆਂ ਨੂੰ ਇੰਨਾ ਵੀ ਨਹੀਂ ਪਤਾ ਹੁੰਦਾ ਕਿ ਆਯੁਸ਼ਮਾਨ ਕਾਰਡ ਕੀ ਹੈ, ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੀ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਹੈਲਥ ਦੇ ਰਿਲੇਟਡ। ਆਯੁਸ਼ਮਾਨ ਕਾਰਡ ਜਦੋਂ ਅਸੀਂ ਯੂਜ਼ ਕਰਦੇ ਹਾਂ ਕਿਤੇ ਵੀ ਜਾ ਕੇ, ਲੱਖਾਂ ਰੁਪਏ ਦਾ ਇਲਾਜ ਜਿਹੜਾ ਉਹ ਫਰੀ ਹੋ ਜਾਂਦਾ। ਉਸ ਦੇ ਨਾਲ ਅਸੀਂ ਜਦੋਂ ਅਸੀਂ ਆਯੁਸ਼ਮਾਨ ਕਾਰਡ ਯੂਜ਼ ਕਰਦੇ ਹਾਂ, ਲੱਖਾਂ ਰੁਪਏ ਬਚ ਜਾਂਦੇ ਨੇ, ਐਂਡ ਗਰੀਬ ਬੰਦਾ ਜਿਹੜਾ ਇਲਾਜ ਕਰਵਾ ਲੈਂਦਾ। ਇਸ ਤੋਂ ਇਲਾਵਾ ਜਦੋਂ ਅਸੀਂ ਕਿਤੇ ਜਾਂਦੇ ਹਾਂ, ਇਲਾਜ ਦੀ ਲੋੜ ਪੈਂਦੀ ਹੈ, ਖੁਦਾ ਨਾ ਖਾਸਤਾ ਇੱਕ ਗਰੀਬ ਵਿਅਕਤੀ ਜਿਹੜਾ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੁੰਦਾ, ਸੈਲਰੀ ਉਸਦੀ ਘੱਟ ਹੁੰਦੀ ਹੈ, ਬਟ ਉਸਦੇ ਕੋਲ ਜੇਕਰ ESI ਕਾਰਡ ਹੋਵੇ ਤਾਂ ਉਹ ਵੀ ਫਰੀ ਆਫ ਕੋਸਟ ਆਪਣਾ ਮਹਿੰਗੇ ਤੋਂ ਮਹਿੰਗਾ ਇਲਾਜ ਵੀ ਕਰਵਾ ਸਕਦਾ। ESI ਬਾਰੇ ਤੁਸੀਂ ਨੈੱਟ 'ਤੇ ਜਾਣ ਸਕਦੇ ਹੋ। ਇਸ ਤੋਂ ਇਲਾਵਾ ESI ਕਾਰਡ ਤੁਹਾਨੂੰ ਥੋੜ੍ਹਾ ਥੋੜ੍ਹਾ ਦੱਸ ਦਿੰਦਾ ਕਿ ਜੇਕਰ ਕਿਸੇ ਕਾਰਪੋਰੇਟ ਸੈਕਟਰ ਦੇ ਵਿੱਚ ਤੁਸੀਂ ਜੋਬ ਕਰਦੇ ਹੋ, ਜੇਕਰ ਤੁਹਾਡੀ ਸੈਲਰੀ 20,000 ਤੋਂ ਘੱਟ ਹੁੰਦੀ ਹੈ, ਤਾਂ ਤੁਹਾਨੂੰ ESI ਕਾਰਡ

ਉਸ ਕੰਪਨੀ ਦੇ ਵੱਲੋਂ ਬਣਵਾ ਕੇ ਦਿੱਤਾ ਜਾਂਦਾ, ਕਿਉਂਕਿ ਤੁਹਾਡੀ ਸੈਲਰੀ ਦੇ ਵਿੱਚੋਂ ਇੱਕ ਫੰਡ ਕੱਟਿਆ ਜਾਂਦਾ, ਉਸਨੂੰ ਕਿਹਾ ਜਾਂਦਾ ESI। ਸਰਕਾਰ ਦੇ ਵੱਲੋਂ ਬਹੁਤ ਵੱਡੀ ਚੀਜ਼ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਉਸ ਫੰਡ ਦੇ ਜ਼ਰੀਏ ਤੁਹਾਡਾ ਇੱਕ ਕਾਰਡ ਬਣੇਗਾ, ਕਾਰਡ ਦੇ ਨਾਲ ESI ਹੋਸਪਿਟਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਇਲਾਜ ਜਿਹੜਾ ਕਰਵਾ ਸਕਦੇ ਹੋ, ਐਂਡ ਤੁਹਾਡੀ ਜੇਬ ਦੇ ਉੱਤੇ ਬਿਲਕੁਲ ਵੀ ਬੋਝ ਨਹੀਂ ਪਵੇਗਾ। ਸੋ ਇਨਫੋਰਮੇਸ਼ਨਸ ਇਸੇ ਤਰੀਕੇ ਦੀਆਂ ਤੁਹਾਡੇ ਲਈ ਜਿਹੜੀਆਂ ਕਾਰਗਰ ਸਿੱਧ ਹੋਣਗੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗਾ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM ਬੈਂਡ 102.7 MHz ਦੇ ਉੱਤੇ। ਇੱਕ ਘੈਂਟ ਜਿਹਾ ਗੀਤ ਐਂਡ ਮਸਤੀ ਕਰਦੇ ਹਾਂ ਇਨਫੋਰਮੇਸ਼ਨ ਟਾਈਮਸ ਦੇ ਨਾਲ ਨਾਲ, ਇਨਫੋ ਟਾਈਮ ਦੇ ਨਾਲ ਨਾਲ ਮਟਰ ਕਿਸ਼ਤੀ ਦੇ ਨਾਲ ਨਾਲ ਮਸਤੀ ਮਜ਼ਾਕ ਐਂਡ ਹੋਰ ਵੀ ਬਹੁਤ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਖਿੱਚ ਕੇ ਰੱਖਾਂਗੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਆਓ ਜੀ ਟਿਕਾ ਕੇ।

ਐਡੀ ਅੱਤ ਦੀ ਗਰਮੀ ਦੇ ਵਿੱਚ ਵੀ ਅੱਜ ਦੇ ਦੌਰ 'ਚ ਕੀ ਸੁਣਨ ਨੂੰ ਮਿਲ ਰਿਹਾ ਕਿ ਮਤਲਬ ਗਰਮੀ ਦੇ ਮੌਸਮ ਦੇ ਵਿੱਚ ਲੋਕ ਰਜ਼ਾਈ ਲੈ ਕੇ ਸੌ ਰਹੇ ਨੇ। ਪੰਜਾਬ ਦਾ ਇੱਕ ਦੁਆਬੇ ਦਾ ਇੱਕ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਅੱਜ ਵੀ ਲੋਕ ਰਜ਼ਾਈ ਲੈ ਕੇ ਸੌ ਰਹੇ ਨੇ। ਮਤਲਬ ਇਮੈਜਿਨ ਕਿਸ ਤਰੀਕੇ ਦਾ ਉੱਥੇ ਦਾ ਕਲਾਈਮੇਟ ਹੋਵੇਗਾ ਜਦੋਂ ਪੂਰੇ ਪੰਜਾਬ ਦੇ ਵਿੱਚ ਹਾਲੇ ਭਿਆਨਕ ਗਰਮੀ ਪੈ ਰਹੀ ਹੈ, ਤਾਂ ਇਸ ਦੇ ਦੌਰ ਦੇ ਵਿੱਚ ਵੀ ਅਜਿਹਾ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲ ਰਿਹਾ। ਅਤੇ ਲੋਕ ਜਿਹੜੇ ਉਸ ਇਲਾਕੇ ਦੇ ਨਹੀਂ ਹਨ, ਜਿਨ੍ਹਾਂ ਨੇ ਪਹਿਲੀ ਵਾਰ ਸੁਣਿਆ, ਉਹ ਹੈਰਾਨ ਹੋ ਰਹੇ ਨੇ। ਜਦੋਂ ਪੂਰੇ ਪੰਜਾਬ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ, ਉੱਥੇ ਹੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਟਿਆਲ ਪਿੰਡ ਦੇ ਵਿੱਚ ਰਾਤ ਨੂੰ ਕਾਫੀ ਠੰਡ ਪੈਂਦੀ ਹੈ। ਲੋਕ ਰਾਤ ਨੂੰ ਰਜਾਈ ਲੈ ਕੇ ਸੌਂਦੇ ਨੇ। ਵਜ੍ਹਾ ਹੈ ਪਿੰਡ ਦੀ ਹਰਿਆਲੀ। ਇੱਥੇ ਬਾਰਿਸ਼ ਵੀ ਪੰਜਾਬ ਦੀ ਔਸਤ ਤੋਂ 649 mm, ਯਾਨੀ ਕਿ ਬਾਕੀ ਜ਼ਿਲ੍ਹਿਆਂ ਤੋਂ ਮੁਕਾਬਲੇ ਦੁੱਗਣੀ ਪੈਂਦੀ ਹੈ। ਦੁੱਗਣੀ ਇੰਨੀ ਕਿ 1150 mm ਤੱਕ ਹੁੰਦੀ ਹੈ। 150 ਦੇ ਕਰੀਬ ਘਰ ਨੇ, 500 ਦੇ ਕਰੀਬ ਆਬਾਦੀ ਵਾਲੇ ਪਟਿਆਲ ਪਿੰਡ ਦੇ ਲੋਕਾਂ ਨੇ ਆਪਣੇ ਆਲੇ ਦੁਆਲੇ ਇੰਨੀ ਹਰਿਆਲੀ ਬਰਕਰਾਰ ਰੱਖੀ ਹੈ ਕਿ ਲੱਗਦਾ ਪਿੰਡ ਜੰਗਲ ਦੇ ਵਿੱਚ ਵਸਿਆ ਹੋਵੇ। ਪੰਜਾਬ ਦੇ ਇਸ ਪਿੰਡ ਦੇ ਸਰਪੰਚ ਰਾਜ ਰਾਣੀ ਦੇ ਪੁੱਤਰ ਸਟੀਫਨ ਦੱਸਦੇ ਨੇ ਕਿ ਜ਼ਿਆਦਾਤਰ ਘਰਾਂ ਦੇ ਵਿੱਚ ਕੇਵਲ ਪੱਖੇ ਹਨ। ਗਰਮੀਆਂ ਦੇ ਵਿੱਚ ਇੱਥੇ ਦਾ ਤਾਪਮਾਨ ਆਮ ਤੌਰ 'ਤੇ ਆਸ ਪਾਸ ਦੇ ਮੁਕਾਬਲੇ ਤੋਂ 5 to 6 degrees Celsius ਘੱਟ ਹੀ ਰਹਿੰਦਾ। ਪਿੰਡ ਤੋਂ 11 kilometers ਦੂਰ ਹਰਿਆਣਾ ਕਸਬੇ ਦਾ ਤਾਪਮਾਨ 5 to 6 degrees ਜ਼ਿਆਦਾ ਰਹਿੰਦਾ ਹੈ। ਦਸੰਬਰ ਦੇ ਵਿੱਚ ਠੰਡ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਛੱਤਾਂ ਅਤੇ ਘਰਾਂ ਦੇ ਵਿੱਚ ਬੋਤਲਾਂ ਦੇ ਵਿੱਚ ਰੱਖਿਆ ਪਾਣੀ ਤੱਕ ਜੰਮ ਜਾਂਦਾ ਹੈ। ਪਿੰਡ ਦੀ 102 ਸਾਲਾ ਦਾਨੋ ਦੇਵੀ ਕਹਿੰਦੇ ਨੇ ਕਿ ਮੈਂ ਪੂਰੀ ਜ਼ਿੰਦਗੀ ਦਿਨ ਵਿੱਚ ਚਾਹੇ ਕਿੰਨੀ ਵੀ ਦੂਰ ਰਿਸ਼ਤੇਦਾਰੀ ਦੇ ਵਿੱਚ ਹੋਵਾਂ, ਸ਼ਾਮ ਆਪਣੇ ਪਿੰਡ ਹੀ ਪਰਤ ਆਉਂਦੀ ਹਾਂ। ਕੁਦਰਤ ਦੇ ਵਿੱਚ ਜੰਗਲੀ ਜੀਵ, ਇੱਥੇ ਤੇਂਦੂਆ, ਪੈਂਗੋਲਿਨ ਅਤੇ ਭੌਂਕਣ ਵਾਲਾ ਹਿਰਨ ਵੀ ਪਾਇਆ ਜਾਂਦਾ ਹੈ, ਅਤੇ ਇਹ ਹਿਰਨ ਖਤਰਾ ਮਹਿਸੂਸ ਹੋਣ 'ਤੇ ਕੁੱਤਿਆਂ ਵਰਗੀ ਆਵਾਜ਼ ਕੱਢਦਾ ਹੈ। ਇਸ ਇਲਾਕੇ ਦੇ ਵਿੱਚ ਤਿੱਤਲੀਆਂ ਦੀਆਂ 50 ਤੋਂ ਵੱਧ ਦੁਰਲੱਭ ਪ੍ਰਜਾਤੀਆਂ ਦਰਜ ਕੀਤੀਆਂ ਗਈਆਂ ਨੇ। ਹੁਣ ਕਹਿੰਦੇ ਨੇ ਕਿ ਦਰਖਤ ਗਰਮੀ ਨਹੀਂ ਸੋਖਦੇ, ਪਿੰਡ ਵਿੱਚ ਸੰਘਣੇ ਜੰਗਲਾਂ ਦੇ ਵਿਚਕਾਰ ਹੈ ਤਾਂ ਇੱਥੇ ਪਾਰਾ ਘੱਟ ਹੀ ਰਹਿੰਦਾ। ਪੰਜਾਬ ਦਾ ਸਭ ਤੋਂ ਸੰਘਣਾ ਜੰਗਲ ਇੱਥੇ ਪਾਇਆ ਜਾਂਦਾ। ਸ਼ਿਵਾਲਿਕ ਦੇ ਰੇਤਲੇ ਪਹਾੜ, ਚੌਹਾਲ ਡੈਮ ਅਤੇ ਦਸਮਾਲ ਡੈਮ ਦਾ ਸਾਰਾ ਪਾਣੀ ਸਾਰਾ ਸਾਲ ਚੋਹ ਦੇ ਵਿੱਚ ਰਹਿੰਦਾ। ਜਦੋਂ ਸੂਰਜ ਦੀ ਰੌਸ਼ਨੀ ਪਹਾੜਾਂ 'ਤੇ ਪੈਂਦੀ ਹੈ ਤਾਂ ਇਸ ਨੂੰ ਪਹਾੜ ਸੋਖ ਨਹੀਂ ਪਾਉਂਦੇ, ਇਹਨਾਂ ਨੂੰ ਦਰਖਤ ਵਿਚਕਾਰ ਵਿੱਚ ਹੀ ਰੋਕ ਲੈਂਦੇ ਨੇ। ਜ਼ਮੀਨ ਤੋਂ ਗਰਮੀ ਸੁੱਕਦੀ ਹੈ, ਉਸਨੂੰ ਘਾਹ ਅਤੇ ਹਰਿਆਲੀ ਬਾਹਰ ਨਹੀਂ ਆਉਣ ਦਿੰਦੀ। ਸੂਰਜ ਢਲਣ ਤੋਂ ਬਾਅਦ ਸ਼ਹਿਰਾਂ ਦੇ ਮੁਕਾਬਲੇ ਘੱਟ ਹੁਮਸ ਬਣਦੀ ਹੈ, ਅਤੇ ਸੰਘਣੇ ਜੰਗਲ ਦੇ ਵਿੱਚ ਤਾਪਮਾਨ 4-5 degrees ਇੱਥੇ ਘੱਟ ਮਹਿਸੂਸ ਹੁੰਦਾ ਹੈ। ਮੌਸਮ ਵਿਗਿਆਨੀ ਕਹਿੰਦੇ ਨੇ ਸਿਰਫ 150 ਘੜਾ ਬਾਰੇ। ਮੌਸਮ ਵਿਗਿਆਨੀ ਕਹਿੰਦੇ ਨੇ ਕਿ 150 ਬੰਦਾ ਥਥਾ ਹੋ ਜਾਂਦਾ ਕਈ ਵਾਰੀ। 150 ਘਰਾਂ ਵਾਲੇ ਇਸ ਪਿੰਡ ਦੇ ਹਰਿਆਲੀ ਨੂੰ ਬਚਾ ਕੇ ਰੱਖਣ ਦੇ ਨਾਲ ਇੱਥੇ ਕੁਦਰਤੀ AC ਬਣ ਚੁੱਕਿਆ। ਮਤਲਬ ਬਹੁਤ ਹੀ ਘੈਂਟ ਪਿੰਡ ਹੈ ਜੀ। ਬਾਕੀ ਜੇਕਰ ਮੈਂ ਕਹਿੰਦਾ ਜੀ, ਜੇਕਰ ਅਜਿਹੀ ਇਲਾਕੇ ਦੇ ਵਿੱਚ ਵੀ ਜੇਕਰ ਅਜਿਹਾ ਹੋ ਸਕਦਾ, ਮਤਲਬ ਜੇਕਰ ਅਸੀਂ ਬਾਕੀ ਪਿੰਡਾਂ ਦੇ ਵਿੱਚ ਵੀ ਅਜਿਹਾ ਉਪਰਾਲਾ ਕਰਕੇ ਰੱਖੀਏ, ਤਾਂ ਹੋ ਸਕਦਾ ਕਿ ਬਾਕੀ ਏਰੀਆਜ਼ ਦੇ ਵਿੱਚ ਵੀ, ਬਾਕੀ ਪਿੰਡਾਂ ਦੇ ਵਿੱਚ ਵੀ ਅਜਿਹਾ ਹੋ ਸਕਦਾ। ਸਾਨੂੰ ਇਹਨਾਂ ਪਿੰਡਾਂ ਤੋਂ ਬਹੁਤ ਜ਼ਿਆਦਾ ਸਿੱਖਣ ਦੀ ਲੋੜ ਹੈ, ਨਹੀਂ ਤਾਂ ਮਤਲਬ ਮੈਂ ਤਾਂ ਥੋੜ੍ਹੀ ਦੇਰ ਲਈ ਥੱਥਾ ਹੋਇਆ ਸੀ, ਬਾਅਦ ਵਿੱਚ ਪਤਾ ਨਹੀਂ ਕੀ ਹੋ ਸਕਦਾ, ਹੈ ਨਾ। ਮਤਲਬ ਮਸਤੀ ਮਜ਼ਾਕ ਵੀ ਆਪਣੀ ਜਗ੍ਹਾ ਹੋਣਾ ਚਾਹੀਦਾ, ਅਤੇ ਅਸੀਂ ਗੱਲਾਂ ਬਾਤਾਂ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ, ਕਿਉਂਕਿ ਮਤਲਬ 150 ਘਰ ਸੀਗੇ, 150 ਇਸ ਪਿੰਡ ਦੇ। ਮਤਲਬ ਜੇ ਪੇੜ ਪੂਰੇ ਪੰਜਾਬ ਦੇ ਵਿੱਚ ਲਗਾਏ ਜਾਣ ਤਾਂ ਜੰਗਲੀ ਜੰਗਲ ਹੋ ਜਾਵੇਗਾ, ਤਾਂ ਸੋਚੋ ਬਾਕੀ ਘਰਾਂ ਦਾ ਕੀ ਹਾਲ ਹੋਵੇਗਾ। ਮਤਲਬ ਪੰਜਾਬ ਜਿੱਥੇ ਵੱਡੇ ਵੱਡੇ ਘਰਾਂ ਦੇ ਲਈ ਜਾਣਿਆ ਜਾਂਦਾ ਸੀ, ਵੱਡੇ ਵੱਡੇ ਦਰਖਤਾਂ ਦੇ ਲਈ ਜਾਣਿਆ ਜਾਂਦਾ ਸੀ, ਔਰ ਪੰਜਾਬ ਦੀ ਬਹੁਤ ਜ਼ਿਆਦਾ ਜ਼ਰਖੇਜ਼ ਜਿਹੜੀ ਭੂਮੀ ਹੈ, ਲਗਾਤਾਰ ਇੱਥੇ ਜਿਹੜਾ ਵਾਤਾਵਰਨ ਪਾਇਆ ਜਾਂਦਾ ਹੈ, ਜੇਕਰ ਕੁਝ

ਲਗਾਇਆ ਜਾਵੇ ਉਗ ਜਾਂਦਾ ਹੈ। ਸੋ ਬਿਲਕੁਲ ਸਾਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਅਤੇ ਇੱਕ ਹੋਰ ਛੋਟੀ ਜਿਹੀ ਖਬਰ ਤੁਹਾਡੇ ਨਾਲ ਐਡਜਸਟ ਕਰਦੇ ਹੋਇਆ ਇਹਦੇ ਵਿੱਚ ਸੁਣਾ ਦਿੰਦਾ, ਕਿਉਂਕਿ ਕਹਿੰਦੇ ਨੇ ਕਿ ਭਾਰਤ ਦੇ ਦੀਨ ਦਿਆਲ ਅੰਤਯੋਦੇ ਯੋਜਨਾ ਨੈਸ਼ਨਲ ਰੂਰਲ ਲਾਈਫਵੁੱਡ ਮਿਸ਼ਨ ਦੇ ਤਹਿਤ ਦੇਸ਼ ਭਰ ਦੇ ਵਿੱਚ 10 ਕਰੋੜ ਤੋਂ ਵੱਧ ਔਰਤਾਂ ਜਿਹੜੀਆਂ ਨੇ ਸਵੈ ਸਹਾਇਤਾ ਮੁਹਿੰਮ ਦੇ ਨਾਲ ਜੁੜੀਆਂ ਹੋਈਆਂ ਨੇ। ਇਹ ਦੁਨੀਆ ਦਾ ਸਭ ਤੋਂ ਵੱਡਾ ਮਿਲਟ ਉਤਪਾਦਕ ਦੇਸ਼ ਹੈ। ਦੁਨੀਆ ਦੇ 38 ਤੋਂ 40% ਮੋਟੇ ਅਨਾਜ ਭਾਰਤ ਦੇ ਵਿੱਚ ਉਗਾਏ ਜਾਂਦੇ ਨੇ। ਵਿਸ਼ਵ ਬੈਂਕ ਨੇ ਭਾਰਤ ਦੇ ਆਧਾਰ ਦੇ ਉੱਤੇ ਜਨਧਨ ਅਤੇ UPI ਮਾਡਲ ਨੂੰ ਪੇਂਡੂ ਵਿੱਤੀ ਸਮਾਵੇਸ਼ਨ ਦਾ ਵਿਸ਼ਵ ਪੱਧਰੀ ਉਦਾਹਰਣ ਦੱਸਿਆ। ਭਾਰਤ ਦੀ ਜਨਤਕ ਵੰਡ ਪ੍ਰਣਾਲੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਖਾਦ ਸੁਰੱਖਿਆ ਵਿਸ਼ਵ ਸਥਾਵਾਂ ਵਿੱਚ ਗਿਣਿਆ ਜਾਂਦਾ ਹੈ। ਇਸ ਤੋਂ ਇਲਾਵਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸਰਕਾਰੀ ਹਾਊਸਿੰਗ ਬੋਰਡ ਪ੍ਰੋਗਰਾਮ ਚਲਾ ਰਿਹਾ ਹੈ। 11 ਸਾਲਾਂ ਦੇ ਵਿੱਚ 3.70 ਕਰੋੜ ਪੇਂਡੂ ਪਰਿਵਾਰਾਂ ਨੂੰ ਪੱਕਾ ਮਕਾਨ ਮਿਲ ਚੁੱਕਿਆ। ਹੋਰ ਵੀ ਇਨਫੋਰਮੇਸ਼ਨ ਲੈ ਕੇ ਆਵਾਂਗਾ ਤੁਹਾਡੇ ਲਈ, ਤੁਹਾਨੂੰ ਸਾਂਝੀਆਂ ਕਰਨ ਦੇ ਲਈ। ਫਿਲਹਾਲ ਹੁਣ ਜਿਹੜਾ ਹੈ ਜੀ ਗਾਣੇ ਦਾ ਵਕਤ ਹੋ ਚੁੱਕਿਆ, ਤੁਹਾਨੂੰ ਗਾਣਾ ਸੁਣਾਵਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM band 102.7 MHz ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ। ਮੈਂ ਤੁਹਾਨੂੰ ਇੱਕ ਹੋਰ ਕਹਿਣ ਜਿਹਾ ਗਾਣਾ ਸੁਣਾਉਣ ਲੱਗ ਜਾ ਰਿਹਾ ਜੀ।

ਹਾਂਜੀ FM 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਅਰਜ ਪ੍ਰਵਿੰਦਰ ਐਂਡ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਜਿੱਥੇ ਪ੍ਰੋਗਰਾਮ ਚੱਲ ਰਿਹਾ ਜੀ ਇਨਫੋ ਟਾਈਮਸ ਐਂਡ ਇਨਫੋਰਮੇਸ਼ਨ ਟਾਈਮ ਦੇ ਨਾਲ ਇਨਫੋਰਮੇਸ਼ਨਸ ਬਹੁਤ ਸਾਰੀਆਂ ਨੇ। ਉਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ ਜਿਹੜੀ ਹੈ ਮੇਰੇ ਕੋਲ ਇਸ ਵੇਲੇ, ਕਹਿੰਦੇ ਨੇ ਕਿ ਫੀਫਾ ਵਰਲਡ ਕੱਪ ਜੋ ਬਹੁਤ ਜ਼ਿਆਦਾ ਸਰਗਰਮ ਹੈ ਇਸ ਵੇਲੇ, ਲੋਕ ਬੜੇ ਮਜ਼ੇ ਦੇ ਨਾਲ ਮੈਚ ਦੇਖ ਰਹੇ ਨੇ। ਪਰ ਤੁਹਾਨੂੰ ਪਤਾ ਹੈ ਫੀਫਾ ਵਰਲਡ ਕੱਪ ਦੁਨੀਆ ਦਾ, ਫੁੱਟਬਾਲ ਦਾ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਜਿਸ ਨੂੰ ਪੂਰੀ ਦੁਨੀਆ ਸਭ ਤੋਂ ਜ਼ਿਆਦਾ ਦੇਖਦੀ ਹੈ। ਇਸ ਨਾਲ ਜੁੜੇ ਕੁਝ ਅਜਿਹੇ ਦਿਲਚਸਪ ਤੱਥ ਜਿਹੜੇ ਤੁਹਾਨੂੰ ਅੱਜ ਦੱਸ ਰਿਹਾ। ਕਹਿੰਦੇ ਫੀਫਾ ਵਰਲਡ ਕੱਪ ਦੀ ਟਰੋਫੀ ਚੋਰੀ ਹੋ ਗਈ ਸੀ ਸਾਲ 1966 ਦੇ ਵਿੱਚ। ਇੰਗਲੈਂਡ ਦੇ ਵਿੱਚ ਹੋਣ ਵਾਲੇ ਵਰਲਡ ਕੱਪ ਤੋਂ ਠੀਕ ਪਹਿਲਾਂ ਅਸਲੀ ਟਰੋਫੀ ਇੱਕ ਪ੍ਰਦਰਸ਼ਨੀ ਦੇ ਵਿੱਚੋਂ ਚੋਰੀ ਹੋ ਗਈ ਸੀ। ਪੁਲਿਸ ਪੂਰੀ ਪਰੇਸ਼ਾਨ ਸੀ, ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਟਰੋਫੀ ਇੱਕ ਪਿਕਲਸ ਨਾਂ ਦੇ ਕੁੱਤੇ ਨੇ ਲੰਡਨ ਦੇ ਇੱਕ ਬਾਗ ਦੇ ਵਿੱਚੋਂ ਲੱਭੀ ਸੀ, ਜੋ ਕਿ ਅਖਬਾਰ ਦੇ ਵਿੱਚ ਲਪੇਟੀ ਹੋਈ ਸੀ। ਕੁੱਤਾ ਰਾਤੋਂ ਰਾਤ ਹੀਰੋ ਬਣ ਗਿਆ ਸੀ। ਮਤਲਬ ਅਸੀਂ ਅਕਸਰ ਸੁਣਦੇ ਹਾਂ ਕੁੱਤੇ ਦੀ ਕੁੱਤੇ ਖਾਣੀ। ਇਹ ਕੁੱਤੇ ਨੇ ਕਿਆ ਕੀਤਾ, ਦੇਖੋ ਕਿੱਥੇ ਕਰਕੇ ਕਿੱਥੋਂ ਮਸ਼ਹੂਰ ਹੋ ਗਿਆ। ਕਿਆ ਬਾਤ ਹੈ, ਤਾੜੀਆਂ ਬਣਨੀਆਂ ਚਾਹੀਦੀਆਂ ਨੇ ਨਾ। ਪਰ ਤੁਸੀਂ ਕੀ ਕਰ ਰਹੇ ਹੋ ਯਾਰ, ਤੁਹਾਡਾ ਹਾਸਾ ਨਿਕਲੀ ਜਾਣ ਡਿਆ। ਮਤਲਬ ਇੱਦਾਂ ਨਹੀਂ ਹੋਣਾ ਚਾਹੀਦਾ, ਤਾੜੀਆਂ ਹੋਣੀਆਂ ਚਾਹੀਦੀਆਂ ਨੇ ਵੀ ਕੁੱਤੇ ਨੇ ਬਹੁਤ ਸੋਹਣਾ ਕੰਮ ਕੀਤਾ, ਇਹਦੇ ਲਈ ਤਾੜੀਆਂ ਬਣਦੀਆਂ ਨੇ। ਪਰ ਤਾੜੀਆਂ ਬਾਅਦ 'ਚ ਮਾਰਿਓ, ਤੁਹਾਨੂੰ ਅੱਗੇ ਹੋਰ ਇਨਫੋਰਮੇਸ਼ਨ ਸੁਣਾਉਣਾ, ਮੇਰੇ ਲਈ ਵੀ ਇਕੱਠੀਆਂ ਹੀ ਮਾਰ ਦਿਓ। ਸੋ ਸਾਲ 1994 ਦੇ ਵਿੱਚ ਵਰਲਡ ਕੱਪ ਵਿੱਚ ਰੂਸ ਦੇ ਖਿਡਾਰੀ ਓਲੇਗ ਸਿਲੇਨਕੋ ਨੇ ਕੈਮਰੂਨ ਦੇ ਖਿਲਾਫ ਇੱਕੋ ਮੈਚ ਦੇ ਵਿੱਚ 5 ਗੋਲ ਕਰ ਦਿੱਤੇ ਸਨ। ਇਹ ਰਿਕਾਰਡ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਨੰਬਰ 3 ਇਸ ਦੇਸ਼ ਕੀ ਮੈਚ ਦੇ ਵਿੱਚ ਵੱਡੀ ਉਮਰ ਅਤੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹੁੰਦੇ ਨੇ। ਸਭ ਤੋਂ ਨੌਜਵਾਨ ਫੁੱਟਬਾਲ ਦੇ ਜਾਦੂਗਰ ਪੇਲੇ 1958 ਦੇ ਵਿੱਚ ਸਿਰਫ 17 ਸਾਲ 249 ਦਿਨ ਦੀ ਉਮਰ ਦਾ ਵਰਲਡ ਕੱਪ ਜਿੱਤਿਆ ਸੀ ਅਤੇ ਗੋਲ ਵੀ ਉਸ ਦੇ ਵੱਲੋਂ ਕੀਤਾ ਗਿਆ ਸੀ। ਸਭ ਤੋਂ ਬਜ਼ੁਰਗ ਮਿਸਰ ਇਜਿਪਟ ਦੇ ਗੋਲਕੀਪਰ ਐਸਾਮ ਅਲ ਹਦਾਰੀ ਨੇ 2018 ਦੇ ਵਿੱਚ ਵਰਲਡ ਕੱਪ ਦੇ ਵਿੱਚ 45 ਸਾਲ 161 ਦੀ ਉਮਰ ਦੇ ਵਿੱਚ ਮੈਚ ਖੇਡਿਆ ਸੀ। ਭਾਰਤ ਨੇ ਵਰਲਡ ਕੱਪ ਕਿਉਂ ਨਹੀਂ ਖੇਡਿਆ, ਕਹਿੰਦੇ ਨੰਗੇ ਪੈਰ ਖੇਡਣ ਦਾ ਸੱਚ। ਇਹ ਕਹਾਣੀ ਮਸ਼ਹੂਰ ਹੈ ਕਿ ਭਾਰਤ ਨੇ 1950 ਦੇ ਵਿੱਚ ਵਰਲਡ ਕੱਪ ਵਿੱਚ ਇਹ ਹਿੱਸਾ ਨਹੀਂ ਸੀ ਲਿਆ ਕਿਉਂਕਿ ਫੀਫਾ ਨੇ ਉਹਨਾਂ ਦੇ ਨੰਗੇ ਪੈਰ ਖੇਡਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਸੀ। ਪਰ ਅਸਲ ਸੱਚ ਇਹ ਹੈ ਕਿ ਉਸ ਸਮੇਂ ਭਾਰਤੀ ਫੁੱਟਬਾਲ ਸੰਘ ਕੋਲ ਬ੍ਰਾਜ਼ੀਲ ਜਾਣ ਲਈ ਪੈਸਿਆਂ ਦੀ ਕਮੀ ਸੀ ਅਤੇ ਉਹਨਾਂ ਨੇ ਵਰਲਡ ਕੱਪ ਨਾਲੋਂ ਓਲੰਪਿਕ ਨੂੰ ਜ਼ਿਆਦਾ ਮਹੱਤਵ ਦਿੱਤਾ ਸੀ। ਦੁਨੀਆ ਦੀ ਸਭ ਤੋਂ ਮਹਿੰਗੀ ਟਰੋਫੀ ਮੰਨੀ ਜਾਂਦੀ ਹੈ। ਕਹਿੰਦੇ ਕਿ ਫੀਫਾ ਵਰਲਡ ਕੱਪ ਦੀ ਟਰੋਫੀ ਦੀ ਸਭ ਤੋਂ ਮਹਿੰਗੀ ਟਰੋਫੀ ਹੈ। ਇਹ ਟਰੋਫੀ 18 ਕੈਰਟ ਖਾਲਸ ਸੋਨੇ ਦੀ ਹੁੰਦੀ ਹੈ, ਜੋ ਕਿ 6.1 ਕਿਲੋਗ੍ਰਾਮ ਦੀ ਬਣੀ ਹੁੰਦੀ ਹੈ। ਇਸਦੀ ਕੀਮਤ ਲਗਭਗ $20 million ਭਾਰਤੀ ਕਰੰਸੀ ਮੁਤਾਬਕ 165 ਕਰੋੜ ਰੁਪਏ ਤੋਂ ਵੱਧ ਹੁੰਦਾ ਹੈ। ਜੇਤੂ ਟੀਮ ਨੂੰ ਅਸਲੀ ਟਰੋਫੀ ਜਸ਼ਨ ਮਨਾਉਣ ਲਈ ਮਿਲਦੀ ਹੈ, ਬਾਅਦ ਵਿੱਚ ਉਹ ਸੋਨੇ ਦੀ ਪਰਤ ਨਾਲ ਚੜੀ ਨਕਲੀ ਟਰੋਫੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ। ਸਭ ਤੋਂ ਵੱਧ ਤੇਜ਼ ਗੋਲ ਕਰਨ ਵਾਲੇ ਸਿਰਫ 11 ਸੈਕਿੰਡ। 2002 ਦੇ ਵਿੱਚ ਵਰਲਡ ਕੱਪ ਦੀ ਵਿੱਚ ਤੁਰਕੀ ਦੇ ਖਿਡਾਰੀ ਹਕਾਨ ਸਰੂਰ ਨੇ ਦੱਖਣੀ ਕੋਰੀਆ ਦੇ ਖਿਲਾਫ਼ ਮੈਚ ਸ਼ੁਰੂ ਹੋਣ ਦੇ ਮਹਿਜ 11 ਸੈਕਿੰਡ ਦੇ ਅੰਦਰ ਗੋਲ ਕਰ ਦਿੱਤਾ ਸੀ। ਬ੍ਰਾਜ਼ੀਲ ਦੇ ਵੱਲੋਂ ਅਨੋਖਾ ਰਿਕਾਰਡ ਦਰਜ ਕੀਤਾ ਗਿਆ ਜੀ। ਬ੍ਰਾਜ਼ੀਲ ਦੁਨੀਆ ਦੀ ਇਕਲੌਤੀ ਅਜਿਹੀ ਟੀਮ ਹੈ ਜਿਸਨੇ ਅੱਜ ਤੱਕ ਹੋਏ ਸਾਰੇ 22 ਫੀਫਾ ਵਰਲਡ ਕੱਪ ਖੇਡੇ ਨੇ। ਉਹਨਾਂ ਨੇ ਕਦੇ ਵੀ ਵਰਲਡ ਕੱਪ ਮਿਸ ਨਹੀਂ ਕੀਤਾ ਅਤੇ 5 ਵਾਰੀ ਖਿਤਾਬ ਜਿੱਤਿਆ ਹੋਇਆ। ਸੋ ਬਿਲਕੁਲ ਜੀ।

ਬਹੁਤ ਕਾਬਿਲੇ ਗੌਰ ਹੈ ਜੀ। ਫੀਫਾ ਵਰਲਡ ਕੱਪ ਜਿਹੜੀ ਵੀ ਟੀਮ ਜਿੱਤੇ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ, ਕਿਉਂਕਿ ਕਿਹਾ ਜਾਂਦਾ ਕਿ ਸਪੋਰਟਸਮੈਨ ਸਪਿਰਿਟ ਜ਼ਿੰਦਾ ਰੱਖਣੀ ਚਾਹੀਦੀ ਹੈ ਐਂਡ ਸਪੋਰਟਸ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੋਣਾ ਚਾਹੀਦਾ, ਕਿਉਂਕਿ ਸਪੋਰਟਸ ਇੱਕ ਅਜਿਹੀ ਚੀਜ਼ ਹੈ ਜੋ ਦੁਸ਼ਮਣਾਂ ਨੂੰ ਵੀ ਆਪਸ 'ਚ ਮਿਲਾ ਦਿੰਦਾ। ਸਪੋਰਟਸ ਇੱਕ ਅਜਿਹੀ ਚੀਜ਼ ਹੈ ਜਦੋਂ ਦੋ ਟੀਮਾਂ ਖੇਡਣ ਉਤਰਦੀਆਂ ਨੇ ਤਾਂ ਲੋਕਾਂ ਦੇ ਇਮੋਸ਼ਨਸ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਆਉਂਦੇ ਨੇ। ਇਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਇੱਕ ਵੇਖਣ ਦਾ ਵੱਖਰਾ ਮਾਹੌਲ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਲੋਕ ਜਿਹੜੇ ਨੇ ਬਹੁਤ ਵਧੀਆ ਮਹਿਸੂਸ ਕਰਦੇ ਨੇ। ਇਸ ਦੇ ਨਾਲ ਜਿਹੜੀ ਖੇਡ ਪ੍ਰਫੁੱਲਿਤ ਹੁੰਦੀ ਹੈ, ਦੇਸ਼ ਦੀ ਤਰੱਕੀ ਹੁੰਦੀ ਹੈ ਐਂਡ ਉਸ ਦੇ ਨਾਲ ਲੋਕ ਆਪਣੇ ਆਪ ਦੇ ਵਿੱਚ ਇੱਕ ਵਧੀਆ ਮਹਿਸੂਸ ਕਰਦੇ ਨੇ। ਸੋ ਤਾੜੀਆਂ ਬਣਦੀਆਂ ਨੇ ਜਨਾਬ। ਸੋ ਬਿਲਕੁਲ, ਫੀਫਾ ਵਰਲਡ ਕੱਪ ਜਿੱਤਣ ਤੋਂ ਬਾਅਦ ਇਸੇ ਤਰੀਕੇ ਦਾ ਕੁਝ ਮਾਹੌਲ ਹੁੰਦਾ ਜੀ। ਇਸ ਤੋਂ ਵਧੀਆ ਮਾਹੌਲ ਹੁੰਦਾ, ਜਸ਼ਨ ਮਨਾਇਆ ਜਾਂਦਾ, ਜਿਵੇਂ ਸਾਡੇ ਦੇਸ਼ ਦੀਆਂ ਕੁੜੀਆਂ ਜਦੋਂ ਵਰਲਡ ਕੱਪ ਜਿੱਤਦੀਆਂ ਨੇ, ਦੇਸ਼ ਦੇ ਸਾਡੇ ਜਾਂਬਾਜ਼ ਹੀਰੋ ਵਰਲਡ ਕੱਪ ਜਿੱਤਦੇ ਨੇ, ਉਹਨਾਂ ਦੇ ਵੱਲੋਂ ਜਦੋਂ ਜੀ ਵਰਲਡ ਕੱਪ ਜਿੱਤਿਆ ਜਾਂਦਾ ਤਾਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ। ਸੋ ਬਿਲਕੁਲ ਬਣ ਰਹੋ ਸਾਡੇ ਨਾਲ ਐਫਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ, ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇਸੇ ਤਰੀਕੇ ਦੇ ਨਾਲ ਤੁਹਾਨੂੰ ਗੱਲਾਂ ਦੱਸਦਾ ਰਹਾਂਗਾ, ਤੁਹਾਨੂੰ ਐਂਟਰਟੇਨ ਕਰਾਂਗੇ। ਫਿਲਹਾਲ ਤੁਸੀਂ ਬਣੇ ਹੋ ਸਾਡੇ ਨਾਲ ਐਫਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ, ਆਕਾਸ਼ਵਾਣੀ ਜਲੰਧਰ 'ਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਅਰਜੀ ਬਰਵਿੰਦਰ ਸਾਰਿਆਂ ਦਾ ਇਸਤਕਬਾਲ ਕਰ ਰਿਹਾ ਜੀ ਫਿਰ ਤੋਂ ਇੱਕ ਵਾਰ। ਐਂਡ ਹੁਣ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੱਸਣ ਜਾ ਰਹੀ ਹਾਂ ਅੱਜ ਦੇ ਦੌਰ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਭਾਰਤ ਦੇ ਵਿੱਚ E20 ਫਿਊਲ ਬਾਰੇ ਇਸ ਹਫ਼ਤੇ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ, ਜਿਸ ਦਾ ਮਤਲਬ ਹੈ 80% ਪੈਟਰੋਲ ਅਤੇ 20% ਐਥਨੋਲ ਦਾ ਮਿਸ਼ਰਣ। ਸਰਕਾਰ ਦੇ ਨਵੇਂ ਫੈਸਲਿਆਂ ਦੇ ਮੁਤਾਬਕ ਇਸ ਨਾਲ ਤੁਹਾਡੀ ਗੱਡੀ 'ਤੇ ਕੀ ਅਸਰ ਪਵੇਗਾ, ਇਸ ਦੀ ਪੂਰੀ ਜਾਣਕਾਰੀ ਹੁਣ ਤੁਹਾਨੂੰ ਦੱਸਦੇ ਹਾਂ। ਪੂਰੇ ਭਾਰਤ ਦੇ ਵਿੱਚ 100% ਉਪਲਬਧਤਾ ਦੀ ਤਾਜ਼ਾ ਅਪਡੇਟ ਹੈ ਜੀ। ਸਰਕਾਰ ਨੇ ਆਪਣਾ ਟੀਚਾ ਹਾਸਲ ਕਰ ਲਿਆ ਜੀ। ਹੁਣ ਦੇਸ਼ ਦੇ ਵਿੱਚ ਲਗਭਗ ਸਾਰੇ ਸਰਕਾਰੀ ਪੈਟਰੋਲ ਪੰਪਾਂ ਦੇ ਉੱਤੇ ਜਿਵੇਂ ਕਿ IOCL, BPCL, HPCL ਅਤੇ ਹੋਰ ਪੈਟਰੋਲ ਪੰਪਾਂ ਦੇ ਉੱਤੇ E20 ਪੈਟਰੋਲ ਮਿਲਣਾ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੇ ਸਾਰੇ ਛੋਟੇ ਵੱਡੇ ਸ਼ਹਿਰਾਂ ਦੇ ਉੱਤੇ ਹਾਈਵੇਜ਼ ਦੇ ਉੱਤੇ ਪੰਪਾਂ 'ਤੇ ਇਹ ਫਿਊਲ ਉਪਲਬਧ ਕਰਵਾ ਦਿੱਤਾ ਗਿਆ ਹੈ। ਪੁਰਾਣੀਆਂ ਗੱਡੀਆਂ ਵਾਲੀਆਂ ਨੂੰ ਜਿਹੜੀ ਹੈ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੀ ਗਈ, ਜੇਕਰ ਤੁਹਾਡੇ ਕੋਲ 2023 ਤੋਂ ਪਹਿਲਾਂ ਦਾ ਬਣਿਆ ਹੋਇਆ ਮੋਟਰਸਾਈਕਲ ਜਾਂ ਕਾਰ ਹੈ ਤਾਂ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਇੰਜਨ ਨੂੰ ਨੁਕਸਾਨ ਹੋ ਸਕਦਾ ਹੈ। ਇਥਨੋਲ ਪੂਰੀ ਤਰ੍ਹਾਂ ਅਲਕੋਹਲ ਹੁੰਦਾ ਹੈ ਜੋ ਕਿ ਨਵੀਂ ਪਾਣੀ ਨੂੰ ਜਲਦੀ ਸੁੱਕਦਾ ਹੈ। ਪੁਰਾਣੀ ਗੱਡੀਆਂ ਦੇ ਇੰਜਨ, ਪਾਈਪਾਂ ਅਤੇ ਰਬੜ ਪਾਰਟਸ E20 ਫਿਊਲ ਨੂੰ ਚੱਲਣ ਲਈ ਨਹੀਂ ਬਣੇ ਨੇ। ਇਸ ਨਾਲ ਪਾਈਪਾਂ ਗਲ ਸਕਦੀਆਂ ਨੇ ਅਤੇ ਜੰਗ ਰਸਟ ਲੱਗ ਸਕਦੀ ਹੈ। ਹੱਲ ਕੀ ਹੈ? ਜੇਕਰ ਤੁਹਾਡੀ ਗੱਡੀ ਪੁਰਾਣੀ ਹੈ ਤਾਂ ਪੰਪ 'ਤੇ ਤੇਲ ਪਵਾਉਣ ਵਾਲੇ ਦੇਖੋ, ਉੱਥੇ E10 ਜਾਂ 10% ਐਥਨੋਲ ਜਾਂ ਨੋਰਮਲ ਪੈਟਰੋਲ ਦਾ ਆਪਸ਼ਨ ਹੈ ਜਾਂ ਨਹੀਂ। 2023 ਤੋਂ ਬਾਅਦ ਆਏ ਸਾਰੇ ਵਾਹਨ ਨਵੇਂ ਨੇ, ਇਹ ਪੂਰੀ ਤਰ੍ਹਾਂ E20 ਮੁਤਾਬਕ ਹੀ ਬਣੇ ਹੋਏ ਨੇ। ਇਸ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਮਾਈਲੇਜ 'ਤੇ ਕੀ ਅਸਰ ਪਵੇਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਵਾਹਨਾਂ ਮਾਹਰਾਂ ਮੁਤਾਬਕ E20 ਫਿਊਲ ਦੀ ਵਰਤੋਂ ਨਾਲ ਗੱਡੀਆਂ ਦੇ ਮਾਈਲੇਜ 3% ਤੋਂ 5% ਤੱਕ ਦੀ ਮਾਮੂਲੀ ਕਮੀ ਦੇਖੀ ਜਾ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਐਥਨੋਲ ਊਰਜਾ ਸ਼ੁੱਧ ਪੈਟਰੋਲ ਦੇ ਮੁਕਾਬਲੇ ਥੋੜ੍ਹੀ ਘੱਟ ਹੁੰਦੀ ਹੈ। ਪੰਜਾਬ ਦੇ ਕਿਸਾਨਾਂ ਦੇ ਲਈ ਵੱਡਾ ਫਾਇਦਾ ਹੋਵੇਗਾ। ਇਸ ਅਪਡੇਟ ਦਾ ਸਭ ਤੋਂ ਵੱਧ ਸਕਾਰਾਤਮਕ ਅਸਰ ਪੰਜਾਬ ਦੀ ਖੇਤੀਬਾੜੀ ਸੈਕਟਰ 'ਤੇ ਪੈ ਰਿਹਾ। ਝੋਨੇ ਦੀ ਪਰਾਲੀ ਅਤੇ ਗੰਨੇ ਤੋਂ ਕਮਾਈ, ਐਥਨੋਲ ਬਣਾਉਣ ਵਾਲੇ ਗੰਨੇ ਦੇ ਰਸ, ਖਰਾਬ ਅਨਾਜ, ਮੱਕੀ, ਟੁੱਟੇ ਚਾਵਲ ਅਤੇ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਲੱਗੇ ਨਵੇਂ ਐਥਨੋਲ ਪਲਾਂਟਾਂ ਸਦਕਾ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਰਹਿੰਦ ਖੂੰਹਦ ਦਾ ਚੰਗਾ ਮੁੱਲ ਪ੍ਰਾਪਤ ਹੋ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਦੱਸਿਆ ਜਾ ਰਿਹਾ ਕਿ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਪ੍ਰਾਪਤ ਹੋ ਰਿਹਾ ਹੈ। ਪ੍ਰਦੂਸ਼ਣ ਦੇ ਵਿੱਚ ਕਮੀ ਆ ਰਹੀ ਹੈ। ਕਹਿੰਦੇ ਇਸ ਦੇ ਨਾਲ 20% E20 ਫਿਊਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਦੇ ਵਿੱਚ ਧੂੰਏ, ਕਾਰਬਨ ਮੋਨੋਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਬਹੁਤ ਘੱਟ ਛੱਡਦੀਆਂ ਨੇ। ਇਸ ਨਾਲ ਹਵਾ ਸਾਫ਼ ਰਹੇਗੀ। ਹੁਣ ਇਸ ਦੇ ਨਾਲ ਕੀ ਹੋਵੇਗਾ? ਪੈਟਰੋਲ ਸਸਤਾ ਹੋਵੇਗਾ। ਹਾਲਾਂਕਿ ਐਥਨੋਲ ਬਣਾਉਣ ਦੇ ਨਾਲ ਲਾਗਤ ਪੈਟਰੋਲ ਨਾਲ ਘੱਟ ਹੈ। ਫਿਲਹਾਲ ਜਨਤਾ ਦੇ ਲਈ E20 ਪੈਟਰੋਲ, ਹਾਲਾਂਕਿ ਐਥਨੋਲ ਬਣਾਉਣ ਵਾਲੀ ਚੀਜ਼ ਜਿਹੜੀ ਹੈ, ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਕੋਈ ਵੱਡੀ ਕਟੌਤੀ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਕਿ ਇਸ ਨਾਲ ਦੇਸ਼ ਦਾ 1000 ਕਰੋੜ ਰੁਪਇਆ ਬਚ ਰਿਹਾ ਹੈ, ਜੋ ਬਾਹਰਲੇ ਦੇਸ਼ਾਂ ਤੋਂ ਕੱਚਾ ਤੇਲ ਮੰਗਵਾਉਣ 'ਤੇ ਖਰਚ ਹੁੰਦਾ ਸੀ। ਸੋ ਇਹ ਜੀ ਕੁੱਲ ਮਿਲਾ ਕੇ E20, ਤੁਸੀਂ ਪਹਿਲਾਂ T20 ਸੁਣਿਆ ਹੋਵੇਗਾ, ਇਹ ਹੈ E20, ਯਾਨੀ ਕਿ 20% ਪੈਟਰੋਲ ਦੇ ਵਿੱਚ ਐਥਨੋਲ ਪਾਇਆ ਜਾ ਰਿਹਾ ਹੈ। T20 ਨਹੀਂ ਹੈ, ਚੌਕਾ ਛੱਕਾ, ਮਤਲਬ ਪੈਸੇ ਬਚ ਰਹੇ ਨੇ ਦੇਸ਼ ਦੇ, ਅਤੇ ਤੁਸੀਂ 20 ਬਚਾਓ, ਹੈ ਨਾ, ਪੈਸੇ 20 ਬਚਾਓ, 20% ਐਥਨੋਲ ਪਾ ਕੇ, ਮਤਲਬ ਤੁਸੀਂ ਆਪਣੇ ਪੈਸੇ ਬਚਾਉਣੇ ਨੇ, ਦੇਸ਼ ਦੇ ਪੈਸੇ ਬਚਾ ਰਹੇ ਹੋ, ਦੇਸ਼ ਦੇ ਵਿੱਚ ਯੋਗਦਾਨ

ਪਾਉਣਾ। ਕਿਸ ਤਰੀਕੇ ਦੇ ਨਾਲ? ਇਸੇ ਤਰੀਕੇ ਦੇ ਨਾਲ, ਮਤਲਬ ਜੇਕਰ ਤੁਹਾਡਾ ਵਾਹਨ ਪੁਰਾਣਾ ਹੈ ਨਾ, ਗਲਤੀ ਨਾਲ ਤੇਲ ਨਾ ਪਵਾ ਲਿਓ, ਤੁਹਾਡੇ ਵਾਹਨ ਨਿਕਲਣਾ। ਸਰਕਾਰ ਇਹ ਕੀ ਪਾਇਆ ਤਾਂ ਤੁਸੀਂ ਗੱਲ ਕੀ, ਮਤਲਬ ਵਾਹਨ ਨੇ ਕਹਿਣਾ ਕਿ ਭਰਾ ਕੀ ਕਰਤਾ ਜੀ ਮੈਨੂੰ, ਮੇਰਾ ਕੁਛ ਨਹੀਂ ਜਾਣਾ, ਪੈਸੇ ਤੇਰੇ ਲੱਗਣੇ ਨੇ, ਧਿਆਨ ਰੱਖੀ। ਸੋ ਇਸੀ ਮਜ਼ਾਕ ਦੀ ਗੱਲ, ਬਿਲਕੁਲ ਧਿਆਨ ਰੱਖਣ ਯੋਗ ਗੱਲ ਹੈ ਕਿ ਜਦੋਂ ਤੁਹਾਡੇ ਬਾਈਕ, ਤੁਹਾਡਾ ਕਾਰ, ਤੁਹਾਡਾ ਕੋਈ ਵੀ ਜਿਹੜਾ ਵਾਹਨ ਹੈ ਜੇਕਰ ਪੁਰਾਣਾ ਹੈ ਤਾਂ ਧਿਆਨ ਰੱਖੋ ਇਸ ਚੀਜ਼ ਦਾ। ਸੋ ਬਿਲਕੁਲ ਇਸ ਤੋਂ ਬਾਅਦ ਅੱਗੇ ਵੱਧਦੇ ਹਾਂ ਗਾਣੇ ਵੱਲ। 102.7 FM ਰੇਨਬੋ ਦੇ ਉੱਤੇ ਅਗਲਾ ਗੀਤ ਤੁਹਾਡੇ ਲਈ ਪਲੇ ਕਰਨ ਜਾ ਰਹੇ ਹਾਂ ਜੀ, ਵਿਸ਼ਾਲ ਮਿਸ਼ਰਾ ਹੁਣ ਦੀ ਆਵਾਜ਼ ਦੇ ਵਿੱਚ, ਇਹ ਵਾਲਾ।

ਹਾਂਜੀ ਐਫਐਮ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਐਨ ਤੁਹਾਡੇ ਨਾਲ ਮਿੱਠੀ ਮਿੱਠੀ ਪਿਆਰੀ ਪਿਆਰੀਆਂ ਗੱਲਾਂ ਦੇ ਨਾਲ ਇਨਫੋਰਮੇਸ਼ਨਸ ਸ਼ੇਅਰ ਕਰ ਰਹੇ ਹਾਂ, ਕਿਉਂਕਿ ਇਨਫੋਟਾਈਮਸ ਪ੍ਰੋਗਰਾਮ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਕੀ ਕਰ ਰਹੇ ਸੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਇਸ ਹਫ਼ਤੇ ਦੀ ਅਪਡੇਟ ਹੈ, ਕਹਿੰਦੇ ਜੁਲਾਈ 2026 ਦੇ ਵਿੱਚ ਜ਼ਿਆਦਾ ਈ ਰਿਕਸ਼ਾ ਚਰਚਾ ਦੇ ਵਿੱਚ ਨੇ। ਦਿੱਲੀ NCR ਸਮੇਤ ਦੱਸਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਈ ਰਿਕਸ਼ਾ ਨੇ ਉਹਨਾਂ ਨੂੰ ਲੈ ਕੇ ਅਪਡੇਟ ਹੈ। ਕਹਿੰਦੇ ਨੇ ਕਿ ਈ ਰਿਕਸ਼ਾ ਚੱਲਦੇ ਚੱਲਦੇ ਅਚਾਨਕ ਬੰਦ ਹੋਣ ਪਿੱਛੇ ਕੋਈ ਖਰਾਬੀ ਨਹੀਂ ਹੈ, ਬਲਕਿ ਇੱਕ ਚੀਨ ਦੀ ਮੋਬਾਈਲ ਐਪ ਦਾ ਹੱਥ ਸਾਹਮਣੇ ਆਇਆ ਹੈ। ਮਤਲਬ ਇਹਦੇ ਵਿੱਚ ਵੀ ਸੋਚ ਲਓ ਕਿ ਚੀਨ ਦੇ ਵੱਲੋਂ ਜਿਹੜਾ ਕੀ ਹੈ ਸਾਈਬਰ ਕ੍ਰਾਈਮ ਹੋਇਆ ਹੈ। ਕੀ ਹੈ ਅਪਡੇਟ ਤੁਹਾਨੂੰ ਦੱਸਦੇ ਹਾਂ।

ਅਪਡੇਟ ਹੈ, ਕਹਿੰਦੇ ਨੇ ਕਿ ਈ ਰਿਕਸ਼ਾ ਚੱਲਦੇ ਚੱਲਦੇ ਅਚਾਨਕ ਬੰਦ ਹੋਣ ਪਿੱਛੇ ਕੋਈ ਖਰਾਬੀ ਨਹੀਂ ਹੈ, ਬਲਕਿ ਇੱਕ ਚੀਨ ਦੀ ਮੋਬਾਈਲ ਐਪ ਦਾ ਹੱਥ ਸਾਹਮਣੇ ਆਇਆ ਹੈ। ਮਤਲਬ ਇਹਦੇ ਵਿੱਚ ਵੀ ਸੋਚ ਲਓ ਕਿ ਚੀਨ ਦੇ ਉੱਤੇ, ਚੀਨ ਦੇ ਵੱਲੋਂ ਜਿਹੜਾ ਕੀ ਹੈ ਸਾਈਬਰ ਕ੍ਰਾਈਮ ਹੋਇਆ। ਕੀ ਹੈ ਅਪਡੇਟ ਤੁਹਾਨੂੰ ਦੱਸਦੇ ਹਾਂ, ਸਰਕਾਰ ਨੇ ਇਸ 'ਤੇ ਸਖ਼ਤ ਐਕਸ਼ਨ ਲਿਆ ਕਿ ਪੂਰੇ ਮਾਮਲੇ ਦੀ ਪੂਰੀ ਜਾਣਕਾਰੀ ਦੱਸ ਦਿੰਦੇ ਹਾਂ ਤੁਹਾਨੂੰ ਕਿ ਅਸਲ ਦੇ ਵਿੱਚ ਮਾਮਲਾ ਕੀ ਹੈ। ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋ ਗਈਆਂ ਜਿਨ੍ਹਾਂ ਦੇ ਵਿੱਚ ਕੁਝ ਨੌਜਵਾਨ ਮਜ਼ਾਕ ਪ੍ਰੈਂਕ ਕਰ ਰਹੇ ਸੀ, ਬਦਲਾ ਲੈਣ ਦੇ ਨਾਂ ਦੇ ਉੱਤੇ ਸੜਕ 'ਤੇ ਚੱਲਦੇ ਹੋਏ ਈ ਰਿਕਸ਼ਾ ਮੋਬਾਈਲ ਰਾਹੀਂ ਇੱਕ ਝਟਕੇ ਦੇ ਵਿੱਚ ਬੰਦ ਕਰ ਦਿੰਦੇ ਸੀ। ਉਸ ਨੂੰ ਇੰਟਰਨੈਟ ਦੇ ਉੱਤੇ ਟੀਰੀ ਕੰਟਰੋਲ ਦਾ ਨਾਂ ਦਿੱਤਾ ਗਿਆ। ਵਿਚਾਰੇ ਰਿਕਸ਼ਾ ਚਾਲਕ ਸੜਕ 'ਤੇ ਵਿਚਕਾਰ ਫਸ ਜਾਂਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਗੱਡੀ ਕਿਉਂ ਬੰਦ ਹੋ ਜਾਂਦੀ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ। ਚੀਨੀ ਬੈਟਰੀ ਐਪਸ, ਈ ਰਿਕਸ਼ਾ ਵਿੱਚ ਲੀਥੀਅਮ ਬੈਟਰੀਆਂ ਲੱਗੀਆਂ ਹੁੰਦੀਆਂ ਨੇ। ਇਹਨਾਂ ਬੈਟਰੀਆਂ ਦੀ ਸਿਹਤ, ਤਾਪਮਾਨ ਅਤੇ ਵੋਲਟੇਜ ਚੈੱਕ ਕਰਨ ਦੇ ਲਈ ਚੀਨ ਦੀਆਂ ਕੰਪਨੀਆਂ ਨੇ ਐਪਸ ਬਣਾਏ ਨੇ, ਜਿਵੇਂ ਕਿ ਬੈਟ BAT, BMS, ਲੋਸੀ ਜੀ ਸਮਾਰਟ BMS ਅਤੇ ਈਪੋਚ ਲਿਓਨ। ਬਲੂਟੁੱਥ ਦੀ ਕਮਜ਼ੋਰੀ, ਭਾਰਤ ਵਿੱਚ ਚੱਲਣ ਵਾਲੇ ਕਈ ਸਸਤੇ ਈ ਰਿਕਸ਼ਾ ਬੈਟਰੀਆਂ ਦੇ ਵਿੱਚ ਬਲੂਟੁੱਥ ਸਿਸਟਮ ਹੁੰਦਾ ਹੈ, ਪਰ ਨਿਰਮਾਤਾ, ਮੈਨੂਫੈਕਚਰਸ ਜਾਂ ਡੀਲਰ ਉਹਨਾਂ 'ਤੇ ਕੋਈ ਪਾਸਵਰਡ ਜਾਂ ਸੁਰੱਖਿਆ ਲੌਕ ਨਹੀਂ ਲਗਾਉਂਦੇ। ਹੋਰ ਕੀ ਹੁੰਦਾ ਜੀ, ਰਿਮੋਟ ਸ਼ਟਡਾਊਨ। ਕੋਈ ਵੀ ਸ਼ਰਾਰਤੀ ਅਨਸਰ 10 ਤੋਂ 15 ਮੀਟਰ ਦੇ ਦਾਇਰੇ ਦੇ ਵਿੱਚ ਖੜ੍ਹ ਕੇ ਇਹਨਾਂ ਐਪਸ ਰਾਹੀਂ ਈ ਰਿਕਸ਼ਾ ਬੈਟਰੀਆਂ ਤੋਂ ਕਨੈਕਟ ਹੋ ਜਾਂਦਾ ਹੈ। ਐਪ ਦੇ ਅੰਦਰ ਡਿਸਚਾਰਜ ਸਵਿੱਚ ਪਾਵਰ ਕੱਟ ਵਾਲਾ ਬਟਨ ਹੁੰਦਾ ਹੈ, ਜਿਸ ਨੂੰ ਦਬਾਉਂਦਿਆਂ ਹੀ ਬੈਟਰੀ ਮੋਟਰ ਨੂੰ ਕਰੰਟ ਦੇਣਾ ਬੰਦ ਕਰ ਦਿੰਦੀ ਹੈ, ਉੱਥੇ ਰਿਕਸ਼ਾ ਖੜ੍ਹ ਜਾਂਦਾ। ਇਸ ਤੋਂ ਇਲਾਵਾ ਚੀਨੀ ਐਪਸ ਦੇ ਉੱਤੇ ਬੈਨ ਲਗਾ ਦਿੱਤਾ ਹੈ। ਸਰਕਾਰ ਨੇ ਗੂਗਲ ਪਲੇ ਸਟੋਰ 'ਤੇ ਜਾ ਕੇ ਐਪਲ ਸਟੋਰ ਐਪਸ ਦੇ ਰਾਹੀਂ BAT, BMS, ਸਮਾਰਟ BMS, ਹੋਰ ਵੀ ਜਿੰਨੇ ਐਪਸ ਨੇ 17-7 ਬੈਟਰੀ ਐਪਸ ਮੈਨੇਜਮੈਂਟ ਐਪਸ ਤੋਂ ਤੁਰੰਤ ਹਟਾਉਣ ਤੋਂ ਕਿਹਾ ਹੈ। ਸਖ਼ਤ ਕਾਨੂੰਨੀ ਕਾਰਵਾਈ, ਸਾਈਬਰ ਮਾਹਰਾਂ ਮੁਤਾਬਕ ਕਿਸੇ ਗੱਡੀ ਨੂੰ ਇਸ ਤਰ੍ਹਾਂ ਰਿਮੋਟਲੀ ਹੈਕ ਜਾਂ ਬੰਦ ਕਰਨਾ IT ਐਕਟ ਦੀ ਧਾਰਾ 66 ਅਤੇ 43 ਦੇ ਤਹਿਤ ਗੰਭੀਰ ਅਪਰਾਧ ਹੈ। ਇਸ ਲਈ 3 ਸਾਲ ਤੱਕ ਦੀ ਕੈਦ ਅਤੇ ਜੇਲ੍ਹ, 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ। ਹੁਣ ਇਸ ਤੋਂ ਬਚਣ ਦਾ ਤਰੀਕਾ ਕੀ ਹੈ? ਜੇਕਰ ਤੁਹਾਡੇ ਕੋਲ ਜਾਂ ਕਿਸੇ ਹੋਰ ਜਾਣਕਾਰ ਕੋਲ ਲੀਥੀਅਮ ਬੈਟਰੀ ਵਾਲਾ ਈ ਰਿਕਸ਼ਾ ਹੈ, ਤਾਂ ਤੁਰੰਤ ਆਪਣੇ ਬੈਟਰੀ ਡੀਲਰ ਜਾਂ ਮਕੈਨਿਕ ਕੋਲ ਜਾਣ। ਬੈਟਰੀ ਦੇ BMS, ਬੈਟਰੀ ਮੈਨੇਜਮੈਂਟ ਸਿਸਟਮ ਦੇ ਬਲੂਟੁੱਥ ਇੱਕ ਮਜ਼ਬੂਤ ਪਾਸਵਰਡ ਰਾਹੀਂ ਸੈੱਟ ਕਰਵਾਉਣ, ਤਾਂ ਜੋ ਕੋਈ ਅਣਜਾਣ ਵਿਅਕਤੀ ਤੁਹਾਡੇ ਬੈਟਰੀ ਫੋਨ ਕਨੈਕਟ ਨਾਲ ਨਾ ਕਰ ਸਕੇ। ਇਸ ਦੇ ਨਾਲ ਜਿਹੜਾ ਗਰੀਬ ਵਿਅਕਤੀ ਹੈ ਈ ਰਿਕਸ਼ਾ ਚਲਾਉਣ ਵਾਲਾ, ਉਸਨੂੰ ਘਾਟਾ ਨਹੀਂ ਪਵੇਗਾ। ਸੋ ਬਹੁਤ ਵੱਡੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ, ਤਾਂ ਇਹਦੇ ਉੱਤੇ ਗੌਰ ਕਰਨ ਦੀ ਗੱਲ ਹੁੰਦੀ ਹੈ, ਕਿਉਂਕਿ ਜੇਕਰ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਇਸ ਦੇ ਨਾਲ ਉਹਨਾਂ ਲੋਕਾਂ ਨੂੰ ਬਹੁਤ ਵੱਡਾ ਘਾਟਾ ਪੈ ਜਾਂਦਾ ਜਿਹੜੇ ਕਿ ਈ ਰਿਕਸ਼ਾ ਚਲਾਉਂਦੇ ਨੇ। ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਹੈ, ਉਸ ਤੋਂ ਬਾਅਦ ਕੀ ਹੁੰਦਾ ਜੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਆਖਿਰ ਕਰਨਾ ਕੀ ਹੈ। ਸੋ ਜੇਕਰ ਇੱਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਪਤਾ ਲੱਗਦੀ ਹੈ, ਤਾਂ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ। ਸੋ ਅਸੀਂ ਕੀ ਕਰ ਸਕਦੇ ਹਾਂ, ਵੱਧ ਤੋਂ ਵੱਧ ਉਹਨਾਂ ਨੂੰ ਪਹਿਚਾਣ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ ਕਿ ਜਿਹੜੇ ਈ ਰਿਕਸ਼ਾ ਚਲਾਉਂਦੇ ਨੇ। ਐਂਡ ਅਸੀਂ ਕੀ ਕਰਨਾ ਜੀ, ਗਾਣੇ ਸੁਣਨੇ ਨੇ, ਐਂਟਰਟੇਨ ਕਰਨਾ, ਐਂਡ ਇਨਫੋਰਮੇਸ਼ਨ ਦੱਸਣੀ ਹੈ ਤੁਹਾਨੂੰ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM Band 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਉਸ ਤੋਂ ਬਾਅਦ ਇੱਕ ਹੋਰ ਇਨਫੋਰਮੇਸ਼ਨ।

ਬਿਲਕੁਲ ਜੀ, ਲਾਸਟ ਇਨਫੋਰਮੇਸ਼ਨ ਇਸ ਪ੍ਰੋਗਰਾਮ ਦੀ ਸ਼ੇਅਰ ਕਰਨ ਜਾ ਰਹੇ ਹਾਂ ਕਿਉਂਕਿ ਸਮਾਂ ਬਹੁਤ ਘੱਟ ਰਹੇਗਾ। ਕਹਿੰਦੇ ਇਸ ਹਫ਼ਤੇ ਹਾਲ ਹੀ ਦੇ ਵਿੱਚ ਜੁਲਾਈ 2026 'ਚ ਵੱਡੇ ਬਦਲਾਅ ਲੈ ਕੇ ਆਇਆ ਜੀ ਫੇਸਬੁੱਕ ਮੈਟਾ। ਇਸ ਹਫ਼ਤੇ 2026 ਦੀ ਵਿੱਚ ਜਿਹੜੇ ਜੁਲਾਈ ਦੇ ਵਿੱਚ ਕਹਿੰਦੇ ਯੂਅਰ ਐਕਟੀਵਿਟੀ ਆਫ ਮੈਟਾ ਟੈਕਨੋਲੋਜੀਜ਼ ਵਾਲਾ ਆਪਸ਼ਨ ਹਟਾ ਦਿੱਤਾ ਗਿਆ। ਪਹਿਲਾਂ ਯੂਜ਼ਰਸ ਲਈ ਬਾਹਰੀ ਵੈਬਸਾਈਟ ਦੇ ਡਾਟਾ ਨੂੰ ਫੇਸਬੁੱਕ ਦੇ ਨਾਲ ਲਿੰਕ ਤੋਂ ਰੋਕ ਸਕਦੇ ਸੀ, ਪਰ ਹੁਣ ਆਪਸ਼ਨਸ ਇਹ ਖਤਮ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ AI ਮੋਡ ਵਿੱਚ ਬਦਲਾਅ ਲਿਆਂਦਾ ਗਿਆ ਕਿ AI ਮੋਡ ਜਿਹੜਾ ਜੋੜ ਦਿੱਤਾ ਗਿਆ। ਇਸ ਨਾਲ ਸਿਰਫ ਲਿੰਕ ਦਿਖਾਉਣ ਦੀ ਬਜਾਏ ਪਬਲਿਕ ਗਰੁੱਪਾਂ ਦੀਆਂ ਰੀਲਾਂ ਦੇ ਆਧਾਰ 'ਤੇ ਲੋਕਾਂ ਦੇ ਰਿਵਿਊ ਰਾਏ ਬਹੁਤ ਕੁਝ ਇਸ ਦੇ ਨਾਲ ਐਡ ਹੋ ਸਕਦਾ ਹੈ। ਫੋਟੋਆਂ ਦੇ ਵਿੱਚ ਕੱਪੜੇ, ਹੇਅਰ ਸਟਾਈਲ ਬਦਲਣਾ, AI ਕਮੈਂਟਸ ਦੇ ਵਿੱਚ AI ਸਮੱਗਰੀ ਵੀ ਐਡ ਕਰ ਦਿੱਤੀ ਗਈ ਹੈ। ਓਰੀਜਨਲ ਕੰਟੈਂਟ ਨੂੰ ਪਹਿਲ ਦਿੱਤੀ ਗਈ ਹੈ। ਫੇਸਬੁੱਕ ਨੇ ਸਾਫ਼ ਕਰ ਦਿੱਤਾ ਕਿ ਖੁਦ ਲੋਕ ਜੋ ਵੀਡੀਓ ਸ਼ੂਟ ਕਰਕੇ ਪਾਉਂਦੇ ਨੇ ਉਹਨਾਂ ਦੀ ਰੀਚ ਵਧਾਈ ਜਾਵੇਗੀ। ਦੂਜਿਆਂ ਦੀ ਵੀਡੀਓਜ਼ ਰੀਪੋਸਟ ਕਰਨ ਵਾਲਿਆਂ ਜਾਂ ਸਿਰਫ ਰੀਐਕਸ਼ਨ ਵੀਡੀਓ ਪਾਉਣ ਵਾਲਿਆਂ ਦੀ ਪੇਜਾਂ ਦੀ ਰੀਚ ਘਟਾ ਦਿੱਤੀ ਜਾਵੇਗੀ। ਉਸ ਤੋਂ ਇਲਾਵਾ ਯੂਜ਼ਰ ਟਰੂ ਇੰਟਰਸਟ ਸਰਵੇ ਜਿਹੜਾ ਕੀਤਾ ਜਾਵੇਗਾ। ਹੁਣ ਰੀਲਾਂ ਨੂੰ ਦੇਖਣ ਤੋਂ ਬਾਅਦ ਯੂਜ਼ਰ ਜਿਹੜਾ ਹੈ 1-5 ਸਟਾਰ ਰੇਟਿੰਗ ਦੇਖਣ ਦਾ ਆਪਸ਼ਨ ਮਿਲ ਰਿਹਾ ਹੈ, ਜਿਸ ਨਾਲ ਐਲਗੋਰਿਦਮ ਇਹ ਸਮਝ ਕੇ ਤੁਹਾਨੂੰ ਵੀਡੀਓਜ਼ ਨੂੰ ਸੱਚਮੁੱਚ ਪਸੰਦ ਆਈ ਹੈ ਜਾਂ ਫਿਰ ਐਵੇਂ ਹੀ ਸਕਰੋਲ ਕਰੀ ਜਾ ਰਹੇ ਹੋ ਇਹ ਵੀ ਪਤਾ ਲੱਗ ਸਕਦਾ। ਸੀਰੀਅਸ ਰੀਲ ਕ੍ਰੀਏਟਰਸ ਦੇ ਲਈ ਐਪੀਸੋਡ ਯਾਨੀ ਕਿ ਪਾਰਟ 1, 2, 3 ਵਾਲੀਆਂ ਵੀਡੀਓਜ਼ ਰੀਲ ਬਣਾਉਣ ਵਾਲੇ ਦਾ ਫੀਚਰ ਟੈਸਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਜ਼ਨਸ ਅਤੇ ਸੁਰੱਖਿਆ ਅਪਡੇਟਸ, ਕ੍ਰੀਏਟਰ ਸਟੂਡੀਓ ਦੀ ਵਾਪਸੀ ਹੋ ਰਹੀ ਹੈ, ਪਾਸ ਕੀ ਸਪੋਰਟਸ, ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਆ ਚੁੱਕੀਆਂ ਨੇ। ਹੁਣ ਕ੍ਰੀਏਟਰ ਸਟੂਡੀਓ ਦੇ ਵਿੱਚ ਪੇਜ ਮੈਨੇਜਰਾਂ ਦੇ ਲਈ, ਕ੍ਰੀਏਟਰਸ ਲਈ ਫੇਸਬੁੱਕ ਕ੍ਰੀਏਟਰ ਸਟੂਡੀਓ ਦੇ ਕੁਝ ਨਵੇਂ ਬਦਲਾਵਾਂ ਦੇ ਨਾਲ ਵਾਪਸ ਲਿਆਂਦਾ ਗਿਆ। ਇਸ ਤੋਂ ਇਲਾਵਾ ਲੌਗਇਨ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਲਈ ਪਾਸ ਕੀਜ਼ ਦਾ ਫੀਚਰ ਪੂਰੀ ਤਰ੍ਹਾਂ ਰੋਲ ਆਊਟ ਕੀਤਾ ਜਾ ਰਿਹਾ, ਜਿਸ ਨਾਲ ਤੁਸੀਂ ਆਪਣੇ ਫੋਨ 'ਤੇ ਫਿੰਗਰਪ੍ਰਿੰਟ ਜਾਂ ਫੇਸ ID ਰਾਹੀਂ ਫੇਸਬੁੱਕ ਲੌਗਇਨ ਕਰ ਸਕਦੇ ਹੋ। ਸੋ ਆਓ, ਇਸ ਪ੍ਰੋਗਰਾਮ ਦਾ ਆਖਰੀ ਗੀਤ, ਪ੍ਰੋਗਰਾਮ ਦਾ ਆਖਰੀ ਇਨਫੋਰਮੇਸ਼ਨ ਹੋ ਚੁੱਕੀ ਹੈ। ਸੋ ਆਓ ਲਾਸਟ ਗੀਤ ਜਿਹੜਾ ਪਲੇ ਕਰ ਦੇਣਾ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਦੈਨ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ।

ਨਮਸਕਾਰ, ਰਾਤ ਦੇ ਵੱਜ ਗਏ ਨੇ 9 ਤੇ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਸਫਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕੁਵੈਤ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਮੋਹਨ ਨਾਇਡੂ ਨੇ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਅਲ ਨੀਨੋ ਦੇ ਮੱਦੇਨਜ਼ਰ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਸਥਿਤ ਅਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਤ੍ਰਿਣਮੂਲ ਕਾਂਗਰਸ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ 440 ਕਰੋੜ ਰੁਪਏ ਨੂੰ ਫਰੀਜ਼ ਕਰ ਦਿੱਤਾ। ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਫਿਰ ਤੋਂ ਵਧਣ ਕਾਰਨ ਅੱਜ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ 2% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਨਵਿੰਦਰ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪੰਜਾਬ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫਾਈ ਮੁਲਜ਼ਮਾਂ ਤੋਂ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸੀਵਰੇਜ ਸਫਾਈ ਕਰਵਾਉਣ ਦੇ ਮਾਮਲੇ ਦੇ ਵਿੱਚ ਮੋਹਾਲੀ ਅਤੇ ਨਯਾਗਾਓਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 20 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ

ਨਿਰਦੇਸ਼ ਦਿੱਤੇ ਗਏ ਨੇ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਦੇ ਵਿੱਚ 3 ਮੁਲਜ਼ਮਾਂ ਤੋਂ 12 ਅਤਿ ਆਧੁਨਿਕ ਪਿਸਤੌਲ ਅਤੇ 6 ਹਥਗੋਲੇ ਬਰਾਮਦ ਕੀਤੇ ਨੇ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ, ਨਾਲ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ ਐਫ ਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ।

ਹਾਂਜੀ, ਐਫ ਐਮ ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ ਦੇ ਉੱਤੇ, ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਸਾਰਿਆਂ ਦਾ ਇਸਤਕਬਾਲ ਕਰਦਾ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਕਿਹੜਾ? ਹਾਂਜੀ, ਤੁਹਾਡੇ ਸਾਰਿਆਂ ਦਾ ਪਸੰਦੀਦਾ ਇੱਕੋ ਹੀ ਹੈ ਜੀ, ਸਾਰਿਆਂ ਦਾ ਮਨ ਪਾਉਂਦਾ ਪ੍ਰੋਗਰਾਮ ਜੀ, ਮੇਰੇ ਹਿਸਾਬ ਨਾਲ ਦਿਲ ਚਾਹਤਾ ਹੈ ਜੀ। ਐਫ ਐਮ ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ ਦੇ, ਰੇਨਬੋ ਚੈਨਲ ਦੇ ਉੱਤੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦਾ। ਅਤੇ ਹੁਣ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਭੇਜਣ ਦਾ ਦੌਰ ਜਿਹੜਾ ਸ਼ੁਰੂ ਹੋ ਜਾਣਾ ਚਾਹੀਦਾ, ਕਿਉਂਕਿ ਪ੍ਰੋਗਰਾਮ ਜਿਹੜਾ ਜੀ ਤੁਹਾਡੀ ਫਰਮਾਇਸ਼ਾਂ ਦੇ ਨਾਲ ਚੱਲਣ ਵਾਲਾ ਪ੍ਰੋਗਰਾਮ ਹੈ ਜੀ। 9855101027 98 5 10 10 27 ਦੇ ਉੱਤੇ ਤੁਸੀਂ ਇਨਫੋਰਮੇਸ਼ਨ ਭੇਜਣੀ ਹੈ, ਕਿਹੜੀ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਕਿਹੜੀ ਫਿਲਮ ਦਾ ਸੁਣਨਾ ਚਾਹੁੰਦੇ ਹੋ। ਬਸ ਇਹ ਧਿਆਨ ਜ਼ਰੂਰ ਰੱਖਣਾ ਕਿ ਗਾਣਾ ਜਿਹੜਾ ਹੈ ਫਿਲਮੀ ਹੋਣਾ ਚਾਹੀਦਾ। ਇਸ ਦੇ ਨਾਲ ਫਰਮਾਇਸ਼ ਜਿਹੜੀ ਹੈ, ਸਾਡੇ ਦਰਸ਼ਕ ਬਹੁਤ ਜ਼ਿਆਦਾ ਤੇਜ਼ ਤਰਾਰ ਨੇ ਜੀ, ਪਹਿਲਾਂ ਹੀ ਸਾਨੂੰ ਫਰਮਾਇਸ਼ ਭੇਜ ਚੁੱਕੇ ਨੇ, ਕਹਿ ਰਹੇ ਨੇ ਜੀ ਫਿਲਮ ਆਸ਼ਾ ਗੀਤ ਸ਼ੀਸ਼ਾ ਹੋਇਆ ਦਿਲ ਹੋ ਟੁੱਟ ਜਾਤਾ ਹੈ। ਆਵਾਜ਼ ਲਤਾ ਮੰਗੇਸ਼ਕਰ ਫਰਮਾਇਸ਼ ਕਰਤਾ, ਗਾਓ ਕਲਾਨਾ ਰਾਜਸਥਾਨ ਸੇ ਵਿਕਰਮ ਕੜਵਾਸਰਾ ਜੀ, ਸਚਿਨ ਸਤੀਸ਼ ਯੋਗੇਸ਼ ਔਰ ਉਧਵ ਕੜਵਾਸਰਾ ਜੀ, ਉਸਕੇ ਸਾਥ ਹਮ ਉਨਕੋ ਵੀ ਐਡ ਕਰ ਲੇਤੇ ਹੈਂ, ਜਿਨ੍ਹੋਂਨੇ ਕਹਾ ਕਿ ਹਮੇਂ ਕਿਸੀ ਵੀ ਗੀਤ ਮੇਂ ਸ਼ਾਮਿਲ ਕਰ ਲੀਜੀਏਗਾ। ਦਿਲ ਚਾਹਤਾ ਹੈ ਗਾਓ ਫਰਾਂਸੀ ਜ਼ਿਲ੍ਹਾ ਹਿਸਾਰ ਸੇ, ਰਾਜਕੁਮਾਰ ਟੁੱਡੀ ਜੀ, ਪ੍ਰਮੋਦ ਕੁਮਾਰ ਟੁੱਡੀ ਜੀ, ਪੁਸ਼ਪਿੰਦਰ ਕੁਮਾਰ ਟੁੱਡੀ ਜੀ, ਕਹਿ ਰਹੇ ਕੋਈ ਵੀ ਗੀਤ ਪਲੇ ਕਰ ਦੀਜੀਏ। ਇਸਕੇ ਇਲਾਵਾ ਪ੍ਰੋਗਰਾਮ ਦਿਲ ਚਾਹਤਾ ਹੈ ਜੀ, ਕੀ ਹਾਲ ਚਾਲ ਭਾਜੀ? ਬਹੁਤ ਬਹੁਤ ਵਧੀਆ ਜੀ, ਤੁਸੀਂ ਸੁਣਾਓ, ਠੀਕ ਹੋ? ਚੱਕ 14 PSB, ਜ਼ਿਲ੍ਹਾ ਸ਼੍ਰੀ ਗੰਗਾਨਗਰ, ਕੁਲਦੀਪ ਸਿੰਘ, ਰਾਜਵੀਰ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਅਤੇ ਬੱਲੋ, ਸਤਿ ਸ਼੍ਰੀ ਅਕਾਲ ਜੀ। ਕੋਈ ਗੀਤ ਵਿੱਚ ਵੀ ਸ਼ਾਮਿਲ ਕਰ ਲਓ ਜੀ, ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲੈਂਦੇ ਜਨਾਬ, ਇਸੇ ਗੀਤ 'ਚ ਸ਼ਾਮਿਲ ਕਰਾਂਗੇ ਤੁਹਾਨੂੰ। ਕਹਿੰਦੇ ਗੋਬਿੰਦਪੁਰਾ, ਸੀਕਰ, ਰਾਜਸਥਾਨ ਸੇ ਦਤਾਰ ਸਿੰਘ ਸ਼ੇਖਾਵਤ, ਸੰਗੀਤਾ, ਕੰਵਰ ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਕਹਿ ਰਹੇ ਨੇ ਜੀ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ, ਸੋ ਇਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰ ਲੈਂਦੇ। ਸੋ ਆਓ ਪਹਿਲਾ ਗੀਤ ਇਸ ਪ੍ਰੋਗਰਾਮ ਦਾ ਸਾਡੇ ਪਿਆਰੇ ਫਰਮਾਇਸ਼ ਕਰਤਾਵਾਂ ਦੇ ਵੱਲੋਂ ਫਰਮਾਇਸ਼ ਜਿਹੜੀ ਭੇਜੀ ਗਈ ਹੈ, ਸੋ ਆਓ ਇਹਨਾਂ ਦੇ ਲਈ ਪਲੇ ਕਰਦੇ ਹਾਂ ਜੀ।

ਸੋ ਜੀ ਐਫ ਬੈਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲੀ ਫਰਮਾਇਸ਼ ਕਹਿ ਰਹੇ ਨੇ ਨਰੇਸ਼ ਕੁਮਾਰ ਪੌਲ ਪਿੰਡ ਸਕਵਾਲ ਜ਼ਿਲ੍ਹਾ ਜਲੰਧਰ ਤੋਂ ਫਿਲਮ ਦਾ ਨਾਮ ਪਾਕੀਜ਼ਾ ਗੀਤ ਦੇ ਬੋਲ ਨੇ ਮੌਸਮ ਹੈ ਆਸ਼ਿਕਾਨਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਸੋ ਆਈਏ ਇਨਕੀ ਫਰਮਾਇਸ਼ ਪਲੇ ਕਰੇਂਗੇ ਐਂਡ ਉਸਕੇ ਸਾਥ ਕੁਛ ਔਰ ਹਮਾਰੇ ਸ਼੍ਰੋਤਾ ਉਨਕੋ ਐਡ ਕਰਤੇ ਹੈ ਕਹਿਤੇ ਹੈ ਕਿ ਆਦਰਣੀ ਪ੍ਰਸਾਰਕ ਜੀ ਨਮਸਕਾਰ ਆਦਰਣੀ ਪ੍ਰਸਾਰਕ ਜੀ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਪਲੇ ਕਰ ਦੀਜੀਏ ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ ਆਪਕਾ ਤਹਿ ਦਿਲ ਸੇ ਸ਼ੁਕਰੀਆ ਤਾਜ ਮੁਹੰਮਦ ਅੰਸਾਰੀ ਜੀ ਗੁਲਾਮ ਸਾਬਰ ਰਾਹੀ ਜੀ ਮਹਿਰਾਜ ਜਹਾਂ ਆਜ਼ਾਦ ਨਗਰ ਜ਼ਿਲ੍ਹਾ ਸ਼੍ਰੀ ਜ਼ਿਲ੍ਹਾ ਲਕਸਰ ਹਰਿਦੁਆਰ ਸੇ ਔਰ ਇਸਕੇ ਸਾਥ ਹਮ ਔਰ ਪਿਆਰੇ ਦਰਸ਼ਕੋਂ ਕੋ ਵੀ ਇਸਕੇ ਸਾਥ ਐਡ ਕਰਨੇ ਕੀ ਕੋਸ਼ਿਸ਼ ਕਰੇਂਗੇ ਕਿ ਜਿਸਮੇ ਹਮਾਰੇ ਪਿਆਰੇ ਦਰਸ਼ਕ ਹੋ ਗਏ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਪਰਵਿੰਦਰ ਜੀ ਦਿਲ ਚਾਤਾ ਜੀ ਬਲਵਿੰਦਰ ਸਰਾਂ ਗੁਣਤਾਸ ਰਸ਼ਨਦੀਪ ਮਨਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਫਿਲਮ ਇਹਨਾਂ ਦੀ ਹੋਰ ਹੈ ਔਰ ਅਗਲੀ ਫਰਮਾਇਸ਼ ਇਹਨਾਂ ਨੂੰ ਪਲੇ ਕਰਾਂਗੇ ਜੀ ਸੋ 102.7 ਐਫ ਐਮ ਰੇਨਬੋ ਦੇ ਉੱਤੇ ਇਹਨਾਂ ਨੂੰ ਪਲੇ ਕਰ ਦਿੰਦੇ ਹਾਂ ਇਹਨਾਂ ਦੀ ਫਰਮਾਇਸ਼ ਨੂੰ ਐਂਡ ਉਸ ਤੋਂ ਬਾਅਦ ਅਗਲੀ ਫਰਮਾਇਸ਼ ਵੱਲ ਵਧਾਂਗੇ ਸੋ ਪਲੇ ਕਰ ਦਿੰਦੇ ਜੀ ਪਿਆਰੀ ਜੀ ਫਰਮਾਇਸ਼

ਸੋ ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਕਹਿ ਰਹੇ ਨੇ ਜੀ, ਫਿਲਮ ਆਇਆ ਸਾਵਨ ਝੂਮ ਕੇ, ਗੀਤ ਟਾਈਟਲ ਗੀਤ ਗੋਪਾਲਗੜ੍ਹ ਰਾਜਸਥਾਨ ਸੇ ਧਰਮਿੰਦਰ ਛੀਪਾ ਜੀ, ਕਪਿਲ ਛੀਪਾ ਜੀ, ਇਸ਼ਾਨ ਛੀਪਾ ਜੀ, ਪੂਜਾ ਪਰਿਹਾਰ, ਔਰ ਕਹਿ ਰਹੇ ਨੇ ਇਨਕੀ ਮੈਸੇਜ ਜੋ ਹੈ ਵੋ ਜ਼ਰੂਰ ਸ਼ਾਮਿਲ ਕੀਜੀਏ। ਸੋ ਆਈਏ ਇਨਕੀ ਫਰਮਾਇਸ਼ ਕੋ ਹਮ ਪਲੇ ਕਰ ਦੇਤੇ ਜੀ। FM ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ।

ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਕਹਿ ਰਹੇ ਨੇ ਪਰਮਿੰਦਰ ਵੀਰ ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਆਨੰਦ ਮਾਣ ਰਹੇ ਹਾਂ ਜੀ। ਪਲੀਜ਼ ਪਲੇ ਦਿਸ ਸੌਂਗ, ਗੀਤ ਕੇ ਬੋਲ, ਰਿਮ ਝਿਮ ਕੇ ਸਾਵਨ, ਰਿਮ ਝਿਮ ਕੇ ਗੀਤ ਸਾਵਨ ਗਾਏ ਭੀਗੀ ਭੀਗੀ ਰਾਤੋਂ ਮੇਂ, ਪਰੀਕਸ਼ਿਤ, ਰੇਹਾਨ, ਏਕਤਾ ਗੁੱਡੂ, ਅਨੀਤਾ, ਵਿਕਾਸ ਕਸ਼ਯਪ, ਬੌਬੀ ਰਾਜਪੂਤ ਜੀ ਐਂਡ ਬੌਬੀ ਰਾਜਪੂਤ, ਉਸ ਤੋਂ ਬਾਅਦ ਕੀ ਲਿਖਿਆ ਜੀ, ਹਾਂ, ਕਸਤੂਰਬਾ ਨਗਰ ਜਲੰਧਰ ਕੈਂਟ ਤੋਂ, ਦਿਲ ਸੇ ਦਿਲ ਤੱਕ ਐਫ ਐਮ ਰੇਨਬੋ, ਐਨਰਜੀ ਕਾ ਤੜਕਾ। ਬਹੁਤ ਬਹੁਤ ਧੰਨਵਾਦ ਜੀ ਆਪਣੀ ਫਰਮਾਇਸ਼ ਭੇਜਣ ਦੇ ਲਈ, ਐਂਡ ਤੁਹਾਡੀ ਫਰਮਾਇਸ਼ ਨੂੰ ਪਲੇਅ ਕਰ ਰਹੇ ਹਾਂ ਜੀ ਐਫ ਐਮ ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਐਂਡ ਜਿਨ੍ਹਾਂ ਨੇ ਅਜੇ ਤੱਕ ਫਰਮਾਇਸ਼ ਨਹੀਂ ਭੇਜੀ ਹੈ ਉਹਨਾਂ ਨੂੰ ਗੁਜ਼ਾਰਿਸ਼ ਹੈ ਜੀ, ਫਰਮਾਇਸ਼ ਜ਼ਰੂਰ ਭੇਜੋ ਜੀ, 9855101027 ਦੇ ਉੱਤੇ, 9855101027 ਦੇ ਉੱਤੇ, 9855101027 ਦੇ ਉੱਤੇ।

ਬਲੂ ਜੀ ਐਫਐਮ ਐਂਡ 102.6 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਹੈ ਉਹ ਸਾਡੇ ਕੋਲ ਪਹੁੰਚੀ ਹੈ। ਕਹਿ ਰਹੇ ਨੇ ਕਿ ਫਿਲਮ ਸ਼ੋਰ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਆਵਾਜ਼ ਮੁਕੇਸ਼ ਰਾਜ ਪੈਲਸ ਮਾਊਨਾਥ ਭੰਜਨ ਉੱਤਰ ਪ੍ਰਦੇਸ਼ ਦੇ ਰਾਜੇਸ਼ ਕੁਮਾਰ ਵਰਮਾ ਜੀ ਪ੍ਰੀਤੀ ਵਰਮਾ ਜੀ ਕਾਰਤਿਕ ਆਰਿਆਨ ਸ਼ਰਮਾ ਜੀ ਸ਼ਿਵ ਮੰਦਿਰ ਹਕੀਕਤਪੁਰਾ ਮਊ ਸੇ ਮੁੰਨਾ ਭਾਈ ਸਵਰਣਕਾਰ ਪਿੰਕੀ ਸਵਰਣਕਾਰ ਆਰਿਆਨ ਕ੍ਰਿਸ਼ਨਾ ਆਰਿਅਨ ਕ੍ਰਿਸ਼ਨਾ ਔਰ ਪੀਹੂ ਸਵਰਣਕਾਰ ਆਪਕਾ ਧੰਨਵਾਦ ਜੀ। ਸਵਾਈ ਇਨਕੀ ਫਰਮਾਇਸ਼ ਪਲੇ ਕਰ ਦੇਤੇ ਹੈ ਜੀ 102.7 FM ਰੇਨਬੋ ਪੇ।

ਬਿਲਕੁਲ ਜੀ 102.7 ਐਫਐਮ ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਚੌਟਾਲਾ ਹਰਿਆਣਾ ਸੇ ਦਾਰਾ ਪੰਡਿਤ ਜੀ, ਸੰਜੇ ਸ਼ਰਮਾ ਤੇ ਰੇਣਕਾ ਸ਼ਰਮਾ ਜੀ, ਗਾਣੇ ਕੇ ਬੋਲ ਜਗਿਆ ਵੇ ਜਗਿਆ, ਫਿਲਮ ਕਾਲਾ ਪੱਥਰ ਸੇ ਸਵਾਈਏ, ਇਨਕੀ ਫਰਮਾਇਸ਼ ਪਲੇ ਕਰ ਦਿੱਤੇ ਹਨ ਜੀ ਐਫਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਪੇ। ਔਰ ਜਿਨ੍ਹਾਂ ਨੇ ਅਭੀ ਤੱਕ ਫਰਮਾਇਸ਼ ਨਹੀਂ ਭੇਜੀ ਹੈ, ਉਨਸੇ ਸਭੀ ਨੇ ਨਿਵੇਦਨ ਹੈ ਕਿ 9855101027 ਪੇ ਆਪਣੀ ਫਰਮਾਇਸ਼ ਭੇਜੀਏ, ਗੀਤ ਫਰਮਾਇਸ਼ੀ ਹੋ ਜੋ ਵੋ ਫਿਲਮ ਕਾ ਹੋਣਾ ਚਾਹੀਏ, ਔਰ ਗਾਣੇ ਕਾ ਬੋਲ ਸਾਫ ਸਪਸ਼ਟ ਲਿਖ ਕੇ ਭੇਜੇ। ਔਰ ਆਈਏ ਇਨਕੀ ਫਰਮਾਇਸ਼ ਪਲੇ ਕਰ ਦੇਤੇ ਹੈਂ ਜਨਾਬ।

ਬਿਲਕੁਲ ਜੀ, ਅਗਲੀ ਫਰਮਾਇਸ਼ ਦਾ ਹੁਣ ਵੇਲਾ ਹੋ ਗਿਆ ਜੀ। ਕਹਿ ਰਹੇ ਨੇ ਸਵਰਨ ਸਿੰਘ, ਪਿੰਡ ਦੁੱਲੇਵਾਲਾ, ਜ਼ਿਲ੍ਹਾ ਮੋਗਾ ਤੋਂ, ਗੀਤ ਮਦਹੋਸ਼ ਦਿਲ ਕੀ ਧੜਕਨ ਫਿਲਮ ਜਬ ਪਿਆਰ ਕਿਸੀ ਸੇ ਹੋਤਾ ਹੈ। ਐਂਡ ਇਸਕੇ ਇਲਾਵਾ ਜੋ ਹਮਾਰੇ ਪਿਆਰੇ ਲਿਸਨਰਸ ਹੈਂ ਉਨਕਾ ਹਮ ਇਸਤਕਬਾਲ ਕਰਤੇ ਹੈਂ। ਕਹਿ ਰਹੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਕਿਸੀ ਵੀ ਗੀਤ ਮੇਂ ਹਮੇਂ ਸ਼ਾਮਿਲ ਕਰ ਲੀਜੀਏ। ਗੁਰੂ ਨਾਨਕਪੁਰਾ ਬਠਿੰਡਾ ਸੇ ਕੁਰੇਸ਼ ਸਬਲਾਨੀਆ ਜੀ, ਸਵਿਤਰੀ ਸਬਲਾਨੀਆ ਜੀ, ਸੁਮਨ ਸਬਲਾਨੀਆ ਜੀ, ਬੇਟੀ ਅੰਸ਼ੂ, ਕੋਈ ਵੀ ਗੀਤ ਮੇਂ ਸ਼ਾਮਿਲ ਕਰ ਲੈਣਾ, ਆਪਕਾ ਬਹੁਤ ਬਹੁਤ ਧੰਨਵਾਦ। ਸੋ ਆਈਏ ਹਮ ਇਸੀ ਗੀਤ ਮੇਂ ਇਨਕੋ ਸ਼ਾਮਿਲ ਕਰ ਲੇਤੇ ਹੈਂ। ਸੋ ਆਈਏ ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸਕੇ ਬਾਅਦ ਬਾਕੀ ਫਰਮਾਇਸ਼ੋ ਕਾ ਇਹਤਰਾਮ ਹੋਗਾ ਜੀ।

ਵਾਹ ਜੀ ਵਾਹ, ਕਿਆ ਬਾਤ ਹੈ ਜੀ। ਬਹੁਤ ਪਿਆਰੀ ਫਰਮਾਇਸ਼ ਸਾਡੇ ਲਿਸਨਰਸ ਦੇ ਵੱਲੋਂ ਕੀਤੀ ਗਈ ਸੀ, ਬਹੁਤ ਹੀ ਘੈਂਟ ਜਿਹਾ ਗੀਤ ਕੁਮਾਰ ਸ਼ਾਨੂ ਐਂਡ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਫਿਲਮ ਜਬ ਪਿਆਰ ਕਿਸੀ ਸੇ ਹੋਤਾ ਹੈ, ਮਦਹੋਸ਼ ਦਿਲ ਕੀ ਧੜਕਨ, ਬਹੁਤ ਹੀ ਪਿਆਰਾ ਗੀਤ। ਐਂਡ ਅਗਲੀ ਫਰਮਾਇਸ਼ ਉਹ ਵੀ ਬਹੁਤ ਘੈਂਟ ਹੈ ਜੀ। ਨਮਸਕਾਰ ਜੀ, ਹੋਲੀ ਚੌਂਕ ਉੱਤਮ ਨਗਰ ਡੈਲੀ ਸੇ ਜੈਰਾਮ ਖੋਰਵਾਲ ਜੀ, ਸਚਿਨ ਖੋਰਵਾਲ ਜੀ, ਅਮਨ ਖੋਰਵਾਲ ਜੀ, ਦੀਪਾਂਸ਼ੂ ਖੋਰਵਾਲ ਜੀ। ਫਿਲਮ ਪਿਆਸਾ ਸਾਵਨ

ਚਲੋ ਜੀ, ਵਿਹਲਾ ਹੋ ਗਿਆ ਜੀ ਅਗਲੀ ਫਰਮਾਇਸ਼ ਵੱਲ ਵਧਣ ਦਾ। ਕੈਰਨ ਸੁਪਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਗੀਤ ਸਜਣਾ ਸਜਣਾ ਓ ਸਜਣਾ, ਤੇਰੇ ਪਿਆਰ ਮੇਂ ਖੋ ਗਈ ਸਜਣਾ। ਫਿਲਮ ਏਕ ਫੂਲ ਦੋ ਮਾਲੀ, ਆਵਾਜ਼ ਆਸ਼ਾ ਭੋਸਲੇ, ਨਾਈ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਜੀ, ਅਲਕਾ ਮਿੱਡਾ ਜੀ, ਤਹਿ ਦਿਲ ਸੇ ਧੰਨਵਾਦ। ਔਰ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ 102.7 FM ਰੇਨਬੋ ਪੇ।

ਬਿਲਕੁਲ ਜੀ, FM 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਲਾਸਟ ਫਰਮਾਇਸ਼ ਅੱਜ ਦੀ ਪਲੇ ਕਰਨ ਜਾ ਰਹੇ ਹਾਂ, ਬਿਕੋਜ਼ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦਿੰਦਾ ਜੀ। ਪ੍ਰੋਗਰਾਮ ਚੱਲ ਰਿਹਾ ਸੀ ਜੀ, ਦਿਲ ਚਾਹਤਾ ਹੈ, ਜਿਨ੍ਹਾਂ ਦੀ ਫਰਮਾਇਸ਼ ਅੱਜ ਪਲੇ ਨਹੀਂ ਕਰ ਪਾਏ ਹਾਂ, ਜਿਨ੍ਹਾਂ ਦਾ ਨਾਮ ਸ਼ਾਮਿਲ ਨਹੀਂ ਕਰ ਸਕੇ, ਉਹਨਾਂ ਨੂੰ ਨਾਰਾਜ਼ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ, ਬਿਕੋਜ਼ ਇਹ ਪ੍ਰੋਗਰਾਮ ਰੋਜ਼ ਆਉਂਦਾ ਸਾਡੇ ਪਿਆਰੇ ਆਰਜੇ, ਸਾਡੇ ਕੈਂਟ ਵਾਲੇ ਆਰਜੇ ਜਿਹੜੇ ਨੇ ਪਿਆਰੇ ਪਿਆਰੇ ਲਿਸਨਰਸ ਦੇ ਲਈ ਰੋਜ਼ ਫਰਮਾਇਸ਼ਾਂ ਪਲੇ ਕਰਦੇ ਨੇ ਜੀ। ਐਂਡ ਲਾਸਟ ਫਰਮਾਇਸ਼ ਕਹਿ ਰਹੇ ਨੇ ਜਨਕਪੁਰੀ, ਸਹਾਰਨਪੁਰ ਸੇ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ ਜੀ, ਵਰਖਾ ਰਾਣੀ, ਜ਼ਰਾ ਜਮ ਕੇ, ਸਬਕ ਮੂਵੀ ਤੋਂ ਇਹ ਗੀਤ ਹੈ ਜੀ, ਸਿੰਗਰ ਮੁਕੇਸ਼ ਜੀ ਨੇ, ਐਂਡ 1973 ਦਾ ਇਹ ਗੀਤ ਹੈ ਜੀ, ਔਰ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰਦੇ ਨੇ ਜੀ 102.7 FM ਰੇਨਬੋ 'ਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ।

नमस्कार, ਤੁਸੀਂ ਸੁਣ ਰਹੇ ਸੀ 102.7 FM ਰੇਨਬੋ। ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਪ੍ਰੋਗਰਾਮ ਚੱਲ ਰਿਹਾ ਸੀ ਇੱਕ ਪਿਆਰ ਕਾ ਨਗਮਾ ਹੈ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ ਫਿਰ 5:55 'ਤੇ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਕੱਲ੍ਹ ਸਾਡੇ ਆਰਜੇਜ਼ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਸਵੇਰੇ ਹੋਵੇਗੀ ਮੁਲਾਕਾਤ। ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।